FM ਬੈਂਡ 100.2 ਮੈਗਾਹਰਟਜ਼ ਸੀ, ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਵੀਰਵਾਰ ਹੈ, ਸ਼ੱਕ ਸੰਮਤ 1948 ਦੀ ਜੇਸ਼ਠ ਮਹੀਨੇ ਦੀ 28 ਅਤੇ ਈਸਵੀ ਸੰਨ 2026 ਦੀ ਜੂਨ ਮਹੀਨੇ ਦੀ ਅੱਜ 11 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:56 ਹੋਏ ਨੇ। ਹੁਣ ਸਾਡੀ ਅੱਜ ਦੀ ਸਭਾ ਸ਼ੁਰੂ ਹੁੰਦੀ ਹੈ। ਆਕਾਸ਼ਵਾਣੀ ਪਟਿਆਲਾ ਦੇ ਤਮਾਮ ਸਰੋਤਿਆਂ ਦਾ ਅੱਜ ਦੀ ਸਭਾ 'ਚ ਹਾਰਦਿਕ ਸਵਾਗਤ ਹੈ।

ਤੁਹਾਡੇ ਨਾਲ ਇਸ ਵੇਲੇ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਾਨੂੰ ਤੁਸੀਂ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਨਾਲੋਂ ਨਾਲ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਇਸ ਵੇਲੇ ਸਵੇਰ ਦੇ 6:30 ਹੋਏ ਨੇ। ਹੁਣ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ।

ਇਹ ਸੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸ ਕਾਨ, ਅੱਜ ਤੁਸੀਂ ਸੁਣੋਗੇ ਏਸੀ ਕੜੀ ਨੰਬਰ 101।

ਤੁਹਾਡੇ ਨਾਲ ਇਸ ਵੇਲੇ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਐਫ ਐਮ ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਸਮਾਂ ਮਿਲਾਓ ਇਸ ਵੇਲੇ ਸਵੇਰ ਦੇ 6:50

ਨਮਸਕਾਰ ਸਾਰਿਆਂ ਨੂੰ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ, ਪ੍ਰੋਗਰਾਮ ਨਵੀਂ ਸਵੇਰ ਲੈ ਕੇ ਮੈਂ ਹਾਂ ਕਰਮਜੀਤ ਕੌਰ ਤੁਹਾਡੇ ਨਾਲ। ਸਾਰੇ ਸਰੋਤਿਆਂ ਦਾ ਪ੍ਰੋਗਰਾਮ 'ਚ ਸਵਾਗਤ ਹੈ। ਦੋਸਤੋ, ਅੱਜ ਦੀ ਨਵੀਂ ਸਵੇਰ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ। ਤੁਹਾਡਾ ਅੱਜ ਦਾ ਦਿਨ ਬੇਹੱਦ ਹੀ ਖਾਸ, ਖੁਸ਼ੀਆਂ ਭਰਿਆ ਹੋਵੇ। ਅਸੀਂ ਹਮੇਸ਼ਾ ਇਹ ਗੱਲ ਕਰਦੇ ਹਾਂ ਕਿ ਹਰ ਦਿਨ ਇੱਕ ਨਵੀਂ ਆਸ, ਨਵੀਂ ਉਮੀਦ ਲੈ ਕੇ ਆਉਂਦਾ, ਅਤੇ ਇਹ ਉਮੀਦ ਜਗਾਉਂਦੀ ਹੈ ਸਾਨੂੰ ਕਿ ਅਸੀਂ ਜ਼ਿੰਦਗੀ 'ਚ ਅੱਗੇ ਵੱਧਦੇ ਰਹਿਣਾ। ਸੋ ਅੱਜ ਦਾ ਤੁਹਾਡਾ ਦਿਨ ਖਾਸ ਹੋਵੇ, ਇਹੀ ਸਾਡੀ ਉਮੀਦ ਹੈ। ਅਤੇ ਕਿਉਂ ਨਾ ਫਿਰ ਅੱਜ ਦੇ ਦਿਨ ਦੀ ਸ਼ੁਰੂਆਤ ਅਸੀਂ ਇੱਕ ਸੋਹਣੇ ਜਿਹੇ ਵਿਚਾਰ ਦੇ ਨਾਲ ਕਰੀਏ, ਅਤੇ ਕੋਸ਼ਿਸ਼ ਕਰੀਏ ਕਿ ਉਹ ਵਿਚਾਰ ਅੱਜ ਸਾਰਾ ਦਿਨ ਅਸੀਂ ਆਪਣੇ ਨਾਲ ਰੱਖਣਾ। ਸੋ ਅੱਜ ਦਾ ਵਿਚਾਰ ਇਹ ਕਹਿੰਦਾ ਕਿ ਮਿਹਨਤ ਅਤੇ ਸਬਰ ਇਨਸਾਨ ਨੂੰ ਹਰ ਮੁਸ਼ਕਿਲ 'ਚੋਂ ਕੱਢ ਲੈਂਦੇ ਨੇ, ਕਿਉਂਕਿ ਸਮਾਂ ਭਾਵੇਂ ਕਿਹੋ ਜਿਹਾ ਵੀ ਹੋਵੇ ਬਦਲਦਾ ਜ਼ਰੂਰ ਹੈ। ਜ਼ਿੰਦਗੀ 'ਚ ਉਤਰਾਅ ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ ਨੇ, ਪਰ ਜੇ ਸਾਡੇ ਅੰਦਰ ਸਬਰ ਹੈ ਅਤੇ ਵਾਹਿਗੁਰੂ 'ਤੇ ਭਰੋਸਾ ਹੈ ਤਾਂ ਹਰ ਮਾੜਾ ਵਕਤ ਵੀ ਲੰਘ ਜਾਂਦਾ। ਤਾਂ ਫਿਰ ਆਓ ਅੱਜ ਦੇ ਇਸ ਖੂਬਸੂਰਤ ਦਿਨ ਦੀ ਸ਼ੁਰੂਆਤ ਉਸ ਪਰਮਾਤਮਾ ਦੇ ਚਰਨਾਂ 'ਚ ਸੀਸ ਨਿਵਾ ਕੇ ਕਰੀਏ, ਆਪਣੇ ਮਨ ਨੂੰ ਸ਼ਾਂਤ ਕਰੀਏ, ਰੂਹ ਨੂੰ ਰੂਹਾਨੀ ਰੰਗ 'ਚ ਰੰਗੀਏ। ਸੋ ਪ੍ਰੋਗਰਾਮ ਨਵੀਂ ਸਵੇਰ 'ਚ ਆਓ ਹੁਣ ਸਰਵਣ ਕਰਦੇ ਹਾਂ ਸ਼ਬਦ।

ਇਹ ਸ਼ਬਦ ਤੁਸੀਂ ਸਰਵਣ ਕੀਤਾ ਭਾਈ ਸਤਵਿੰਦਰ ਸਿੰਘ ਅਤੇ ਉਹਨਾਂ ਦੇ ਜਥੇ ਦੁਆਰਾ ਗਾਇਨ ਕੀਤਾ। ਤੁਸੀਂ ਉਹ ਇਸ ਵੇਲੇ ਆਕਾਸ਼ਵਾਣੀ ਪਟਿਆਲਾ ਦੇ ਨਾਲ ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋਂ ਨਾਲ ਸੁਣ ਸਕਦੇ ਹੋ। ਅੱਜ ਵੀਰਵਾਰ ਹੈ ਜੀ, ਸ਼ੱਕ ਸੰਮਤ 1948 ਅਤੇ ਜੇਸ਼ਠ ਮਹੀਨੇ ਦੀ 28 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ ਅੱਜ 11 ਤਾਰੀਖ ਹੈ। ਇਸ ਦੇ ਨਾਲ ਹੀ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ।

0: ਸਮਾਂ ਮਿਲਾ ਲਓ ਸਵੇਰ ਦੇ 7 ਵਜੇ ਨੇ, ਆਓ ਸੁਣਦੇ ਹਾਂ ਹਿੰਦੀ 'ਚ ਸਮਾਚਾਰ।
1: नमस्कार, आकाशवाणी समाचार के साथ मैं जागृति शर्मा।

0: ਵੇਲਾ ਹੋ ਗਿਆ ਕਿਸਾਨ ਵੀਰਾਂ ਅਤੇ ਭੈਣਾਂ ਦੇ ਲਈ ਸਾਡੇ ਖਾਸ ਪ੍ਰੋਗਰਾਮ ਖੇਤੀ ਨੁਕਤੇ ਦਾ। ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਪ੍ਰਿਤਪਾਲ ਮਹਾਰਾਣਾ ਜਾਣਕਾਰੀ ਸਾਂਝੀ ਕਰਨਗੇ ਮਧੂਮੱਖੀ ਪਾਲਣ ਲਾਹੇਵੰਦ ਧੰਦਾ ਇਸ ਵਿਸ਼ੇ ਦੇ ਉੱਤੇ। ਆਓ ਸੁਣਦੇ ਹਾਂ।
1: ਸਵਾਗਤ ਕਿਸਾਨ ਦੋਸਤੋ, ਗੱਲਬਾਤ ਕਰਦੇ ਹਾਂ ਖੇਤੀ ਦੇ ਨਾਲ ਜੁੜੇ ਇੱਕ ਸਹਾਇਕ ਧੰਦੇ ਦੀ, ਜਿਹਦੇ ਵਿੱਚੋਂ ਕਾਫੀ ਚੰਗਾ ਚੋਖਾ ਮੁਨਾਫਾ ਵੀ ਕਮਾਇਆ ਜਾਂਦਾ ਹੈ, ਪਰ ਉਹਦਾ ਇਹ ਆਖੀਏ ਕਿ ਕੁਦਰਤ ਦੇ ਨਾਲ ਵੀ ਬੜਾ ਮੇਲ ਖਾਂਦਾ ਇਹ ਸਹਾਇਕ ਧੰਦਾ, ਜਿਹਨੂੰ ਕਹਿੰਦੇ ਆ ਕਿ ਕੁਦਰਤੀ ਅਵਸਥਾ ਜਾਂ ਫਿਰ ਕੁਦਰਤੀ ਵਰਤਾਰਾ ਹੈ, ਉਹਨੂੰ ਸਮਝਣ ਦਾ ਦੇਖਣ ਦਾ ਜ਼ਰੂਰ ਮੌਕਾ ਮਿਲਦਾ। ਖੇਤੀਬਾੜੀ ਦੇ ਖਰਚੇ ਲਗਾਤਾਰ ਵੱਧ ਰਹੇ ਆ ਅਤੇ ਕਿਸਾਨ ਵਾਧੂ ਆਮਦਨ ਦੇ ਸਰੋਤਾਂ ਦੀ ਭਾਲ ਕਰਦਾ, ਸਰਚ ਕਰਦਾ। ਬਿਲਕੁਲ ਅਜਿਹੇ ਸਮੇਂ 'ਚ ਮਧੂਮੱਖੀ ਪਾਲਣ ਇੱਕ ਅਜਿਹਾ ਸਹਾਇਕ ਧੰਦਾ ਜੋ ਕਿ ਘੱਟ ਜ਼ਮੀਨ 'ਤੇ ਕੀਤਾ ਜਾ ਸਕਦਾ, ਪੈਸਾ ਵੀ ਘੱਟ ਲੱਗਦਾ, ਪੂੰਜੀ ਘੱਟ ਨਾਲ ਸਰ ਜਾਂਦਾ, ਸਮਾਂ ਘੱਟ ਦੇ ਕੇ ਜਾਂ ਫਿਰ ਘੱਟ ਮਿਹਨਤ ਨਾਲ ਵੀ ਚੰਗੀ ਆਮਦਨ ਕਮਾਈ ਜਾ ਸਕਦੀ ਆ। ਇਸ ਦੇ ਨਾਲ ਨਾਲ ਇਹ ਫਸਲਾਂ ਦੀ ਪੈਦਾਵਾਰ ਵਧਾਉਣ ਦੇ ਵਿੱਚ ਕਾਫੀ ਵੱਡਾ ਯੋਗਦਾਨ ਪਾਉਂਦਾ। ਸੋ ਅੱਜ ਆਪਾਂ ਗੱਲ ਕਰਦੇ ਹਾਂ ਮਧੂਮੱਖੀ ਪਾਲਣ ਦੇ ਬਾਰੇ। ਇੱਕ ਖੇਤੀ ਅਧਾਰਤ ਧੰਦਾ ਹੈ, ਇਸ ਵਿੱਚ ਮਧੂਮੱਖੀਆਂ ਨੂੰ ਕਈ ਵਿਸ਼ੇਸ਼ ਤਰ੍ਹਾਂ ਦੇ ਬਕਸੇ ਹੁੰਦੇ ਆ, ਡੱਬੇ ਹੁੰਦੇ ਆ, ਉਹਨਾਂ ਦੇ ਵਿੱਚ ਪਾਲਿਆ ਜਾਂਦਾ। ਇਹਨਾਂ ਤੋਂ ਸ਼ਹਿਦ, ਮੋਮ, ਹੋਰ ਕੀਮਤੀ ਉਤਪਾਦ ਹੈ ਜਿਹੜੇ ਉਹ ਪ੍ਰਾਪਤ ਕੀਤੇ ਜਾਂਦੇ ਆ। ਇਸ ਤੋਂ ਇਲਾਵਾ ਮਧੂਮੱਖੀਆਂ ਪਰਾਗਣ ਦੀ ਕਿਰਿਆ ਰਾਹੀਂ ਫਲਾਂ, ਸਬਜ਼ੀਆਂ ਅਤੇ ਹੋਰ ਫਸਲਾਂ ਦੀ ਪੈਦਾਵਾਰ ਵਿੱਚ ਕਾਫੀ ਵਾਧਾ ਕਰਦੀਆਂ। ਫਿਰ ਪੰਜਾਬ ਦੀ ਗੱਲ ਕਰੀਏ ਕਿ ਸਾਡੇ ਪੰਜਾਬ ਦੇ ਵਿੱਚ ਇਸ ਧੰਦੇ ਦੇ ਲਈ ਸੰਭਾਵਨਾਵਾਂ ਹੈਗੀਆਂ ਕਿਸ ਤਰ੍ਹਾਂ ਦਾ। ਬਿਲਕੁਲ ਜੀ, ਪੰਜਾਬ 'ਚ ਸਰੋਂ ਹੈ, ਸੂਰਜਮੁਖੀ, ਲੀਚੀ, ਯੂਕਲਿਪਟਸ ਅਤੇ ਹੋਰ ਕਈ ਫਲਦਾਰ ਫਸਲਾਂ ਹੈਗੀਆਂ ਜੋ ਕਿ ਮਧੂਮੱਖੀਆਂ ਲਈ ਚੰਗਾ ਭੋਜਨ ਪ੍ਰਦਾਨ ਕਰਦੀਆਂ। ਇਸ ਲਈ ਇੱਥੇ ਮਧੂਮੱਖੀ ਪਾਲਣ ਨੂੰ ਆਪਾਂ ਕਾਮਯਾਬ ਮੰਨ ਸਕਦੇ ਹਾਂ, ਕਿਉਂਕਿ ਉਹਦੇ ਵਾਸਤੇ ਸਾਡੇ ਕੋਲ ਇਨਪੁੱਟ ਲਗਭਗ ਮੌਜੂਦ ਹੁੰਦੀ ਹੈ। ਬਾਕੀ ਇਹ ਵੀ ਮਨ ਅੰਦਰ ਕਈ ਤਰ੍ਹਾਂ ਦੇ ਸਵਾਲ ਹੁੰਦੇ ਆ ਵੀ ਜੇਕਰ ਕੋਈ ਨਵਾਂ ਬੰਦਾ ਸ਼ੁਰੂ ਕਰਨਾ ਚਾਹੇ ਕੀ ਉਹ ਕਰ ਸਕਦਾ, ਉਹਦੇ ਲਈ ਕੀ ਸੰਭਾਵਨਾਵਾਂ ਨੇ। ਜੇ ਕੋਈ ਨਵਾਂ ਵਿਅਕਤੀ ਇਹ ਧੰਦਾ ਸ਼ੁਰੂ ਕਰਦਾ ਜਾਂ ਫਿਰ ਉਹ ਫਿਰ ਕਿਵੇਂ ਕੀਤਾ ਜਾ ਸਕਦਾ। ਦੇਖੋ, ਸ਼ੁਰੂ ਵਿੱਚ 10 ਤੋਂ 20 ਬਕਸਿਆਂ ਦਾ ਇੱਕ ਕੰਮ ਸ਼ੁਰੂ ਕੀਤਾ ਜਾ ਸਕਦਾ ਹੁੰਦਾ, ਉਹਦੇ ਵਿੱਚ ਇੱਕ ਟ੍ਰੇਨਿੰਗ ਲੈਣੀ ਜ਼ਰੂਰੀ ਹੁੰਦੀ ਆ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਵੱਖ ਵੱਖ ਸਰਕਾਰੀ ਸੰਸਥਾਵਾਂ ਵੱਲੋਂ, ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਮੇਂ ਸਮੇਂ 'ਤੇ ਟ੍ਰੇਨਿੰਗ ਕੈਂਪ ਲਗਾਏ ਜਾਂਦੇ ਆ, ਔਰ ਉਹਦੇ ਵਿੱਚ ਫਿਰ 7 ਦਿਨਾਂ ਦੀ ਇੱਕ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਬੜੀ ਗਹਿਰਾਈ ਦੇ ਨਾਲ ਦੱਸਿਆ ਜਾਂਦਾ ਕਿ ਕਿਸ ਤਰ੍ਹਾਂ ਕੀ ਕੁਝ ਲੋੜੀਂਦਾ ਹੁੰਦਾ, ਕਿਹੜੀਆਂ ਗੱਲਾਂ ਤੋਂ ਬਚਣਾ, ਔਰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਕਿਹੜੇ ਕਿਹੜੇ ਮੌਸਮ ਦੇ ਵਿੱਚ ਖਾਸ ਧਿਆਨ ਰੱਖਣਾ ਹੁੰਦਾ। ਸ਼ੁਰੂਆਤ ਵਿੱਚ ਨਿਵੇਸ਼ ਕੋਈ ਬਹੁਤਾ ਜ਼ਿਆਦਾ ਨਹੀਂ ਹੁੰਦਾ, ਬਕਸੇ ਹੈ ਜਾਂ ਫਿਰ ਇੱਕ ਸੇਫਟੀ ਸੁਰੱਖਿਆ ਕੱਪੜੇ ਹੁੰਦੇ ਆ ਇਹਨਾਂ ਦੇ, ਆਪਾਂ ਜਿਹੜੇ ਬੀ ਕੀਪਰ ਪਾਉਂਦੇ ਆ, ਕੁਝ ਹੋਰ ਸਾਜੋ ਸਮਾਨ ਹੁੰਦਾ। ਅਤੇ ਇੱਕ ਵਾਰ ਸੈਟਅਪ ਬਣ ਜਾਣ ਤੋਂ ਬਾਅਦ ਉਹਦੀ ਦੇਖਭਾਲ ਦਾ ਕੋਈ ਰੋਜ਼ਾਨਾ ਦਾ ਕੋਈ ਡੇਲੀ ਖਰਚਾ ਨਹੀਂ ਹੁੰਦਾ। ਸਭ ਤੋਂ ਵੱਡਾ ਲਾਭ ਇਹਦਾ ਇਹ ਮਿਲਦਾ ਕਿ ਸ਼ਹਿਦ ਦੀ ਵਿਕਰੀ ਤੋਂ ਮੁਨਾਫਾ ਹੁੰਦਾ। ਇਸ ਤੋਂ ਇਲਾਵਾ ਮਧੂ ਮੋਮ ਹੈ, ਰੋਇਲ ਜੈਲੀ ਹੈ, ਬੀ ਪੋਲਨ, ਪ੍ਰੋਪੋਲੀਸ ਵਰਗੇ ਉਤਪਾਦ ਵੀ ਆਮਦਨ ਦੇ ਵਿੱਚ ਇਜ਼ਾਫਾ ਕਰਦੇ ਹੈ। ਪਰਾਗਣ ਕਰਕੇ ਫਸਲਾਂ ਦੀ ਪੈਦਾਵਾਰ ਵੱਧਦੀ ਹੈ, ਨੇੜੇ ਤੇੜੇ ਫਸਲਾਂ 'ਤੇ ਅਸਰ ਪੈਂਦਾ ਜੀ ਉਹਦਾ, ਅਤੇ ਕਿਸਾਨ ਨੂੰ ਇਹ ਮੰਨੀਏ ਕਿ ਜਿਹਦੇ ਖੇਤਾਂ 'ਚ ਉਹਨੂੰ ਤਾਂ ਫਿਰ ਦੋਹਰਾ ਫਾਇਦਾ ਹੋ ਜਾਂਦਾ। ਨੌਜਵਾਨਾਂ ਦੇ ਲਈ ਇਹ ਵਧੀਆ ਮੌਕਾ ਹੈ, ਇੱਕ ਅੱਛੀ ਅਪਰਚੁਨਿਟੀ ਹੈ, ਘੱਟ ਪੈਸੇ ਦੇ ਨਾਲ ਆਪਣਾ ਕਾਰੋਬਾਰ ਸ਼ੁਰੂ ਕੀਤਾ ਜਾ ਸਕਦਾ। ਔਰ ਅੱਜ ਕੱਲ੍ਹ ਸ਼ਹਿਦ ਦੀ ਮੰਗ ਦੇਖੋ ਕਿੰਨੀ ਜ਼ਿਆਦਾ, ਡਿਮਾਂਡ ਕਿੰਨੀ ਹੈ, ਔਰ ਵਿਦੇਸ਼ ਵਿੱਚ ਵੀ, ਸਾਡੇ ਇੱਥੇ ਵੀ, ਦੋਵਾਂ ਥਾਵਾਂ 'ਤੇ ਇਹਦੀ ਮੰਗ ਹੈ ਜਿਹੜੀ ਉਹ ਲਗਾਤਾਰ ਵੱਧ ਰਹੀ ਹੈ। ਜੇਕਰ ਆਪਾਂ ਸਰਕਾਰੀ ਸਹਾਇਤਾ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਟ੍ਰੇਨਿੰਗਸ ਆ ਜਾਂਦੀ ਆ, ਤਕਨੀਕੀ ਮਦਦ ਮਿਲਦੀ ਆ ਸਾਨੂੰ, ਕਈ ਵਾਰ ਸਬਸਿਡੀ ਵੀ ਮਿਲਦੀ ਆ। ਇਸ ਲਈ ਕਿਸਾਨ ਆਪਣੇ ਜ਼ਿਲ੍ਹੇ ਦੇ ਖੇਤੀਬਾੜੀ ਜਾਂ ਫਿਰ ਬਾਗਬਾਨੀ ਵਿਭਾਗ ਦੇ ਨਾਲ ਸੰਪਰਕ ਕਰ ਸਕਦੇ ਆ, ਹੋਰ ਜਾਣਕਾਰੀ ਲੈ ਸਕਦੇ ਆ। ਮਧੂਮੱਖੀਆਂ ਨੂੰ ਸਾਫ਼ ਸੁਥਰੇ ਵਾਤਾਵਰਣ ਦੇ ਵਿੱਚ ਰੱਖਣਾ ਪੈਂਦਾ ਹੈ, ਅਤੇ ਫਸਲਾਂ 'ਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਦੇ ਵੇਲੇ ਵੀ ਉਦੋਂ ਥੋੜ੍ਹਾ ਜਿਹਾ ਧਿਆਨ ਰੱਖਣਾ ਪੈਂਦਾ, ਕਿਉਂਕਿ ਇਹ ਮਧੂਮੱਖੀਆਂ ਲਈ ਨੁਕਸਾਨਦਾਇਕ ਹੁੰਦਾ, ਇਹ ਚੀਜ਼ ਮਾਇੰਡ 'ਚ ਰੱਖਣੀ ਹੁੰਦੀ ਹੈ। ਬਾਕੀ ਇਹ ਹੈ ਕਿ ਨੌਜਵਾਨਾਂ ਦੇ ਲਈ ਇਹ ਇੱਕ ਫਾਇਦੇਮੰਦ ਸਾਬਿਤ ਹੋ ਸਕਦਾ, ਔਰ ਕਈ ਤਾਂ ਪਰਿਵਾਰ ਐਸੇ ਨੇ ਜਿਹੜੇ ਕਿ ਪੀੜ੍ਹੀ ਦਰ ਪੀੜ੍ਹੀ ਇਸ ਧੰਦੇ ਨਾਲ ਜੁੜੇ ਹੋਏ ਆ। ਸੋ ਖੇਤੀ ਕਰਦੇ ਕਰਦੇ ਨਾਲ ਨਾਲ ਸ਼ੌਂਕ ਵਜੋਂ ਅਜਿਹੇ ਵੀ ਸਹਾਇਕ ਧੰਦਿਆਂ ਵੱਲ ਵੀ ਜੇਕਰ ਆਪਾਂ ਮੁੜਦੇ ਹਾਂ, ਉਹਦੇ ਨਾਲ ਇਹ ਹੁੰਦਾ ਕਿ ਸਾਡੀ ਖੁਦ ਦੀ ਓਬਜ਼ਰਵੇਸ਼ਨ, ਸਾਡੀ ਖੁਦ ਦੀ ਖੇਤਾਂ ਦੇ ਵਿੱਚ ਕੀਤਾ ਕੰਮ ਹੈ ਜਿਹੜਾ, ਉਹਨੂੰ ਇੱਕ ਨਵੀਂ ਵਿਉਂਤਬੰਦੀ ਮਿਲਦੀ ਆ।

0: ਤੇ ਮੁਨਾਫਾ ਵੀ ਹੁੰਦਾ। ਇਹ ਸਨ ਕੁਝ ਕੁ ਜਾਣਕਾਰੀਆਂ, ਦਿਓ ਇੱਛਾ ਸਨ।
1: ਹੁਣੇ ਕਿਸਾਨ ਵੀਰ ਅਤੇ ਭੈਣਾਂ ਸੁਣ ਰਹੇ ਸੀ ਆਪਣਾ ਖਾਸ ਪ੍ਰੋਗਰਾਮ ਖੇਤੀ ਨੁਕਤੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਪ੍ਰਿਤਪਾਲ ਮਹਾਰਾਣਾ ਨੇ ਤੁਹਾਨੂੰ ਮਧੂ ਪਾਲਣ ਲਾਹੇਵੰਦ ਧੰਦਾ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦਿੱਤੀ।
2: ਸਾਡੇ ਧਾਰਮਿਕ ਗ੍ਰੰਥਾਂ 'ਚ ਧਰਤੀ ਨੂੰ ਮਾਂ ਦਾ ਦਰਜਾ ਹਾਸਿਲ ਹੈ, ਤਾਂ ਕੀ ਇਹਦੀ ਸਾਂਭ ਸੰਭਾਲ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ? ਕਿੰਨਾ ਕੁਝ ਵਾਪਰ ਰਿਹਾ ਦੁਨੀਆ 'ਚ। ਮਾਂ ਧਰਤੀ ਸਭ ਕੁਝ ਆਪਣੇ ਸੀਨੇ 'ਤੇ ਜੜ ਲੈਂਦੀ ਹੈ, ਫਿਰ ਵੀ ਸਾਨੂੰ ਬਖਸ਼ਦੀ ਏ ਜੀਵਨ, ਧੜਕਦੀ ਜ਼ਿੰਦਗੀ, ਸੋਹਣੀਆਂ ਰੁੱਤਾਂ, ਮਿੱਠੇ ਫਲ, ਮੇਵੇ, ਝਰਨੇ, ਵਗਦੇ ਦਰਿਆ। ਅਸੀਂ ਜਾਣਦੇ ਹਾਂ ਧਰਤੀ ਦਾ ਸਬਰ ਲਮੇਰਾ ਏ ਮਾਵਾਂ ਵਾਂਗ, ਅਤੇ ਮਾਵਾਂ ਦਾ ਸਬਰ ਨਹੀਂ ਪਰਖੀਦਾ, ਕਿਉਂਕਿ ਜੇ ਮਾਵਾਂ ਰੁੱਸ ਜਾਣ ਤਾਂ ਜ਼ਿੰਦਗੀ ਰੁੱਸ ਜਾਂਦੀ ਏ। ਮਾਂ ਧਰਤੀ ਲਈ ਆਪਣੇ ਬਣਦੇ ਫਰਜ਼ ਪਛਾਣੋ, ਵਾਧੂ ਕੀਟਨਾਸ਼ਕ ਨਾ ਵਰਤੋ, ਕਿਉਂਕਿ ਮਾਂ ਨੂੰ ਜ਼ਹਿਰ ਨਹੀਂ ਦੇਈਦਾ। ਵੱਧ ਤੋਂ ਵੱਧ ਰੁੱਖ ਲਗਾਓ, ਧਰਤੀ ਬਚਾਓ।
1: ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਨਮਸਕਾਰ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਸੀਂ ਹੋ ਇਸ ਵੇਲੇ ਆਕਾਸ਼ਵਾਣੀ ਪਟਿਆਲਾ ਦੇ ਨਾਲ। ਸਾਨੂੰ ਤੁਸੀਂ 100.2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ AIR ਐਪ ਦੇ ਨਾਲੋਂ ਨਾਲ ਸੁਣ ਸਕਦੇ ਹੋ। ਮੈਂ ਹਾਂ ਤੁਹਾਡੇ ਨਾਲ ਕਰਮਜੀਤ ਕੌਰ, ਅਤੇ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ, ਸਵੇਰ ਦੀ ਸੈਰ ਕਰ ਚੁੱਕੇ ਹੋਵੋਗੇ, ਅਤੇ ਇਸ ਵੇਲੇ ਹੋ ਸਕਦਾ ਚਾਹ ਦੀਆਂ ਚੁਸਕੀਆਂ ਲੈਂਦੇ ਹੋਵੋ। ਵੈਸੇ ਤਾਂ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਚਾਹ ਸਿਹਤ ਲਈ ਚੰਗੀ ਨਹੀਂ ਹੁੰਦੀ, ਪਰ ਬਹੁਤ ਸਾਰੇ ਮੇਰੇ ਵਰਗੇ ਲੋਕ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਦੇ ਦਿਨ ਦੀ ਸ਼ੁਰੂਆਤ ਚਾਹ ਦੇ ਬਗੈਰ ਨਹੀਂ ਹੁੰਦੀ। ਸੋ ਚਾਹ ਦੀਆਂ ਚੁਸਕੀਆਂ ਦੇ ਨਾਲ ਲਓ ਸਾਡੇ ਮਾਰਨਿੰਗ ਸ਼ੋਅ ਦਾ ਆਨੰਦ, ਅਤੇ ਇਹ ਪ੍ਰੋਗਰਾਮ ਸੁਣਨਾ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਇਸ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਹੁੰਦੀ ਹੈ। ਸੋ ਸਵੇਰੇ ਸਵੇਰੇ ਜੇ ਸਾਨੂੰ ਸਾਡੇ ਆਲੇ ਦੁਆਲੇ ਕੀ ਕੁਛ ਹੋ ਰਿਹਾ ਇਸ ਬਾਰੇ ਜਾਣਕਾਰੀ ਮਿਲ ਜਾਏ ਤਾਂ ਦਿਨ ਸਾਨੂੰ ਤਰੋਤਾਜ਼ਾ ਲੱਗਦਾ ਹੈ, ਅਸੀਂ ਆਪਣੇ ਆਪ ਨੂੰ ਬਹੁਤ ਅਪਡੇਟਡ ਮਹਿਸੂਸ ਕਰਦੇ ਹਾਂ ਕਿ ਸਾਨੂੰ ਪਤਾ ਹੁੰਦਾ ਕਿ ਅੱਜ ਕੀ ਕੁਛ ਖਾਸ ਹੋਇਆ। ਸੋ ਅਜਿਹੀ ਜਾਣਕਾਰੀ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ, ਨਾਲੋਂ ਨਾਲ ਗੀਤ ਸੰਗੀਤ ਹੋਏਗਾ। ਸੋ ਸਭ ਤੋਂ ਪਹਿਲੀ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਹ ਹੁੰਦੀ ਹੈ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਦੇ ਵੇਰਵੇ ਦੀ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡੇ ਪਸੰਦ ਦੇ ਪ੍ਰੋਗਰਾਮ ਕਿਹੜੇ ਸਮੇਂ 'ਤੇ ਪ੍ਰਸਾਰਿਤ ਕੀਤੇ ਜਾਂਦੇ ਨੇ। ਆਓ ਫਿਰ ਰੂਬਰੂ ਹੋ ਲੈਂਦੇ ਹਾਂ ਪ੍ਰੋਗਰਾਮਾਂ ਦੇ ਵੇਰਵੇ ਦੇ ਨਾਲ। ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਤੋਂ ਬਾਅਦ ਸਵੇਰੇ 8 ਵਜੇ ਸਮਾਚਾਰ ਪ੍ਰਭਾਤ ਤਹਿਤ ਹਿੰਦੀ 'ਚ, 8 ਵਜੇ ਮਾਰਨਿੰਗ ਨਿਊਜ਼ ਤਹਿਤ ਅੰਗਰੇਜ਼ੀ 'ਚ, ਅਤੇ 8:30 ਵਜੇ ਪੰਜਾਬੀ 'ਚ ਖਬਰਾਂ ਹੋਣਗੀਆਂ। 8:40 ਦਾ ਰਹੇਗਾ ਸਮਾਂ, ਰਹੇਗਾ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ। ਫਿਲਮੀ ਜੰਕਸ਼ਨ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਵਾਉਂਦੇ ਹਾਂ ਪੰਜਾਬੀ ਫਿਲਮਾਂ 'ਚੋਂ ਗੀਤ। ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਆਕਾਸ਼ਵਾਣੀ ਮੁੰਬਈ ਦੁਆਰਾ ਪ੍ਰਸਾਰਿਤ ਕੀਤੇ ਜਾਂਦੇ ਨੇ। ਸਵੇਰੇ 10:02 'ਤੇ ਤੁਸੀਂ ਸੁਣੋਗੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ। ਸਾਡੇ ਸਰੋਤਿਆਂ ਦੀਆਂ ਫਰਮਾਇਸ਼ਾਂ ਦੇ ਆਧਾਰਿਤ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਸਮਾਂ ਹੁੰਦਾ ਸਵੇਰੇ 10:30 ਵਜੇ ਦਾ। ਇਹ ਪ੍ਰੋਗਰਾਮ ਫੋਨ ਇਨ ਫਰਮਾਇਸ਼ ਹੀ ਹੁੰਦਾ, ਸਰੋਤੇ ਸਾਨੂੰ ਕਾਲ ਕਰ ਸਕਦੇ ਨੇ ਅਤੇ ਆਪਣੀ ਪਸੰਦ ਦੇ ਪੰਜਾਬੀ ਗੀਤ ਸੁਣ ਸਕਦੇ ਨੇ। ਅਤੇ ਜੇ ਤੁਸੀਂ ਸੁਣਨਾ ਚਾਹੁੰਦੇ ਹੋ ਹਿੰਦੀ ਫਿਲਮੀ ਗੀਤ, ਫਿਰ ਤੁਸੀਂ ਸੁਣ ਸਕਦੇ ਹੋ ਪ੍ਰੋਗਰਾਮ ਹਿੰਦੀ ਜ਼ਾਇਕਾ, ਜੋ ਕਿ 11:02 'ਤੇ ਪ੍ਰਸਾਰਿਤ ਹੁੰਦਾ। ਇਸ ਵਿੱਚ ਅਸੀਂ ਸਰੋਤਿਆਂ ਦੀਆਂ ਫਰਮਾਇਸ਼ਾਂ ਸ਼ਾਮਿਲ ਕਰਦੇ ਹਾਂ, ਅਤੇ ਇਹ ਫਰਮਾਇਸ਼ਾਂ ਵਟਸਐਪ ਜ਼ਰੀਏ ਸ਼ਾਮਿਲ ਕੀਤੀਆਂ ਜਾਂਦੀਆਂ ਨੇ। ਸੋ ਤੁਸੀਂ ਵੀ ਇਸ ਪ੍ਰੋਗਰਾਮ ਦੇ ਲਈ ਫਰਮਾਇਸ਼ਾਂ ਭੇਜ ਸਕਦੇ ਹੋ। ਸਾਡਾ ਨੰਬਰ ਰਹੇਗਾ 9465060268। ਸਵੇਰੇ 11:30 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਫੁਲਕਾਰੀ ਦਾ, ਭੈਣਾਂ ਲਈ ਖਾਸ ਪ੍ਰੋਗਰਾਮ ਨਾਲੀ ਲੋਕ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 12:05 'ਤੇ। ਤੁਹਾਡੀਆਂ ਫਰਮਾਇਸ਼ਾਂ 'ਤੇ ਆਧਾਰਿਤ ਪ੍ਰੋਗਰਾਮ ਨਗਮੇ ਦੁਪਹਿਰ 1 ਵਜੇ ਪ੍ਰਸਾਰਿਤ ਕਰਾਂਗੇ। ਇਸ ਪ੍ਰੋਗਰਾਮ ਵਿੱਚ ਸਰੋਤਿਆਂ ਦੇ ਭੇਜੇ ਹੋਏ ਖਤ ਸ਼ਾਮਿਲ ਕੀਤੇ ਜਾਂਦੇ ਨੇ ਅਤੇ ਸੁਣਵਾਏ ਜਾਂਦੇ ਨੇ ਉਹਨਾਂ ਦੀ ਪਸੰਦ ਦੇ ਹਿੰਦੀ ਫਿਲਮੀ ਗੀਤ। 1:10 'ਤੇ ਪ੍ਰਾਦੇਸ਼ਿਕ ਖਬਰਾਂ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ। 1:40 'ਤੇ ਪੰਜਾਬੀ 'ਚ ਖਬਰਾਂ ਹੋਣਗੀਆਂ ਅਤੇ 1:50 'ਤੇ ਉਰਦੂ 'ਚ ਸਮਾਚਾਰ।

ਫੌਜੀ ਵੀਰਾਂ ਦੇ ਲਈ ਪ੍ਰੋਗਰਾਮ ਸਰਫਰੋਸ਼ ਹੋਏਗਾ ਦੁਪਹਿਰ 2 ਵਜੇ, 2:15 ਵਜੇ ਦੁਪਹਿਰ ਸਮਾਚਾਰ ਅਤੇ 2:30 ਵਜੇ ਪ੍ਰੋਗਰਾਮ 2 ਤੀਲੀਆਂ 2 ਮੀਲੀਆਂ ਹੋਏਗਾ। ਇਹ ਲਾਈਵ ਫੋਨ ਇਨ ਪ੍ਰੋਗਰਾਮ ਹੁੰਦਾ ਹੈ ਜਿਸ 'ਚ ਅਸੀਂ ਇੱਕ ਵਿਸ਼ਾ ਦੱਸਦੇ ਹਾਂ ਅਤੇ ਉਸ ਵਿਸ਼ੇ ਦੇ ਉੱਤੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ ਅਤੇ ਫੋਨ ਕਰਨ ਲਈ ਸਾਡਾ ਨੰਬਰ ਹੋਏਗਾ 2284-94। ਅਤੇ ਜਿਸ ਵਿਸ਼ੇ 'ਤੇ ਤੁਸੀਂ ਤਿਆਰੀ ਕਰਕੇ ਪ੍ਰੋਗਰਾਮ 'ਚ ਸ਼ਾਮਲ ਹੋਣਾ, ਉਹ ਵਿਸ਼ਾ ਹੈ ਹਰ ਕੰਮ ਨੂੰ ਸਮੇਂ ਸਿਰ ਹੀ ਕਰਨਾ ਯੋਗ ਹੈ। ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ 4 ਵਜੇ ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਹੋਣਗੇ ਅਤੇ ਸ਼ਾਮ 4 ਵਜੇ ਤੋਂ ਲੈ ਕੇ 5 ਵਜੇ ਤੱਕ ਹੋਏਗਾ ਲਾਈਵ ਫੋਨ ਇਨ ਪ੍ਰੋਗਰਾਮ ਰੇਡੀਓ OPD। ਸਿਹਤ ਨਾਲ ਜੁੜਿਆ ਹੋਇਆ ਇਹ ਪ੍ਰੋਗਰਾਮ ਹੈ ਜ਼ਿੰਦਗੀ ਨੂੰ ਕਹੀਏ ਹਾਂ ਅਤੇ ਨਸ਼ਿਆਂ ਨੂੰ ਕਹੀਏ ਨਾ। ਇਸ ਵਿਸ਼ੇ ਦੇ ਉੱਤੇ ਡਾਕਟਰ ਨਿਤਿਨ ਕੁਮਾਰ ਸਿੰਗਲਾ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਣਗੇ ਅਤੇ ਇਸ ਬਾਰੇ ਵਧੇਰੇ ਜਾਣਕਾਰੀ ਵੀ ਦੇਣਗੇ। ਜ਼ਰੂਰ ਸੁਣਿਓ ਪ੍ਰੋਗਰਾਮ ਰੇਡੀਓ OPD ਸ਼ਾਮ 4 ਵਜੇ ਤੋਂ ਲੈ ਕੇ 5 ਵਜੇ ਤੱਕ। ਸ਼ਾਮ 5:02 'ਤੇ ਗੱਲਾਂ 'ਚੋਂ ਗੱਲ ਪ੍ਰੋਗਰਾਮ ਹੋਏਗਾ। ਕਿਸਾਨ ਵੀਰਾਂ ਅਤੇ ਭੈਣਾਂ ਲਈ ਪ੍ਰੋਗਰਾਮ ਕਿਸਾਨ ਬਾਣੀ ਦਾ ਸਮਾਂ ਰਹੇਗਾ ਸ਼ਾਮ 5:30। ਇਸ ਪ੍ਰੋਗਰਾਮ ਵਿੱਚ ਅੱਜ ਗਰਮੀਆਂ ਵਿੱਚ ਬਾਗਾਂ ਦੀ ਸਾਂਭ ਸੰਭਾਲ ਅਤੇ ਖਾਦ ਪ੍ਰਬੰਧਨ ਕਿਵੇਂ ਕੀਤਾ ਜਾ ਸਕਦਾ, ਇਸ ਬਾਰੇ ਡਾਕਟਰ ਜਗਦੀਪ ਸਿੰਘ ਤੁਹਾਨੂੰ ਜਾਣਕਾਰੀ ਦੇਣਗੇ। ਪ੍ਰਾਦੇਸ਼ਿਕ ਖਬਰਾਂ ਦਾ ਦੂਜਾ ਬੁਲੇਟਿਨ ਸ਼ਾਮ 6:20 'ਤੇ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕਰਾਂਗੇ ਅਤੇ ਨੌਜਵਾਨ ਦੋਸਤ ਆਪਣਾ ਪ੍ਰੋਗਰਾਮ ਵਿਬਕਿਓਰ ਸੁਣ ਸਕਦੇ ਨੇ ਸ਼ਾਮ 6:30। ਸ਼ਾਮ 7:10 'ਤੇ ਤੁਸੀਂ ਸੁਣੋਗੇ ਸਪੈਸ਼ਲ ਬਾਇਲਿੰਗੁਅਲ ਸੀਰੀਜ਼ ਔਨ ਦਾ ਕੰਪਲੀਸ਼ਨ ਆਫ 12 ਈਅਰਸ ਆਫ ਗਵਰਨਮੈਂਟ, ਯਾਨੀ ਸਰਕਾਰ ਦੇ 12 ਸਾਲ ਪੂਰੇ ਹੋਣ ਦੇ ਉੱਤੇ ਸਪੈਸ਼ਲ ਦੋਭਾਸ਼ੀ ਸੀਰੀਜ਼। ਰਾਤੀ 7:45 'ਤੇ ਪ੍ਰੋਗਰਾਮ ਸ਼ਾਮ ਸੁਹਾਣੀ ਹੋਏਗਾ। ਇਸ ਪ੍ਰੋਗਰਾਮ ਵਿੱਚ ਸਰੋਤੇ ਆਪਣੀ ਪਸੰਦ ਦੇ ਹਿੰਦੀ ਪੰਜਾਬੀ ਗੀਤ ਸੁਣ ਸਕਦੇ ਨੇ ਅਤੇ ਸਾਨੂੰ ਕਾਲ ਕਰ ਸਕਦੇ ਨੇ। 8:15 ਵਿਗਿਆਨ ਜਗਤ ਯਾਨੀ ਸਾਇੰਸ ਮੈਗਜ਼ੀਨ ਤੁਸੀਂ ਸੁਣੋਗੇ। ਇਸ ਪ੍ਰੋਗਰਾਮ ਵਿੱਚ ਧਰਤੀ ਹੇਠਲੇ ਪਾਣੀ ਦਾ ਡਿੱਗ ਰਿਹਾ ਪੱਧਰ, ਇਸ ਬਾਰੇ ਗੱਲਬਾਤ ਹੈ ਜਿਹੜੀ ਕੀਤੀ ਜਾਏਗੀ। ਗੱਲਬਾਤ ਕੀਤੀ ਜਾਏਗੀ ਡਾਕਟਰ ਓਂਕਾਰ ਸਿੰਘ ਬੜੈਚ, ਭਾਰਤੀ ਵਿਗਿਆਨ ਜਗਦੀਸ਼ ਚੰਦਰ ਬੋਸ ਬਾਰੇ ਜਾਣਕਾਰੀ ਵੀ ਇਸ 'ਚ ਸਾਂਝੀ ਕੀਤੀ ਜਾਏਗੀ। ਰਾਤੀ 9:15 ਸਮਾਚਾਰ ਸੰਧਿਆ ਤਹਿਤ ਹਿੰਦੀ 'ਚ ਸਮਾਚਾਰ ਹੋਣਗੇ। 9 ਵਜੇ ਤੋਂ ਲੈ ਕੇ 10 ਵਜੇ ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ। 10:02 ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ ਅਤੇ ਸਾਡੇ ਸਰੋਤਿਆਂ ਦਾ ਮਨਪਸੰਦ ਪ੍ਰੋਗਰਾਮ ਹੁੰਦਾ ਹੈ ਪੰਜਾਬੀ ਤੜਕਾ। ਇਸ ਪ੍ਰੋਗਰਾਮ 'ਚ ਸਰੋਤਿਆਂ ਦੀਆਂ ਫਰਮਾਇਸ਼ਾਂ ਅਸੀਂ ਸ਼ਾਮਲ ਕਰਦੇ ਹਾਂ ਅਤੇ ਸੁਣਵਾਉਂਦੇ ਹਾਂ ਉਹਨਾਂ ਦੀ ਪਸੰਦ ਦੇ ਪੰਜਾਬੀ ਗੀਤ। ਪੁਰਾਣੇ ਹਿੰਦੀ ਫਿਲਮੀ ਗੀਤ ਜੇਕਰ ਸੁਣਨਾ ਪਸੰਦ ਕਰਦੇ ਹੋ ਤਾਂ ਜ਼ਰੂਰ ਸੁਣ ਸਕਦੇ ਹੋ ਸਾਡਾ ਪ੍ਰੋਗਰਾਮ ਰਜਨੀ ਗੰਧਾ, ਜੋ ਕਿ ਹਰ ਰੋਜ਼ ਰਾਤੀ 10:30 ਪ੍ਰਸਾਰਿਤ ਕੀਤਾ ਜਾਂਦਾ ਹੈ। ਦੇਰ ਰਾਤ 11:00 ਹਿੰਦੀ 'ਚ ਅਤੇ 11:05 'ਤੇ ਅੰਗਰੇਜ਼ੀ 'ਚ ਨਿਊਜ਼ ਹੁੰਦੀਆਂ ਨੇ ਅਤੇ ਉਸ ਤੋਂ ਬਾਅਦ 11:10 'ਤੇ ਹੁੰਦੀ ਹੈ ਸਾਡੀ ਅੱਜ ਦੀ ਸਭਾ ਦੀ ਸਮਾਪਤੀ। ਸੋ ਇਹ ਸੀ ਜੀ ਵੇਰਵਾ ਆਕਾਸ਼ਵਾਣੀ ਪਟਿਆਲਾ ਤੋਂ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ। ਉਮੀਦ ਕਰਦੇ ਹਾਂ ਕਿ ਤੁਸੀਂ ਆਪਣੀ ਪਸੰਦ ਦੇ ਪ੍ਰੋਗਰਾਮਾਂ ਦਾ ਸਮਾਂ ਨੋਟ ਕਰ ਲਿਆ ਹੋਵੇਗਾ। ਤੁਸੀਂ ਕਿਤੇ ਨਹੀਂ ਜਾਣਾ, ਬਣੇ ਰਹਿਣਾ ਆਕਾਸ਼ਵਾਣੀ ਪਟਿਆਲਾ ਦੇ ਨਾਲ।

0: ਪਲਾਸਟਿਕ ਦਾ ਲਿਫਾਫਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਪ੍ਰਮੁੱਖ ਕਾਰਨ ਹੈ। ਨਾ ਤਾਂ ਇਹ ਗਲਦਾ ਹੈ ਤੇ ਨਾ ਹੀ ਸੜਦਾ ਹੈ। ਕੂੜੇਦਾਨ ਵਿੱਚੋਂ ਕਈ ਵਾਰ ਪਲਾਸਟਿਕ ਦੇ ਲਿਫਾਫੇ ਪਸ਼ੂਆਂ ਦੇ ਢਿੱਡ ਵਿੱਚ ਪਹੁੰਚ ਜਾਂਦੇ ਨੇ ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਨੇ। ਬਾਜ਼ਾਰ ਜਾਣ ਵਕਤ ਘਰੋਂ ਕੱਪੜੇ ਦਾ ਥੈਲਾ ਲੈ ਕੇ ਤੁਰੋ ਤਾਂ ਜੋ ਕਿਸੇ ਵੀ ਵਸਤੂ ਨੂੰ ਢੋਣ ਲਈ ਤੁਸੀਂ ਪਲਾਸਟਿਕ ਦਾ ਲਿਫਾਫਾ ਲੈਣ ਲਈ ਮਜਬੂਰ ਨਾ ਹੋ। ਜਿਹੜੀਆਂ ਦੁਕਾਨਾਂ ਤੇ ਪਲਾਸਟਿਕ ਦਾ ਲਿਫਾਫਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਰੋਕੋ, ਜਾਗਰੂਕ ਕਰੋ। ਇਹ ਸਾਂਝੇ ਵਾਤਾਵਰਣ ਨੂੰ ਬਚਾਉਣ ਦਾ ਸਾਡਾ ਫਰਜ਼ ਵੀ ਸਾਂਝਾ ਹੈ। ਪਲਾਸਟਿਕ ਦੇ ਲਿਫਾਫੇ ਤੋਂ ਨਿਜਾਤ ਪਾਈਏ। ਇਸ ਮੁਹਿੰਮ ਤਹਿਤ ਵਾਤਾਵਰਣ ਬਚਾਈਏ, ਧਰਤੀ ਬਚਾਈਏ।
1: ਜੀ ਦੋਸਤੋ, ਆਕਾਸ਼ਵਾਣੀ ਪਟਿਆਲੇ ਦੇ ਨਾਲ ਤੁਸੀਂ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ AIR ਐਪ ਤੇ ਨਾਲੋ ਨਾਲ ਸੁਣ ਸਕਦੇ ਹੋ। ਮੈਂ ਹਾਂ ਤੁਹਾਡੇ ਨਾਲ ਤੁਹਾਡੀ ਰੇਡੀਓ ਹੋਸਟ ਕਰਮਜੀਤ ਕੌਰ। ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਮਾਲਵਾ। ਸੋ ਇਸ ਪ੍ਰੋਗਰਾਮ ਵਿੱਚ ਜਾਣਕਾਰੀ ਤੇ ਗੀਤ ਸੰਗੀਤ ਦੇ ਜ਼ਰੀਏ ਅਸੀਂ ਤੁਹਾਡਾ ਮਨੋਰੰਜਨ ਕਰਦੇ ਹਾਂ ਤੇ ਹੁਣ ਤੁਹਾਨੂੰ ਅੱਜ ਦੇ ਦਿਨ ਦੀ ਖਾਸੀਅਤ ਦੇ ਬਾਰੇ ਦੱਸਣ ਲੱਗੇ ਹਾਂ। ਦੋਸਤੋ, ਅਕਸਰ ਅਸੀਂ ਕਹਿੰਦੇ ਹਾਂ ਕਿ ਕੋਰਟ ਕਚਹਿਰੀਆਂ ਦੇ ਚੱਕਰ ਜੇ ਸਾਨੂੰ ਨਾ ਹੀ ਲਾਉਣੇ ਪੈਣ ਤਾਂ ਜ਼ਿਆਦਾ ਚੰਗੀ ਗੱਲ ਹੈ। ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਤੁਹਾਡੀ ਜ਼ਿੰਦਗੀ 'ਚ ਵੀ ਅਜਿਹਾ ਦਿਨ ਨਾ ਆਵੇ ਜਦੋਂ ਤੁਹਾਨੂੰ ਕੋਰਟ ਕਚਹਿਰੀਆਂ ਦੇ ਚੱਕਰ ਲਾਉਣੇ ਪੈਣ, ਕਿਉਂਕਿ ਜਿਹੜਾ ਇਨਸਾਨ ਇਹਨਾਂ ਦੇ ਚੱਕਰਾਂ 'ਚ ਫਸ ਜਾਂਦਾ ਫਿਰ ਉਹਦੀ ਜ਼ਿੰਦਗੀ ਬੇਹਾਲ ਹੋ ਜਾਂਦੀ ਹੈ। ਸੋ ਸਾਡੀ ਤਾਂ ਇਹੀ ਆਸ ਹੈ ਕਿ ਇਸ ਤਰ੍ਹਾਂ ਦੀ ਘੜੀ ਕਿਸੇ ਦੀ ਜ਼ਿੰਦਗੀ ਵਿੱਚ ਵੀ ਨਾ ਆਵੇ। ਤੁਸੀਂ ਹੱਸੀ ਖੁਸ਼ੀ ਆਪਣੇ ਪਰਿਵਾਰ ਨਾਲ, ਆਪਣੇ ਰਿਸ਼ਤੇਦਾਰਾਂ ਦੇ ਨਾਲ ਸਮਾਂ ਗੁਜ਼ਾਰੋ। ਪਰ ਇਹ ਗੱਲ ਮੈਂ ਇਸ ਕਰਕੇ ਕਰ ਰਹੀ ਹਾਂ ਕਿਉਂਕਿ ਅੱਜ ਦੇ ਦਿਨ ਦੀ ਇੱਕ ਖਾਸੀਅਤ ਹੈ ਜਿਹੜੀ ਉਹ ਕੋਰਟ ਕਚਹਿਰੀਆਂ ਦੇ ਨਾਲ ਜੁੜੀ ਹੋਈ ਹੈ। ਮੈਂ ਗੱਲ ਕਰ ਰਹੀ ਹਾਂ ਜੀ ਭਾਰਤੀ ਨਿਆਂਪਾਲਿਕਾ ਦੇ ਲਈ। ਅੱਜ ਹੀ ਦੇ ਦਿਨ ਯਾਨੀ 11 June 1866 ਇਲਾਹਾਬਾਦ ਹਾਈ ਕੋਰਟ ਦੀ ਸਥਾਪਨਾ ਹੋਈ ਸੀ। ਭਾਰਤ ਦੀਆਂ ਸਭ ਤੋਂ ਪੁਰਾਣੀਆਂ ਅਤੇ ਇਤਿਹਾਸਿਕ ਅਦਾਲਤਾਂ ਵਿੱਚੋਂ ਇੱਕ ਹੈ। ਅਤੇ ਜੇ ਅਸੀਂ ਇਹਦੀ ਗੱਲ ਕਰੀਏ, 1866 'ਚ ਇਹਦੀ ਸਥਾਪਨਾ ਹੋਈ ਸੀ। ਸ਼ੁਰੂ 'ਚ ਇਹਨੂੰ ਹਾਈ ਕੋਰਟ ਆਫ ਜੁਡੀਕੇਅਰ ਦੱਸ ਦਈਏ ਕਿ ਸਭ ਤੋਂ ਪਹਿਲਾਂ ਇਹਨੂੰ ਹਾਈ ਕੋਰਟ ਆਫ ਜੁਡੀਕੇਅਰ ਫੋਰ ਦੀ ਨੌਰਥ ਵੈਸਟਰਨ ਪ੍ਰੋਵਿੰਸਿਸ ਕਿਹਾ ਜਾਂਦਾ ਸੀ। ਬਾਅਦ 'ਚ ਇਹਦਾ ਨਾਮ ਹੈ ਜਿਹੜਾ ਬਦਲ ਕੇ ਰੱਖਿਆ ਗਿਆ ਸੀ। ਇਹ ਅਦਾਲਤ ਪਹਿਲਾਂ ਆਗਰਾ 'ਚ ਹੁੰਦੀ ਸੀ ਅਤੇ 1869 'ਚ ਇਹਨੂੰ ਇਲਾਹਾਬਾਦ ਵਿਖੇ ਤਬਦੀਲ ਕਰ ਦਿੱਤਾ ਗਿਆ ਸੀ। ਖਾਸ ਗੱਲ ਇਹ ਹੈ ਇਸ ਅਦਾਲਤ ਦੇ ਬਾਰੇ ਕਿ ਇੱਥੇ ਜੱਜਾਂ ਦੀ ਗਿਣਤੀ ਦੇ ਮਾਮਲੇ 'ਚ ਇਹ ਭਾਰਤ ਦੀ ਸਭ ਤੋਂ ਵੱਡੀ ਹਾਈ ਕੋਰਟ ਹੈ। ਇੱਥੇ ਜੱਜਾਂ ਦੀ ਕੁੱਲ ਗਿਣਤੀ 160 ਹੈ, ਯਾਨੀ ਕਿ ਜੱਜਾਂ ਦੀਆਂ ਮਨਜ਼ੂਰ ਸ਼ੁਦਾ ਸੀਟਾਂ 160 ਨੇ, ਜੋ ਕਿ ਦੇਸ਼ ਵਿੱਚ ਕਿਸੇ ਵੀ ਹੋਰ ਹਾਈ ਕੋਰਟ ਦੇ ਨਾਲੋਂ ਕਿਤੇ ਜ਼ਿਆਦਾ ਹੈ। ਇਸ ਦੀ ਇੱਕ ਸਥਾਈ ਬੈਂਚ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਵੀ ਹੈ। ਇਸ ਹਾਈ ਕੋਰਟ ਦਾ ਸਭ ਤੋਂ ਪ੍ਰਸਿੱਧ ਫੈਸਲਾ 12 June 1975 ਨੂੰ ਜਸਟਿਸ ਜਗਮੋਹਨ ਲਾਲ ਸਿਨਹਾ ਨੇ ਸੁਣਾਇਆ ਸੀ। ਉਹਨਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਚੋਣ ਨੂੰ ਰੱਦ ਕੀਤਾ ਸੀ, ਜਿਸ ਤੋਂ ਬਾਅਦ ਦੇਸ਼ 'ਚ ਐਮਰਜੈਂਸੀ ਲਾਈ ਗਈ ਸੀ। ਇਸੇ ਅਦਾਲਤ ਨੇ ਸਾਲ 2010 'ਚ ਵੀ ਇੱਕ ਅਹਿਮ ਫੈਸਲਾ ਸੁਣਾਇਆ ਸੀ। ਦੱਸ ਦਈਏ ਕਿ ਭਾਰਤ ਦੀ ਪਹਿਲੀ ਅਜਿਹੀ ਹਾਈ ਕੋਰਟ ਹੈ ਜਿਸਦਾ ਆਪਣਾ ਸਥਾਈ ਮਿਊਜ਼ੀਅਮ ਹੈ, ਯਾਨੀ ਕਿ ਅਜਾਇਬ ਘਰ ਹੈ। ਇਸ ਦੇ 'ਚ ਮਹਾਰਾਣੀ ਵਿਕਟੋਰੀਆ ਦਾ 1866 ਦਾ ਅਸਲ ਚਾਰਟਰ ਅਤੇ ਕਈ ਇਤਿਹਾਸਿਕ ਫੈਸਲੇ ਸੰਭਾਲੇ ਹੋਏ ਨੇ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਉਹਨਾਂ ਦੇ ਪਿਤਾ ਮੋਤੀ ਲਾਲ ਨਹਿਰੂ ਵੀ ਇਸੇ ਅਦਾਲਤ ਦੇ ਬਾਰ ਦੇ ਮੈਂਬਰ ਵੀ ਰਹਿ ਚੁੱਕੇ ਨੇ। ਹੈ ਨਾ ਇਹ ਬਹੁਤ ਦਿਲਚਸਪ ਜਾਣਕਾਰੀ। ਸੋ ਕੋਰਟ ਕਚਹਿਰੀਆਂ ਦੇ ਚੱਕਰ ਲਾਉਣੇ ਹਰ ਇੱਕ ਦੇ ਵਸਤੀ ਗੱਲ ਵੀ ਨਹੀਂ ਹੁੰਦੀ, ਅਤੇ ਇਹ ਕਹਿੰਦੇ ਨੇ ਕਿ ਇਸ ਤਰ੍ਹਾਂ ਦੇ ਮਾਮਲੇ ਨੇ ਜਿਹੜੇ ਉਹ ਦੱਸ ਕੇ ਨਹੀਂ ਆਉਂਦੇ। ਮੁਸੀਬਤਾਂ ਜ਼ਿੰਦਗੀ 'ਚ ਆਉਂਦੀਆਂ ਨੇ, ਪਰ ਚੰਗੀ ਗੱਲ ਇਹੀ ਹੈ ਕਿ ਜੇ ਅਸੀਂ ਇਹਨਾਂ ਦਾ ਡਟ ਕੇ ਮੁਕਾਬਲਾ ਕਰਦੇ ਹਾਂ ਤਾਂ ਫਿਰ ਸਾਨੂੰ ਇਹ ਚੀਜ਼ਾਂ ਡਰਾਉਂਦੀਆਂ ਨਹੀਂ, ਸਾਨੂੰ ਹਿੰਮਤ ਦਿੰਦੀਆਂ ਨੇ ਕਿ ਅਸੀਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਇਹਨਾਂ ਚੀਜ਼ਾਂ 'ਚੋਂ ਬਾਹਰ ਕਿਸ ਤਰ੍ਹਾਂ ਆਉਣਾ। ਸੋ ਜੇ ਤੁਸੀਂ ਇਸ ਅਦਾਲਤ ਨੂੰ ਦੇਖਿਆ ਤਾਂ ਜ਼ਰੂਰ ਤੁਸੀਂ ਨੈੱਟ ਦੇ ਉੱਤੇ ਸਰਚ ਕਰ ਸਕਦੇ ਹੋ। ਜੇ ਨਹੀਂ ਦੇਖਿਆ ਤਾਂ ਨੈੱਟ 'ਤੇ ਸਰਚ ਕਰ ਸਕਦੇ ਹੋ ਕਿ ਕੀ ਕੁਝ ਇਹਦੀ ਖਾਸੀਅਤ ਹੈ। ਹਾਲਾਂਕਿ ਬਹੁਤ ਸਾਰੀ ਜਾਣਕਾਰੀ ਦਾ ਪ੍ਰੋਗਰਾਮ 'ਚ ਤੁਹਾਡੇ ਨਾਲ ਸਾਂਝੀ ਕੀਤੀ ਜਾ ਹੀ ਚੁੱਕੀ ਹੈ। ਸੋ ਪ੍ਰੋਗਰਾਮ 'ਚ ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਹੁੰਦੀਆਂ ਰਹਿਣਗੀਆਂ ਤੁਹਾਡੇ ਨਾਲ ਸਾਂਝੀਆਂ। ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ 'ਤੇ ਲਈ ਰੁਕਦੇ ਹਾਂ।
2: ਵੇਖ ਰਾਣੋ, ਮੈਂ ਆਪਣੇ ਪੁੱਤ ਨੂੰ ਨਵੀਂ ਸਾਈਕਲ ਲਿਆ ਕੇ ਦਿੱਤੀ ਹੈ, ਪੂਰਾ 3000 ਰੁਪਿਆ ਲਗਾਇਆ। ਜਾ ਲੈ ਜਾ ਮੇਰਾ ਪੁੱਤ, ਚਲਾ ਲੈ ਸੜਕ ਤੇ।
3: ਚਲ ਬਹੁਤ ਵਧੀਆ ਕੀਤਾ ਭੈਣੇ, ਬਹੁਤ ਬਹੁਤ ਵਧਾਈਆਂ ਹੋਣ। ਪਰ ਤੂੰ ਇੰਨੇ ਛੋਟੇ ਜਵਾਕ ਨੂੰ ਸਾਈਕਲ ਲੈ ਕੇ ਸੜਕ ਤੇ ਕਿਉਂ ਭੇਜਦਾ?
2: ਲੈ ਫੇਰ ਕੀ ਹੋ ਗਿਆ ਭੈਣੇ, ਆ ਘਰ ਦੇ ਸਾਹਮਣੇ ਤਾਂ ਸੜਕ ਹੈ।
3: ਪਰ ਤੇਰੇ ਘਰ ਦੇ ਸਾਹਮਣੇ ਮੇਨ ਰੋਡ ਹੈ, ਰੱਬ ਨਾ ਕਰੇ ਜੇ ਕਦੇ ਤੇਜ਼ ਸਪੀਡ 'ਚ ਆ ਰਿਹਾ ਕੋਈ ਵਾਹਨ ਤੇਰੇ ਜਵਾਕ 'ਚ ਵੱਜੇ ਤਾਂ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਯਾਦ ਰੱਖੋ, ਆਪਣੇ ਛੋਟੇ ਬੱਚਿਆਂ ਨੂੰ ਸੜਕ ਤੇ ਇਕੱਲੇ ਨਾ ਜਾਣ ਦਿਓ, ਇਹ ਤੁਹਾਡੇ ਬੱਚੇ ਤੇ ਰਾਹਗੀਰਾਂ ਦੋਵਾਂ ਦੀ ਜਾਨ ਨੂੰ ਜੋਖਿਮ 'ਚ ਪਾ ਸਕਦਾ ਹੈ।
4: ਸੜਕ ਸੁਰੱਖਿਆ ਜੀਵਨ ਦੀ ਰੱਖਿਆ।
1: ਜੀ ਦੋਸਤੋ, ਹੁਣੇ ਤੁਹਾਨੂੰ ਜਾਣਕਾਰੀ ਦਿੱਤੀ ਇਲਾਹਾਬਾਦ ਹਾਈ ਕੋਰਟ ਬਾਰੇ ਕਿ ਸਭ ਤੋਂ ਵੱਡੀ ਅਦਾਲਤ ਹੈ ਇਹ ਦੇਸ਼ ਦੀ। ਅਤੇ ਕੋਰਟ ਨਾਲ ਇਹ ਜੁੜੀ ਹੋਈ ਇੱਕ ਖਬਰ ਵੀ ਹੁਣ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਸੁਪਰੀਮ ਕੋਰਟ ਵਿੱਚ ਪੈਂਡਿੰਗ ਪਏ ਕੇਸਾਂ ਦੇ ਆਪਸੀ ਸਮਝੌਤੇ ਰਾਹੀਂ ਨਿਬੇੜੇ ਦੇ ਲਈ ਇੱਕ ਸਮਾਧਾਨ ਸਮਾਰੋਹ ਕਰਵਾਇਆ ਜਾ ਰਿਹਾ ਸੰਗਰੂਰ ਵਿਖੇ ਅਤੇ ਇਸ ਤਹਿਤ 21, 22 ਅਤੇ 23 ਅਗਸਤ ਨੂੰ ਵਿਸ਼ੇਸ਼ ਲੋਕ ਅਦਾਲਤਾਂ ਲਾਈਆਂ ਜਾਣਗੀਆਂ। ਧਿਰਾਂ ਆਪਣੇ ਕੇਸਾਂ ਦੇ ਨਿਬੇੜੇ ਦੇ ਲਈ ਫਿਜ਼ੀਕਲ ਜਾਂ ਫਿਰ ਔਨਲਾਈਨ ਤਰੀਕੇ ਦੇ ਨਾਲ ਪੇਸ਼ ਹੋ ਸਕਦੀਆਂ ਨੇ। ਕੇਸ ਰੈਫਰ ਕਰਨ ਦੇ ਲਈ ਨਿਰਧਾਰਿਤ ਔਨਲਾਈਨ ਫਾਰਮ ਭਰਨ ਦੀ ਆਖਰੀ ਤਾਰੀਖ ਵਧਾ ਕੇ 31 ਜੁਲਾਈ ਕਰ ਦਿੱਤੀ ਗਈ ਹੈ। ਵਕੀਲਾਂ ਅਤੇ ਧਿਰਾਂ ਨੂੰ ਇਸ ਸੁਵਿਧਾ ਦਾ ਲਾਭ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ। ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੇ ਲਈ ਹੈਲਪਲਾਈਨ ਨੰਬਰਾਂ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ 0111-231-2428 0111-231-2528 ਜਾਂ ਫਿਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫ਼ਤਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਤੁਸੀਂ ਉਹ ਇਸ ਵੇਲੇ ਆਪਣੇ ਆਕਾਸ਼ਵਾਣੀ ਪਟਿਆਲਾ ਦੇ ਨਾਲ ਸਾਨੂੰ ਤੁਸੀਂ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋਂ ਨਾਲ ਸੁਣ ਸਕਦੇ ਹੋ ਅਤੇ ਮੈਨੂੰ ਤੁਸੀਂ ਇਸ ਵੇਲੇ ਰੇਡੀਓ ਦੇ ਜ਼ਰੀਏ ਸੁਣ ਰਹੇ ਹੋ। ਕਿੰਨੀ ਦਿਲਚਸਪ ਗੱਲ ਹੈ ਨਾ ਕਿ ਰੇਡੀਓ ਦੇ ਜ਼ਰੀਏ ਕਿਸ ਤਰ੍ਹਾਂ ਦੂਰ ਬੈਠੇ ਤੁਸੀਂ ਮੈਨੂੰ ਸੁਣ ਸਕਦੇ ਹੋ ਅਤੇ ਮੈਂ ਇਹ ਮਹਿਸੂਸ ਕਰ ਸਕਦੀ ਹਾਂ ਕਿ ਮੈਨੂੰ ਇਸ ਵੇਲੇ ਬਹੁਤ ਸਾਰੇ ਸਰੋਤੇ ਸੁਣ ਸਕਦੇ ਨੇ। ਸੋ ਇਹ ਰਿਸ਼ਤਾ ਕਾਇਮ ਹੋਇਆ ਸੀ ਬਹੁਤ ਦੇਰ ਪਹਿਲਾਂ, ਯਾਨੀ ਕਿ ਅੱਜ ਹੀ ਦੇ ਦਿਨ ਰੇਡੀਓ ਦੇ ਰਿਸ਼ਤਾ ਇਸ ਤਰ੍ਹਾਂ ਬਣਿਆ ਸੀ ਕਿ ਸਾਲ 1935 ਦੇ ਵਿੱਚ ਦੁਨੀਆ 'ਚ ਪਹਿਲੀ ਵਾਰ FM ਜਿਵੇਂ ਕਿ 100.2 ਮੈਗਾਹਰਟਸ ਇੱਕ FM ਚੈਨਲ ਹੈ, ਯਾਨੀ ਕਿ ਫ੍ਰੀਕੁਐਂਸੀ ਮੋਡਿਊਲ ਰੇਡੀਓ ਪ੍ਰਸਾਰਣ ਦਾ ਸਫਲ ਪ੍ਰਦਰਸ਼ਨ ਹੈ ਜਿਹੜਾ ਉਹ ਅੱਜ ਹੀ ਦੇ ਦਿਨ 1935 'ਚ ਕੀਤਾ ਗਿਆ ਸੀ ਅਤੇ ਇਸ ਨੂੰ ਸੰਭਵ ਬਣਾਇਆ ਸੀ ਅਮਰੀਕੀ ਇਨਵੈਂਟਰ ਐਡਵਿਨ ਆਰਮਸਟਰੋਂਗ ਨੇ। ਉਸ ਤੋਂ ਪਹਿਲਾਂ ਸਿਰਫ AM ਰੇਡੀਓ ਹੁੰਦਾ ਸੀ ਜਿਸ 'ਚ ਬਹੁਤ ਜ਼ਿਆਦਾ ਖੜਕਾ ਅਤੇ ਡਿਸਟਰਬੈਂਸ ਹੁੰਦਾ ਸੀ, ਪਰ FM ਦੀ ਖੋਜ ਤੋਂ ਬਾਅਦ ਆਵਾਜ਼ ਬਿਲਕੁਲ ਸਾਫ਼ ਹੋ ਗਈ। ਸੋ ਅੱਜ ਜੋ ਵੀ ਬਿਨਾਂ ਕਿਸੇ ਰੁਕਾਵਟ ਦੇ ਸਾਫ਼ ਸਾਫ਼ ਤੁਸੀਂ ਗੀਤ ਸੁਣ ਪਾ ਰਹੇ ਹੋ ਨਾ, ਇਹਦੀ ਸ਼ੁਰੂਆਤ ਅੱਜ ਹੀ ਦੇ ਦਿਨ ਹੋਈ ਸੀ। ਹੈ ਨਾ ਬੜੀ ਕਮਾਲ ਦੀ ਗੱਲ।

0: 5526 ਤੇ ਤੁਰੰਤ ਸੂਚਨਾ ਦਿਓ।
1: ਭਾਰਤ ਸਰਕਾਰ ਨੇ ਆਲ ਇਨ ਵਨ ਐਮਰਜੈਂਸੀ ਹੈਲਪਲਾਈਨ ਨੰਬਰ 112 ਜਾਰੀ ਕੀਤਾ ਹੋਇਆ। ਕਿਸੇ ਵੀ ਸੰਕਟਕਾਲੀਨ ਸਥਿਤੀ ਵਿੱਚ ਤੁਸੀਂ ਇਸ ਨੂੰ ਡਾਇਲ ਕਰਕੇ ਤੁਰੰਤ ਸਹਾਇਤਾ ਹਾਸਲ ਕਰ ਸਕਦੇ ਹੋ, ਜਿਵੇਂ ਕਿ ਐਮਰਜੈਂਸੀ ਪੁਲਿਸ ਸਹਾਇਤਾ, ਅੱਗ ਬੁਝਾਉਣ ਲਈ ਸਹਾਇਤਾ ਜਾਂ ਕਿਸੇ ਵੀ ਪ੍ਰਕਾਰ ਦੀ ਸਿਹਤ ਸਹੂਲਤਾਂ ਲਈ ਐਂਬੂਲੈਂਸ ਸਹਾਇਤਾ। ਜਦੋਂ ਤੁਸੀਂ 112 ਨੰਬਰ ਤੇ ਕਾਲ ਕਰਦੇ ਹੋ ਤਾਂ ਤੁਸੀਂ ਕਿਸ ਤਰ੍ਹਾਂ ਦੀ ਮਦਦ ਕਿਹੜੀ ਜਗ੍ਹਾ ਤੇ ਲੈਣੀ ਚਾਹੁੰਦੇ ਹੋ, ਇਸ ਨੂੰ ਦੇਖਦਿਆਂ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਰਾਹੀਂ ਤੁਹਾਡੀ ਕਾਲ ਤੁਹਾਡੇ ਏਰੀਆ ਦੇ ਨਜ਼ਦੀਕੀ ਸੇਵਾ ਕੇਂਦਰ ਤੇ ਜੋੜੀ ਜਾਂਦੀ ਹੈ, ਜਿੱਥੋਂ ਤੁਹਾਨੂੰ ਛੇਤੀ ਤੋਂ ਛੇਤੀ ਸੰਭਵ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਐਮਰਜੈਂਸੀ ਪੁਲਿਸ ਸਹਾਇਤਾ, ਅੱਗ ਦੁਰਘਟਨਾ ਜਾਂ ਐਂਬੂਲੈਂਸ ਸਹਾਇਤਾ ਲਈ ਹੁਣ ਇੱਕੋ ਹੈਲਪਲਾਈਨ ਟੋਲ ਫ੍ਰੀ ਨੰਬਰ 112।
2: ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਤੁਸੀਂ ਟਿਊਨ ਕੀਤਾ ਹੋਇਆ 100.2 ਮੈਗਾਹਰਟਜ਼ ਤੇ। ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਨਾਲੋਂ ਨਾਲ ਸੁਣ ਸਕਦੇ ਹੋ। ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਮਾਲਵਾ, ਮੈਂ ਹਾਂ ਤੁਹਾਡੇ ਨਾਲ ਕਰਮਜੀਤ ਕੌਰ ਤੇ ਪ੍ਰੋਗਰਾਮ 'ਚ ਆਓ ਹੁਣ ਤੁਹਾਡੇ ਨਾਲ ਮੁੱਖ ਚੋਣਵੀਆਂ ਖਬਰਾਂ ਸਾਂਝੀਆਂ ਕਰ ਲੈਂਦੇ ਹਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ 'ਚ ਸੱਭਿਆਚਾਰਕ ਕੇਂਦਰ ਵਿਖੇ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਦੇ ਸਿਲਸਿਲੇ 'ਚ ਕੱਲ੍ਹ ਰਾਸ਼ਟਰੀ ਲੋਕਤੰਤਰੀ ਗੱਠਜੋੜ ਦੀ ਮੀਟਿੰਗ ਨਵੀਂ ਦਿੱਲੀ 'ਚ ਹੋਈ। ਸਰਕਾਰ ਵੱਲੋਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। ਭਾਰਤ ਸਰਕਾਰ ਨੇ ਪੰਜਾਬ ਦੇ ਸੌਣੀ ਸੀਜ਼ਨ 2026 ਲਈ ਯੂਰੀਆ ਦੀ ਮਜ਼ਬੂਤ ਉਪਲਬਧਤਾ ਨੂੰ ਯਕੀਨੀ ਬਣਾਇਆ। ਸੂਬੇ 'ਚ ਯੂਰੀਆ ਦੀ ਕੋਈ ਕਮੀ ਨਹੀਂ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪੰਜਾਬ ਮੰਤਰੀ ਮੰਡਲ ਵੱਲੋਂ ਕਈ ਅਹਿਮ ਫੈਸਲੇ ਲਏ ਗਏ। ਪੰਜਾਬ ਵਿੱਚ ਨੀਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁਫ਼ਤ ਸਫ਼ਰ ਨੂੰ ਮਨਜ਼ੂਰੀ। ਮੰਤਰੀ ਮੰਡਲ ਵੱਲੋਂ 1013 ਲੈਕਚਰਾਰਾਂ ਦੀ ਭਰਤੀ ਨੂੰ ਪ੍ਰਵਾਨਗੀ, ਉਮਰ ਹੱਦ ਵਿੱਚ 5 ਸਾਲ ਦੀ ਛੋਟ ਦਿੱਤੀ ਗਈ ਹੈ। ਗਿੱਲੇ ਕੂੜੇ ਨੂੰ ਸਾਫ਼ ਸੁਥਰੀ ਊਰਜਾ 'ਚ ਬਦਲਣ ਲਈ ਪਟਿਆਲਾ ਤੇ ਜਲੰਧਰ 'ਚ ਬਾਇਓਗੈਸ ਪਲਾਂਟਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਪਟਿਆਲਾ 'ਚ ਹਾਈਬ੍ਰਿਡ ਸਫਾਈ ਮਾਡਲ ਦਾ ਆਗਾਜ਼। ਸੂਬੇ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਬਣਾਉਣ ਲਈ 30 ਦਿਨਾਂ ਦਾ ਟੀਚਾ ਮਿੱਥਿਆ ਗਿਆ ਹੈ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ਦੀ ਇੱਕ ਬਜ਼ੁਰਗ ਮਹਿਲਾ ਦੀ ਸ਼ਿਕਾਇਤ 'ਤੇ ਤੁਰੰਤ ਦਖਲ ਦਿੰਦਿਆਂ ਮਾਮਲੇ ਦੀ ਜਾਂਚ, ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫਤਾਰ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀਆਂ ਮਹਿਲਾ ਪੁਲਿਸ ਅਧਿਕਾਰੀਆਂ ਲਈ 93 2-ਪਹੀਆ ਇਲੈਕਟ੍ਰਿਕ ਵਾਹਨਾਂ ਨੂੰ ਰਵਾਨਾ ਕੀਤਾ ਤੇ ਅਫਗਾਨਿਸਤਾਨ ਖਿਲਾਫ਼ 3 ਮੈਚਾਂ ਦੀ 1 ਰੋਜ਼ਾ ਲੜੀ ਤੋਂ ਪਹਿਲਾਂ ਹਾਰਦਿਕ ਪਾਂਡਿਆ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਨੇ। ਇਹ ਸੀ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖ਼ਬਰਾਂ।

ਦਿਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1444 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਹਾਈਵੇ ਜਾਂ ਐਕਸਪ੍ਰੈਸਵੇ ਤੇ ਵਾਹਨ ਚਲਾਉਂਦੇ ਸਮੇਂ ਬਹੁਤ ਸਾਰੇ ਲੋਕ ਲਾਪਰਵਾਹੀ ਨਾਲ ਓਵਰਟੇਕ ਕਰਦੇ ਨੇ ਜਾਂ ਸਹੀ ਲੇਨ ਤੇ ਗੱਡੀ ਨਹੀਂ ਚਲਾਉਂਦੇ, ਜਿਸ ਕਾਰਨ ਹਾਦਸੇ ਵਾਪਰਦੇ ਨੇ ਅਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਹਾਈਵੇ ਤੇ ਕਈ ਲੋਕ ਖੱਬੇ ਪਾਸੇ ਤੋਂ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਗਲਤੀ ਕਰ ਬੈਠਦੇ ਨੇ, ਜੋ ਕਿ ਸਹੀ ਨਹੀਂ ਹੈ। ਓਵਰਟੇਕ ਕਰਨ ਲਈ ਕਿਸੇ ਵੀ ਵਾਹਨ ਨੂੰ ਸੱਜੇ ਪਾਸੇ ਤੋਂ ਓਵਰਟੇਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਸਾਵਧਾਨੀ ਨਾਲ। ਜੇਕਰ ਤੁਸੀਂ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਹੌਰਨ ਵਜਾਓ ਅਤੇ ਸਾਹਮਣੇ ਵਾਲੀ ਕਾਰ ਨੂੰ ਸੁਚੇਤ ਕਰੋ। ਜਦੋਂ ਸਾਹਮਣੇ ਵਾਲੀ ਕਾਰ ਤੁਹਾਨੂੰ ਸਾਈਡ ਦੇਵੇ ਤਾਂ ਹੀ ਓਵਰਟੇਕ ਕਰੋ। ਯਾਦ ਰੱਖੋ, ਘਰ ਵਿੱਚ ਤੁਹਾਡੇ ਆਪਣੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ।

0: ਆਕਾਸ਼ਵਾਣੀ ਹੈ, ਆਕਾਸ਼ਵਾਣੀ ਪਟਿਆਲਾ ਹੈ ਇਹ 100.2 ਮੈਗਾਹਰਟਜ਼ 'ਤੇ ਤੁਸੀਂ ਸਾਨੂੰ ਸੁਣ ਸਕਦੇ ਹੋ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਔਨਲਾਈਨ ਨਿਊਜ਼ ਔਨ AIR ਐਪ 'ਤੇ ਵੀ ਤੁਸੀਂ ਸਾਡੇ ਨਾਲ ਬਣੇ ਰਹਿ ਸਕਦੇ ਹੋ। ਇਸ ਵੇਲੇ ਸਵੇਰ ਦੇ 7:45 ਹੋਏ ਨੇ, ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਚੱਲ ਰਿਹਾ ਅਤੇ ਜਾਣਕਾਰੀ ਅਤੇ ਗੀਤ ਸੰਗੀਤ ਦੇ ਇਸ ਪ੍ਰੋਗਰਾਮ ਵਿੱਚ ਅੱਜ ਦੇ ਦਿਨ ਦੀ ਖਾਸੀਅਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਦੋਸਤੋ, ਅੱਜ ਇੱਕ ਹੋਰ ਬੇਹੱਦ ਖਾਸ ਦਿਨ ਹੈ, ਇੰਟਰਨੈਸ਼ਨਲ ਡੇ ਆਫ ਪਲੇ, ਖੇਡਣ ਦਾ ਦਿਨ। ਜਦੋਂ ਅਸੀਂ ਛੋਟੇ ਹੁੰਦੇ ਸੀ, ਮਾਵਾਂ ਨੇ ਆਵਾਜ਼ਾਂ ਮਾਰ ਮਾਰ ਕੇ ਸਾਨੂੰ ਘਰ ਬੁਲਾਉਣਾ ਕਿ ਪੁੱਤ ਹੁਣ ਹਟ ਜਾ, ਬਹੁਤ ਖੇਡ ਲਿਆ। ਪਰ ਅੱਜ ਕੱਲ੍ਹ ਮਾਵਾਂ ਨੂੰ ਕਹਿਣਾ ਪੈਂਦਾ ਕਿ ਪੁੱਤ ਫੋਨ ਛੱਡ ਦੇ, ਬਾਹਰ ਜਾ ਕੇ ਖੇਡ ਲੈ। ਅਤੇ ਅੱਜ ਦਾ ਦਿਨ ਸਾਨੂੰ ਇਹ ਯਾਦ ਕਰਵਾਉਂਦਾ ਹੈ ਕਿ ਖੇਡਣਾ ਸਿਰਫ ਟਾਈਮ ਪਾਸ ਨਹੀਂ ਹੁੰਦਾ। ਯੂਨਾਈਟਿਡ ਨੇਸ਼ਨਜ਼ ਵੀ ਇਹ ਕਹਿੰਦਾ ਹੈ ਕਿ ਖੇਡਾਂ ਨਾਲ ਬੱਚਿਆਂ ਦਾ ਦਿਮਾਗ ਤੇਜ਼ ਹੁੰਦਾ ਅਤੇ ਉਹ ਲੀਡਰ ਬਣਦੇ ਨੇ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਸਿੱਖਦੇ ਨੇ। ਤਾਂ ਫਿਰ ਅੱਜ ਦੇ ਦਿਨ ਸਾਨੂੰ ਕੀ ਕਰਨਾ ਚਾਹੀਦਾ? ਜੇ ਤੁਸੀਂ ਮਾਪੇ ਹੋ ਤਾਂ ਅੱਜ ਸ਼ਾਮ ਨੂੰ ਆਪਣੇ ਬੱਚਿਆਂ ਨਾਲ ਜ਼ਰੂਰ ਖੇਡੋ, ਉਹਨਾਂ ਨੂੰ ਕਿਸੇ ਪਾਰਕ 'ਚ ਲੈ ਕੇ ਜਾਓ। ਖਾਸ ਗੱਲ ਤਾਂ ਇਹ ਵੀ ਹੈ ਕਿ ਅੱਜ ਕੱਲ੍ਹ ਤਾਂ ਬੱਚਿਆਂ ਨੂੰ ਛੁੱਟੀਆਂ ਹੋਈਆਂ ਨੇ ਅਤੇ ਤੁਹਾਡੇ ਕੋਲ ਮੌਕਾ ਹੈ ਆਪਣੇ ਬੱਚਿਆਂ ਨਾਲ ਇੱਕ ਚੰਗਾ ਟਾਈਮ ਗੁਜ਼ਾਰਨ ਦਾ। ਉਹਨਾਂ ਨੂੰ ਦੱਸੋ ਕਿ ਸਾਡੀਆਂ ਦੇਸੀ ਖੇਡਾਂ ਕੋਟਲਾ ਛਪਾਕੀ, ਲੁਕਣ ਮਿੱਚੀ, ਪਿੱਠੂ ਗਰਮ ਕੀ ਹੁੰਦੀਆਂ ਸੀ। ਜੇ ਤੁਸੀਂ ਇਕੱਲੇ ਹੋ ਤਾਂ ਆਪਣੇ ਘਰ ਦੇ ਅੰਦਰ ਬੱਚਿਆਂ ਦੇ ਨਾਲ ਖੇਡੋ। ਤੁਸੀਂ ਲੂਡੋ ਖੇਡ ਸਕਦੇ ਹੋ, ਕੈਰਮ ਖੇਡ ਸਕਦੇ ਹੋ। ਸੋ ਖੇਡ ਕੋਈ ਵੀ ਖੇਡੋ, ਪਰ ਸਕਰੀਨ ਤੋਂ ਹਟ ਕੇ ਫਿਜ਼ੀਕਲ ਤੌਰ ਦੇ ਉੱਤੇ। ਅਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਬਾਹਰ ਖੇਡਣ ਵਾਲੀਆਂ ਆਊਟਡੋਰ ਗੇਮਸ ਅਤੇ ਇਨਡੋਰ ਗੇਮਸ ਵੀ ਸਾਡੇ ਕੋਲ ਮੌਜੂਦ ਨੇ। ਜਿਵੇਂ ਹੁਣ ਗਰਮੀ ਹੈ, ਜੇ ਤੁਸੀਂ ਦਿਨ 'ਚ ਆਪਣੇ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਹੋ ਤਾਂ ਇਨਡੋਰ ਗੇਮਸ ਖੇਡ ਸਕਦੇ ਹੋ। ਅਤੇ ਜੇ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਬਾਹਰ ਜਾ ਕੇ ਬੱਚਿਆਂ ਨੂੰ ਇੰਜੋਏ ਕਰਾ ਸਕਦੇ ਹੋ, ਖੁਦ ਵੀ ਉਹਨਾਂ ਦੇ ਨਾਲ ਬੱਚੇ ਬਣ ਕੇ ਖੇਡ ਸਕਦੇ ਹੋ। ਇਹਦੇ ਨਾਲ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਤਾਂ ਹੋਏਗਾ ਹੀ ਹੋਏਗਾ, ਪਰ ਨਾਲੋਂ ਨਾਲ ਤੁਹਾਡਾ ਵੀ ਆਪਣੇ ਬੱਚਿਆਂ ਦੇ ਨਾਲ ਰਿਸ਼ਤਾ ਹੈ ਜਿਹੜਾ ਉਹ ਹੋਰ ਵੀ ਗੂੜਾ ਹੋਏਗਾ। ਨਾ ਮੋਬਾਈਲ ਦਾ ਕੋਈ ਚਸਕਾ ਸੀ, ਨਾ ਵੀਡੀਓ ਗੇਮ ਦੀ ਬਿਮਾਰੀ ਸੀ, ਉਹ ਬਚਪਨ ਵੀ ਕੀ ਬਚਪਨ ਸੀ ਜਿੱਥੇ ਖੇਡਾਂ ਦੇ ਨਾਲ ਯਾਰੀ ਸੀ। ਇਸੇ ਕਰਕੇ ਇਸ ਵਾਰ ਯੂਨਾਈਟਿਡ ਨੇਸ਼ਨਜ਼ ਨੇ ਵੀ ਥੀਮ ਇਹੀ ਰੱਖਿਆ, ਪ੍ਰੋਟੈਕਟ ਪਲੇ ਪ੍ਰੋਟੈਕਟ ਚਾਈਲਡਹੁੱਡ। ਖੇਡਾਂ ਨੂੰ ਬਚਾਓ, ਬਚਪਨ ਨੂੰ ਬਚਾਓ। ਹੁਣ ਸਵਾਲ ਇਹ ਹੈ ਕਿ ਅੱਜ ਦੇ ਦੌਰ 'ਚ ਵੀਡੀਓ ਗੇਮਾਂ ਵਾਲੇ ਬੱਚਿਆਂ ਨੂੰ ਇਹਨਾਂ ਖੇਡਾਂ ਵੱਲ ਕਿਵੇਂ ਲਿਆਈਏ? ਤਾਂ ਮੈਨੂੰ ਲੱਗਦਾ ਕਿ ਸਾਨੂੰ ਖੁਦ ਬੱਚਿਆਂ ਦੇ ਨਾਲ ਬੱਚੇ ਬਣਨਾ ਪਏਗਾ। ਬੱਚਿਆਂ ਨੂੰ ਇਕੱਲੇ ਵੀ ਬਾਹਰ ਨਾ ਭੇਜੋ। ਅਸੀਂ ਸਾਰੇ ਜਾਣਦੇ ਹਾਂ ਕਿ ਬਾਹਰ ਮਾਹੌਲ ਹੁਣ ਇਹਨਾਂ ਸਿਖਾਵਾਂ ਨਹੀਂ ਰਿਹਾ ਪਹਿਲਾਂ ਦੇ ਮੁਕਾਬਲੇ। ਤੁਸੀਂ ਬੱਚਿਆਂ ਦੇ ਨਾਲ ਜਾਓ, ਹਫ਼ਤੇ 'ਚ ਇੱਕ ਦਿਨ ਖੁਦ ਉਹਨਾਂ ਦੇ ਨਾਲ ਜਿਹੜੀਆਂ ਤੁਹਾਡੀਆਂ ਰਵਾਇਤੀ ਖੇਡਾਂ ਨੇ ਉਹ ਜ਼ਰੂਰ ਖੇਡੋ। ਜਦੋਂ ਤੁਹਾਨੂੰ ਖੇਡਦੇ ਦੇਖਣਗੇ ਉਹ ਖੁਦ ਸਕਰੀਨ ਛੱਡ ਦੇਣਗੇ। ਜੇ ਤੁਸੀਂ ਕੋਸ਼ਿਸ਼ ਕਰੋ ਤਾਂ ਉਹਨਾਂ ਦੇ ਮੋਬਾਈਲ ਫੋਨ ਦੀ ਆਦਤ ਨੂੰ ਬੰਦ ਕਰਵਾ ਸਕਦੇ ਹੋ। ਘਰ ਦੇ ਵਿਹੜੇ 'ਚ ਜਾਂ ਘਰ ਦੀ ਛੱਤ ਦੇ ਉੱਤੇ, ਤੁਹਾਡੇ ਘਰ ਦੇ ਅੱਗੇ ਜੇ ਕੋਈ ਪਾਰਕ ਹੈ ਤਾਂ ਤੁਸੀਂ ਉੱਥੇ ਜਾ ਸਕਦੇ ਹੋ। ਬੱਚਿਆਂ ਨੂੰ ਕਹਾਣੀਆਂ ਸੁਣਾਓ, ਆਪਣੇ ਬਚਪਨ ਦੇ ਕਿੱਸੇ ਸੁਣਾਓ, ਤਾਂ ਕਿ ਕਿੱਦਾਂ ਤੁਸੀਂ ਬਚਪਨ ਦੇ ਵਿੱਚ ਆਪਣੀਆਂ ਰਵਾਇਤੀ ਖੇਡਾਂ ਗੁੱਲੀ ਡੰਡਾ, ਬਾਂਦਰ ਕਿੱਲਾ, ਇਹ ਸਾਰੀਆਂ ਖੇਡਾਂ ਖੇਡਦੇ ਹੁੰਦੇ ਸੀ ਅਤੇ ਇਹਨਾਂ 'ਚ ਕਿੰਨਾ ਜ਼ਿਆਦਾ ਰੋਮਾਂਚ ਸੀ। ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਬੱਚਿਆਂ ਨੂੰ ਰੋਮਾਂਚ ਪਸੰਦ ਹੈ ਅਤੇ ਉਹ ਵੀ ਐਕਸਾਈਟਡ ਹੋ ਕੇ ਜ਼ਰੂਰ ਤੁਹਾਡੇ ਬਚਪਨ ਦੇ ਕਿੱਸੇ ਸੁਣਨ 'ਚ ਦਿਲਚਸਪੀ ਵੀ ਦਿਖਾਉਣਗੇ, ਤੁਹਾਡੇ ਨਾਲ ਖੇਡਣਗੇ ਵੀ। ਸੋ ਤੁਸੀਂ ਅੱਜ ਦੇ ਦਿਨ ਖਾਸ ਤੌਰ 'ਤੇ, ਕਿਉਂਕਿ ਅੱਜ ਇੰਟਰਨੈਸ਼ਨਲ ਡੇ ਆਫ ਪਲੇ ਹੈ, ਘੱਟੋ ਘੱਟ ਅੱਜ ਦੇ ਦਿਨ ਤਾਂ ਤੁਸੀਂ ਇਸ ਗੱਲ ਦਾ ਖਿਆਲ ਰੱਖਣਾ ਕਿ ਬੱਚਿਆਂ ਨੂੰ ਫੋਨ ਦੇਣ ਦੀ ਬਜਾਏ ਗੇਂਦ ਫੜਾਓ ਅਤੇ ਬਚਪਨ ਨੂੰ ਦੁਬਾਰਾ ਜੀਓ।
1: ਬਹੁਤੇ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਕਾਲ ਹੈ। ਕਾਲ ਦੇ ਕਰਕੇ ਬਹੁਤ ਜ਼ਿਆਦਾ ਹਾਦਸੇ ਵਾਪਰਦੇ ਨੇ। ਜੇਕਰ ਤੁਸੀਂ ਆਪਣੀ ਜ਼ਿੰਦਗੀ ਤੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਘਰ ਤੋਂ ਸਮੇਂ ਸਿਰ ਚੱਲੋ ਤੇ ਰੋਡ ਤੇ ਸਪੀਡ ਨੇਮਾਂ ਦਾ ਪਾਲਣ ਕਰੋ। ਤੇ ਹਾਂ, ਹੈਲਮਟ ਸਿਰਫ ਚਲਾਨ ਬਚਾਉਣ ਲਈ ਨਹੀਂ, ਜਾਨ ਬਚਾਉਣ ਲਈ ਹੈ।
2: ਜੇ ਤੁਹਾਨੂੰ ਕੋਈ ਬੱਚਾ ਗੁੰਮ ਹੋਇਆ, ਕਿਸੇ ਮੁਸੀਬਤ ਚ ਫਸਿਆ ਜਾਂ ਲਾਵਾਰਿਸ ਹਾਲਤ ਵਿੱਚ ਮਿਲਦਾ ਹੈ, ਜਾਂ ਤੁਸੀਂ ਕਿਸੇ ਅਜਿਹੇ ਬੱਚੇ ਨੂੰ ਜਾਣਦੇ ਹੋ ਜਿਸ ਨੂੰ ਲਗਾਤਾਰ ਸਰੀਰਕ ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੋਵੇ, ਤਾਂ ਆਪਣਾ ਫਰਜ਼ ਪਛਾਣੋ। ਇਸ ਦੀ ਸੂਚਨਾ ਚਾਈਲਡ ਹੈਲਪਲਾਈਨ ਟੋਲ ਫ੍ਰੀ ਨੰਬਰ 1098 ਤੇ ਜ਼ਰੂਰ ਦਿਓ।
0: ਜੀ ਦੋਸਤੋ, ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਇੱਕ ਹੋਰ ਖਾਸੀਅਤ ਅੱਜ ਦੇ ਦਿਨ ਦੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਅੱਜ ਦਾ ਦਿਨ ਬੇਹੱਦ ਖਾਸ ਹੈ ਇਤਿਹਾਸ ਦੇ ਤੌਰ 'ਤੇ। ਅੱਜ ਅਸੀਂ ਉਸ ਮਹਾਨ ਸਪੂਤ ਕ੍ਰਾਂਤੀਕਾਰੀ ਅਤੇ ਅਮਰ ਸ਼ਹੀਦ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਦੀ ਕਲਮ ਨੇ ਦੇਸ਼ ਭਗਤੀ ਦੇ ਗੀਤ ਲਿਖੇ ਅਤੇ ਜਿਨ੍ਹਾਂ ਦੀ ਬੰਦੂਕ ਨੇ ਅੰਗਰੇਜ਼ਾਂ ਦੀ ਨੀਂਦ ਉਡਾਈ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਪੰਡਿਤ ਰਾਮ ਪ੍ਰਸਾਦ ਬਿਸਮਿਲ ਹੋਰਾਂ ਦੀ। ਅੱਜ ਦੇ ਦਿਨ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਉਹ ਇੱਕ ਦੇਸ਼ ਭਗਤੀ ਨਹੀਂ ਸਗੋਂ ਇੱਕ ਸ਼ਾਇਰ ਵੀ ਸੀ। ਉਹ ਉਰਦੂ ਅਤੇ ਹਿੰਦੀ 'ਚ ਬਹੁਤ ਹੀ ਖੂਬਸੂਰਤ ਕਵਿਤਾਵਾਂ ਲਿਖਦੇ ਸੀ। ਉਹਨਾਂ ਦਾ ਤਖੱਲੁਸ ਸੀ ਬਿਸਮਿਲ। ਤੁਹਾਨੂੰ ਪਤਾ ਇਹਦਾ ਮਤਲਬ? ਇਹਦਾ ਮਤਲਬ ਹੈ ਜ਼ਖਮੀ ਜਾਂ ਫਿਰ ਬੇਚੈਨ। ਉਹ ਆਪਣੇ ਦਿਲ ਦੀ ਬੇਚੈਨੀ ਨੂੰ ਕਵਿਤਾਵਾਂ ਰਾਹੀਂ ਜ਼ਾਹਿਰ ਕਰਦੇ ਸੀ। ਤੇ ਉਹਨਾਂ ਦੀ

0: आने वाले सालों में हमारी ये ख्याति और बुलंद होगी। ओलंपिक्स के लिए हमारी तैयारियां भी भारत की एस्पिरेशन का ही प्रतिबिंब है। हमें छोटा नहीं सोचना है, हमें लक्ष्य ऊंचे रखने हैं और उन्हें प्राप्त करने के लिए पूरी ताकत लगा देनी है।
1: The world's biggest football tournament 2026 FIFA World Cup begins today and will run through July 19th across the United States, Canada and Mexico. The tournament is the largest in World Cup history, featuring 48 teams compared with 32 teams in previous editions. In this edition, a record 104 matches will be played, including 72 in the group stage and 32 in the knockout rounds. The final is scheduled for July 19th. The India Meteorological Department has forecast heavy rainfall today in places over Arunachal Pradesh, Assam, Meghalaya, Kerala and Mahi, Odisha, sub-Himalayan West Bengal and Sikkim. Rainfall conditions are also expected during the day over Andaman and Nicobar Islands, Bihar, coastal Andhra Pradesh and Karnataka, Gangetic West Bengal, Konkan, Goa, Tamil Nadu and Northeast India. Thunderstorms are also likely to occur today over Bihar, Chhattisgarh, Gangetic West Bengal, Jharkhand, Odisha and Uttarakhand. And now for a look at today's newspapers, it's over to Subhadra Ramachandran.
2: Thank you, Shagun. All the dailies lead with PM Modi becoming the longest serving elected Prime Minister and congratulatory wishes pouring in from around the world for this historic milestone in the journeys of Indian democracy. Modi 12.0 One Vision Nation First. In a document titled Nation First, the core mantra issued to mark 12 years of the current government. The centre emphasised its vision of Rashtra Pratham and asserted that it is no longer just the sentiment but the lifeblood of India leads the pioneer. For the first time in its dealings with the Trump administration, India summoned a top US diplomat in New Delhi following an attack earlier in the day by American forces on a commercial ship off the coast of Oman, cites the Indian Express under the headline, Three Indians Missing After Attack, Delhi Summons US Diplomat. Army Chief General Upendra Dwivedi reviews the operational readiness of troops, reports the Asian Age, announcing the first built-to-suit data center capacity in India for Meta. The Financial Express mentions Reliance Meta deepened ties with AI data center deal. Pact highlights new infra model for AI build out. The Times of India in its editorial piece titled Control Shift, AI is not destroying the job market but changing it. There will be jobs aplenty if you update your skills. In white collar circle, this is the best of times. And finally, human contribution to global warming highest ever in 2025, says an annual study called Indicators of Global Climate Change. The findings are a further reminder to the rapidly rising global temperatures, writes the Indian Express. And with that, it's back to you, Shagun.
1: Thank you, Subhadra. And now, before we end the bulletin, the headlines once again. Prime Minister Narendra Modi to chair 11th Governing Council meeting of Niti Aayog in New Delhi today. Prime Minister says lifting more than 25 crore people out of poverty during past 12 years of NDA government shows that its policies are correct and moving in right direction. Indian Chamber of Commerce plans to channel investments worth 1 lakh crore rupees into West Bengal. IMD forecasts heavy rainfall in places over northeast, sub-Himalayan West Bengal, Odisha, Kerala and Mahi today. US military strikes multiple targets in Iran in latest escalation of tensions in West Asia. And Prime Minister Modi praises performance of Indian sportspersons and urges the nation to set ambitious targets for Olympics. For details of these stories and more, log on to our website www.newsonair.gov.in and News on AIR app. And with that, we end the morning news. Have a nice day.
3: नमस्कार, ये आकाशवाणी है। खबरां दे इस बुलेटिन नाल मैं चंचल शर्मा। पहला बुलेटिन दियां खास खबरां। प्रधानमंत्री नरेंद्र मोदी अज नवी दिल्ली च नीति आयोग की 11वीं गवर्निंग कौंसल की मीटिंग की प्रधानगी करनगे। प्रधानमंत्री ने कहा पिछले 12 सालां च 25 करोड़ तो वध लोगों का गरीबी तो बाहर निकलना सरकार दियां सही नीतियां का प्रमाण है। भारत सरकार ने पंजाब के सौनी सीजन 2026 लई यूरिया की मजबूत उपलब्धता नूं यकीनी बनाया। सूबे विच यूरिया की कोई कमी नहीं। पछमी एशिया संघर्ष च ਤਣਾਅ ਦਰਮਿਆਨ ਅਮਰੀਕੀ ਫੌਜ ਨੇ ਈਰਾਨ 'ਚ ਕਈ ਟਿਕਾਣਿਆਂ 'ਤੇ ਹਮਲੇ ਕੀਤੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਅਥਲੀਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਓਲੰਪਿਕ ਲਈ ਉੱਚੇ ਟੀਚੇ ਨਿਰਧਾਰਤ ਕਰਨ ਦਾ ਸੱਦਾ ਦਿੱਤਾ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਸਭਿਆਚਾਰਕ ਕੇਂਦਰ ਵਿਖੇ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਪ੍ਰਧਾਨ ਮੰਤਰੀ ਦੇ ਟੀਮ ਇੰਡੀਆ ਦੇ ਦ੍ਰਿਸ਼ਟੀਕੋਣ ਮੁਤਾਬਕ ਇਸ ਸਾਲ ਦਾ ਵਿਸ਼ਾ 2047 ਤੱਕ ਵਿਕਸਿਤ ਭਾਰਤ ਲਈ ਸਮਾਵੇਸ਼ੀ ਮਨੁੱਖੀ ਵਿਕਾਸ ਰੱਖਿਆ ਗਿਆ ਇਹ ਵਿਸ਼ਾ ਹਰੇਕ ਭਾਰਤੀ ਦੀ ਭਲਾਈ ਅਤੇ ਵਿਕਾਸ ਤੇ ਕੇਂਦਰਿਤ ਹੈ ਗਵਰਨਿੰਗ ਕੌਂਸਲ ਦੀ ਮੀਟਿੰਗ ਇਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਤੇ ਦੇਸ਼ ਦੇ ਹਰੇਕ ਨਾਗਰਿਕ ਲਈ ਇਸ ਨੂੰ ਠੋਸ ਮਾਪਣਯੋਗ ਨਤੀਜਿਆਂ 'ਚ ਅਨੁਵਾਦ ਕਰਨ ਤੇ ਵਿਚਾਰ ਵਟਾਂਦਰਾ ਕਰੇਗੀ ਮੀਟਿੰਗ ਵਿਚ ਮੁੱਖ ਮੰਤਰੀ ਅਤੇ ਉਪ ਰਾਜਪਾਲ ਸਮਾਵੇਸ਼ੀ ਮਨੁੱਖੀ ਵਿਕਾਸ ਲਈ ਢਾਂਚੇ ਤੇ ਚਰਚਾ ਵੀ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ 140 ਕਰੋੜ ਨਾਗਰਿਕਾਂ ਦੀਆਂ ਇੱਛਾਵਾਂ ਜ਼ਰੂਰ ਪੂਰੀਆਂ ਹੋਣਗੀਆਂ ਅਤੇ NDA ਨੇ ਹਮੇਸ਼ਾ ਦੇਸ਼ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਨਵੀਂ ਦਿੱਲੀ ਦੇ ਭਾਰਤ ਮੰਡਪਾਂ ਵਿਖੇ ਆਯੋਜਿਤ NDA ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ 'ਚ 25 ਕਰੋੜ ਤੋਂ ਵੱਧ ਲੋਕਾਂ ਦਾ ਗਰੀਬੀ ਤੋਂ ਬਾਹਰ ਨਿਕਲਣਾ ਸਰਕਾਰ ਦੀਆਂ ਸਹੀ ਨੀਤੀਆਂ ਅਤੇ ਸਹੀ ਦਿਸ਼ਾ ਦਾ ਪ੍ਰਮਾਣ ਹੈ ਉਨ੍ਹਾਂ ਕਿਹਾ ਕਿ ਸਾਲ 2014 'ਚ ਉਮੀਦ ਦਾ ਚੜ੍ਹਦਾ ਸੂਰਜ ਅੱਜ ਨਵੇਂ ਵਿਸ਼ਵਾਸ ਦੀ ਕਿਰਨ ਵਿੱਚ ਬਦਲ ਗਿਆ ਉਨ੍ਹਾਂ ਕਿਹਾ ਕਿ ਪਹਿਲੀ ਵਾਰ ਦੇਸ਼ ਦੇ ਲੋਕਾਂ ਨੇ ਦੇਖਿਆ ਕਿ ਜਦੋਂ ਕੋਈ ਸਰਕਾਰ ਸਹੀ ਇਰਾਦੇ ਨਾਲ ਚਲਾਈ ਜਾਂਦੀ ਹੈ ਤਾਂ ਵਿਕਾਸ ਦੀ ਤੇਜ਼ ਰਫ਼ਤਾਰ ਨਾਲ ਹੁੰਦਾ ਹੈ
0: NDA ਸਰਕਾਰ ਕੇ ਇਨ 12 ਵਰਸ਼ੋਂ ਮੇ 25 ਕਰੋੜ ਸੇ ਜ਼ਿਆਦਾ ਲੋਕੋਂ ਕਾ ਗਰੀਬੀ ਸੇ ਬਾਹਰ ਨਿਕਲਣਾ ਇਹ ਦਿਖਾਤਾ ਹੈ ਕਿ ਹਮਾਰੀ ਨੀਤੀਆਂ ਸਹੀ ਹੈ ਹਮਾਰੀ ਦਿਸ਼ਾ ਸਹੀ ਹੈ ਇਹ ਸਫਲਤਾ ਆਜ ਦੇਸ਼ ਕੇ ਹਰ ਉਸ ਵਿਅਕਤੀ ਕੋ ਇੱਕ ਭਰੋਸਾ ਦੇਤੀ ਹੈ ਕਿ ਏਕ ਨਾ ਏਕ ਦਿਨ ਉਸਕੇ ਸਪਨੇ ਵੀ ਪੂਰੇ ਹੋਣਗੇ
3: ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ ਦਾ ਸੁਪਨਾ ਹੁਣ ਦੇਸ਼ ਦੇ ਹਰ ਨਾਗਰਿਕ ਦਾ ਸੰਕਲਪ ਬਣ ਗਿਆ ਉਨ੍ਹਾਂ ਕਿਹਾ ਕਿ ਆਲਮੀ ਆਰਥਿਕ ਚੁਣੌਤੀਆਂ ਦੇ ਬਾਵਜੂਦ ਭਾਰਤ ਨੇ 2025-26 ਵਿਚ 7.7 ਫੀਸਦ ਦੀ ਵਿਕਾਸ ਦਰ ਪ੍ਰਾਪਤ ਕੀਤੀ ਤੇ ਦੇਸ਼ ਹੁਣ ਦੁਨੀਆਂ ਦੀਆਂ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਅਰਥ ਵਿਵਸਥਾਵਾਂ ਵਿਚੋਂ ਇਕ ਹੈ ਉਨ੍ਹਾਂ ਕਿਹਾ ਕਿ ਸਰਕਾਰ ਨੇ ਰਾਸ਼ਟਰੀ ਹਿੱਤ ਵਿਚ ਔਰਤਾਂ ਲਈ ਰਾਖਵਾਂਕਰਨ 3 ਤਲਾਕ ਖਿਲਾਫ਼ ਕਾਨੂੰਨ ਨਾਗਰਿਕਤਾ ਸੋਧ ਕਾਨੂੰਨ ਭਾਰਤੀ ਦੰਡ ਸੰਹਿਤਾ ਤੇ ਇਕ ਪੈਨਸ਼ਨ ਜਿਹੇ ਮਹੱਤਵਪੂਰਨ ਫੈਸਲੇ ਲਏ ਨੇ ਤੇ ਅਜਿਹੇ ਦਲੇਰਾਨਾ ਫੈਸਲੇ ਭਵਿੱਖ ਵਿਚ ਵੀ ਜਾਰੀ ਰਹਿਣਗੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਨਵੀਨ ਨੇ ਕਿਹੈ ਕਿ ਨਵੀਂ ਦਿੱਲੀ ਦੇ ਭਾਰਤ ਮੰਡਪਾਂ ਵਿਖੇ ਹੋਏ NDA ਸੰਮੇਲਨ 'ਚ 35 ਰਾਜਨੀਤਿਕ ਪਾਰਟੀਆਂ ਦੇ 75 ਨੁਮਾਇੰਦਿਆਂ ਨੇ ਹਿੱਸਾ ਲਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਨਵੀਨ ਨੇ ਕਿਹਾ ਕਿ NDA ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦਾ ਧੰਨਵਾਦ ਕੀਤਾ ਤੇ ਇਸ ਇਤਿਹਾਸਕ ਮੀਲ ਉਪਲਬਧੀ ਨੂੰ ਹਾਸਲ ਕਰਨ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਉਨ੍ਹਾਂ ਇਸ ਨੂੰ ਦੇਸ਼ ਦੇ 140 ਕਰੋੜ ਲੋਕਾਂ ਲਈ ਮਾਣ ਵਾਲਾ ਪਲ ਦੱਸਿਆ ਉਨ੍ਹਾਂ ਕਿਹਾ ਕਿ NDA ਇਸ ਸਮੇਂ 22 ਤੋਂ ਵੱਧ ਰਾਜਾਂ ਵਿਚ ਸੱਤਾ 'ਚ ਹੈ ਜੋ ਦੇਸ਼ ਦੇ ਭੂਗੋਲਿਕ ਖੇਤਰ ਦਾ ਲਗਭਗ 75% ਹਿੱਸਾ ਕਵਰ ਕਰਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆਂ ਭਰ ਦੇ ਨੇਤਾਵਾਂ ਤੋਂ ਪ੍ਰਾਪਤ ਵਧਾਈ ਸੁਨੇਹਾਂ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ ਇਕ ਸੋਸ਼ਲ ਮੀਡੀਆ ਪੋਸਟ 'ਚ ਸ੍ਰੀ ਮੋਦੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਦਾ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦੇ ਸੰਦੇਸ਼ ਦੇ ਸਬੰਧ 'ਚ ਪ੍ਰਧਾਨ ਮੰਤਰੀ ਨੇ ਭਾਰਤ ਅਤੇ ਮਲੇਸ਼ੀਆ ਦਰਮਿਆਨ ਮਜ਼ਬੂਤ ਤੇ ਸਥਾਈ ਦੋਸਤੀ ਲਈ ਆਪਣੀ ਡੂੰਘੀ ਸ਼ਲਾਘਾ ਕੀਤੀ ਪ੍ਰਧਾਨ ਮੰਤਰੀ ਨੇ ਜਰਮਨ ਚਾਂਸਲਰ ਫਰੈਡਰਿਕ ਮਰਸ ਦਾ ਵੀ ਸ਼ੁਕਰੀਆ ਅਦਾ ਕੀਤਾ ਉਨ੍ਹਾਂ ਕਿਹਾ ਕਿ ਭਾਰਤ ਜਰਮਨੀ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਤੇ ਵੱਖ ਵੱਖ ਮੁੱਖ ਖੇਤਰਾਂ 'ਚ ਸਹਿਯੋਗ ਵਧਾਉਣ ਲਈ ਵਚਨਬੱਧ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਧੰਨਵਾਦ ਕਰਦਿਆਂ ਸ੍ਰੀ ਮੋਦੀ ਨੇ ਭਾਰਤ ਕੈਨੇਡਾ ਭਾਈਵਾਲੀ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਵੀ ਨਵੀਆਂ ਉਚਾਈਆਂ ਤੱਕ ਪਹੁੰਚੇਗਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਸੁਨੇਹੇ ਦੇ ਜਵਾਬ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ 'ਚ ਭਾਰਤ ਅਤੇ ਇਜ਼ਰਾਈਲ ਵਿਚਕਾਰ ਦੋਸਤੀ ਹੋਰ ਵੀ ਮਜ਼ਬੂਤ ਹੋਵੇਗੀ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿਚ ਬੇਮਿਸਾਲ ਤਰੱਕੀ ਦੇਖੀ ਹੈ ਆਕਾਸ਼ਵਾਣੀ ਖ਼ਬਰਾਂ ਪਿਛਲੇ 12 ਸਾਲਾਂ 'ਚ ਵੱਖ ਵੱਖ ਖੇਤਰਾਂ 'ਚ ਸਰਕਾਰ ਦੇ ਉਪਰਾਲਿਆਂ ਤੇ ਇਕ ਵਿਸ਼ੇਸ਼ ਲੜੀ ਪੇਸ਼ ਕਰ ਰਿਹਾ ਅੱਜ ਅਸੀਂ ਗਰੀਬਾਂ ਦੀ ਭਲਾਈ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਤੇ ਚਰਚਾ ਕਰਾਂਗੇ ਪੇਸ਼ ਹੈ ਇਕ ਰਿਪੋਰਟ
4: ਪਿਛਲੇ 12 ਸਾਲਾਂ ਵਿੱਚ ਨਰਿੰਦਰ ਮੋਦੀ ਸਰਕਾਰ ਨੇ ਗਰੀਬਾਂ ਦੀ ਭਲਾਈ ਅਤੇ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਈ ਪ੍ਰਮੁੱਖ ਯੋਜਨਾਵਾਂ ਲਾਗੂ ਕੀਤੀਆਂ ਨੇ ਗਰੀਬਾਂ ਲਈ ਘਰ ਮੋਦੀ ਸਰਕਾਰ ਦਾ ਮੁੱਖ ਤਰਜੀਹੀ ਖੇਤਰ ਹੈ ਗ੍ਰਾਮੀਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪਿੰਡੂ ਖੇਤਰਾਂ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਲਈ ਸੂਬਿਆਂ ਨੂੰ 4 ਕਰੋੜ ਤੋਂ ਵੱਧ ਘਰ

0: ਅਲਾਟ ਕੀਤੇ ਗਏ ਹਨ। ਖੁਰਾਕ ਸੁਰੱਖਿਆ ਦੇ ਖੇਤਰ ਵਿੱਚ ਸਰਕਾਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਦੇਸ਼ ਭਰ ਦੇ 81 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਮੁਫ਼ਤ ਅਨਾਜ ਪ੍ਰਦਾਨ ਕਰ ਰਹੀ ਹੈ। ਦੁਨੀਆ ਦੀ ਸਭ ਤੋਂ ਵੱਡੀ ਜਨਤਕ ਸਿਹਤ ਸੰਭਾਲ ਯੋਜਨਾ ਦੇ ਤਹਿਤ 10 ਕਰੋੜ 82 ਲੱਖ ਲਾਭਪਾਤਰੀਆਂ ਨੇ ਨਗਦ ਰਹਿਤ ਇਲਾਜ ਦਾ ਲਾਭ ਉਠਾਇਆ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ 10 ਕਰੋੜ 55 ਲੱਖ ਤੋਂ ਵੱਧ ਔਰਤਾਂ ਨੂੰ ਮੁਫ਼ਤ LPG ਗੈਸ ਕਨੈਕਸ਼ਨ ਪ੍ਰਦਾਨ ਕੀਤੇ ਗਏ ਹਨ, ਜਿਸ ਨਾਲ ਉਹਨਾਂ ਨੂੰ ਰਵਾਇਤੀ ਖਾਣਾ ਪਕਾਉਣ ਵਾਲੇ ਈਂਧਨ ਦੇ ਸਿਹਤ ਖਤਰਿਆਂ ਤੋਂ ਬਚਾਇਆ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਤਹਿਤ ਹੁਣ ਤੱਕ 1 ਕਰੋੜ 12 ਲੱਖ ਤੋਂ ਵੱਧ ਕਰਜ਼ੇ ਰੇਹੜੀ ਫੜੀ ਵਾਲਿਆਂ ਨੂੰ ਵੰਡੇ ਜਾ ਚੁੱਕੇ ਹਨ। ਭਾਰਤ ਦਾ ਸਮਾਜਿਕ ਸੁਰੱਖਿਆ ਕਵਰੇਜ 2015 ਵਿੱਚ 19% ਤੋਂ ਵੱਧ ਕੇ 2025 ਵਿੱਚ 64% ਤੋਂ ਵੱਧ ਹੋ ਗਿਆ ਹੈ, ਜਿਸ ਵਿੱਚ ਸਰਕਾਰੀ ਭਲਾਈ ਯੋਜਨਾਵਾਂ ਦੇ ਤਹਿਤ ਲਗਭਗ 94 ਕਰੋੜ ਨਾਗਰਿਕ ਸ਼ਾਮਲ ਹਨ। ਲਗਭਗ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ ਹੈ, ਜੋ ਕਿ ਸਮਾਵੇਸ਼ੀ ਵਿਕਾਸ ਅਤੇ ਭਲਾਈ ਅਧਾਰਤ ਸ਼ਾਸਨ ਵੱਲ ਇੱਕ ਮਹੱਤਵਪੂਰਨ ਤਬਦੀਲੀ ਨੂੰ ਦਰਸਾਉਂਦਾ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਰਾਜੇਸ਼ ਬਾਲੀ।
1: ਭਾਰਤ ਸਰਕਾਰ ਨੇ ਪੰਜਾਬ ਦੇ ਸਾਉਣੀ ਸੀਜ਼ਨ 2026 ਲਈ ਯੂਰੀਆ ਦੀ ਮਜ਼ਬੂਤ ਉਪਲਬਧਤਾ ਨੂੰ ਯਕੀਨੀ ਬਣਾਇਆ। ਅਧਿਕਾਰਤ ਸੂਤਰਾਂ ਮੁਤਾਬਕ ਪੰਜਾਬ 'ਚ ਯੂਰੀਆ ਦੀ ਕੋਈ ਕਮੀ ਨਹੀਂ ਹੈ ਅਤੇ ਲਗਾਤਾਰ ਨਿਗਰਾਨੀ ਸੂਬੇ ਲਈ ਖਾਦ ਦਾ ਲੋੜੀਂਦਾ ਭੰਡਾਰ ਰੱਖ ਰਹੀ ਹੈ। ਅਧਿਕਾਰਤ ਅੰਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਨੇ ਕਿ ਖਾਦ ਵਿਭਾਗ ਨੇ ਪੰਜਾਬ ਲਈ ਇੱਕ ਵਾਧੂ ਅਤੇ ਸਿਹਤਮੰਦ ਸਪਲਾਈ ਚੇਨ ਨੂੰ ਸਫਲਤਾਪੂਰਵਕ ਯਕੀਨੀ ਬਣਾਇਆ। ਪੰਜਾਬ ਲਈ ਸਾਉਣੀ ਸੀਜ਼ਨ 2026 ਦੀ ਕੁੱਲ ਲੋੜ 14,50,000 ਮੀਟ੍ਰਿਕ ਟਨ ਅਤੇ 9 ਜੂਨ 2026 ਤੱਕ 9 ਲੱਖ ਮੀਟ੍ਰਿਕ ਟਨ ਦੀ ਗਣਨਾ ਕੀਤੀ ਗਈ। ਅਨੁਪਾਤ ਲੋੜ ਦੇ ਮੁਤਾਬਕ ਖਾਦ ਵਿਭਾਗ ਨੇ 10,71,000 ਮੀਟ੍ਰਿਕ ਟਨ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ। ਇਸ ਸਪਲਾਈ ਕੀਤੀ ਮਾਤਰਾ ਵਿੱਚੋਂ ਸੂਬੇ 'ਚ ਯੂਰੀਆ ਦੀ ਅਸਲ ਵਿਕਰੀ 6,25,000 ਮੀਟ੍ਰਿਕ ਟਨ ਸੀ, ਜਿਸ ਨਾਲ ਜ਼ਮੀਨ 'ਤੇ ਤੁਰੰਤ 4,46,000 ਮੀਟ੍ਰਿਕ ਟਨ ਦਾ ਕਾਫ਼ੀ ਭੰਡਾਰ ਉਪਲਬਧ ਹੈ। ਇਸ ਤੋਂ ਇਲਾਵਾ 39,167 ਮੀਟ੍ਰਿਕ ਟਨ ਯੂਰੀਆ ਦੀ ਵਾਧੂ ਮਾਤਰਾ ਵੀ ਇਸ ਵੇਲੇ ਪੰਜਾਬ 'ਚ ਭੇਜੀ ਜਾ ਰਹੀ ਹੈ। ਰਾਜ ਸਰਕਾਰ ਦੇ ਰਿਕਾਰਡਾਂ ਤੋਂ ਜ਼ਮੀਨੀ ਪੱਧਰ ਤੇ ਤਸਦੀਕ ਦਰਸਾਉਂਦੀ ਹੈ ਕਿ ਸੂਬੇ 'ਚ ਝੋਨੇ ਦੀ ਬਿਜਾਈ ਅਜੇ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਈ, ਜਿਸ ਨਾਲ ਮੌਜੂਦਾ ਭੰਡਾਰ ਉਭਰ ਰਹੀਆਂ ਖੇਤ ਦੀਆਂ ਜ਼ਰੂਰਤਾਂ ਨੂੰ ਆਰਾਮ ਨਾਲ ਪੂਰਾ ਕਰਨ ਲਈ ਕਾਫੀ ਹੈ। ਕੇਂਦਰ ਸਰਕਾਰ ਸੂਬਾ ਪੱਧਰ ਤੇ ਢੁਕਵੀਂ ਥੋਕ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਦਿੱਤਾ ਹੈ। ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਸੁਚਾਰੂ ਬਰਾਬਰ ਪ੍ਰਚੂਨ ਵੰਡ ਦੀ ਜ਼ਿੰਮੇਵਾਰੀ ਰਾਜ ਸਰਕਾਰਾਂ ਦੀ ਹੈ। ਰਾਜਾਂ ਨੂੰ ਆਪਣੇ ਅੰਤਰ ਜ਼ਿਲ੍ਹਾ ਅਤੇ ਅੰਤਰ ਜ਼ਿਲ੍ਹਾ ਸਪਲਾਈ ਵਿਧੀਆਂ ਨੂੰ ਅਨੁਕੂਲ ਬਣਾਉਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਡਾਕਟਰ ਅਜੈ ਸ਼ੰਕਰ ਨੇ ਕੱਲ੍ਹ ਰਾਜਧਾਨੀ ਸੋਫੀਆ 'ਚ ਬੁਲਗਾਰੀਆ ਦੇ ਪ੍ਰਧਾਨ ਮੰਤਰੀ ਰੁਮੇਨ ਰਾਦੇਵ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਡਾਕਟਰ ਅਜੈ ਸ਼ੰਕਰ ਨੇ ਭਾਰਤ ਅਤੇ ਬੁਲਗਾਰੀਆ ਵਿਚਕਾਰ ਮਜ਼ਬੂਤ ਦੁਵੱਲੇ ਸਬੰਧਾਂ, ਬਦਲਦੇ ਵਿਸ਼ਵ ਵਾਤਾਵਰਣ ਅਤੇ ਆਪਸੀ ਸਹਿਯੋਗ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪੱਛਮੀ ਏਸ਼ੀਆ ਵਿੱਚ ਤਣਾਅ ਲਗਾਤਾਰ ਵਧਦਾ ਜਾ ਰਿਹਾ। ਅਮਰੀਕਾ ਨੇ ਕੱਲ੍ਹ ਕਈ ਇਰਾਨੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਅਮਰੀਕਾ ਦੀ ਫੌਜ ਨੇ ਕਿਹਾ ਕਿ ਇਹ ਹਮਲੇ ਇਰਾਨ ਦੀਆਂ ਲਗਾਤਾਰ ਹਮਲਾਵਰ ਗਤੀਵਿਧੀਆਂ ਦੇ ਜਵਾਬ 'ਚ ਸਨ। ਇਹ ਅਮਰੀਕੀ ਹਮਲਿਆਂ ਦਾ ਦੂਜਾ ਦਿਨ ਹੈ। ਘੰਟੇ ਪਹਿਲਾਂ ਇਰਾਨ ਨੇ ਬਹਿਰੀਨ, ਕੁਵੈਤ ਅਤੇ ਜਾਰਡਨ 'ਚ ਅਮਰੀਕੀ ਫੌਜੀ ਟਿਕਾਣਿਆਂ 'ਤੇ ਹਮਲਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਅਥਲੀਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਓਲੰਪਿਕ ਲਈ ਉੱਚੇ ਟੀਚੇ ਨਿਰਧਾਰਤ ਕਰਨ ਦਾ ਸੱਦਾ ਦਿੱਤਾ। ਕੱਲ੍ਹ ਨਵੀਂ ਦਿੱਲੀ 'ਚ ਐਨਡੀਏ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨ ਅਥਲੀਟ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਨੇ ਅਤੇ ਭਾਰਤ ਤੇਜ਼ੀ ਨਾਲ ਖੇਡਾਂ ਲਈ ਇੱਕ ਪ੍ਰਮੁੱਖ ਆਲਮੀ ਕੇਂਦਰ ਬਣ ਗਿਆ। ਦੁਨੀਆ ਦਾ ਸਭ ਤੋਂ ਵੱਡਾ ਫੁੱਟਬਾਲ ਮੁਕਾਬਲਾ ਫੀਫਾ ਵਿਸ਼ਵ ਕੱਪ 2026 ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਹ ਟੂਰਨਾਮੈਂਟ 19 ਜੁਲਾਈ ਤੱਕ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਹੋਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ 'ਚ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਕਰਨਗੇ ਪ੍ਰਧਾਨਗੀ। ਪ੍ਰਧਾਨ ਮੰਤਰੀ ਨੇ ਕਿਹਾ ਪਿਛਲੇ 12 ਸਾਲਾਂ 'ਚ 25 ਕਰੋੜ ਤੋਂ ਵੱਧ ਲੋਕਾਂ ਦਾ ਗਰੀਬੀ ਤੋਂ ਬਾਹਰ ਆਉਣਾ ਸਰਕਾਰ ਦੀਆਂ ਸਹੀ ਨੀਤੀਆਂ ਦਾ ਪ੍ਰਮਾਣ ਹੈ। ਭਾਰਤ ਸਰਕਾਰ ਨੇ ਪੰਜਾਬ 'ਤੇ ਸਾਉਣੀ ਸੀਜ਼ਨ 2026 ਲਈ ਯੂਰੀਆ ਦੀ ਮਜ਼ਬੂਤ ਉਪਲਬਧਤਾ ਨੂੰ ਯਕੀਨੀ ਬਣਾਇਆ। ਸੂਬੇ 'ਚ ਯੂਰੀਆ ਦੀ ਕੋਈ ਕਮੀ ਨਹੀਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਅਥਲੀਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਓਲੰਪਿਕ ਲਈ ਉੱਚੇ ਟੀਚੇ ਨਿਰਧਾਰਤ ਕਰਨ ਦਾ ਦਿੱਤਾ ਸੱਦਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
2: ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਅਤੇ FM ਬੈਂਡ 100.2 MHz 'ਤੇ। ਸਮਾਂ ਲਾ ਲਓ ਇਸ ਵੇਲੇ ਸਵੇਰ ਦੇ 8:40 ਹੋਏ ਨੇ।
3: ਮੰਮੀ ਮੈਂ ਆਇਆ ਜਾ ਕੇ।
4: ਕਿੱਥੇ ਚੱਲਿਆ ਪੁੱਤ?
3: ਆ ਬਸ ਆਇਆ ਮੈਂ ਜੂਸ ਪੀਆ ਵਾਂ।
4: ਆ ਦੋ ਡਿੰਗਾ ਤੇ ਤਾਂ ਜੂਸ ਦੀ ਦੁਕਾਨ ਹੈ, ਐਂ ਕਰ ਪੈਦਲ ਚੱਲ ਜਾ, ਨਹੀਂ ਸਾਈਕਲ ਲੈ ਜਾ, ਉਹ ਖੜਾ।
3: ਓ ਮੰਮੀ ਕਿਹੜਾ ਚਲਾਉਂਦਾ ਅੱਜ ਕੱਲ ਸਾਈਕਲ?
4: ਪੁੱਤ ਆ ਮਸ਼ੀਨੀ ਚੀਜ਼ਾਂ ਤਾਂ ਬਿਮਾਰੀਆਂ ਦਾ ਘਰ ਨੇ। ਤੇਰੇ ਬਾਪੂ ਜੀ ਨੂੰ ਦੇਖ ਲੈ, ਸਾਰੀ ਉਮਰ ਹੋ ਗਈ ਸਾਈਕਲ ਚਲਾਉਂਦਿਆਂ ਨੂੰ, ਇਸ ਉਮਰ ਵਿੱਚ ਵੀ ਕੋਈ ਬਿਮਾਰੀ ਨੇੜੇ ਤੇੜੇ ਨਹੀਂ।
3: ਮੰਮੀ ਗਲਤ ਵਿਚਾਰਨ ਵਾਲੀ ਹੈ, ਬਾਪੂ ਜੀ

0: ਪਏ ਨੇ। ਆ ਖੜਾਤਾ ਮੋਟਰਸਾਈਕਲ, ਅੱਜ ਤੋਂ ਸਾਈਕਲ ਸ਼ੁਰੂ।
1: ਮਹਿੰਗੀ ਮੋਟਰ ਤੋਂ ਉਹ ਸਸਤਾ ਸਾਈਕਲ ਚੰਗਾ, ਮਹਿੰਗੀ ਮੋਟਰ ਤੋਂ ਉਹ ਸਸਤਾ ਸਾਈਕਲ ਚੰਗਾ, ਮਹਿੰਗੀ ਮੋਟਰ
2: ਤੋਂ। ਜੀ ਦੋਸਤੋ, ਹੁਣ ਵੇਲਾ ਹੋ ਗਿਆ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਮੈਂ ਕਰਮਜੀਤ ਕੌਰ, ਇਸ ਪ੍ਰੋਗਰਾਮ ਵਿੱਚ ਤੁਹਾਨੂੰ ਸੁਣਵਾਵਾਂਗੇ ਪੰਜਾਬੀ ਫਿਲਮਾਂ 'ਚੋਂ ਗੀਤ। ਅਤੇ ਇਹ ਪਹਿਲਾ ਗੀਤ ਜਿਹੜਾ ਅਸੀਂ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ, ਇਹ ਗੀਤ ਅਸੀਂ ਲਿਆ ਬਹੁਤ ਹੀ ਮਸ਼ਹੂਰ ਫਿਲਮ ਲੌਂਗ ਦਾ ਲਿਸ਼ਕਾਰਾ 'ਚੋਂ। ਇਸ ਫਿਲਮ ਨੂੰ ਨਿਰਦੇਸ਼ਿਤ ਕੀਤਾ ਸੀ ਹਰਪਾਲ ਟਿਵਾਣਾ ਹੋਰਾਂ ਨੇ। 1983 'ਚ ਇਹ ਫਿਲਮ ਰਿਲੀਜ਼ ਹੋਈ ਸੀ। ਜਗਜੀਤ ਸਿੰਘ ਅਤੇ ਚਿੱਤਰਾ ਸਿੰਘ ਦਾ ਸੰਗੀਤ ਸੀ ਇਸ ਫਿਲਮ ਦੇ ਲਈ। ਅਤੇ ਮੁੱਖ ਭੂਮਿਕਾਵਾਂ 'ਚ ਸਨ ਰਾਜ ਬੱਬਰ, ਓਮ ਪੁਰੀ, ਗੁਰਦਾਸ ਮਾਨ, ਨੀਨਾ ਟਿਵਾਣਾ, ਹਰਪ੍ਰੀਤ ਦਿਓਲ ਅਤੇ ਨਿਰਮਲ ਰਿਸ਼ੀ। ਅਤੇ ਇਸੇ ਫਿਲਮ ਦਾ ਬਹੁਤ ਹੀ ਮਕਬੂਲ ਗੀਤ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ 'ਚ।

0: ਪਲਾਸਟਿਕ ਦਾ ਲਿਫਾਫਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਪ੍ਰਮੁੱਖ ਕਾਰਨ ਹੈ। ਨਾ ਤਾਂ ਇਹ ਗਲਦਾ ਹੈ ਤੇ ਨਾ ਹੀ ਸੜਦਾ ਹੈ। ਕੂੜੇਦਾਨ ਵਿੱਚੋਂ ਕਈ ਵਾਰ ਪਲਾਸਟਿਕ ਦੇ ਲਿਫਾਫੇ ਪਸ਼ੂਆਂ ਦੇ ਢਿੱਡ ਵਿੱਚ ਪਹੁੰਚ ਜਾਂਦੇ ਨੇ ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਨੇ। ਬਾਜ਼ਾਰ ਜਾਣ ਵਕਤ ਘਰੋਂ ਕੱਪੜੇ ਦਾ ਥੈਲਾ ਲੈ ਕੇ ਤੁਰੋ ਤਾਂ ਜੋ ਕਿਸੇ ਵੀ ਵਸਤੂ ਨੂੰ ਢੋਣ ਲਈ ਤੁਸੀਂ ਪਲਾਸਟਿਕ ਦਾ ਲਿਫਾਫਾ ਲੈਣ ਲਈ ਮਜਬੂਰ ਨਾ ਹੋ। ਜਿਹੜੀਆਂ ਦੁਕਾਨਾਂ ਤੇ ਪਲਾਸਟਿਕ ਦਾ ਲਿਫਾਫਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਰੋਕੋ, ਜਾਗਰੂਕ ਕਰੋ। ਇਹ ਸਾਂਝੇ ਵਾਤਾਵਰਣ ਨੂੰ ਬਚਾਉਣ ਦਾ ਸਾਡਾ ਫਰਜ਼ ਵੀ ਸਾਂਝਾ ਹੈ। ਪਲਾਸਟਿਕ ਦੇ ਲਿਫਾਫੇ ਤੋਂ ਨਿਜਾਤ ਪਾਈਏ। ਇਸ ਮੁਹਿੰਮ ਤਹਿਤ ਵਾਤਾਵਰਣ ਬਚਾਈਏ, ਧਰਤੀ ਬਚਾਈਏ।
1: ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫਿਲਮੀ ਜੰਕਸ਼ਨ। ਸਾਨੂੰ ਤੁਸੀਂ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਦੇ ਨਾਲੋਂ ਨਾਲ ਸੁਣ ਸਕਦੇ ਹੋ। ਮੈਂ ਹਾਂ ਤੁਹਾਡੇ ਨਾਲ ਕਰਮਜੀਤ ਕੌਰ ਤੇ ਪ੍ਰੋਗਰਾਮ ਫਿਲਮੀ ਜੰਕਸ਼ਨ 'ਚ ਆਓ ਹੁਣ ਅਗਲਾ ਗੀਤ ਸੁਣਦੇ ਹਾਂ ਫਿਰੋਜ਼ ਖਾਨ ਤੇ ਆਕ੍ਰਿਤੀ ਕੱਕੜ ਦੀਆਂ ਆਵਾਜ਼ਾਂ 'ਚ। ਇਸ ਗੀਤ ਨੂੰ ਸੰਗੀਤ ਦਿੱਤਾ ਜਾਵੇਦ ਕੁਮਾਰ ਨੇ, ਗੀਤ ਦੇ ਬੋਲ ਸ਼ਾਮ ਬਲਕਾਰ ਨੇ ਲਿਖੇ ਨੇ। ਇਹ ਗੀਤ ਅਸੀਂ ਲਿਆ ਫਿਲਮ ਚੱਕ ਜਵਾਨਾਂ 'ਚੋਂ, ਜਿਹੜੀ ਕਿ 27 ਅਗਸਤ 2010 ਨੂੰ ਰਿਲੀਜ਼ ਹੋਈ ਸੀ ਅਤੇ ਇਸ ਫਿਲਮ ਨੂੰ ਨਿਰਦੇਸ਼ਿਤ ਕੀਤਾ ਸੀ ਸਿਮਰਨਜੀਤ ਸਿੰਘ ਨੇ ਅਤੇ ਫਿਲਮ 'ਚ ਮੁੱਖ ਕਲਾਕਾਰ ਸਨ ਜਨੀਤਾ ਡੋਡਾ, ਗੌਰਵ ਕੱਕੜ, ਰਾਣਾ ਰਣਬੀਰ, ਗੁਰਕੀਰਤਨ, ਕਰਮਜੀਤ ਅਨਮੋਲ ਅਤੇ ਗੁਰਦਾਸ ਮਾਨ।

0: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ। ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: ਜੀ ਦੋਸਤੋ, ਆਕਾਸ਼ਵਾਣੀ ਪਟਿਆਲਾ ਦੇ ਨਾਲ ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਅਤੇ FM ਬੈਂਡ 100.2 MHz 'ਤੇ ਸੁਣ ਸਕਦੇ ਹੋ। ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਫਿਲਮੀ ਜੰਕਸ਼ਨ, ਮੈਂ ਹਾਂ ਤੁਹਾਡੇ ਨਾਲ ਕਰਮਜੀਤ ਕੌਰ, ਅਤੇ ਇਸ ਪ੍ਰੋਗਰਾਮ 'ਚ ਤੁਹਾਨੂੰ ਸੁਣਵਾ ਰਹੇ ਹਾਂ ਪੰਜਾਬੀ ਫਿਲਮਾਂ 'ਚੋਂ ਗੀਤ। ਸਤਿ ਸ਼੍ਰੀ ਅਕਾਲ, ਮੈਂ ਤੁਹਾਨੂੰ ਫਤਿਹ ਨਹੀਂ ਬੁਲਾ ਰਹੀ ਜੀ। ਸਾਡਾ ਅਗਲਾ ਗੀਤ ਫਿਲਮ ਸਤਿ ਸ਼੍ਰੀ ਅਕਾਲ 'ਚੋਂ ਹੈ, ਜਿਸ ਨੂੰ ਗਾਇਆ ਰਵਿੰਦਰ ਅਤੇ ਸੁਨਿਧੀ ਨੇ। ਗੀਤ ਦੇ ਬੋਲ ਅਰਵਿੰਦਜੀਤ ਸਿੰਘ ਹੋਰਾਂ ਨੇ ਲਿਖੇ ਨੇ। ਇਹ ਫਿਲਮ 2008 'ਚ ਰਿਲੀਜ਼ ਹੋਈ ਸੀ।

ਇਸ ਦੇ ਨਾਲ ਹੀ ਅੱਜ ਦਾ ਫਿਲਮੀ ਜੰਕਸ਼ਨ ਪ੍ਰੋਗਰਾਮ ਖਤਮ ਕਰਨ ਦੀ ਹੁਣ ਕਰਮਜੀਤ ਕੌਰ ਨੂੰ ਦਿਓ ਇਜਾਜ਼ਤ। ਤੁਸੀਂ ਹੋ ਇਸ ਵੇਲੇ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਸਵੇਰ ਦੇ 9 ਵਜ ਰਹੇ ਨੇ, ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ।

ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਆਕਾਸ਼ਵਾਣੀ ਮੁੰਬਈ ਦੁਆਰਾ। ਇਸ ਵੇਲੇ ਤੁਸੀਂ ਉਹ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ AIR ਐਪ 'ਤੇ ਵੀ ਤੁਸੀਂ ਸਾਨੂੰ ਨਾਲੋਂ ਨਾਲ ਸੁਣ ਸਕਦੇ ਹੋ। ਸਮਾਂ ਲਾ ਲਓ ਇਸ ਵੇਲੇ ਸਵੇਰ ਦੇ 10 ਵਜੇ ਨੇ। ਵੇਲਾ ਹੋ ਗਿਆ ਤੁਹਾਡੇ ਨਾਲ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ ਸਾਂਝੀਆਂ ਕਰਨ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ 'ਚ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ 'ਚ 25 ਕਰੋੜ ਤੋਂ ਵੱਧ ਲੋਕਾਂ ਦਾ ਗਰੀਬੀ ਤੋਂ ਬਾਹਰ ਆਉਣਾ ਸਰਕਾਰ ਦੀਆਂ ਸਹੀ ਨੀਤੀਆਂ ਦਾ ਪ੍ਰਮਾਣ ਹੈ। ਭਾਰਤ ਸਰਕਾਰ ਨੇ ਪੰਜਾਬ ਦੇ ਸਾਉਣੀ ਸੀਜ਼ਨ 2026 ਲਈ ਯੂਰੀਆ ਦੀ ਮਜ਼ਬੂਤ ਉਪਲਬਧਤਾ ਨੂੰ ਯਕੀਨੀ ਬਣਾਇਆ। ਸੂਬੇ 'ਚ ਯੂਰੀਆ ਦੀ ਕੋਈ ਕਮੀ ਨਹੀਂ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਵੱਲੋਂ ਕਈ ਅਹਿਮ ਫੈਸਲੇ ਲਏ ਗਏ। ਪੰਜਾਬ ਵਿੱਚ ਨੀਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁਫ਼ਤ ਸਫ਼ਰ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੰਤਰੀ ਮੰਡਲ ਵੱਲੋਂ 1013 ਲੈਕਚਰਾਰਾਂ ਦੀ ਭਰਤੀ ਨੂੰ ਪ੍ਰਵਾਨਗੀ। ਉਮਰ ਹੱਦ ਵਿੱਚ 5 ਸਾਲ ਦੀ ਛੋਟ। ਗਿੱਲੇ ਕੂੜੇ ਨੂੰ ਸਾਫ਼ ਸੁਥਰੀ ਊਰਜਾ 'ਚ ਬਦਲਣ ਲਈ ਪਟਿਆਲਾ ਅਤੇ ਜਲੰਧਰ 'ਚ ਬਾਇਓਗੈਸ ਪਲਾਂਟਾਂ ਨੂੰ ਵੀ ਦਿੱਤੀ ਗਈ ਮਨਜ਼ੂਰੀ। ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿੱਚ ਹਾਈਬ੍ਰਿਡ ਸਫਾਈ ਮਾਡਲ ਦਾ ਆਗਾਜ਼। ਸੂਬੇ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਬਣਾਉਣ ਲਈ 30 ਦਿਨਾਂ ਦਾ ਟੀਚਾ ਮਿੱਥਿਆ। ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ਦੀ ਇੱਕ ਬਜ਼ੁਰਗ ਮਹਿਲਾ ਦੀ ਸ਼ਿਕਾਇਤ 'ਤੇ ਤੁਰੰਤ ਦਖਲ ਦਿੰਦਿਆਂ ਮਾਮਲੇ ਦੀ ਜਾਂਚ। ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫਤਾਰ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀਆਂ ਮਹਿਲਾ ਪੁਲਿਸ ਅਧਿਕਾਰੀਆਂ ਲਈ 93 2-ਪਹੀਆ ਇਲੈਕਟ੍ਰਿਕ ਵਾਹਨਾਂ ਨੂੰ ਰਵਾਨਾ ਕੀਤਾ। ਪੱਛਮੀ ਏਸ਼ੀਆ ਸੰਘਰਸ਼ 'ਚ ਤਣਾਅ ਦਰਮਿਆਨ ਅਮਰੀਕੀ

ਫੌਜ ਨੇ ਈਰਾਨ 'ਚ ਕਈ ਟਿਕਾਣਿਆਂ 'ਤੇ ਹਮਲੇ ਕੀਤੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਐਥਲੀਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਓਲੰਪਿਕ ਲਈ ਉੱਚ ਟੀਚੇ ਨਿਰਧਾਰਿਤ ਕਰਨ ਦਾ ਸੱਦਾ ਦਿੱਤਾ। ਖੇਡਾਂ ਦੀ ਗੱਲ ਕਰੀਏ ਤਾਂ ਦੁਨੀਆ ਦਾ ਸਭ ਤੋਂ ਵੱਡਾ ਫੁੱਟਬਾਲ ਮੁਕਾਬਲਾ ਫੀਫਾ ਵਿਸ਼ਵ ਕੱਪ 2026 ਅੱਜ ਤੋਂ ਸ਼ੁਰੂ। ਟੂਰਨਾਮੈਂਟ 19 ਜੁਲਾਈ ਤੱਕ ਅਮਰੀਕਾ, ਕੈਨੇਡਾ ਅਤੇ ਮੈਕਸੀਕੋ 'ਚ ਹੋਏਗਾ। ਇਹ ਸੀ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਇਸ ਵੇਲੇ ਤੁਸੀਂ ਹੋ ਆਕਾਸ਼ਵਾਣੀ ਪਟਿਆਲਾ ਦੇ ਨਾਲ। ਸਾਨੂੰ ਤੁਸੀਂ ਸੁਣ ਸਕਦੇ ਹੋ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਆਓ ਹੁਣ ਸੁਣਦੇ ਹਾਂ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ।

0: ਦਿਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੋ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 144454 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਜੀ ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਤੇ ਦੇਖਦੇ ਹਾਂ ਕਿਹੜੇ ਸਰੋਤਾ ਸਾਡੇ ਨਾਲ ਜੁੜੇ ਨੇ ਤੇ ਕਿਸ ਫਰਮਾਇਸ਼ ਦੇ ਨਾਲ ਪਹੁੰਚੇ ਨੇ। ਹੈਲੋ
2: ਮੈਡਮ ਜੀ, ਨਮਸਕਾਰ।
1: ਨਮਸਕਾਰ ਜੀ, ਆਪਣਾ ਨਾਮ ਸਾਂਝਾ ਕਰ ਦਿਓ।
2: ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਜ਼ਿਲ੍ਹਾ ਪਟਿਆਲਾ ਪੰਜਾਬ ਤੋਂ ਪੱਪੂ ਰਾਜਾ ਖੁਸ਼ ਦਿਲ ਜੀ।

0: ਜੀ ਸਟੂਡੀਓ ਦੀ ਘੜੀ ਮੁਤਾਬਕ 10:50 ਦਾ ਸਮਾਂ ਹੋ ਰਿਹਾ ਤੇ ਦੇਖਦੇ ਹਾਂ ਅਗਲੇ ਸਰੋਤਾ ਕਿਸ ਗੀਤ ਦੀ ਫਰਮਾਇਸ਼ ਲੈ ਕੇ ਸਾਡੇ ਤੱਕ ਪਹੁੰਚੇ ਨੇ। ਹੈਲੋ ਹੈਲੋ
1: ਨਮਸਕਾਰ ਬਹਿਣ ਜੀ।
0: ਨਮਸਕਾਰ ਜੀ, ਆਪਣਾ ਨਾਮ ਦੱਸ ਦਿਓ।
1: ਰਣਧੀਰ ਸਿੰਘ ਬਾਂਗੜ ਗਾਉਂ ਜਗੂੜੀ ਜ਼ਿਲ੍ਹਾ ਯਮੁਨਾਨਗਰ ਸੇ ਬਹਿਣ ਜੀ।
0: ਜੀ ਯਮੁਨਾਨਗਰ ਵਾਲਿਓ, ਕੀ ਹਾਲ ਚਾਲ ਹੈ?
1: ਠੀਕ ਆ ਭੈਣ, ਤੁਸੀਂ ਦੱਸੋ
0: ਜੀ।
1: ਬੋਲਦੇ ਹੋ? ਮੈਂ ਦੀ
0: ਆਏ ਹਾਏ, ਕੀ ਬਾਤ ਹੈ, ਮੈਂ ਪੁੱਛਣ ਹੀ ਲੱਗੀ ਸੀ ਵੀ ਪੰਜਾਬੀ ਬੋਲ ਲੈਂਦੇ ਹੋ।
1: ਠੀਕ ਗਿਆ, ਮੈਂ ਜਲੰਧਰ ਸੇ, ਪਟਿਆਲੇ ਸੇ ਸੀ ਗਿਆ ਮੈਂ।
0: ਅੱਛਾ ਅੱਛਾ, ਕੀ ਬਾਤ ਹੈ, ਚਲੋ ਪੰਜਾਬੀ ਸਿੱਖ ਗਏ ਹੋ ਤੁਸੀਂ, ਤਾਂ ਫਿਰ ਹੁਣ ਪੰਜਾਬੀ ਚ ਇਹ ਦੱਸੋ ਵੀ ਗੀਤ ਕਿਹੜਾ ਸੁਣਨਾ?
1: ਹਰਭਜਨ ਮਾਨ ਕਾ ਲੈ ਦਿਓ ਜੀ। ਮੌਸਮ ਕੈਸਾ ਪਟਿਆਲੇ ਕਾ? ਮੈਂ
0: ਮੌਸਮ ਬਹੁਤ ਅੱਛਾ ਹੈ ਜੀ, ਤੁਸੀਂ ਹੁਣੇ ਸੁਣਿਆ ਹੋਣਾ ਕਿ ਜਿਹੜਾ ਥੋੜਾ ਥੋੜਾ ਮੀਂਹ ਵੀ ਪੈ ਕੇ ਹਟਿਆ ਹੈਗਾ।
1: ਹਾਂ, ਅਸੀਂ ਵੀ ਪੜਿਆ ਯਹਾਂ ਵੀ
0: ਜੀ। ਚਲੋ ਕਿਤੇ ਪਿਆ ਹੈ ਕਿਤੇ ਨਹੀਂ ਪਿਆ ਹੈਗਾ ਮੀਂਹ, ਪਰ ਜਿਹੜੀਆਂ ਖੁਸ਼ਗਵਾਰ ਹਵਾਵਾਂ ਆਕਾਸ਼ਵਾਣੀ FM ਪਟਿਆਲਾ ਵੱਲੋਂ
1: ਸੁਹਾਣਾ ਹੋ ਗਿਆ ਮੌਸਮ ਸੁਹਾਣਾ।
0: ਜੀ ਜੀ ਜੀ, ਉਹ ਸਾਰੇ ਕਿਤੇ ਪਹੁੰਚ ਚੁੱਕੀਆਂ ਹੈਗੀਆਂ ਗਾਣਿਆਂ ਦੇ ਜ਼ਰੀਏ, ਸੋ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਸ਼ੁਕਰੀਆ, ਤੇ ਗੀਤ ਆ ਰਿਹਾ ਤੁਹਾਡੀ ਫਰਮਾਇਸ਼ ਤੇ।
1: ਧੰਨਵਾਦ ਭੈਣ
0: ਜੀ।

0: ਜੀ ਪ੍ਰੋਗਰਾਮ ਦੇ ਆਖਰੀ ਕਾਲਰ ਸਾਡੇ ਨਾਲ ਜੁੜੇ ਨੇ, ਦੇਖਦੇ ਹਾਂ ਕੌਣ ਨੇ, ਕਿੱਥੋਂ ਨੇ ਤੇ ਕਿਸ ਫਰਮਾਇਸ਼ ਦੇ ਨਾਲ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਆਪਣਾ ਨਾਮ ਦੱਸ ਦਿਓ।
1: ਨਾਮ ਮੇਰਾ ਜੋਗਿੰਦਰ ਸਿੰਘ ਆ ਜੀ, ਪਿੰਡ ਸੌਜਾ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਜੀ।
0: ਜੀ ਜੋਗਿੰਦਰ ਸਿੰਘ ਜੀ, ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਸਾਨੂੰ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦਾ ਗਾਇਆ ਹੋਇਆ ਜੀ, ਕਾਲਾ ਡੋਰੀਆ।
0: ਜੀ ਜੀ, ਤੁਹਾਡੀ ਫਰਮਾਇਸ਼ ਤੇ ਗੀਤ ਆ ਰਿਹਾ, ਪ੍ਰੋਗਰਾਮ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਸ਼ੁਕਰੀਆ।
1: ਚੰਗੇ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ।

ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲੋਂ ਤੁਸੀਂ 100.2 ਮੈਗਾਹਰਟਸ ਦੀ ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਉਣੀ ਹੈ ਯਾਰ ਐਪ 'ਤੇ ਵੀ ਨਾਲੋਂ ਨਾਲ ਸੁਣ ਸਕਦੇ ਹੋ। ਸਮਾਂ ਮਿਲਾ ਲਓ ਇਸ ਵੇਲੇ ਸਵੇਰ ਦੇ 11 ਵਜੇ ਨੇ ਵੇਲਾ ਹੋ ਗਿਆ ਤੁਹਾਡੇ ਨਾਲ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ ਸਾਂਝੀਆਂ ਕਰਨ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ 'ਚ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ 'ਚ 25 ਕਰੋੜ ਤੋਂ ਵੱਧ ਲੋਕਾਂ ਦਾ ਗਰੀਬੀ ਤੋਂ ਬਾਹਰ ਆਉਣਾ ਸਰਕਾਰ ਦੀਆਂ ਸਹੀ ਨੀਤੀਆਂ ਦਾ ਪ੍ਰਮਾਣ ਹੈ। ਭਾਰਤ ਸਰਕਾਰ ਨੇ ਪੰਜਾਬ ਦੇ ਸਾਉਣੀ ਸੀਜ਼ਨ 2026 ਲਈ ਯੂਰੀਆ ਦੀ ਮਜ਼ਬੂਤ ਉਪਲਬਧਤਾ ਨੂੰ ਯਕੀਨੀ ਬਣਾਇਆ। ਸੂਬੇ 'ਚ ਯੂਰੀਆ ਦੀ ਕੋਈ ਕਮੀ ਨਹੀਂ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪੰਜਾਬ ਮੰਤਰੀ ਮੰਡਲ ਵੱਲੋਂ ਕਈ ਅਹਿਮ ਫੈਸਲੇ ਲਏ ਗਏ। ਪੰਜਾਬ ਵਿੱਚ ਨੀਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁਫ਼ਤ ਸਫ਼ਰ ਨੂੰ ਮਨਜ਼ੂਰੀ। ਮੰਤਰੀ ਮੰਡਲ ਵੱਲੋਂ 1013 ਲੈਕਚਰਾਰਾਂ ਦੀ ਭਰਤੀ ਨੂੰ ਪ੍ਰਵਾਨਗੀ। ਉਮਰ ਹੱਦ 'ਚ 5 ਸਾਲ ਦੀ ਛੋਟ। ਗਿੱਲੇ ਕੂੜੇ ਨੂੰ ਸਾਫ਼ ਸੁਥਰੀ ਊਰਜਾ 'ਚ ਬਦਲਣ ਦੇ ਲਈ ਪਟਿਆਲਾ ਅਤੇ ਜਲੰਧਰ 'ਚ ਬਾਇਓਗੈਸ ਪਲਾਂਟਾਂ ਨੂੰ ਵੀ ਦਿੱਤੀ ਗਈ ਮਨਜ਼ੂਰੀ। ਪੰਜਾਬ ਸਰਕਾਰ ਵੱਲੋਂ ਪਟਿਆਲਾ 'ਚ ਹਾਈਬ੍ਰਿਡ ਸਫਾਈ ਮਾਡਲ ਦਾ ਆਗਾਜ਼। ਸੂਬੇ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਬਣਾਉਣ ਲਈ 30 ਦਿਨਾਂ ਦਾ ਟੀਚਾ ਮਿੱਥਿਆ। ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ਦੀ ਇੱਕ ਬਜ਼ੁਰਗ ਮਹਿਲਾ ਦੀ ਸ਼ਿਕਾਇਤ 'ਤੇ ਤੁਰੰਤ ਦਖਲ ਦਿੰਦਿਆਂ ਮਾਮਲੇ ਦੀ ਜਾਂਚ। ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫਤਾਰ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀਆਂ ਮਹਿਲਾ ਪੁਲਿਸ ਅਧਿਕਾਰੀਆਂ ਲਈ 93 ਦੋ ਪਹੀਆ ਇਲੈਕਟ੍ਰਿਕ ਵਾਹਨਾਂ ਨੂੰ ਰਵਾਨਾ ਕੀਤਾ। ਪੱਛਮੀ ਏਸ਼ੀਆ ਸੰਘਰਸ਼ 'ਚ ਤਣਾਅ ਦਰਮਿਆਨ ਅਮਰੀਕੀ ਫੌਜ ਨੇ ਈਰਾਨ 'ਚ ਕਈ ਟਿਕਾਣਿਆਂ 'ਤੇ ਕੀਤੇ ਹਮਲੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਐਥਲੀਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਓਲੰਪਿਕ ਲਈ ਉੱਚ ਟੀਚੇ ਨਿਰਧਾਰਿਤ ਕਰਨ ਦਾ ਦਿੱਤਾ ਸੱਦਾ। ਖੇਡਾਂ ਦੀ ਗੱਲ ਕਰੀਏ ਤਾਂ ਦੁਨੀਆ ਦਾ ਸਭ ਤੋਂ ਵੱਡਾ ਫੁੱਟਬਾਲ ਮੁਕਾਬਲਾ ਫੀਫਾ ਵਿਸ਼ਵ ਕੱਪ 2026 ਅੱਜ ਤੋਂ ਸ਼ੁਰੂ। ਟੂਰਨਾਮੈਂਟ 19 ਜੁਲਾਈ ਤੱਕ ਅਮਰੀਕਾ, ਕੈਨੇਡਾ ਅਤੇ ਮੈਕਸੀਕੋ 'ਚ ਹੋਏਗਾ। ਇਹ ਸੀ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਤੁਸੀਂ ਹੋ ਇਸ ਵੇਲੇ ਆਕਾਸ਼ਵਾਣੀ ਪਟਿਆਲਾ ਦੇ ਨਾਲ। ਸਾਨੂੰ ਤੁਸੀਂ ਸੁਣ ਸਕਦੇ ਹੋ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਉਣੀ ਹੈ ਯਾਰ ਐਪ 'ਤੇ। ਵੇਲਾ ਹੋ ਗਿਆ ਫਰਮਾਇਸ਼ੀ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ। ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸੁਣੋਗੇ ਕਰਮਜੀਤ ਕੌਰ ਦੇ ਨਾਲ। ਇਸ ਪ੍ਰੋਗਰਾਮ ਵਿੱਚ ਤੁਹਾਨੂੰ ਹਿੰਦੀ ਫਿਲਮੀ ਗੀਤ ਸੁਣਵਾਵਾਂਗੇ ਅਤੇ ਗੀਤਾਂ ਨੂੰ ਸੁਣਨ ਦੀ ਫਰਮਾਇਸ਼ ਤੁਸੀਂ ਵਟਸਐਪ ਮੈਸੇਜ ਦੇ ਜ਼ਰੀਏ ਕਰ ਸਕਦੇ ਹੋ। 9465026868 ਸਾਡਾ ਨੰਬਰ ਰਹੇਗਾ। ਇਸ ਨੰਬਰ 'ਤੇ ਤੁਸੀਂ ਸਾਨੂੰ ਵਟਸਐਪ ਮੈਸੇਜ ਭੇਜੋ ਅਤੇ ਅਸੀਂ ਕਰਾਂਗੇ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ। ਅਤੇ ਲਗਾਤਾਰ ਮੈਸੇਜਿਸ ਸਾਡੇ ਕੋਲ ਪਹੁੰਚੇ ਹੋਏ ਨੇ ਜੀ, ਸੋ ਸ਼ੁਰੂ ਕਰਦੇ ਹਾਂ ਮੈਸੇਜਿਸ ਨੂੰ ਪੜ੍ਹਨ ਦਾ ਸਿਲਸਿਲਾ। ਪਹਿਲਾ ਮੈਸੇਜ ਜੀ ਸਾਡੇ ਕੋਲ ਪਹੁੰਚਿਆ ਹੈ ਸੈਯਦ ਮਸਰੂਰ, ਸਾਈਨਾ ਹਸਨ, ਅਕਸਾ, ਨਾਜ਼ੀਆ ਆਫੀਆ, ਇਬਰਾਹਿਮ, ਸੱਦਾਮ ਅਤੇ ਅਦੀਬ ਹੋਰਾਂ ਦਾ। ਪਿੰਡ ਕੁਮਹਾਰਹਿੜਾ ਸਹਾਰਨਪੁਰ ਤੋਂ ਇਹਨਾਂ ਨੇ ਸਾਨੂੰ ਮੈਸੇਜ ਭੇਜਿਆ। ਮੁਹੰਮਦ ਵੱਕਾਰ ਫਰੀਦੀ, ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ ਪਰਵੀਨ, ਰੋਜ਼ੀ ਪਰਵੀਨ, ਬਿੱਟੂ, ਸਾਜਦਾ ਰਾਣੀ ਅਤੇ ਹੀਨਾ ਕੌਸਰ ਹੋਰਾਂ ਦੀ ਫਰਮਾਇਸ਼ ਬਿਜਨੌਰ ਤੋਂ ਆਈ ਹੈ। ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ, ਕਪਿਲ ਅਤੇ ਕੁਨਾਲ ਮਹਿਰਾ ਹੋਰਾਂ ਦੀ ਫਰਮਾਇਸ਼ ਸਾਡੇ ਤੱਕ ਪਹੁੰਚ ਚੁੱਕੀ ਹੈ ਜੀ। ਕਰਨਵੀਰ ਹਾਊਸ ਪੁੱਛੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ ਹੋਰਾਂ ਦੀ ਫਰਮਾਇਸ਼ ਹੈ। ਦੁਰਗਾ ਕਾਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ, ਬਬੀਤਾ, ਸੁਭਾਸ਼ ਯੋਗੀ ਹੋਰਾਂ ਦੀ ਫਰਮਾਇਸ਼ ਪਹੁੰਚ ਚੁੱਕੀ ਹੈ ਜੀ। ਅਲੀਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ ਅਤੇ ਕੁਲਦੀਪ ਗਾਂਧੀ ਹੋਰਾਂ ਦੀ ਫਰਮਾਇਸ਼ ਹੈ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ, ਪਾਰਵਤੀ ਅਤੇ ਹਿਮਾਂਸ਼ੂ ਗੋਦਾਰਾ ਹੋਰਾਂ ਨੇ ਸਾਨੂੰ ਸੁਨੇਹਾ ਭੇਜਿਆ ਜੀ। ਸਾਦਰ ਬਾਜ਼ਾਰ ਕੋਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ, ਰਾਹੁਲ ਕੁਮਾਰ, ਵਿਨੀਤ ਕੁਮਾਰ ਅਤੇ ਸੋਨਮ ਵਰਮਾ ਹੋਰਾਂ ਦੀ ਫਰਮਾਇਸ਼ ਹੈ। ਪਿੰਡ ਝੰਝੇੜੀ ਤਹਿਸੀਲ ਖਰੜ ਜ਼ਿਲ੍ਹਾ ਸੀਐਸ ਨਗਰ ਤੋਂ ਲਿਆਕਤ ਅਲੀ, ਨੀਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ, ਜੌਨ, ਰੋਜ਼ੀ, ਪਰਲ ਅਤੇ ਵਿਲੀਅਸ ਹੋਰਾਂ ਦੀ ਫਰਮਾਇਸ਼ ਜਨਕਪੁਰੀ ਸਹਾਰਨਪੁਰ ਤੋਂ ਆਈ ਹੈ। ਸਮਾਣਾ ਤੋਂ ਪੱਪੂ ਰਾਜ਼ਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਸਮਾਇਲ ਖੁਸ਼ਦਿਲ, ਹਸਮੁਖ ਲਾਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ ਹੋਰਾਂ ਨੇ ਫਰਮਾਇਸ਼ ਵੀ ਕੀਤੀ ਹੈ ਸਾਨੂੰ।
भोपालगढ़ राजस्थान तो धर्मेंद्र झीपा, कपिल ईशान ते पूजा परिहार होरां दी फरमाइश है जी। बक्सर बिहार तो सराजू सरफुद्दीन अंसारी, फातिमा खातून अंसारी ते सुरीत रमेश साहुल होरां दी फरमाइश है। डुमराओं बिहार तो डॉक्टर डब्ल्यू अंसारी, डॉक्टर सोनम आदिबा ते दानिश अंसारी होरां दी फरमाइश है। गोला बाजार बक्सर तो श्रद्धानंद आर्या, अभयानंद ते परमानंद होरां दी फरमाइश। ते सईमपुर बक्सर बिहार तो राज एस डी अंसारी ते आसमा खातून अंसारी होरां ने सानू मैसेज भेजे। बुरज हनुमानगढ़ फाजिलका तो रमन वर्मा, अमन वर्मा, दिव्यांश वर्मा ते डॉक्टर मदन लाल वर्मा होरां दे नाल कीर्ति वर्मा, सिद्धक वर्मा, प्रियांशी वर्मा होरां दी फरमाइश साढ़े तक पहुँच चुकी है जी। कमल बालूजा, मधु सागर होरां ने सानू मजनू का टीला तो फरमाइश भेजी है। ते सतना एमपी तो उमंग मलिक, आकांक्षा मलिक ते माही मलिक होरां दी फरमाइश है। नागचुन रोड संजय कॉलोनी खांडवा तो अब्दुल गफ्फार डावर, खुश नसीब अब्दुल हक डावर, जिया उल हक, मोहम्मद उमर ते राजेंद्र कटारे होरां ने फरमाइश की है। अमरजीत सिंह, दविंदर कौर, परिनाज, परी वभू, रागो माजरा पटियाला तो इन्हों की फरमाइश साढ़े तक पहुंची है जी। मौड़ मंडी तो गुरदेव सिंह, सुरजीत सिंह, गुरमीत सिंह, बलजिंदर कौर ते गैवी होरां ने कैनेडा तो फरमाइश भेजी है। इन्हों के नाल ने पल्लवी ताज मोहम्मद अंसारी, गुलाम साबर राही, महराज जहाँ ते होरां दी फरमाइश आजाद नगर अक्सर हरिद्वार तो आई है। रिंगनी छत्तीसगढ़ तो दिनेश वर्मा ते करुणा वर्मा होरां दी फरमाइश पहुँच चुकी है जी। दतरेंगी भाटापारा छत्तीसगढ़ तो हीरा मणि वर्मा, पारस मणि, पुष्पेंद्र मणि ते नोखे लाल वर्मा होरां दी फरमाइश है। ते आओ फिर इन्हां सारे स्रोतियां दी रली मिली फरमाइश ते प्रोग्राम दा पहला गीत सुनवा रहे हैं तुहानूं।

0: ਸੋ ਗੀਤ ਤਾਂ ਤੁਸੀਂ ਪਛਾਣ ਹੀ ਲਿਆ ਹੋਣਾ ਜੀ, ਸੁਖਿੰਦਰ ਸਿੰਘ ਦੀ ਆਵਾਜ਼ 'ਚ ਗੀਤ ਅਸੀਂ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ। ਗੀਤ ਦੇ ਬੋਲ ਜੈਦੀਪ ਸਾਨੀ ਨੇ ਲਿਖੇ ਨੇ, ਸੰਗੀਤ ਸਲੀਮ ਅਤੇ ਸੁਲੇਮਾਨ ਦਾ ਹੈ। ਗੀਤ ਅਸੀਂ ਲਿਆ ਫਿਲਮ ਰੱਬ ਨੇ ਬਣਾ ਦੀ ਜੋੜੀ 'ਚੋਂ।
1: ਹੌਲੇ ਹੌਲੇ ਚੰਦਾ ਬੜਦਾ ਹੈ, ਹੌਲੇ ਹੌਲੇ ਘੁੰਘਟ ਉੱਠਦਾ ਹੈ,

ਪ੍ਰੋਗਰਾਮ ਹਿੰਦੀ ਜ਼ਾਇਕਾ 'ਚ ਅਗਲੀ ਫਰਮਾਇਸ਼ ਸ਼ਾਮਲ ਕਰ ਲੈਂਦੇ ਹਾਂ ਜੀ। ਸਾਡੇ ਕੋਲ ਪਹੁੰਚੀ ਹੈ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰੀਆ ਦਿਸ਼ਾਨੀ ਅਤੇ ਨਿਮਿਤ ਆਹੂਜਾ ਹੋਰਾਂ ਦੀ। ਜਮਾਨੀਆ ਗਾਜ਼ੀਪੁਰ ਯੂਪੀ ਤੋਂ ਸੁਰੇਸ਼ ਜਾਇਸਵਾਲ, ਉਰਮਿਲਾ, ਦੀਪਕ ਅਤੇ ਸਵਾਤੀ। ਗਮਹਰੀਆ ਜਮਸ਼ੇਦਪੁਰ ਤੋਂ ਵਿਪਿਨ, ਸਵਾਤੀ, ਦੇਵ ਕੁਮਾਰ ਅਤੇ ਆਰਿਆ ਕੁਮਾਰ ਹੋਰਾਂ ਦੀ ਫਰਮਾਇਸ਼ ਹੈ। ਜ਼ਿਲ੍ਹਾ ਮੁਰਾਦਾਬਾਦ ਗ੍ਰਾਮ ਦੁੱਲਾਹਪੁਰ ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ ਅਤੇ ਨਰਗਿਸ ਖਾਤੂਨ ਹੋਰਾਂ ਦੀ ਫਰਮਾਇਸ਼ ਹੈ। ਪਿੰਡ ਹਾਂਡੀਖੇੜਾ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਰਾਧੇ ਸ਼ਿਆਮ ਸ਼ਰਮਾ, ਇੰਦਰਾ ਸ਼ਰਮਾ ਅਤੇ ਸਾਰਥਕ ਸ਼ਰਮਾ ਹੋਰਾਂ ਦੀ ਫਰਮਾਇਸ਼ ਹੈ। ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ ਅਤੇ ਹੈਪੀ ਰਾਏ ਹੋਰਾਂ ਨੇ ਫਰਮਾਇਸ਼ ਭੇਜੀ ਹੈ। ਦੁਬੀਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਰੌਸ਼ਨੀ ਰਾਏ ਅਤੇ ਪ੍ਰਾਂਜਲ ਰਾਏ ਹੋਰਾਂ ਨੇ ਫਰਮਾਇਸ਼ ਭੇਜੀ ਹੈ। ਪਿੰਡ ਕੁੜਿਆਣਾ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਜੀ ਮਲਕੀਤ ਸਿੰਘ ਹੋਰਾਂ ਨੇ। ਬਠਿੰਡਾ ਤੋਂ ਮਨਜੀਤ ਕੌਰ ਹੋਰਾਂ ਦੀ ਫਰਮਾਇਸ਼ ਹੈ। ਦੁਪਿੰਦਰ ਸਿੰਘ, ਗੁਰਸ਼ਬਦ ਸਿੰਘ ਹੋਰਾਂ ਦੀ ਫਰਮਾਇਸ਼, ਜੀਤ ਸਿੰਘ, ਸੁਖਦੇਵ ਸਿੰਘ ਚਹਿਲ ਬੁਰਜ ਹਨੂਮਾਨਗੜ੍ਹ ਅਤੇ ਕੁਲਵੰਤ ਸਿੰਘ ਹੋਰਾਂ ਦੀ ਫਰਮਾਇਸ਼ ਮਲੋਟ ਤੋਂ ਸਾਡੇ ਤੱਕ ਪਹੁੰਚੀ ਹੈ। ਰਾਮਨਗਰ ਕਦਮਾ ਜਮਸ਼ੇਦਪੁਰ ਤੋਂ ਮੁਰਾਹੂ ਜਾਇਸਵਾਲ, ਦੇਵੰਤੀ, ਬਬੂਰੀ ਬਾਜ਼ਾਰ ਚੰਦੌਲੀ ਤੋਂ ਵਿਜੇ ਅਤੇ ਸਰੋਜ ਹੋਰਾਂ ਦੀ ਫਰਮਾਇਸ਼ ਹੈ। ਚੱਕੀਆ ਬਾਜ਼ਾਰ ਚੰਦੌਲੀ ਤੋਂ ਸੁੰਦਰ ਅਤੇ ਸੁਮਨ ਹੋਰਾਂ ਦੀ, ਜਮਸ਼ੇਦਪੁਰ ਤੋਂ ਰੋਹਨ ਅਤੇ ਆਰਿਆ ਜੈਸਵਾਲ ਹੋਰਾਂ ਦੀ ਫਰਮਾਇਸ਼ ਹੈ। ਨਾਭਾ ਜ਼ਿਲ੍ਹਾ ਪਟਿਆਲਾ ਤੋਂ ਸਾਨੂੰ ਫਰਮਾਇਸ਼ ਕੀਤੀ ਹੈ ਸੋਮਦਤ, ਕੈਰਵ, ਜੋਤੀ ਰਾਣੀ, ਗੁਰਮੰਨਤ ਅਤੇ ਮਨੂ ਹੋਰਾਂ ਨੇ। ਪਾਂਡਰ ਕਵੜਾ ਤੋਂ ਅਨਿਲ ਬੋਰਾਂਡੇ, ਊਸ਼ਾ, ਅਨੁਸ਼੍ਰੀ ਅਤੇ ਧਨਸ਼੍ਰੀ ਬੋਰਾਂਡੇ ਹੋਰਾਂ ਦੀ ਫਰਮਾਇਸ਼ ਹੈ ਜੀ। ਵੜਿੰਗ ਖੇੜਾ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ ਹੋਰਾਂ ਦੀ ਫਰਮਾਇਸ਼ ਹੈ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਬੀਰ ਜੱਸੀ, ਸੀਤਾ ਅਤੇ ਇਹਨਾਂ ਦੇ ਨਾਲ ਨੇ ਗੀਤਾ। ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ, ਕਣਕਵਾਲੀਆ, ਗੰਗਾ ਰਾਮ, ਰਾਮੇਸ਼ਵਰ ਸੋਨੂ, ਮੋਹਨ ਲਾਲ ਅਤੇ ਅਰਵਿੰਦ ਕੁਮਾਰ ਹੋਰਾਂ ਦੀ ਫਰਮਾਇਸ਼ ਜਲੰਧਰ ਤੋਂ ਹੈ ਜੀ। ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਅਤੇ ਜਸ਼ਨ ਹੋਰਾਂ ਦੀ ਫਰਮਾਇਸ਼ ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ ਸਾਡੇ ਤੱਕ ਪਹੁੰਚੀ ਹੈ। ਸ਼ਮਸ਼ੁਲ ਕਮਰ, ਰਾਹੀ, ਸ਼ਾਹੀਨ, ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ ਅਤੇ ਕਲੀਮ ਅੰਸਾਰੀ ਹੋਰਾਂ ਦੀ ਫਰਮਾਇਸ਼ ਗੰਜ ਡੁੰਡਵਾਰਾ ਤੋਂ ਸਾਡੇ ਤੱਕ ਪਹੁੰਚੀ ਹੈ ਜੀ। ਚੰਡੀਗੜ੍ਹ ਤੋਂ ਸ਼ੈਫਾਲੀ, ਸ਼ੈਫੀ, ਡੈਵਿਸ, ਬਿਮਲਾ ਅਤੇ ਸਤੀਸ਼ ਅਨੇਜਾ ਹੋਰਾਂ ਨੇ ਫਰਮਾਇਸ਼ ਕੀਤੀ ਹੈ। ਮਨਾਲੀ ਹਿਮਾਚਲ ਤੋਂ ਫਰਮਾਇਸ਼ਕਰਤਾ ਨੇ ਹਰਸ਼, ਵਿਨੇ, ਵਿਨੀਤ, ਸੋਨਮ ਅਤੇ

0: भारत अभियान।
1: निक्षय मित्र तो हम सबका साथ निभाते, टीबी रोगी व परिजन को पोषण, जांच, इलाज और आजीविका संबंधी सहायता पहुंचाते। जब मिल जाएगा सबको अपना निक्षय मित्र तैयार, तब पक्की हो जाएगी हमारी जी और टीबी की हार।
2: निक्षय मित्र, इस अभियान ने एक बड़े चैलेंज से निपटने में टीबी के मरीजों की बहुत मदद की है। आपको जानकर हैरानी होगी, हमारे देश में 10-12 साल के बच्चे भी निक्षय मित्र बनकर टीबी के खिलाफ लड़ाई को आगे बढ़ा रहे हैं।
0: जन जन का रखे ध्यान, टीबी मुक्त भारत अभी।
1: अधिक जानकारी के लिए नजदीकी आयुष्मान आरोग्य मंदिर जाएं। स्वास्थ्य एवं परिवार कल्याण मंत्रालय द्वारा जनहित में जारी।
3: आकाशवाणी ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਿੰਦੀ ਜ਼ਾਇਕਾ। ਕਰਮਜੀਤ ਕੌਰ ਦੇ ਨਾਲ ਇਸ ਪ੍ਰੋਗਰਾਮ ਵਿੱਚ ਤੁਹਾਡੀਆਂ ਫਰਮਾਇਸ਼ਾਂ ਅਸੀਂ ਪੂਰੀਆਂ ਕਰ ਰਹੇ ਹਾਂ ਅਤੇ ਫਰਮਾਇਸ਼ਾਂ ਤੁਸੀਂ ਸਾਨੂੰ ਵਟਸਐਪ ਦੇ ਜ਼ਰੀਏ ਭੇਜ ਸਕਦੇ ਹੋ। 9465026 ਸਾਡਾ ਨੰਬਰ ਰਹੇਗਾ। ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਸ਼ਾਮਿਲ ਕਰ ਲੈਂਦੇ ਹਾਂ ਜੀ। ਇਹ ਸਾਡੇ ਕੋਲ ਪਹੁੰਚੀ ਹੈ ਝਾਰਖੰਡ ਤੋਂ। ਮੁਹੰਮਦ ਯਾਸੀਨ, ਅਨਜਾਨ, ਸਾਈਮਾ ਨਵਾਜ਼, ਹਸਨ ਨਵਾਜ਼, ਬਾਬੂ ਅਹਦ, ਮਰੀਫਾ ਨਾਜ਼ ਅਤੇ ਬੇਬੀ ਚਾਹਤ ਹੋਰਾਂ ਦੀ ਫਰਮਾਇਸ਼ ਹੈ ਜੀ। ਨਰਿੰਦਰ ਚਾਵਲਾ ਪਿੰਡ ਮੁਕਾਰੋਪੁਰ ਤਹਿਸੀਲ ਬਸੀ ਪਠਾਣਾ ਤੋਂ ਭੇਜ ਰਹੇ ਨੇ ਸਾਨੂੰ ਫਰਮਾਇਸ਼। ਇਹਨਾਂ ਦੇ ਨਾਲ ਨੇ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਧਨਮੀਤ, ਮਨੀ, ਪੀਯੂਸ਼, ਨੇਹਾ ਅਤੇ ਓਮ। ਜਲਾਲਾਬਾਦ ਤੋਂ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਦਿਸ਼ਾਨੀ ਅਤੇ ਨਿਮਿਤ ਆਹੂਜਾ ਹੋਰਾਂ ਦੀ ਫਰਮਾਇਸ਼ ਹੈ ਜੀ। ਪਿੰਡ ਫਰਾਂਸੀ, ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ, ਪ੍ਰਮੋਦ ਕੁਮਾਰ ਅਤੇ ਪੁਸ਼ਪਿੰਦਰ ਕੁਮਾਰ ਹੋਰਾਂ ਨੇ ਸਾਨੂੰ ਮੈਸੇਜ ਭੇਜਿਆ ਜੀ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਪੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਪੱਤਾ ਹੋਰਾਂ ਦੀ ਫਰਮਾਇਸ਼ ਹੈ। ਵਿਜੇਂਦਰ, ਵਿਸ਼ਵਕਰਮਾ, ਤਾਰਾ ਦੇਵੀ, ਸੋਨਾਲੀ, ਸੋਨਮ ਅਤੇ ਆਸ਼ੀਸ਼ ਵਿਸ਼ਵਕਰਮਾ ਹੋਰਾਂ ਦੀ ਫਰਮਾਇਸ਼ ਪਲੇਰਾ, ਟੀਕਮਗੜ੍ਹ, ਮੱਧ ਪ੍ਰਦੇਸ਼ ਤੋਂ ਸਾਡੇ ਤੱਕ ਪਹੁੰਚੀ ਹੈ। ਸਤੀਸ਼ ਨੇਜਾ ਅਤੇ ਬਿਮਲਾ ਨੇਜਾ ਹੋਰਾਂ ਦੀ ਫਰਮਾਇਸ਼ ਚੰਡੀਗੜ੍ਹ ਤੋਂ ਸਾਡੇ ਤੱਕ ਆਈ ਹੈ ਜੀ। ਸੰਦੀਪ ਮੱਕੜ, ਜਯੋਤੀ ਮੰਨਤ ਅਤੇ ਭਰਤ ਮੱਕੜ ਹੋਰਾਂ ਦੀ ਫਰਮਾਇਸ਼ ਸਾਨੂੰ ਪਿੰਗਾ ਵਾਲਾ ਚੌਂਕ ਗੁਰਾਇਆ ਜਲੰਧਰ ਤੋਂ ਆਈ ਹੈ। ਸਰਹਿੰਦੀ ਬਾਜ਼ਾਰ ਪਟਿਆਲਾ ਤੋਂ ਫਰਮਾਇਸ਼ ਕਰ ਰਹੇ ਨੇ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ ਅਤੇ ਸਜਨੀ। ਵਿਕਾਸ ਕਲੋਨੀ ਪਟਿਆਲਾ ਤੋਂ ਅਨਿਲ ਸ਼ਰਮਾ, ਰੁਚੀ, ਸੌਰਭ, ਸੁਰਭੀ, ਅਧਵਿਕ ਅਤੇ ਇਹਨਾਂ ਦਾ ਪੂਰਾ ਪਰਿਵਾਰ। ਸੁਖਚੈਨ ਸਿੰਘ ਪਵਾਰ ਸਨੌਰ ਤੋਂ ਫਰਮਾਇਸ਼ ਕਰ ਰਹੇ ਨੇ। ਇਹਨਾਂ ਦੇ ਨਾਲ ਨੇ ਪ੍ਰਵੀਨ ਕੌਰ, ਹਰਮਨਜੋਤ ਕੌਰ, ਮਨਜੋਤ ਕੌਰ, ਜੋਬਨਪ੍ਰੀਤ ਸਿੰਘ ਪਵਾਰ। ਨਾਸਿਕ ਤੋਂ ਵਿਸ਼ਾਲ ਗਵਲੀ, ਸੋਨਾਲੀ, ਸਮਰਪਣ ਅਤੇ ਭਗਤੀ ਹੋਰਾਂ ਦੀ ਫਰਮਾਇਸ਼ ਹੈ ਜੀ। ਨਾਂਦੂਰਾ ਤੋਂ ਸੰਤੋਸ਼ ਵਸਾਨੇ, ਊਸ਼ਾ, ਰਿਸ਼ੀਕੇਸ਼, ਅਨਿਕੇਤ ਅਤੇ ਸਾਗਰ ਕਟਕ ਹੋਰਾਂ ਦੀ ਫਰਮਾਇਸ਼ ਹੈ। ਪਰਮਵੀਰ ਹਾਊਸ, ਆਦਰਸ਼ ਨਗਰ ਬਠਿੰਡਾ ਤੋਂ ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ ਹੋਰਾਂ ਦੀ ਫਰਮਾਇਸ਼ ਹੈ। ਬਰੈਂਪਟਨ ਕੈਨੇਡਾ ਤੋਂ ਨਿਖਿਲ ਭਾਟੀਆ, ਨੀਤੀ ਅਤੇ ਮਹਿਰੀਨ ਭਾਟੀਆ ਹੋਰਾਂ ਦੀ ਫਰਮਾਇਸ਼ ਹੈ। ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਪੱਟੀ, ਮੰਡੀ ਕਲਾ ਤੋਂ ਫਰਮਾਇਸ਼ ਕਰ ਰਹੇ ਨੇ। ਦਤਰੇਂਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ ਅਤੇ ਰੁਦਰ ਵਰਮਾ ਹੋਰਾਂ ਦੀ ਫਰਮਾਇਸ਼ ਹੈ। ਪਦਮਪੁਰ, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ ਮਿਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਤੇ ਭੂਮਿਕਾ ਅਰੋੜਾ ਹੋਰਾਂ ਦੀ ਫਰਮਾਇਸ਼ ਹੈ। ਚੱਕ ਲਾਲੇਕਾ, ਬਹਾਵਲਪੁਰ ਪੰਜਾਬ ਤੋਂ ਚੌਧਰੀ ਜ਼ੁਲਫਿਕਾਰ ਅਲੀ ਹੋਰਾਂ ਦੀ ਫਰਮਾਇਸ਼ ਸਾਡੇ ਤੱਕ ਆਈ ਹੈ ਜੀ। ਦੀਪੇਸ਼ ਵਰਮਾ, ਪੂਨਮ ਵਰਮਾ, ਜੋਤੀ ਅਤੇ ਸ਼ਿਵਾਂਸ਼ ਵਰਮਾ ਹੋਰਾਂ ਦੀ ਫਰਮਾਇਸ਼ ਪਿੰਡ ਪੀਪਰ

ਐਸੀ ਗੀਤ ਦੀ ਫਰਮਾਇਸ਼ ਸਾਨੂੰ ਕੀਤੀ ਸੀ ਗਾਂਧੀਨਗਰ ਗੁਜਰਾਤ ਤੋਂ ਸੁਰੇਸ਼, ਮੰਜੁਲਾ, ਵਿਸ਼ਾਲ ਅਤੇ ਨਿਸ਼ਾ ਹੋਰਾਂ ਨੇ। ਜੰਨਤ ਰਾਣੀ, ਜਸ਼ਨ, ਖੁਸ਼ੀ, ਰਜਨੀ, ਪਿੰਡ ਜਨਸੂਹਾ, ਜ਼ਿਲ੍ਹਾ ਪਟਿਆਲਾ ਤੋਂ ਸਾਨੂੰ ਫਰਮਾਇਸ਼ ਕੀਤੀ ਸੀ ਇਹਨਾਂ ਨੇ। ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ, ਰਾਜ ਕੌਰ, ਜੋਤੀ ਗੋਲਡੀ ਅਤੇ ਬੱਬੂ ਟਿਵਾਣਾ ਇਹਨਾਂ ਦੇ ਨਾਲ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹਿੰਦੀ ਜ਼ਾਇਕਾ FM ਬੈਂਡ 100.2 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਟੂਡੀਓ ਦੀ ਘੜੀ ਮੁਤਾਬਕ ਸਵੇਰ ਦੇ 11:30 ਹੋ ਰਹੇ ਨੇ। ਵੇਲਾ ਹੈ ਪ੍ਰੋਗਰਾਮ ਫੁਲਕਾਰੀ ਦਾ। ਪ੍ਰੋਗਰਾਮ ਫੁਲਕਾਰੀ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ। ਮੈਂ ਗੁਰਹਰਪ੍ਰੀਤ ਤੇ ਮੇਰੇ ਨਾਲ ਮੌਜੂਦ ਨੇ
1: ਤੇ ਮੈਂ ਹਾਂ ਕਰਮਜੀਤ ਕੌਰ
0: ਜੀ। ਕਰਮਜੀਤ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਹਾਲ ਚਾਲ ਨੇ ਗੁਰਹਰਪ੍ਰੀਤ, ਤੁਸੀਂ ਦੱਸੋ ਕੀ ਹਾਲ ਚਾਲ ਨੇ ਤੇ ਮੌਸਮ ਦੇ ਕੀ ਹਾਲ ਨੇ
0: ਜੀ? ਮੌਸਮ ਜਦੋਂ ਮੈਂ ਆਈ ਸੀ ਉਦੋਂ ਥੋੜ੍ਹਾ ਜਿਹਾ ਠੀਕ ਠਾਕ ਲੱਗ ਰਿਹਾ ਸੀ। ਬਾਕੀ ਜਿਹੜੇ ਸਾਡੇ ਸਰੋਤਾ ਹੈਗੇ ਆ ਉਹਨਾਂ ਨੇ ਵੀ ਦੱਸਿਆ, ਕਹਿੰਦੇ ਜੀ ਸਾਡੇ ਵਾਲੇ ਪਾਸੇ ਥੋੜ੍ਹਾ ਜਿਹਾ ਮੀਂਹ ਪੈ ਗਿਆ ਤੇ ਸਾਨੂੰ ਥੋੜ੍ਹਾ ਜਿਹਾ ਸਕੂਨ ਮਿਲ ਰਿਹਾ।
1: ਬਿਲਕੁਲ ਜੀ, ਗਰਮੀ ਬਹੁਤ ਜ਼ਿਆਦਾ ਹੋਈ ਸੀ, ਹਾਲਾਂਕਿ ਜਦੋਂ ਮੈਂ ਸਵੇਰੇ ਆਈ ਸੀ ਸਾਜਰੇ ਤਾਂ ਉਸ ਵੇਲੇ ਮਾਹੌਲ ਹੈ ਬਹੁਤ ਜ਼ਿਆਦਾ ਡਰਾਵਣਾ ਹੋਇਆ ਹੋਇਆ ਸੀ, ਕਿਉਂਕਿ ਹਨੇਰੀ ਇਹ ਜਿਹੜੀ ਬਹੁਤ ਜ਼ਿਆਦਾ ਚੜ੍ਹ ਕੇ ਆਈ ਹੋਈ ਸੀ ਤੇ ਰੁੱਖਾਂ ਦੀਆਂ ਆਵਾਜ਼ਾਂ, ਪੱਤਿਆਂ ਦੀਆਂ ਆਵਾਜ਼ਾਂ ਕਿਤੇ ਨਾ ਕਿਤੇ ਡਰਾ ਰਹੀਆਂ ਸੀ।
0: ਮਤਲਬ ਭੂਤੀਆ ਮਾਹੌਲ ਬਣਿਆ ਹੋਇਆ ਸੀ,
1: ਬਿਲਕੁਲ ਬਣਿਆ ਹੋਇਆ ਸੀ ਤੇ ਕਿਤੇ ਨਾ ਕਿਤੇ ਬਾਹਰ ਰਹਿ ਕੇ ਜਦੋਂ ਇੰਨੀ ਜ਼ਿਆਦਾ ਤੇਜ਼ ਆਵਾਜ਼ ਹੁੰਦੀ ਹੈ ਤੁਹਾਨੂੰ ਤਾਂ ਕਿਤੇ ਨਾ ਕਿਤੇ ਡਰ ਵੀ ਲੱਗਦਾ ਹੈ ਕਿ ਕੋਈ ਚੀਜ਼ ਹੈ ਜਿਹੜੀ ਉਹ ਹਵਾ ਦੇ ਜ਼ਰੀਏ ਤੁਹਾਡੇ ਤੱਕ ਪਹੁੰਚ ਕੇ ਤੁਹਾਨੂੰ ਕੋਈ ਨੁਕਸਾਨ ਨਾ ਪਹੁੰਚਾਏ। ਆ ਜਿਹੜੇ ਲੋਕ ਆਪਣੇ ਕੰਮਾਂ ਕਾਰਾਂ 'ਤੇ ਜਾਂਦੇ ਨੇ, ਖਾਸ ਤੌਰ 'ਤੇ ਜਿਹੜੇ ਦੋ ਪਹੀਆ ਵਾਹਨਾਂ 'ਤੇ ਜਾਂਦੇ ਨੇ, ਮੈਨੂੰ ਲੱਗਦਾ ਉਹਨਾਂ ਨੂੰ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਜ਼ਰੂਰ ਕਿਤੇ ਓਟ ਆਸਰਾ ਲੈ ਲੈਣਾ ਚਾਹੀਦਾ ਹੈ, ਕਿਉਂਕਿ ਇਸ ਤਰ੍ਹਾਂ ਦੀ ਹਨੇਰੀ ਦੇ ਵਿੱਚ ਬਹੁਤ ਸਾਰੇ ਹਾਦਸੇ ਵੀ ਹੋ ਸਕਦੇ
0: ਜੀ। ਔਰ ਕਈ ਵਾਰ ਇਹ ਹੁੰਦਾ ਹੈਗਾ ਕਿ ਅਸੀਂ ਇਹਨਾਂ ਹਨੇਰੀਆਂ ਤੋਂ ਬਚਦੇ ਹੋਏ ਕਿਸੇ ਐਸੀ ਥਾਂ 'ਤੇ ਜਾ ਕੇ ਖੜ ਜਾਂਦੇ ਹਾਂ ਜਿੱਥੇ ਸਾਨੂੰ ਖਤਰਾ ਹੋਰ ਵੱਧ ਜਾਂਦਾ ਹੁੰਦਾ। ਸੋ ਜਿਹੜਾ ਓਟ ਆਸਰਾ ਵੀ ਤੁਸੀਂ ਲੈਣਾ ਹੈਗਾ, ਉਹ ਵੀ ਤੁਸੀਂ ਦੇਖ ਕੇ ਲੈਣਾ ਹੈਗਾ ਕਿ ਇੱਥੇ ਅਸੀਂ ਸੇਫ ਹੈਗੇ ਹਾਂ ਕਿ ਨਹੀਂ ਹੈਗੇ। ਅੱਛਾ, ਇੱਕ ਗੱਲ ਹੋਰ ਹੈਗੀ ਹੈ ਕਿ ਜਦੋਂ ਮੈਂ ਮਤਲਬ ਆਈ ਉਦੋਂ ਪਹਿਲਾਂ ਸਭ ਕੁਛ ਨਿਬੜ ਚੁੱਕਿਆ ਸੀ
1: ਬਿਲਕੁਲ,
0: ਤੇ ਮਤਲਬ ਉਹ ਮੈਨੂੰ ਕੁਛ ਨਹੀਂ ਪਤਾ ਲੱਗਿਆ ਤੇ ਮੈਨੂੰ ਮਤਲਬ ਜ਼ਿਆਦਾ ਖਬਰਾਂ ਤੋਂ ਪਤਾ ਲੱਗਿਆ ਵੀ ਭਾਈ ਪਟਿਆਲੇ ਵਾਲੇ ਪਾਸੇ ਮੀਂਹ ਪਿਆ ਹੈਗਾ, ਜਾਂ ਸਾਡੇ ਸਰੋਤਿਆਂ ਨੇ ਦੱਸਿਆ। ਖੈਰ ਉਹ ਮੇਰੇ ਨਾ ਇੱਕ ਦੋਸਤ ਹੁਣੇ ਗੱਲ ਕਰ ਰਹੇ ਸੀਗੇ ਫੋਨ ਤੇ, ਕਹਿੰਦੇ ਪਤਾ ਲੱਗ ਗਿਆ ਹੋਊਗਾ ਵੀ ਪਟਿਆਲੇ 'ਚ ਤੂਫਾਨ ਆ ਰਿਹਾ ਹੈਗਾ, ਉਦੋਂ ਪਹਿਲਾਂ ਹੀ ਕਹਿੰਦੇ ਨੇਰੀ ਆਪਦਾ ਪਾਸਾ ਕਰ ਗਈ।
1: ਬਿਲਕੁਲ, ਤੁਹਾਡੇ ਆਉਣ ਦੇ ਲਈ ਰਸਤਾ ਹੈ ਜਿਹੜਾ ਉਹ ਕਲੀਅਰ ਹੋ ਗਿਆ
0: ਜੀ। ਸੋ ਕਹਿੰਦੇ ਹੁੰਦੇ ਆ ਕਿ ਜਿਹੜੇ ਦੋਸਤ ਹੁੰਦੇ ਆ ਨਾ, ਬਹੁਤ ਕੁਛ ਕਈ ਵਾਰ ਮਜ਼ਾਕ ਮਜ਼ਾਕ 'ਚ ਹੀ ਕਹਿ ਜਾਂਦੇ ਹੁੰਦੇ ਹੈਗੇ ਆ। ਸੋ ਇਹਨਾਂ ਦੋਸਤਾਂ ਤੋਂ ਨਾ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ, ਇਹਨਾਂ ਦੋਸਤਾਂ ਨਾਲ ਆਪਾਂ ਖੇਡਦੇ ਬੜਾ ਹੁੰਦੇ ਸੀ ਨਾ।
1: ਬਿਲਕੁਲ ਜੀ, ਬਚਪਨ ਦੀਆਂ ਯਾਦਾਂ ਮੈਨੂੰ ਲੱਗਦਾ ਸਭ ਤੋਂ ਹਸੀਨ ਯਾਦਾਂ ਹੁੰਦੀਆਂ ਨੇ ਜਿਹੜੀਆਂ ਇਨਸਾਨ ਮਰਦੇ ਦਮ ਤੱਕ ਨਹੀਂ ਭੁੱਲਦਾ। ਤੁਸੀਂ ਅਕਸਰ ਹੀ ਦੇਖਿਆ ਹੋਣਾ ਕਿ ਘਰਾਂ ਦੇ ਵਿੱਚ ਜੇ ਬਜ਼ੁਰਗ ਨੇ ਜਾਂ ਸੱਥਾਂ 'ਚ ਜਿਹੜੇ ਬੈਠੇ ਬਜ਼ੁਰਗ ਨੇ, ਜਦੋਂ ਵੀ ਉਹਨਾਂ ਦੀ ਗੱਲ ਛਿੜਦੀ ਹੈ, ਗੱਲਾਂ ਕਰਦੇ ਨੇ ਉਹ, ਤਾਂ ਉਹਦੇ 'ਚ ਜ਼ਿਆਦਾਤਰ ਗੱਲਾਂ ਉਹਨਾਂ ਦੇ ਬਚਪਨ ਦੀਆਂ ਹੁੰਦੀਆਂ ਨੇ ਕਿ ਉਹ ਬਚਪਨ 'ਚ ਕੀ ਖੇਡਦੇ ਸੀ, ਕਿੱਦਾਂ ਦੇ ਮਾਹੌਲ 'ਚ ਰਹਿੰਦੇ ਸੀ, ਕਿਹੜੀਆਂ ਕਿਹੜੀਆਂ ਇੱਲਤਾਂ ਕਰਦੇ ਸੀ, ਇਹ ਸਾਰੀਆਂ ਚੀਜ਼ਾਂ ਉਹਨਾਂ ਦੀ ਚਰਚਾ ਦਾ ਵਿਸ਼ਾ ਹੁੰਦੀ
0: ਜੀ। ਔਰ ਵੈਸੇ ਨਾ ਜਿਹੜਾ ਇੱਕ ਬੜਾ ਪਿਆਰਾ ਜਿਹਾ ਸ਼ਬਦ ਹੈ ਇੱਲਤ, ਹੈ ਨਾ, ਇਹਨੂੰ ਅਸੀਂ ਥੋੜਾ ਜਿਹਾ ਸ਼ਹਿਰੀ ਭਾਸ਼ਾ 'ਚ ਕਹੀਏ ਤਾਂ ਅਸੀਂ ਸ਼ਰਾਰਤ ਕਹਿ ਦਿੰਦੇ ਹਾਂ, ਤੇ ਪਰ ਜਿਹੜਾ ਸਵਾਦ ਇੱਲਤ ਕਹਿਣ 'ਚ ਆਉਂਦਾ ਉਹ ਫਿਰ ਸ਼ਰਾਰਤਾਂ 'ਚ ਨਹੀਂ ਆਉਂਦਾ ਹੈਗਾ।
1: ਬਿਲਕੁਲ।
0: ਸੋ ਗੱਲ ਇੱਥੇ ਇੰਨੀ ਕਹਿ ਕੇ ਅੱਜ ਅਸੀਂ ਇਸੇ ਜਿਹੜੀਆਂ ਸ਼ਰਾਰਤਾਂ, ਇੱਲਤਾਂ, ਖੇਡਾਂ ਪੁਰਾਣੀਆਂ ਉਹਨਾਂ 'ਤੇ ਹੀ ਗੱਲ ਕਰਾਂਗੇ। ਕਿਉਂ? ਕਿਉਂਕਿ ਅੱਜ ਹੈਗਾ ਜੀ ਇੰਟਰਨੈਸ਼ਨਲ ਡੇ ਆਫ ਪਲੇ। ਸੋ ਜੇ ਹੁਣ ਖੇਡਣ ਦੀ ਗੱਲ ਚੱਲੀ ਹੈ ਤਾਂ ਗੁਰਦਾਸ ਮਾਨ ਸਾਹਿਬ ਵੀ ਕਹਿ ਰਹੇ ਆ ਵੀ ਖੇਡਣ ਦੇ ਦਿਨ ਚਾਰ ਹੀ ਹੁੰਦੇ ਆ। ਸੋ ਚਾਰ ਦਿਨ ਕਿਹੜੇ ਕਿਹੜੇ ਹੁੰਦੇ ਆ ਉਹ ਗੁਰਦਾਸ ਮਾਨ ਸਾਹਿਬ ਦੱਸਣਗੇ, ਕਿਉਂਕਿ ਮੈਨੂੰ ਜ਼ਿਆਦਾ ਨਹੀਂ ਪਤਾ ਹੈਗਾ
1: ਜੀ।

0: ਆਸਮਾਨ ਸਾਹਿਬ ਨੇ ਦੱਸੇ, ਔਰ ਉਹਨਾਂ ਅਚਾਰਾਂ ਚ ਪੂਰੀ ਜ਼ਿੰਦਗੀ ਦੀ ਕਹਾਣੀ ਵੀ ਉਹਨਾਂ ਨੇ ਦੱਸਤੀ ਕਿ ਕਿਹੜੇ ਕਿਹੜੇ ਦਿਨ ਹੁੰਦੇ ਹੈਗੇ ਔਰ ਕਿਸ ਤਰੀਕੇ ਨਾਲ ਉਹਨਾਂ ਨੂੰ ਇੰਜੋਏ ਕਰਨਾ ਚਾਹੀਦਾ, ਕਿਉਂਕਿ ਇੱਕ ਪੂਰੀ ਦੀ ਪੂਰੀ ਜ਼ਿੰਦਗੀ ਹੀ ਉਹਨਾਂ 4 ਦਿਨਾਂ 'ਚ ਆ ਜਾਂਦੀ ਹੈਗੀ ਹੈ। ਸੋ ਜ਼ਿੰਦਗੀ ਦੇ ਹਰ ਦਿਨ ਨੂੰ ਅਸੀਂ ਇਸ ਤਰੀਕੇ ਨਾਲ ਜਿਉਣਾ ਹੈ ਕਿ ਜਿਵੇਂ ਇਹ ਆਖਰੀ ਪਲ ਹੋਵੇ ਸਾਡਾ।
1: ਬਿਲਕੁਲ
0: ਅਸੀਂ ਮਤਲਬ ਉਸ ਪਲ ਨੂੰ ਇਸ ਤਰੀਕੇ ਨਾਲ ਜਿਉਣਾ ਹੈਗਾ ਕਿ ਮਤਲਬ ਬਸ ਜੋ ਹੈਗਾ ਆਹੀ ਹੈ, ਇਦੂ ਅੱਗੇ ਕੁਛ ਨਹੀਂ, ਇਦੂ ਪਿੱਛੇ ਕੁਛ ਨਹੀਂ।
1: ਬਿਲਕੁਲ
0: ਕਹਿੰਦੇ ਆ ਨਾ, ਕਹਿੰਦੇ ਜ਼ਿੰਦਗੀ ਨੂੰ ਅਸੀਂ ਇਸ ਕਰਕੇ ਨਹੀਂ ਮਾਣ ਪਾਉਂਦੇ ਕਿਉਂਕਿ ਜਾਂ ਤਾਂ ਸਾਨੂੰ ਭਵਿੱਖ ਦੀਆਂ ਚਿੰਤਾਵਾਂ ਹੁੰਦੀਆਂ ਜਾਂ ਫਿਰ ਜਿਹੜਾ ਪਾਸਟ ਹੈ ਸਾਡਾ, ਜਿਹੜਾ ਭੂਤਕਾਲ ਹੈ ਉਹਦਾ ਪਛਤਾਵਾ ਹੁੰਦਾ ਹੈਗਾ।
1: ਬਿਲਕੁਲ। ਸੋ ਇਹਨਾਂ ਯਾਦਾਂ 'ਚੋਂ ਸਾਨੂੰ ਬਾਹਰ ਨਿਕਲਣਾ ਚਾਹੀਦਾ, ਚਿੰਤਾਵਾਂ 'ਚੋਂ ਬਾਹਰ ਨਿਕਲਣਾ ਚਾਹੀਦਾ। ਅੱਜ ਦਾ ਦਿਨ ਜੋ ਸਾਨੂੰ ਮਿਲਿਆ ਹੈ ਉਹਨੂੰ ਜਿੰਨੀ ਵਧੀਆ ਤਰੀਕੇ ਨਾਲ ਤੁਸੀਂ ਜੀ ਸਕਦੇ ਹੋ, ਮੈਨੂੰ ਲੱਗਦਾ ਉਸ ਤੋਂ ਬਿਹਤਰ ਹੋਰ ਕੋਈ ਨਹੀਂ ਹੋ ਸਕਦਾ। ਆਪਣੇ ਅੱਜ ਨੂੰ ਇੰਨੇ ਵਧੀਆ ਤਰੀਕੇ ਨਾਲ ਜੀਏ ਕਿ ਉਹ ਸਾਡੀਆਂ ਚੰਗੀਆਂ ਯਾਦਾਂ ਬਣ ਕੇ ਸਾਡਾ ਪਾਸਟ ਬਣੇ। ਅਤੇ ਬਚਪਨ ਦੀਆਂ ਯਾਦਾਂ ਦੀ ਅਸੀਂ ਗੱਲ ਕਰ ਰਹੇ ਹਾਂ, ਖੇਡਾਂ ਦੀ ਅਸੀਂ ਗੱਲ ਕਰ ਰਹੇ ਹਾਂ, ਅਤੇ ਜਦੋਂ ਵੀ ਗੱਲ ਸਿਰਫ ਅਸੀਂ ਸ਼ਬਦ ਬਚਪਨ ਹੀ ਜਦੋਂ ਬੋਲਦੇ ਹਾਂ ਨਾ, ਤਾਂ ਸਾਰੇ ਬੰਦੇ ਮੈਨੂੰ ਲੱਗਦਾ ਆਪਣੇ ਜ਼ਹਿਨ 'ਚ ਬਚਪਨ 'ਚ ਪਹੁੰਚ ਜਾਂਦੇ ਨੇ ਕਿਹੜੀਆਂ ਕਿਹੜੀਆਂ ਖੇਡਾਂ ਉਸ ਵੇਲੇ ਖੇਡੀਆਂ ਜਾਂਦੀਆਂ ਸੀ। ਜੇ ਅਸੀਂ ਪੰਜਾਬ ਦੀਆਂ ਰਵਾਇਤੀ ਖੇਡਾਂ ਦੀ ਗੱਲ ਕਰੀਏ ਤਾਂ ਅੱਜ ਦੇ ਦੌਰ ਦੇ ਬੱਚਿਆਂ ਨੂੰ ਤਾਂ ਸ਼ਾਇਦ ਉਹਨਾਂ ਖੇਡਾਂ ਦੇ ਨਾਮ ਵੀ ਨਹੀਂ ਪਤਾ ਹੋਣੇ, ਅਤੇ ਉਹਨਾਂ ਨੂੰ ਖੇਡਣਾ ਕਿਸ ਤਰੀਕੇ ਨਾਲ ਹੈ ਇਹ ਤਾਂ ਬਹੁਤ ਦੂਰ ਦੀ ਗੱਲ ਹੈ।
0: ਅੱਛਾ ਕਰਮਜੀਤ ਜੀ, ਤੁਹਾਨੂੰ ਕਿਹੜੀ ਖੇਡ ਯਾਦ ਆ ਰਹੀ ਹੈ ਜਿਹੜੀ ਤੁਸੀਂ ਮਤਲਬ ਬੜੇ ਚਾਅ ਨਾਲ ਖੇਡਦੇ ਹੁੰਦੇ ਸੀ?
1: ਬਹੁਤ ਸਾਰੀਆਂ ਖੇਡਾਂ ਨੇ ਜਿਹੜੀਆਂ
0: ਆਉਣ ਦਿਓ ਫਿਰ
1: ਚੰਗੀਆਂ ਲੱਗਦੀਆਂ ਨੇ, ਜਿਵੇਂ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਤਾਂ ਹੈ ਨਾ ਘਰਾਂ ਦੇ ਵਿੱਚ ਇੱਕ ਇੱਕ ਬੱਚੇ ਨੇ, ਉਹਨਾਂ ਦਿਨਾਂ 'ਚ ਘਰ ਸਾਂਝੇ ਹੁੰਦੇ ਸੀ, ਪਰਿਵਾਰ ਸਾਂਝੇ ਹੁੰਦੇ ਸੀ, ਘਰ ਦੇ ਹੀ ਜੀ ਨੇ ਜਿਹੜੇ ਉਹੀ ਬੱਚੇ ਇੰਨੇ ਜ਼ਿਆਦਾ ਹੁੰਦੇ ਸੀ ਕਿ ਬਾਹਰਲੇ ਬੱਚਿਆਂ ਦੀ ਜ਼ਰੂਰਤ ਪੈਂਦੀ ਨਹੀਂ ਹੁੰਦੀ ਸੀ। ਤਾਂ ਅਸੀਂ ਅਕਸਰ ਹੀ ਘਰ ਦੇ ਵਿਹੜੇ ਦੇ ਵਿੱਚ ਜ਼ਿਆਦਾਤਰ ਜਾਂ ਤਾਂ ਕਬੱਡੀ ਖੇਡਦੇ ਹੁੰਦੇ ਸੀ ਜਾਂ ਫਿਰ ਬਾਂਦਰ ਕੀਲਾ ਖੇਡ ਸੀ ਜਿਹੜੀ, ਉਹ ਮੇਰੀ ਬਹੁਤ ਜ਼ਿਆਦਾ ਮਨਪਸੰਦ ਸੀ।
0: ਠੀਕ ਹੈ।
1: ਤੇ ਇਸ ਤੋਂ ਇਲਾਵਾ ਮੈਨੂੰ ਹੁਣ ਉਸ ਖੇਡ ਦਾ ਨਾਮ ਨਹੀਂ ਪਤਾ ਕਿ ਜਦੋਂ ਆਪਾਂ ਇੱਕ ਹੱਥ ਦੇ ਉੱਤੇ ਹੱਥ ਰੱਖ ਕੇ ਉਹਦੇ ਉੱਤੋਂ ਦੀ ਛਾਲ ਮਾਰਦੇ ਹਾਂ ਨਾ, ਹੌਲੀ ਹੌਲੀ ਹੱਥਾਂ ਦੀ ਗਿਣਤੀ ਵਧਾਉਂਦੇ ਜਾਂਦੇ ਹਾਂ ਤੇ ਸਾਡੀ ਛਾਲ ਹੈ ਜਿਹੜੀ ਉੱਚੀ ਹੁੰਦੀ ਜਾਂਦੀ ਹੈ। ਸੋ ਉਹ ਖੇਡ ਨੂੰ ਪਤਾ ਨਹੀਂ ਕੀ ਕਹਿੰਦੇ ਸੀ, ਮੈਨੂੰ ਨਹੀਂ ਪਤਾ, ਪਰ ਉਹ ਖੇਡ ਵੀ ਮੈਨੂੰ ਬਹੁਤ ਜ਼ਿਆਦਾ ਪਸੰਦ ਸੀ।
0: ਗੱਲ ਇੰਨੀ ਕਹਿ ਕਿ ਖੇਡਾਂ ਦੇ ਨਾਮ ਉਹੀ ਹੁੰਦੇ ਸੀ ਜਿਹੜੇ ਜਵਾਕ ਰੱਖ ਲੈਂਦੇ ਸੀ,
1: ਹੈਨਾ?
0: ਸੋ ਮਤਲਬ ਅਸੀਂ ਜਿਹੜਾ ਹੈਗਾ ਕੁਛ ਹੋਰ ਕਹਿੰਦੇ ਹੋਵਾਂਗੇ, ਤੁਹਾਡੇ ਵਾਲੇ ਪਾਸੇ ਕੁਛ ਹੋਰ ਕਹਿੰਦੇ ਹੋਣਗੇ, ਔਰ ਜਿਹੜੇ ਸਾਡੇ ਲਿਸਨਰ ਸੁਣ ਰਹੇ ਹੈਗੇ ਉਹਨਾਂ ਵਾਲੇ ਪਾਸੇ ਕੁਛ ਹੋਰ ਕਹਿੰਦੇ ਹੋਣਗੇ। ਸੋ ਸਾਡੇ ਜਿਹੜੇ ਦੋਸਤ ਹੈਗੇ ਉਹਨਾਂ ਨੂੰ ਜ਼ਰੂਰ ਪਤਾ ਲੱਗ ਗਿਆ ਹੋਊ ਕਿ ਆਪਾਂ ਕਿਹੜੀ ਖੇਡ ਦੀ ਗੱਲ ਕਰ ਰਹੇ ਹਾਂ। ਔਰ ਦੂਜੀ ਵੱਡੀ ਗੱਲ ਕਿ ਜੇ ਅਸੀਂ ਖੇਡਾਂ ਦੀ ਗੱਲ ਕਰੀਏ ਤਾਂ ਉਹਨਾਂ 'ਚ ਇੱਕ ਹੋਰ ਵੀ ਹੁੰਦਾ ਸੀ, ਊਚ ਨੀਚ ਕਾ ਪਾਪੜਾ, ਹੈਨਾ? ਔਰ ਇੱਕ ਜਿਹੜੀ ਜੇ ਅਸੀਂ ਕੁੜੀਆਂ ਦੀ ਗੱਲ ਕਰੀਏ ਤਾਂ ਕੁੜੀਆਂ ਕਿੱਕਲੀ ਬੜੇ ਸ਼ੌਕ ਨਾਲ ਪਾਉਂਦੀਆਂ ਹੁੰਦੀਆਂ ਸੀ, ਛੋਟੀਆਂ ਬੱਚੀਆਂ ਦੀ ਇੱਕ ਜਿਹੜੀ ਖੇਡ ਸੀਗੀ ਉਹ ਕਿੱਕਲੀ ਹੁੰਦੀ ਸੀਗੀ।
1: ਬਿਲਕੁਲ। ਦੇਖੋ ਦਿਲਚਸਪ ਗੱਲ ਇਹ ਹੈ ਨਾ ਕਿ ਖੇਡਾਂ ਬਹੁਤ ਸਾਰੀਆਂ ਸੀ, ਬਹੁਤ ਜ਼ਿਆਦਾ ਵਰਾਇਟੀ ਸੀ, ਤੇ ਮੈਨੂੰ ਲੱਗਦਾ ਹਰੇਕ ਨੇ ਹਰੇਕ ਖੇਡ ਹੈ ਜਿਹੜੀ ਉਹ ਖੇਡੀ ਹੋਏਗੀ। ਜਿਹੜੀਆਂ ਖੇਡਾਂ ਦੇ ਨਾਮ ਮੈਂ ਲਏ ਨੇ ਉਹ ਤੁਸੀਂ ਵੀ ਖੇਡੀਆਂ ਹੋਣੀਆਂ, ਇਸ ਤੋਂ ਇਲਾਵਾ ਤੁਹਾਡੇ ਜ਼ਿਹਨ 'ਚ ਵੀ ਬਹੁਤ ਸਾਰੇ ਨਾਮ ਹੋਣੇ, ਤੇ ਬਹੁਤ ਸਾਰੀਆਂ ਖੇਡਾਂ ਦੇ ਨਾਮ ਅਸੀਂ ਦੱਸਾਂਗੇ ਵੀ ਕਿ ਜਿਹੜੀਆਂ ਹੋਰ ਆਮ ਬੱਚੇ ਨੇ ਜਿਹੜੇ ਘਰਾਂ 'ਚ ਖੇਡਦੇ ਸੀ।
0: ਅੱਛਾ, ਭੱਜਣ ਭਜਾਈ ਤਾਂ ਮਤਲਬ ਆਮ ਹੀ ਹੁੰਦੀ ਸੀ, ਉਹ ਤਾਂ ਮਤਲਬ ਇਹ ਕਹਿਣ ਦੀ ਲੋੜ ਹੀ ਨਹੀਂ ਸੀ ਹੁੰਦੀ ਵੀ ਅਸੀਂ ਖੇਡ ਰਹੇ ਹਾਂ, ਉਹ ਤਾਂ ਉਹੀ ਮਤਲਬ ਇੱਕ ਅੱਧਾ ਜਿਹੜਾ ਹੈਗਾ ਨਾ ਦੂਜੇ ਨੂੰ ਝੰਬ ਜਾਂਦਾ ਹੁੰਦਾ ਸੀਗਾ, ਔਰ ਫਿਰ ਜਿਹੜੇ ਨੇ ਮਾਰਿਆ ਹੁੰਦਾ ਸੀ ਉਹ ਫਿਰ ਮੂਹਰੇ ਮੂਹਰੇ ਹੁੰਦਾ ਸੀ ਤੇ ਦੂਜਾ ਮਗਰ ਮਗਰ।
1: ਬਿਲਕੁਲ।
0: ਤੇ ਇੱਕ ਹੋਰ ਵੀ ਚੀਜ਼ ਹੁੰਦੀ ਸੀਗੀ, ਜਦੋਂ ਅਸੀਂ ਛੋਟੇ ਹੁੰਦੇ ਖੇਡਦੇ ਹੁੰਦੇ ਸੀ ਤਾਂ ਖੇਡਾਂ ਆਪ ਹੀ ਇਜਾਦ ਕਰ ਲੈਂਦੇ ਸੀ ਕਈ ਵਾਰੀ, ਤੇ ਜਿਹੜੀਆਂ ਪੁਰਾਣੀਆਂ ਇਜਾਦ ਕੀਤੀਆਂ ਹੋਈਆਂ ਉਹਨਾਂ ਚੋਂ ਜਿਵੇਂ ਜਿਹੜੇ ਬੰਟੇ ਹੈਗੇ ਆ ਉਹ ਅਸੀਂ ਖੇਡਣਾ ਹੀ ਖੇਡਣਾ ਹੁੰਦੇ ਸੀਗੇ, ਹੈ ਨਾ?
1: ਬਿਲਕੁਲ।
0: ਤੇ ਜਿਹੜੀਆਂ ਇੱਕ ਟਾਇਰ ਭਜਾਉਣਾ,
1: ਕਹਿਣ ਦਾ ਮਤਲਬ ਇਹ ਸੀ ਨਾ ਗੁਰ ਹਰਪ੍ਰੀਤ ਕਿ ਉਸ ਵੇਲੇ ਜੋ ਵੀ ਚੀਜ਼ਾਂ ਮੌਜੂਦ ਹੁੰਦੀਆਂ ਸੀ, ਹੈ ਨਾ, ਉਦੋਂ ਅਸੀਂ ਕਹੀਏ ਕਿ ਲੋਕਾਂ ਕੋਲ ਪੈਸੇ ਧੇਲੇ ਦੇ ਮਾਮਲੇ 'ਚ ਬਹੁਤ ਜ਼ਿਆਦਾ ਸਮਰੱਥ ਨਹੀਂ ਹੁੰਦੇ ਸੀ ਅਸੀਂ, ਤੇ ਉਦੋਂ ਜਿਹੜੀਆਂ ਵੀ ਚੀਜ਼ਾਂ ਬੱਚਿਆਂ ਨੂੰ ਮਿਲਦੀਆਂ ਸੀ, ਖਾਸ ਖਿਡੌਣੇ ਤਾਂ ਮਿਲਦੇ ਨਹੀਂ ਸੀ, ਜੇ ਕੋਈ ਖਾਸ ਦਿਨ ਤਿਉਹਾਰ ਹੁੰਦਾ ਸੀ ਤਾਂ ਭਾਵੇਂ ਕੋਈ ਛੋਟਾ ਜਿਹਾ ਖਿਡੌਣਾ ਤੁਹਾਨੂੰ ਮਿਲ ਜੇ, ਪਰ ਉਹ ਵੀ ਥੋੜੇ ਦਿਨਾਂ 'ਚ ਹੀ ਟੁੱਟ ਜਾਂਦਾ ਸੀ ਜਦੋਂ ਕਿ ਉਹਨੂੰ ਵਰਤਣ ਵਾਲੇ ਬਹੁਤ ਜ਼ਿਆਦਾ ਹੁੰਦੇ ਸੀ। ਸੋ ਇਸ ਕਰਕੇ ਆਲੇ ਦੁਆਲੇ ਜੋ ਕੁਛ ਵੀ ਟੁੱਟਿਆ ਫੁੱਟਿਆ ਸਮਾਨ ਮਿਲਦਾ ਸੀ ਜਿਹਦੇ ਨਾਲ ਖੇਡ ਬਣਾਈ ਜਾ ਸਕਦੀ ਹੋਵੇ, ਕ੍ਰੀਏਟੀਵਿਟੀ ਲਿਆਂਦੀ ਜਾ ਸਕਦੀ ਹੋਵੇ, ਉਹਨੂੰ ਬੱਚੇ ਵਰਤ ਕੇ ਖੇਡ ਲੈਂਦੇ ਹੁੰਦੇ ਸੀ।
0: ਅੱਛਾ, ਖਿੱਦੋਂ ਬਣਾਈ ਹੈ ਕਦੇ?
1: ਨਹੀਂ।
0: ਮਤਲਬ ਤੁਸੀਂ ਹੁਣ ਕ੍ਰੀਏਟੀਵਿਟੀ ਦੀ ਗੱਲ ਕੀਤੀ ਨਾ, ਤਾਂ ਘਰ 'ਚ ਜਿੰਨੀਆਂ ਲੀਰਾਂ ਹੁੰਦੀਆਂ ਸੀ ਸਾਰੀਆਂ ਇਕੱਠੀਆਂ ਕਰਕੇ ਇੱਕ ਗੇਂਦ ਬਣ ਜਾਂਦੀ ਹੁੰਦੀ ਸੀ, ਤੇ ਫਿਰ ਉਹ ਖਿੱਦੋਂ ਬਣਦੀ ਹੁੰਦੀ ਸੀਗੀ।
1: ਬਿਲਕੁਲ। ਇਹ ਤੋਂ ਮੈਨੂੰ ਇਹ ਗੱਲ ਯਾਦ ਆਈ ਕਿ ਜਿਹੜੇ ਘਰਾਂ ਦੇ ਵਿੱਚ ਸਵਾਣੀਆਂ ਨੇ ਜਿਹੜੀਆਂ ਹੁਣ ਸਿਲਾਈ ਕਰਦੀਆਂ ਸੀ, ਉੱਥੇ ਲੀਰਾਂ ਬੜੀਆਂ ਆਰਾਮ ਨਾਲ ਮਿਲ ਜਾਂਦੀਆਂ ਸੀ। ਤਾਂ ਮੈਨੂੰ ਯਾਦ ਹੈ ਕਿ ਅਸੀਂ ਆਪਣੇ ਨਾਨਕੇ ਘਰ ਜਾਣਾ ਤਾਂ ਮੇਰੇ ਨਾਨੀ ਜੀ ਨੇ ਜਿਹੜੇ ਉਸ ਟਾਈਮ ਦੇ ਵਿੱਚ ਟੇਲਰ ਹੁੰਦੇ ਸੀ, ਪਿੰਡ ਦੇ ਕੱਪੜੇ ਸਿਉਂਦੇ ਹੁੰਦੇ ਸੀ, ਉੱਥੇ ਲੀਰਾਂ ਬਹੁਤ ਹੁੰਦੀਆਂ ਸੀ। ਹਾਂ, ਪਰ ਮੈਂ ਆਪਣੇ ਹੱਥਾਂ ਨਾਲ ਕਦੇ ਨਹੀਂ ਬਣਾਈ, ਪਰ ਆਪਣੇ ਦੋਸਤਾਂ ਨਾਲ ਖੇਡੀ ਜ਼ਰੂਰ ਹੈ ਖੇਡ।
0: ਅੱਛਾ, ਕਦੇ ਖਿੱਦੋਂ ਖੇਡਦੇ ਹੋਏ ਲੱਤ ਬਣਾਈ ਹੋਵੇ ਜਾਂ ਪੈਰ ਬਣਾਇਆ ਹੋਵੇ? ਕਿਉਂਕਿ ਕਈ ਵਾਰ ਹੁੰਦਾ ਕੀ ਹੈ ਕਿ ਅਸੀਂ ਨਾ ਮਤਲਬ ਸਾਡਾ ਧਿਆਨ ਹੁੰਦਾ ਖਿੱਦੋਂ ਵੱਲ, ਖਿੱਦੋਂ ਥੱਲੇ ਨਹੀਂ ਡਿੱਗਣੀ ਚਾਹੀਦੀ, ਸੋ ਕਰਦੇ ਕਰਦੇ ਕਰਦੇ ਐਂ ਪਤਾ ਨਹੀਂ ਲੱਗਦਾ ਸਾਹਮਣੇ ਕੰਧ ਹੁੰਦੀ ਹੈ, ਠਾ ਜਾ ਕੇ ਜਿਹੜਾ ਪੈਰ ਹੈ ਨਾ ਵਿੱਚ ਵੱਜਦਾ ਜਾ ਕੇ।
1: ਬਿਲਕੁਲ, ਇਹ ਤਾਂ ਬਹੁਤ
0: ਔਰ ਜੇ ਅਸੀਂ ਬਜ਼ੁਰਗਾਂ ਦੀਆਂ ਖੇਡਾਂ ਦੀ ਗੱਲ ਕਰੀਏ ਤਾਂ ਠੀਕ ਹੈ, ਉਮਰ ਦੇ ਨਾਲ ਹੌਲੀ ਹੌਲੀ ਥੋੜ੍ਹਾ ਜਿਹਾ ਜਿਹੜਾ ਸਰੀਰ ਉਹ ਜਵਾਬ ਦੇਣਾ ਸ਼ੁਰੂ ਕਰ ਦਿੰਦਾ, ਪਰ ਜਿਹੜੇ ਪੁਰਾਣੇ ਬਜ਼ੁਰਗ ਸੀ ਉਹਨਾਂ ਦਾ ਸਰੀਰ ਨਹੀਂ ਜਵਾਬ ਦਿੰਦਾ ਹੁੰਦਾ ਸੀ,
1: ਬਿਲਕੁਲ ਉਹਨਾਂ ਨੇ ਚੰਗੀਆਂ ਖੁਰਾਕਾਂ ਜੋ ਖਾਧੀਆਂ ਹੁੰਦੀਆਂ ਸੀ।
0: ਔਰ ਇੱਕ ਗੱਲ ਹੋਰ ਹੈ ਕਿ ਜਦੋਂ ਮਤਲਬ ਬਜ਼ੁਰਗਾਂ ਦੀਆਂ ਖੇਡਾਂ ਦੀ ਗੱਲ ਆਉਂਦੀ ਹੈ ਤਾਂ ਉਹਨਾਂ 'ਚ ਤਾਸ਼ ਬੜੀ ਇੱਕ ਜਿਹੜੀ ਮਤਲਬ ਫੇਮਸ ਖੇਡ ਮੰਨੀ ਜਾਂਦੀ ਹੈ। ਆਮ
1: ਸੱਥਾਂ ਦੇ ਵਿੱਚ ਬਜ਼ੁਰਗ ਤਾਸ਼ ਖੇਡਦੇ ਦੇਖੇ, ਉਦੋਂ ਵੀ ਦੇਖੇ ਜਾਂਦੇ ਸੀ ਤੇ ਅੱਜ ਵੀ ਜਿੱਥੇ ਸੱਥਾਂ ਮੌਜੂਦ ਨੇ ਉੱਥੇ ਬਜ਼ੁਰਗ ਸਾਨੂੰ ਤਾਸ਼ ਖੇਡਦੇ ਜ਼ਰੂਰ ਦਿਖ ਜਾਂਦੇ ਨੇ, ਗੱਲਾਂ ਬਾਤਾਂ ਕਰਦੇ ਹੋਏ, ਚਰਚਾਵਾਂ ਕਰਦੇ ਹੋਏ ਤਾਸ਼ ਦੀਆਂ ਬਾਜ਼ੀਆਂ ਲਾਉਣੀਆਂ, ਇਹ ਬਹੁਤ ਆਮ ਗੱਲ ਹੁੰਦੀ ਹੈ।
0: ਔਰ ਜਦੋਂ ਬਾਜ਼ੀਆਂ ਦੀ ਗੱਲ ਆਉਂਦੀ ਹੈ ਤਾਂ ਫਿਰ ਕਬੱਡੀ ਦੀ ਗੱਲ ਨਾ ਹੋਵੇ ਤਾਂ ਹੋ ਨਹੀਂ ਸਕਦਾ।
1: ਬਿਲਕੁਲ।

0: Akashvani at 90.
1: ਜੀ ਪ੍ਰੋਗਰਾਮ ਚੱਲ ਰਿਹਾ ਫੁਲਕਾਰੀ ਅਤੇ ਫੁਲਕਾਰੀ ਦੇ ਵਿੱਚ ਗੱਲਾਂ ਚੱਲ ਰਹੀਆਂ ਫੁੱਲਾਂ ਵਾਲੀਆਂ ਖੇਡਾਂ ਦੀਆਂ।
2: ਬਿਲਕੁਲ ਜੀ, ਖੇਡਾਂ ਦੇ ਕਈ ਤਰ੍ਹਾਂ ਦੇ ਰੂਪ ਨੇ, ਹੈ ਨਾ। ਹਾਲਾਂਕਿ ਜਦੋਂ ਛੋਟੇ ਹੁੰਦੇ ਸੀ ਉਦੋਂ ਇਹਨਾਂ ਰੂਪਾਂ ਰੱਪਾਂ ਦਾ ਕੁਛ ਨਹੀਂ ਪਤਾ ਹੁੰਦਾ ਸੀ, ਬਸ ਖੇਡਣ ਦਾ ਪਤਾ ਹੁੰਦਾ ਸੀ, ਅਤੇ ਜਦ ਤੱਕ ਘਰਦੇ ਨੇ ਝਿੜਕਾਂ ਮਾਰ ਕੇ ਬੁਲਾਉਣਾ ਨਹੀਂ ਹੈਗਾ ਉਦੋਂ ਤੱਕ ਖੇਡਾਂ ਖੇਡਣ ਤੋਂ ਹਟਣਾ ਨਹੀਂ ਸੀ।
1: ਹਾਂ,
2: ਅਤੇ ਇਹ ਸਭ ਦੇ ਨਾਲ ਮੈਨੂੰ ਲੱਗਦਾ ਆਮ ਜੀ ਗੱਲ
1: ਜੀ। ਔਰ ਜਿੰਨਾ ਚਿਰ ਮਤਲਬ ਮੰਮੀ ਜਾਂ ਤਾਂ ਡੰਡਾ ਲੈ ਕੇ ਸਾਡੇ ਗਵਾਂਢੀਆਂ ਦੇ ਘਰੇ ਨਹੀਂ ਪਹੁੰਚ ਜਾਂਦੀ ਸੀਗੀ, ਉਹਨਾਂ ਚਿਰ ਫਿਰ ਮਤਲਬ ਜੀ ਜਾਂ ਤਾਂ ਕਰਤਾ ਨਹੀਂ ਸੀ ਹੁੰਦਾ ਉਦੋਂ ਵੀ ਆਉਣਾ ਹੈਗਾ, ਪਰ ਉਹ ਮੰਮੀ ਦੇ ਹੱਥ ਡੰਡਾ ਦੇਣਾ ਹੁੰਦਾ ਸੀਗਾ ਵੀ ਬਹੁਤ ਪੈਣਗੀਆਂ ਬਹੁਤ।
2: ਅਤੇ ਅੱਜ ਕੱਲ੍ਹ ਹਾਲ ਇਹ ਹੈ ਕਿ ਬੱਚਿਆਂ ਨੂੰ ਡੰਡਾ ਦਿਖਾ ਕੇ ਸਾਨੂੰ ਕਹਿਣਾ ਪੈਂਦਾ ਕਿ ਜੀ ਮੋਬਾਈਲ ਸਕਰੀਨ ਨੂੰ ਤੁਸੀਂ ਛੱਡ ਕੇ, ਟੀਵੀ ਨੂੰ ਛੱਡ ਕੇ ਬਾਹਰ ਥੋੜ੍ਹਾ ਜਿਹਾ ਖੇਡ ਲਓ
1: ਜੀ।
2: ਅਤੇ ਉਦੋਂ ਬੱਚੇ ਚੁਸਤ ਦਰੁਸਤ ਵੀ ਹੁੰਦੇ ਸੀ, ਅੱਜ ਕੱਲ੍ਹ ਬੱਚੇ ਜੇ ਅਸੀਂ ਅੱਜ ਦੇ ਦੌਰ ਨਾਲ ਕੰਪੇਅਰ ਕਰੀਏ ਕਿ ਉਹ ਫੋਨ ਜ਼ਿਆਦਾ ਦੇਖਦੇ ਨੇ ਜਾਂ ਸਕਰੀਨ ਟਾਈਮ ਉਹਨਾਂ ਦਾ ਜ਼ਿਆਦਾ ਹੈ, ਤਾਂ ਉਨੀ ਹੀ ਉਹਨਾਂ ਦੇ ਸਰੀਰ ਦੇ ਵਿੱਚ ਸੁਸਤੀ ਵੀ ਦੇਖਣ ਨੂੰ ਮਿਲਦੀ ਹੈ। ਬੱਚੇ ਉਨੇ ਜ਼ਿਆਦਾ ਚੁਸਤ ਦਰੁਸਤ ਵੀ ਨਹੀਂ ਹੈਗੇ, ਕੋਈ ਵੀ ਕੰਮ ਕਹਿਣਾ ਹੋਵੇ 100 ਤਰ੍ਹਾਂ ਦੇ ਬਹਾਨੇ ਬੱਚੇ ਲਾਉਂਦੇ ਨੇ, ਹੈ ਨਾ। ਸੋ ਕਿਤੇ ਨਾ ਕਿਤੇ ਇਹੀ ਕਾਰਨ ਹੈ, ਜਿੰਨਾ ਜ਼ਿਆਦਾ ਅਸੀਂ ਸਰੀਰ ਨੂੰ ਹਿਲਾਉਂਦੇ ਹਾਂ ਉਨੇ ਜ਼ਿਆਦਾ ਚੁਸਤ ਦਰੁਸਤ ਬਣਦੇ ਹਾਂ।
1: ਅਰ ਚੁਸਤੀ ਜਿਹੜੀ ਹੈਗੀ ਆ ਉਹ ਤਾਂ ਸੀਗੀ, ਉਹਨੂੰ ਇੱਕ ਪਾਸੇ ਰੱਖਦੀ ਹੈ ਆਪਾਂ, ਜਿਹੜੇ ਸਰੀਰ ਸੀਗੇ ਬੱਚਿਆਂ ਦੇ ਪਹਿਲਾਂ ਜਿਹੜੇ ਬਣਦੇ ਸੀਗੇ ਉਹ ਮਤਲਬ ਇੱਕ ਨਾ ਛੋਟੇ ਹੁੰਦੇ ਤੋਂ ਹੀ ਇੱਕ ਜਿਹੜੀ ਮਸਲਸ ਬਣਨੇ ਉਹਨਾਂ ਦੇ ਸ਼ੁਰੂ ਹੋ ਜਾਂਦੇ ਸੀ, ਕਿਉਂ ਸਾਰਾ ਦਿਨ ਦੌੜੀ ਜਾਣਾ ਭੱਜੀ ਜਾਣਾ, ਤਾਂ ਮਤਲਬ ਉਹਨਾਂ ਨੂੰ ਸਪੈਸ਼ਲ ਜਿੰਮ ਜਾਣ ਦੀ ਲੋੜ ਨਹੀਂ ਸੀ ਪੈਂਦੀ ਉਹਦੇ ਲਈ। ਔਰ ਇੱਕ ਖਾਸ ਚੀਜ਼ ਹੁੰਦੀ ਸੀ ਜਿਹਦੇ ਵਿੱਚ ਮਤਲਬ ਅੱਜ ਕੱਲ੍ਹ ਉਹਨੂੰ ਅਸੀਂ ਜਿਹੜਾ ਹੈਗਾ ਜਿੰਮ 'ਚ ਜਾ ਕੇ ਬਾਡੀ ਬਿਲਡਿੰਗ ਕਹਿੰਦੇ ਹਾਂ, ਪਹਿਲਾਂ ਕੁਸ਼ਤੀਆਂ ਹੁੰਦੀਆਂ ਸੀਗੀਆਂ, ਹੈ ਨਾ, ਜਿਵੇਂ ਕਬੱਡੀ ਦੀ ਅਸੀਂ ਹੁਣੇ ਗੱਲ ਕੀਤੀ, ਔਰ ਪਹਿਲਵਾਨੀਆਂ ਹੁੰਦੀਆਂ ਸੀ,
2: ਪਹਿਲਵਾਨੀਆਂ ਹੁੰਦੀਆਂ ਸੀ, ਰੱਸਾ ਕਸ਼ੀਆਂ ਹੁੰਦੀਆਂ ਸੀ ਕਿ ਉਸ 'ਚ ਜ਼ੋਰ ਲੱਗਦਾ ਸੀ, ਸੋ ਖੁਰਾਕਾਂ ਵੀ ਉਸੇ ਹਿਸਾਬ ਨਾਲ ਹੁੰਦੀਆਂ ਸੀ। ਪਰ ਅੱਜ ਦੇ ਦੌਰ 'ਚ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਬਦਲੀਆਂ ਨੇ, ਜਾਂ ਲਾਈਫ ਸਟਾਈਲ ਚੇਂਜ ਹੋ ਗਿਆ, ਲੋਕਾਂ ਨੇ ਆਰਾਮ ਪ੍ਰਸਤੀ ਉਹਨਾਂ ਨੂੰ ਜ਼ਿਆਦਾ ਹੋ ਗਈ ਹੈ। ਇਸੇ ਕਰਕੇ ਜਿਹੜੇ ਅਸੀਂ ਕਹਿੰਦੇ ਹਾਂ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ, UNO ਦਾ ਵੀ ਇਹੀ ਮੰਨਣਾ ਹੈ ਕਿ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਵਿੱਚ ਖੇਡਾਂ ਦੀ ਬਹੁਤ ਜ਼ਿਆਦਾ ਅਹਿਮ ਭੂਮਿਕਾ ਹੈ। ਜੇ ਬੱਚੇ ਖੇਡਦੇ ਨੇ ਉਹ ਸਰੀਰਕ ਪੱਖੋਂ ਵੀ ਤੰਦਰੁਸਤ ਹੁੰਦੇ ਨੇ, ਨਾਲ ਨਾਲ ਮਾਨਸਿਕ ਪੱਖੋਂ ਵੀ ਤੰਦਰੁਸਤ ਹੁੰਦੇ ਨੇ। ਮਾਨਸਿਕ ਪੱਖੋਂ ਇਹ ਗੱਲ ਅਸੀਂ ਕਹਿ ਸਕਦੇ ਹਾਂ ਕਿ ਇੱਕ ਦੂਜੇ ਨਾਲ ਕਿਸ ਤਰੀਕੇ ਨਾਲ ਵਿਚਰਨਾ, ਆਪਣੀਆਂ ਚੀਜ਼ਾਂ ਨੂੰ ਕਿਸ ਤਰ੍ਹਾਂ ਇੱਕ ਦੂਜੇ ਦੇ ਨਾਲ ਸ਼ੇਅਰ ਕਰਨਾ, ਇਹ ਸਾਰੀਆਂ ਚੀਜ਼ਾਂ ਸਿੱਖਦੇ ਨੇ ਜਦੋਂ ਬੱਚੇ ਖੇਡਦੇ ਨੇ,
1: ਜਿਹਨੂੰ ਅੱਜ ਕੱਲ੍ਹ ਅਸੀਂ ਪਰਸਨੈਲਿਟੀ ਡਿਵੈਲਪਮੈਂਟ ਕੋਰਸਿਸ ਦੇ ਵਿੱਚ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਾਂ ਫਿਰ ਮੋਰਲ ਐਜੂਕੇਸ਼ਨ ਉਹਨਾਂ ਨੂੰ ਦੇ ਰਹੇ ਹੈਗੇ ਆ, ਉਹ ਬੇਸਿਕਲੀ ਪੁਰਾਣੇ ਸਮਿਆਂ ਦੇ ਵਿੱਚ ਐਂ ਇੱਕ ਦੂਜੇ ਦੇ ਨਾਲ ਖੇਬੜ ਖੇਬੜ ਕੇ ਜੀ ਸਿੱਖ ਜਾਂਦੇ ਸੀ ਉਹ।
2: ਬਿਲਕੁਲ, ਦੇਖੋ ਅੱਜ ਇਹ ਸਾਰੀਆਂ ਚੀਜ਼ਾਂ ਸਾਨੂੰ ਸਪੈਸ਼ਲ ਸਿਖਾਉਣੀਆਂ ਪੈ ਰਹੀਆਂ ਨੇ, ਪਰ ਫਿਰ ਵੀ ਬੱਚਿਆਂ ਦੇ ਵਿੱਚੋਂ ਇਹ ਚੀਜ਼ਾਂ ਸਾਨੂੰ ਨਜ਼ਰ ਨਹੀਂ ਆਉਂਦੀਆਂ। ਪੁਰਾਣੇ ਸਮਿਆਂ ਦੇ ਵਿੱਚ ਜੇ ਅਸੀਂ ਕਹੀਏ ਕਿ ਮਾਂ ਬਾਪ ਨੇ ਸਾਡੇ ਉਨੇ ਪੜ੍ਹੇ ਲਿਖੇ ਨਹੀਂ ਹੁੰਦੇ ਸੀ, ਪਰ ਆਮ ਦਿਨ ਚਰਿਆ ਚੋਂ ਹੀ ਬੱਚੇ ਬਹੁਤ ਕੁਝ ਸਿੱਖ ਜਾਂਦੇ ਸੀ, ਫਿਰ ਕਿਤਾਬੀ ਗਿਆਨ ਦੀ ਜ਼ਰੂਰਤ ਨਹੀਂ ਪੈਂਦੀ ਸੀ, ਅਤੇ ਬੱਚੇ ਸਿਆਣੇ ਵੀ ਹੁੰਦੇ ਸੀ, ਸਰੀਰਕ ਪੱਖੋਂ ਤੰਦਰੁਸਤ ਵੀ ਹੁੰਦੇ ਸੀ।
1: ਅਸਲ 'ਚ ਮਤਲਬ ਨਾ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਆਪਾਂ ਪੁਰਾਣੇ ਸਮੇਂ ਤੋਂ ਬਹੁਤ ਜ਼ਿਆਦਾ ਫੋਕਸ ਕਰਦੇ ਹਾਂ, ਉੱਥੇ ਕੀ ਹੈ ਕਿ ਐਨਰਜੀ ਚੈਨਲਾਈਜ਼ ਹੋ ਜਾਂਦੀ ਸੀ। ਮੈਂ ਹਮੇਸ਼ਾ ਐਨਰਜੀ ਦੀ ਗੱਲ ਕਰਦੀ ਹੁੰਦੀ ਹਾਂ ਕਿ ਸਾਡੀਆਂ ਸਾਰੀਆਂ ਪ੍ਰੋਬਲਮਸ ਦੀ ਜੜ ਵੀ ਐਨਰਜੀ ਹੈ, ਅਤੇ ਸਾਡੀਆਂ ਸਾਰੀਆਂ ਜਿੰਨੀਆਂ ਸਕਸੈਸਿਸ ਆ, ਸਾਡੀਆਂ ਸਫਲਤਾਵਾਂ, ਉਹਨਾਂ ਦੀ ਜੜ ਵੀ ਐਨਰਜੀ ਹੀ ਹੈ। ਸੋ ਐਨਰਜੀ ਜੇ ਤੁਸੀਂ ਇੱਕ ਸਹੀ ਪਾਸੇ ਲਾ ਦੋਗੇ ਤਾਂ ਤੁਹਾਡਾ ਸਭ ਕੁਛ ਓਕੇ ਆ, ਅਤੇ ਜੇ ਉਹੀ ਐਨਰਜੀ ਕਿਸੇ ਐਂ ਉਲਟੇ ਪਾਸੇ ਲੱਗੂਗੀ ਤਾਂ ਫਿਰ ਮੰਮੀ ਦੀ ਚੱਪਲ ਤਾਂ ਆਉਣੀ ਆਉਣੀ ਆ।
2: ਬਿਲਕੁਲ,
1: ਸੋ ਇਹ ਜਿਹੜੀਆਂ ਚੱਪਲਾਂ ਹੈਗੀਆਂ ਉਹ ਤਾਂ ਪੈਂਦੀਆਂ ਰਹਿੰਦੀਆਂ, ਕਿਉਂਕਿ ਇਹ ਕਿਤੇ ਨਾ ਕਿਤੇ ਸਾਡੀ ਖੁਰਾਕ ਦਾ ਹਿੱਸਾ ਹੋਇਆ ਕਰਦੀਆਂ ਸੀ ਕਦੇ,
2: ਅਤੇ ਮੈਨੂੰ ਲੱਗਦਾ ਕਿ ਅੱਜ ਦੇ ਦੌਰ 'ਚ ਨਾ ਇਹਨਾਂ ਚੱਪਲਾਂ ਦੀ ਘਾਟ ਹੈ ਸ਼ਾਇਦ, ਇਸ ਕਰਕੇ ਜਿਹੜਾ ਬੱਚਿਆਂ ਦਾ ਰਵੱਈਆ ਆ ਉਹ ਕਿਤੇ ਨਾ ਕਿਤੇ ਬਦਲਿਆ ਹੋਇਆ। ਅਸੀਂ ਇਸ ਚੀਜ਼ ਨੂੰ ਇਨਕਰੇਜ ਨਹੀਂ ਕਰਦੇ ਕਿ ਮਾਰਨਾ ਚਾਹੀਦਾ ਹੈ, ਪਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਉਹ ਚੀਜ਼ਾਂ ਵੀ ਕੁਝ ਹੱਦ ਤੱਕ ਨਾ ਕਦੇ ਕਦੇ ਜ਼ਰੂਰੀ ਹੁੰਦੀਆਂ ਨੇ।
1: ਅਸਲ 'ਚ ਜਦੋਂ ਅਸੀਂ ਖੁੱਲ੍ਹ ਜ਼ਿਆਦਾ ਦੇ ਦਾਂਗੇ ਤਾਂ ਫਿਰ ਜਿਹੜਾ ਇਨਸਾਨੀ ਫਿਤਰਤ ਹੀ ਇੱਦਾਂ ਦੀ ਹੈ ਵੀ ਉਹ ਜ਼ਿਆਦਾ ਹੀ ਖੁੱਲ੍ਹ ਜਾਂਦੀ ਹੈ, ਫਿਰ ਉਹਦੇ ਲਈ ਥੋੜ੍ਹਾ ਜਿਹਾ ਡਰ ਹੋਣਾ ਜ਼ਰੂਰੀ ਹੈ। ਉਹ ਡਰ ਕਿਸੇ ਵੀ ਚੀਜ਼ ਦਾ ਹੋ ਸਕਦਾ, ਪਿਓ ਦੀ ਅੱਖ ਦੀ ਘੂਰ ਹੋ ਸਕਦੀ ਹੈ, ਮਾਂ ਦੀ ਚੱਪਲ ਹੋ ਸਕਦੀ ਹੈ, ਪਰ ਜਿਹੜਾ ਹੈਗਾ ਇੱਕ ਜਿਹੜਾ ਅੱਖਾਂ ਨਾਲ ਡਰਾਉਣਾ ਹੁੰਦਾ ਉਹ ਇੱਕ ਹੋਰ ਤਰੀਕਾ ਹੁੰਦਾ, ਅਤੇ ਫਿਰ ਬਾਕੀ ਸਾਰੀਆਂ ਚੀਜ਼ਾਂ ਦੇ ਤਰੀਕੇ ਤਾਂ ਹੋਰ ਹੁੰਦੇ ਆ। ਬਾਕੀ ਕਹਿੰਦੇ ਹੁੰਦੇ ਆ ਕਿ ਜਨਰੇਸ਼ਨ ਗੈਪ ਹੈਗੀ ਆ, ਜਿਵੇਂ ਜਿਵੇਂ ਅਗਲੀਆਂ ਜਨਰੇਸ਼ਨਸ ਆਉਂਦੀਆਂ, ਸੋ ਉਸ ਸਮੇਂ ਦੇ ਉੱਪਰ ਫਿਰ ਥੋੜ੍ਹਾ ਜਿਹਾ ਸਾਨੂੰ ਐਂ ਜੇ ਤਾਂ ਹੁੰਦਾ ਵੀ ਭਾਈ ਜਵਾਕ ਤੁਰੇ ਆਉਂਦੇ ਆ, ਹੁਣ ਥੋੜ੍ਹਾ ਜਿਹਾ ਬਚ ਕੇ ਰਹਿਣਾ ਚਾਹੀਦਾ।

0: ਲਓ ਜੀ, ਜਵਾਕ ਤੁਰੇ ਆਉਂਦੇ ਆ ਤੇ ਫਿਰ ਨਾਲ ਬਾਵਾ ਸਾਰੇ ਤੂਫਾਨ ਵੀ ਲਈ ਆਉਂਦੇ ਆ, ਹੈਨਾ?
1: ਬਿਲਕੁਲ, ਦੇਖੋ ਲੱਗਦਾ ਨਾ ਅੱਜ ਦੇ ਦੌਰ ਦੇ ਵਿੱਚ ਜ਼ਿੰਦਗੀ ਜਿੰਨੀ ਜ਼ਿਆਦਾ ਤੇਜ਼ ਹੋ ਗਈ ਹੈ, ਜਿੰਨਾ ਜ਼ਿਆਦਾ ਅਸੀਂ ਕਹਿੰਦੇ ਹਾਂ ਸਕਰੀਨ ਦਾ, ਨੈੱਟ ਦਾ ਐਕਸਪੋਜ਼ਰ ਹੈ, ਉਨੇ ਹੀ ਬੱਚਿਆਂ ਦੀ ਮਾਸੂਮੀਅਤ ਹੈ ਜਿਹੜੀ ਕਿਤੇ ਨਾ ਕਿਤੇ ਖੋ ਗਈ ਹੈ। ਜਿਹੜਾ ਭੋਲਾਪਣ ਹੁੰਦਾ ਸੀ ਬੱਚਿਆਂ 'ਚ, ਉਹ ਚੀਜ਼ਾਂ ਗਵਾਚ ਗਈਆਂ ਲੱਗਦੀਆਂ ਨੇ। ਮੈਨੂੰ ਲੱਗਦਾ ਬਚਪਨ ਦੀ ਖਾਸੀਅਤ ਇਹੀ ਹੈ ਕਿ ਉਸ 'ਚ ਭੋਲਾਪਣ ਹੁੰਦਾ ਹੈ, ਅਤੇ ਉਹ ਜੇ ਅਸੀਂ ਸਾਂਭ ਕੇ ਰੱਖ ਸਕੀਏ ਤਾਂ ਇਸ ਤੋਂ ਵਧੀਆ ਗੱਲ ਹੋਰ ਨਹੀਂ ਹੋ ਸਕਦੀ।
0: ਇੱਕ ਹੋਰ ਵੀ ਚੀਜ਼ ਹੁੰਦੀ ਹੈ, ਮੇਰੇ ਇੱਕ ਵਾਰੀ ਮੇਰੀ ਕਿਸੇ ਨਾਲ ਗੱਲ ਚੱਲ ਰਹੀ ਸੀ, ਉਹ ਕਹਿੰਦੇ ਵੀ ਜਿਸ ਤਰੀਕੇ ਨਾਲ ਮਤਲਬ ਬੱਚੇ ਡਾਂਸ ਪਹਿਲਾਂ ਵੀ ਕਰਦੇ ਹੁੰਦੇ ਸੀਗੇ, ਅੱਜ ਵੀ ਕਰਦੇ ਆ, ਬੱਚੇ ਐਕਟਿੰਗ ਪਹਿਲਾਂ ਵੀ ਕਰਦੇ ਸੀ, ਅੱਜ ਵੀ
1: ਬਿਲਕੁਲ
0: ਕਰਦੇ ਆ, ਪਰ ਜੋ ਉਹਨਾਂ ਦੇ ਐਕਸਪ੍ਰੈਸ਼ਨਸ ਆ ਉਹ ਦੇਖਣ ਵਾਲੇ ਹੁੰਦੇ ਆ। ਮਤਲਬ
1: ਬਿਲਕੁਲ,
0: ਉਹ ਇਸ ਕਰਕੇ ਨਹੀਂ ਵੀ ਮਤਲਬ ਠੀਕ ਹੈ, ਉਹ ਆਪਦੇ ਹਿਸਾਬ ਨਾਲ ਬਹੁਤ ਵਧੀਆ ਕੰਮ ਕਰ ਰਹੇ ਹੁੰਦੇ ਆ ਉਹ, ਬਟ ਦਾ ਥਿੰਗ ਇਜ਼ ਕਿ ਮਤਲਬ ਉਹਨਾਂ ਨੇ ਇਹ ਚੀਜ਼ਾਂ ਸਿੱਖੀਆਂ ਕਿੱਥੋਂ? ਸੋ ਕਿਤੇ ਨਾ ਕਿਤੇ ਜਿਹੜੇ ਹੈਗਾ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਸੋ ਕਿਤੇ ਨਾ ਕਿਤੇ ਉਹ ਜਿਵੇਂ ਤੁਸੀਂ ਹੁਣੇ ਕਿਹਾ ਕਿ ਮਾਸੂਮੀਅਤ ਗੁੰਮ ਹੁੰਦੀ ਜਾ ਰਹੀ ਹੈ, ਖਤਮ ਹੁੰਦੀ
1: ਜੀ,
0: ਜਾ ਰਹੀ ਹੈ, ਸੋ ਸਾਨੂੰ ਬੱਚਿਆਂ 'ਚ ਬੱਚੇ ਨਹੀਂ ਜਿਹੜੇ ਵੱਡੇ ਹੈਗੇ ਉਹ ਦੇਖਣੇ ਸ਼ੁਰੂ ਹੋ ਗਏ। ਉਹ ਕਹਿੰਦੇ ਕਿਸੇ ਨੇ ਬੜੀ ਸੋਹਣੀ ਗੱਲ ਕਹੀ ਸੀ, ਕਹਿੰਦੇ ਅੱਜ ਕੱਲ੍ਹ ਬੱਚੇ ਨਹੀਂ ਪੈਦਾ ਹੁੰਦੇ, ਸਿੱਧੇ ਪਿਓ ਹੀ ਪੈਦਾ ਹੁੰਦੇ ਆ।
1: ਹਾਂ,
0: ਸੋ
1: ਤੇ
0: ਗੱਲ
1: ਉਹ ਮੱਤਾਂ ਵੀ ਫਿਰ ਉਵੇਂ ਦੀਆਂ ਹੀ ਦਿੰਦੇ ਨੇ। ਅੱਜ
0: ਹਾਂ
1: ਕੱਲ੍ਹ ਦੇ ਬੱਚੇ ਸਮਾਰਟ ਨੇ, ਜੇ ਅਸੀਂ ਕਹੀਏ ਕਿ ਟੈਕਨੋਲੋਜੀ ਦੇ ਪੱਖੋਂ ਬਹੁਤ ਕੁਝ ਸਿੱਖ ਵੀ ਰਹੇ ਨੇ, ਪਰ ਮੈਨੂੰ ਲੱਗਦਾ ਬਚਪਨ ਤਾਂ ਮਾਸੂਮ ਹੀ ਸੋਹਣਾ ਲੱਗਦਾ।
0: ਜੀ ਬਿਲਕੁਲ। ਔਰ ਦੂਜੀ ਵੱਡੀ ਗੱਲ ਕਿ ਅਸੀਂ ਸ਼ੁਰੂਆਤ ਕੀਤੀ ਸੀ ਖੇਡਾਂ ਤੋਂ, ਸੋ ਜੇ ਹੁਣ ਅੱਜ ਦੀਆਂ ਖੇਡਾਂ ਦੀ ਗੱਲ ਕਰੀਏ ਤਾਂ ਫਿਰ ਜਿਹੜੀਆਂ ਵੱਖਰੀਆਂ ਵੱਖਰੀਆਂ ਖੇਡਾਂ ਮੋਬਾਈਲ ਗੇਮਸ ਦੇ ਉੱਪਰ ਆ ਡਿਸ਼ੂ ਡਿਸ਼ੂ ਕਰਦੇ ਲੱਗੇ ਪਏ ਹੁੰਦੇ ਆ ਉਹ, ਸੋ ਉਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਥੋੜਾ ਜਿਹਾ ਗੁਰੇਜ਼ ਕਰਨ ਦੀ ਜ਼ਰੂਰਤ ਹੈ। ਔਰ ਜਿਹੜੇ ਕਹਿੰਦੇ ਹੁੰਦੇ ਕਿ ਸਾਡੇ ਬਜ਼ੁਰਗਾਂ ਨੇ ਜਿਹੜੀਆਂ ਚੀਜ਼ਾਂ ਬਣਾਈਆਂ ਸੀ, ਖੇਡਾਂ ਬਣਾਈਆਂ ਸੀ, ਉਹ ਕੁਝ ਸੋਚ ਸਮਝ ਕੇ ਬਣਾਈਆਂ ਸੀ, ਸੋ ਵਾਪਸੀ ਕਿਤੇ ਨਾ ਕਿਤੇ ਸਾਨੂੰ ਕਰਨ ਦੀ ਜ਼ਰੂਰਤ ਹੈਗੀ ਹੈ।
1: ਬਿਲਕੁਲ, ਜੇ ਅਸੀਂ ਅੱਜ ਦੇ ਦੌਰ 'ਚ ਇਹ ਗੱਲ ਵੀ ਕਹਿੰਦੇ ਨੇ ਜ਼ਿਆਦਾਤਰ ਪੇਰੈਂਟਸ ਕਿ ਬੱਚਿਆਂ ਨੂੰ ਬਾਹਰ ਭੇਜਣਾ ਹੈ ਜਿਹੜਾ ਉਹ ਸੇਫ ਨਹੀਂ ਹੈ, ਉਹਨਾਂ ਨੂੰ ਬਾਹਰ ਕੱਢ ਕੇ ਲੋਕੀ ਰਾਜੀ ਨਹੀਂ ਹੈ, ਕੁਝ ਮਾਹੌਲ ਵੀ ਹੁਣ ਪਹਿਲਾਂ ਦੇ ਮੁਕਾਬਲੇ ਉਨਾ ਸੁਖਾਵਾਂ ਨਹੀਂ ਰਿਹਾ,
0: ਜੀ,
1: ਤਾਂ ਅਸੀਂ ਇਨਡੋਰ ਬਹੁਤ ਸਾਰੀਆਂ ਗੇਮਸ ਆਪਣੇ ਬੱਚਿਆਂ ਨਾਲ ਖੇਡਦੇ ਹਾਂ, ਖੇਡ ਸਕਦੇ ਹਾਂ, ਕੈਰਮ ਖੇਡ ਸਕਦੇ ਹਾਂ, ਅਸੀਂ ਲੁੱਡੋ ਖੇਡ ਸਕਦੇ ਹਾਂ, ਛੋਟੇ ਹੁੰਦੇ ਪਰਚੀਆਂ ਖੇਡਦੇ ਹੁੰਦੇ ਸੀ, ਰਾਜਾ ਚੋਰ ਵਜ਼ੀਰ, ਹੈ ਨਾ,
0: ਜੀ,
1: ਉਹ ਖੇਡ ਸਕਦੇ ਹਾਂ, ਤਾਸ਼ ਦੀ ਅਸੀਂ ਗੱਲ ਕੀਤੀ ਹੈ, ਇਸ ਤੋਂ ਇਲਾਵਾ ਚੈਸ ਖੇਡ ਸਕਦੇ ਹਾਂ, ਸੋ ਖੇਡਾਂ ਬਹੁਤ ਸਾਰੀਆਂ ਨੇ। ਗੱਲ ਇਹੀ ਹੈ ਕਿ ਤੁਹਾਡੀ ਇੱਛਾ ਹੋਣੀ ਚਾਹੀਦੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਨਾਲ ਇਨਵੋਲਵ ਕਿਵੇਂ ਕਰਨਾ ਤੇ ਉਹਨਾਂ ਨੂੰ ਸਕਰੀਨ ਤੋਂ ਹਟਾਉਣਾ ਕਿੱਦਾਂ ਹੈ।
0: ਔਰ ਦੂਜੀ ਵੱਡੀ ਗੱਲ, ਇੱਕ ਜਿਹੜੀ ਗੇਮ ਜਿਹੜਾ ਨਾਂ ਲੈਣਾ ਤੁਸੀਂ ਭੁੱਲ ਗਏ, ਲੁਕਣ ਮਚੀਚੀ।
1: ਬਿਲਕੁਲ, ਮੈਂ ਹੁਣੇ ਪੜ੍ਹ ਰਹੀ ਸੀ ਇਸ ਬਾਰੇ ਨਾ, ਇਹ ਦੁਨੀਆ ਦੀ ਸਭ ਤੋਂ ਪੁਰਾਣੀ ਖੇਡ ਹੈ ਤੇ ਇਤਿਹਾਸ ਦੇ ਵਿੱਚ ਦੂਜੀ ਸਦੀ 'ਚ ਯੂਨਾਨ ਤੋਂ ਇਹਦੇ ਅਵਸ਼ੇਸ਼ ਮਿਲਦੇ ਨੇ ਕਿ ਇਹ ਖੇਡ ਉਦੋਂ ਵੀ ਖੇਡੀ ਜਾਂਦੀ ਸੀ। ਸੋ ਇਹ ਮੈਨੂੰ ਲੱਗਦਾ ਹਰ ਬੱਚੇ ਦੀ ਇੱਕ ਦਿਲਚਸਪ ਖੇਡ ਹੁੰਦੀ ਸੀ ਕਿਉਂਕਿ ਇਸ 'ਚ ਰੋਮਾਂਚ ਬਹੁਤ ਹੁੰਦਾ ਸੀ।
0: ਔਰ ਦੂਜੀ ਵੱਡੀ ਗੱਲ ਕਿ ਜਦੋਂ ਫੜਿਆ ਜਾਂਦਾ ਸੀ ਉਦੋਂ ਥੱਪਾ ਉਹ ਕਰਦੇ ਹੁੰਦੇ ਸੀ, ਜਾਂ ਫਿਰ ਜਿਹੜਾ ਦਾਈ ਦੇਣ ਜਾਂਦਾ ਹੁੰਦਾ ਸੀਗਾ। ਔਰ ਮਤਲਬ ਇੱਕ ਵੱਡੀ ਗੱਲ ਇਹ ਹੁੰਦੀ ਸੀ ਵੀ ਜਦੋਂ ਦਾਈ ਆ ਜਾਂਦੀ ਸੀ ਨਾ ਕਿਸੇ ਦੀ, ਫਿਰ ਉਹ ਅੱਖਾਂ ਜਾਂ ਮੀਚ ਕੇ ਵਿੱਚ ਦੀ ਜਿਹੜੀ ਚੀਟਿੰਗ ਜੀ ਕਰਦਾ ਹੁੰਦਾ ਸੀ ਵੀ
1: ਬਿਲਕੁਲ, ਤੇ ਗਿਣਤੀ ਗਿਣਨੀ ਹੈ ਤਾਂ ਫਿਰ ਉਹਨੂੰ ਤੇਜ਼ ਤੇਜ਼ ਗਿਣਨਾ,
0: ਹਾਂ ਵੀ ਫਟਾਫਟ ਮਤਲਬ ਬੰਦਾ
1: ਲੁਕਣ ਤੋਂ ਪਹਿਲਾਂ ਹੀ ਮੈਂ ਦੇਖ ਲਵਾਂਗੇ
0: ਮੌਕਾ ਨਾ ਮਿਲੇ ਬਸ।
1: ਜੀ,
0: ਸੋ ਮੌਕੇ ਜਿਹੜੇ ਹੈਗੇ ਉਹ ਕਈ ਵਾਰੀ ਇਦਾਂ ਦੇ ਸੁਖਾਵੇਂ ਮੌਕੇ ਹੁੰਦੇ ਆ ਜਿਹੜੇ ਬੜੇ ਹਸੀਨ ਹੁੰਦੇ ਹੈਗੇ ਆ।
1: ਬਿਲਕੁਲ,
0: ਔਰ ਇਹਨਾਂ ਮੌਕਿਆਂ ਦਾ ਜਿਹੜਾ ਲਾਭ ਹੈਗਾ ਉਹ ਸਾਨੂੰ ਜ਼ਰੂਰ ਲੈਣਾ ਚਾਹੀਦਾ, ਆਪਣੀ ਰੋਜ਼ਮਰਾ ਦੀ ਜਿਹੜੀ ਬਿਜ਼ੀ ਸ਼ਡਿਊਲ ਹੈਗਾ ਉਸ ਦੇ ਵਿੱਚ ਥੋੜਾ ਜਿਹਾ ਸਮਾਂ ਕੱਢ ਕੇ ਆਪਣੇ ਬੱਚਿਆਂ ਨਾਲ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੇਮਸ ਹੈਗੀਆਂ ਉਹ ਜ਼ਰੂਰ ਖੇਡਣੀਆਂ ਚਾਹੀਦੀਆਂ। ਤੇ ਇੱਕ ਗੱਲ ਹੋਰ ਵੀ ਹੈ ਕਿ ਜੇ ਤੁਹਾਡੇ ਬੱਚੇ ਦਾ ਕਿਸੇ ਖਾਸ ਗੇਮ ਦੇ ਵਿੱਚ ਇੰਟਰਸਟ ਬਣ ਰਿਹਾ ਤਾਂ ਉਹਨੂੰ ਗਰਾਊਂਡ ਦੇ ਵਿੱਚ ਵੀ ਜ਼ਰੂਰ ਲੈ ਕੇ ਜਾਓ।
1: ਬਿਲਕੁਲ, ਕਿਤੇ ਨਾ ਕਿਤੇ ਮਾਂ ਬਾਪ ਦੀ ਜ਼ਿੰਮੇਵਾਰੀ ਬਹੁਤ ਵੱਡੀ ਬਣ ਜਾਂਦੀ ਹੈ। ਅੱਜ ਕੱਲ੍ਹ ਤਾਂ ਛੁੱਟੀਆਂ ਦਾ ਹੀ ਦੌਰ ਹੈ, ਜਿਵੇਂ ਤੁਸੀਂ ਕਿਹਾ ਕਿ એનર્ਜੀ ਨੂੰ ਜੇ ਅਸੀਂ ਚੰਗੇ ਪਾਸੇ ਲਾਈਏ, ਸੋ ਜੇ ਤੁਹਾਡੇ ਬੱਚੇ, ਵੈਸੇ ਤਾਂ ਹਰ ਇੱਕ ਬੱਚਾ ਜਾਂ ਛੋਟੀ ਉਮਰ ਦੇ ਵਿੱਚ ਜ਼ਿਆਦਾ એનર્ਜੀ ਭਰਪੂਰ

0: ਪ੍ਰੋਗਰਾਮ ਨਾਰੀ ਲੋਕ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ। ਮੈਂ ਗੁਰਹਰਪ੍ਰੀਤ ਅਤੇ ਮੇਰੇ ਨਾਲ ਮੌਜੂਦ ਨੇ
1: ਅਤੇ ਮੈਂ ਹਾਂ ਕਰਮਜੀਤ ਕੌਰ ਅਤੇ ਸਾਰੀਆਂ ਭੈਣਾਂ ਦਾ ਸਾਡੇ ਦੋਵਾਂ ਵੱਲੋਂ ਅਸੀਂ ਸਵਾਗਤ ਕਰਦੇ ਹਾਂ। ਉਮੀਦ ਕਰਦੇ ਹਾਂ ਸਾਡੀਆਂ ਭੈਣਾਂ ਨੇ ਜਿਹੜੀਆਂ ਠੀਕ ਠਾਕ ਹੋਣ, ਕੰਮ ਕਾਰ ਨਿਬੇੜੇ ਹੋਣ, ਕਿਉਂਕਿ ਅੱਜ ਕੰਮ ਵਧੇ ਹੋਣੇ, ਕਿਉਂਕਿ ਮੌਸਮ ਹੈ ਜਿਹੜਾ ਸਵੇਰੇ ਸਵੇਰੇ ਹੀ ਖਰਾਬ ਹੋ ਗਿਆ ਸੀ। ਮੀਂਹ ਹਨੇਰੀ ਨਾਲ ਕੰਮ ਨੇ ਜਿਹੜੇ ਸਫਾਈ ਦੇ ਖਾਸ ਤੌਰ 'ਤੇ ਉਹ ਜ਼ਿਆਦਾ ਵੱਧ ਜਾਂਦੇ ਨੇ, ਅਤੇ ਦੂਜੇ ਕੰਮ ਵਧੇ ਹੋਏ ਨੇ ਛੁੱਟੀਆਂ ਦੇ ਕਰਕੇ ਕਿ ਬੱਚੇ ਘਰਾਂ 'ਚ ਨੇ ਜਾਂ ਫਿਰ ਬਾਹਰੋਂ ਰਿਸ਼ਤੇਦਾਰੀਆਂ 'ਚੋਂ ਭੈਣਾਂ ਭਰਾਵਾਂ ਦੇ ਬੱਚੇ ਨੇ ਜਿਹੜੇ ਉਹ ਆਏ ਹੋਏ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਕਦੇ ਕਦੇ ਬਹੁਤ ਸਾਰੀਆਂ ਭੈਣਾਂ ਸ਼ਾਇਦ ਇਸ ਚੀਜ਼ ਨੂੰ ਮੰਨਦੀਆਂ ਨੇ ਕਿ ਕੰਮ ਵੱਧ ਗਏ ਉਹਨਾਂ ਦੇ, ਹੈ ਨਾ, ਇਹਨੂੰ ਔਖਾ ਟਾਈਮ ਮੰਨਦੀਆਂ ਨੇ ਜਾਂ ਪਰੇਸ਼ਾਨ ਹੁੰਦੀਆਂ ਨੇ, ਹੈ ਨਾ, ਕਿ ਸਾਰਾ ਦਿਨ ਬੱਚੇ ਤੰਗ ਕਰਦੇ ਨੇ। ਪਰ ਕਿਤੇ ਨਾ ਕਿਤੇ ਲੱਗਦਾ ਕਿ ਇਹ ਚੰਗੀ ਚੀਜ਼ ਹੈ। ਕਹਿੰਦੇ ਨੇ ਜੇ ਤੁਹਾਡੇ ਘਰ 'ਚ ਖਲਾਰਾ ਪਿਆ ਹੋਇਆ ਤਾਂ ਤੁਸੀਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝੋ ਕਿ ਖਲਾਰਾ ਪਾਉਣ ਵਾਲੇ ਜੀ ਤੁਹਾਡੇ ਘਰ 'ਚ ਮੌਜੂਦ ਨੇ, ਅਤੇ ਜੇ ਤੁਹਾਡੇ ਤੋਂ ਬਾਰ ਬਾਰ ਕੋਈ ਖਾਣ ਵਾਸਤੇ ਕੁਛ ਮੰਗ ਰਿਹਾ ਤਾਂ ਤੁਸੀਂ ਸ਼ੁਕਰ ਕਰੋ ਕਿ ਤੁਹਾਨੂੰ ਇਹ ਗੁਣ ਮਿਲਿਆ ਹੋਇਆ ਕਿ ਤੁਸੀਂ ਉਹਨਾਂ ਦਾ ਢਿੱਡ ਭਰ ਸਕਦੇ ਹੋ, ਕੁਛ ਬਣਾ ਕੇ ਉਹਨਾਂ ਨੂੰ ਦੇ ਸਕਦੇ ਹੋ। ਸੋ ਗੱਲ ਉਹੀ ਹੈ ਕਿ ਸਾਨੂੰ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੈ ਕਿ ਅਸੀਂ ਚੀਜ਼ਾਂ ਤੋਂ ਪੋਜ਼ਿਟਿਵਿਟੀ ਕਿਵੇਂ, ਪੋਜ਼ਿਟਿਵਿਟੀ ਹੈ ਜਿਹੜੀ ਉਹ ਕਿਸ ਤਰ੍ਹਾਂ ਦੇਖੀਏ, ਨਾ ਕਿ ਉਹਨਾਂ ਚੀਜ਼ਾਂ ਤੋਂ ਪਰੇਸ਼ਾਨ ਹੋ ਕੇ ਦੁਖੀ ਹੋਣਾ ਅਤੇ ਫਿਰ ਬੱਚਿਆਂ ਨੂੰ ਝਿੜਕਣਾ, ਡਾਂਟਣਾ ਅਤੇ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦੇ ਕੰਮ ਨਹੀਂ ਕਰਨ ਦੇਣੇ।
2: ਅੱਛਾ, ਤੁਸੀਂ ਮਤਲਬ ਬਹੁਤ ਕੁਛ ਕਿਹਾ ਇਹਦੇ ਸਾਰੇ ਕਾਸੇ ਦੇ ਵਿੱਚ। ਹੁਣ ਗੱਲ ਇੱਥੇ ਇਹ ਆਉਂਦੀ ਹੈ ਵੀ ਜਦੋਂ ਬੀਬੀਆਂ ਅੱਕੀਆਂ ਥੱਕੀਆਂ ਹੁੰਦੀਆਂ ਨਾ, ਉਦੋਂ ਫਿਰ ਐਂ ਜੀ ਨਿਕਲਦਾ ਹੁੰਦਾ, ਆਹੋ ਤੁਹਾਡੇ ਘਰੇ ਆਉਣ ਥਾਂ ਤੁਹਾਨੂੰ ਪਤਾ ਲੱਗੇ, ਕਹਿਣਾ ਬੜਾ ਸੌਖਾ, ਇੱਥੇ ਬੈਠ ਕੇ ਬੋਲਣਾ ਬੜਾ ਸੌਖਾ। ਸੋ ਗੱਲ ਇੱਥੇ ਇਹ ਹੈ ਕਿ ਇਹ ਸਭ ਨੂੰ ਲੱਗਦਾ ਹੁੰਦਾ, ਪਰ ਕਰਮਜੀਤ ਜੀ ਗੱਲ ਬਿਲਕੁਲ ਸਹੀ ਹੈਗੀ ਹੈ ਤੁਹਾਡੀ ਕਿ ਜਦੋਂ ਅਸੀਂ ਉਹਨਾਂ ਨੂੰ ਵਰਤਾ ਰਹੇ ਹੁੰਦੇ ਹਾਂ ਨਾ ਕੋਈ ਚੀਜ਼ ਬਣਾ ਕੇ, ਔਰ ਸਾਹਮਣੇ ਕੋਈ ਚੀਜ਼ ਐਂ ਕਹਿੰਦੇ ਮੰਮੀ ਫਲਾਨੀ ਚੀਜ਼ ਬੜੀ ਸਵਾਦ ਬਣੀ ਹੈ, ਤਾਂ ਫਿਰ ਮੰਮੀ ਐਂ ਦੁਣੀ ਚਾਉਣੀ ਹੋ ਜਾਂਦੀ ਹੈ ਵੀ ਆਹ ਹਾ ਮੈਂ ਬਣਾਈ ਹੈ, ਸਵਾਦ ਕਿਉਂ ਨਾ ਹੋਊਗੀ।
1: ਬਿਲਕੁਲ, ਅੱਜ ਕੱਲ੍ਹ ਹਰੇਕ ਦੇ ਘਰ ਦੇ ਵਿੱਚ ਹੋ, ਤੁਸੀਂ ਹੋ, ਮੈਂ ਹੋਵਾਂ, ਹਰੇਕ ਦੇ ਘਰ 'ਚ ਕੋਈ ਨਾ ਕੋਈ ਆਇਆ ਹੋਇਆ ਜਾਂ ਕਿਤੇ ਨਾ ਕਿਤੇ ਜਾਣਾ ਆ। ਸੋ ਇਹ ਚੀਜ਼ਾਂ ਤਾਂ ਚੱਲਦੀਆਂ ਰਹਿੰਦੀਆਂ ਨੇ, ਅਸੀਂ ਵੀ ਉਸੇ ਸੁਸਾਇਟੀ ਦਾ ਪਾਰਟ ਹਾਂ। ਇਹ ਨਹੀਂ ਅਸੀਂ ਕਹਿ ਸਕਦੇ ਕਿ ਹਾਂ ਜਿਹੜੀ ਚੀਜ਼ ਅਸੀਂ ਇੱਥੇ ਕਹਿ ਰਹੇ ਹਾਂ ਕਿ ਸ਼ਾਇਦ ਅਸੀਂ ਉਹ ਚੀਜ਼ਾਂ ਨਾ ਹੰਢਾਈਆਂ ਹੋਣ, ਗੱਲ ਇਹੀ ਹੈ ਕਿ ਸਾਨੂੰ ਨਜ਼ਰੀਆ ਬਦਲਣ ਦੀ ਲੋੜ ਹੈ। ਹਾਲਾਂਕਿ ਕਦੇ ਕਦੇ ਜਿਵੇਂ ਤੁਸੀਂ ਕਿਹਾ ਨਾ ਕਿ ਗੁੱਸਾ ਤਾਂ ਆਉਂਦਾ ਆ, ਇਹ ਕੁਦਰਤੀ ਸੁਭਾਅ ਆ, ਪਰ ਉਹਨੂੰ ਤੁਸੀਂ ਮੋੜਨਾ ਕਿਵੇਂ ਆ ਇਹ ਤੁਹਾਡੇ ਹੱਥ 'ਚ।
2: ਹਾਂ, ਔਰ ਇੱਕ ਵੱਡੀ ਗੱਲ ਹੈ ਵੀ ਉਹ ਗੁੱਸਾ ਵੀ ਇੱਕ ਯਾਦ ਬਣ ਜਾਂਦਾ ਬਾਅਦ 'ਚ, ਹੈ ਨਾ, ਵੀ ਫਲਾਨੇ ਟਾਈਮ 'ਤੇ ਮਾਮੀ ਨੇ ਝਾਂਬਾ ਲਾਇਆ ਸੀ ਚੰਗੀ ਤਰ੍ਹਾਂ, ਹੈ ਨਾ।
1: ਮੈਨੂੰ ਯਾਦ ਆਉਂਦਾ ਹੈ ਮਾਮੀ ਦੀ ਗੱਲ ਤੁਸੀਂ ਕੀਤੀ ਨਾ, ਤਾਂ ਮੇਰੇ ਫਾਦਰ ਸਾਹਿਬ ਦੱਸਦੇ ਹੁੰਦੇ ਸੀ ਕਿ ਉਹਨਾਂ ਦੀ ਮਾਮੀ ਦੇ ਘਰੇ ਮਤਲਬ ਮੇਰੀ ਦਾਦੀ ਉਨੀ ਨੇ ਜਿਹੜੀ ਹੈ ਨਾ ਤਿੰਨ ਚਾਰ ਭੈਣਾਂ ਹੁੰਦੀਆਂ ਸੀ, ਤੇ ਉਹਨਾਂ ਤਿੰਨਾਂ ਚਾਰਾਂ ਨੇ ਕਹਿੰਦੇ ਸੀ ਛੁੱਟੀਆਂ ਦੇ ਵਿੱਚ ਏਕਾ ਕਰਨਾ ਕਿ ਜਾਵਾਂਗੀਆਂ ਤਾਂ ਸਾਰੀਆਂ ਇਕੱਠੀਆਂ ਜਾਵਾਂਗੀਆਂ। ਤੇ ਹੁਣ ਤੁਸੀਂ ਅੰਦਾਜ਼ਾ ਲਓ ਵੀ ਚਾਰ ਭੈਣਾਂ ਹੋਣ ਤੇ ਚਾਰਾਂ ਦੇ ਅੱਗੋਂ ਪੁਰਾਣੇ ਸਮੇਂ 'ਚ

0: ਨਾਲ ਜਵਾਕ ਵੀ ਬਥੇਰੇ ਹੁੰਦੇ ਸੀ, ਹੈ ਨਾ, ਤਿੰਨ ਤਿੰਨ ਚਾਰ ਚਾਰ ਜਵਾਕ ਇੱਕ ਦੇ ਹੋਣ ਤਾਂ, ਯਾਨੀ ਕਿ 15-20 ਜਵਾਕ ਤਾਂ ਤੁਹਾਡੇ ਘਰੇ ਪਹੁੰਚ ਗਏ, ਤੇ ਕਹਿੰਦੇ ਸਾਡੀ ਮੰਮੀ ਨੇ ਲਾਈਨ ਲਾ ਕੇ ਬਿਠਾ ਦੇਣਾ ਸੀ ਜਿਵੇਂ ਲੰਗਰ ਖਵਾਉਂਦੇ ਹੁੰਦੇ ਨੇ, ਤੇ ਸਾਰਿਆਂ ਨੂੰ ਰੋਟੀ ਪਾਣੀ ਖਵਾਉਂਦੀ ਸੀ, ਪਰ ਕਦੇ ਵੀ ਮੱਥੇ ਵੱਟ ਨਹੀਂ ਪਾਉਂਦੀ ਸੀ।
1: ਹਾਂ,
0: ਸੋ ਅੱਜ ਦੇ ਦੌਰ 'ਚ ਤਾਂ ਵੈਸੇ ਵੀ ਬੱਚੇ ਇਕੱਲੇ ਇਕੱਲੇ ਹੀ ਨੇ, ਸੋ ਉਹਨਾਂ ਨੂੰ ਸਾਂਭਣਾ ਤਾਂ ਇੰਨਾ ਔਖਾ ਨਹੀਂ ਹੈਗਾ।
1: ਮੈਨੂੰ ਨਾ ਚੁਟਕਲਾ ਯਾਦ ਆ ਗਿਆ ਇੱਕ ਛੋਟਾ ਜਿਹਾ। ਵੈਸੇ ਆਪਣਾ ਜਿਹੜਾ ਪ੍ਰੋਗਰਾਮ ਦਾ ਫਾਰਮੈਟ ਆ ਉਹ ਕੁਛ ਹੋਰ ਹੁੰਦਾ, ਪਰ ਮੈਂ ਥੋੜੀ ਜਿਹੀ ਗੁਸਤਾਖੀ ਵਿੱਚੋਂ ਕਰੂੰਗੀ। ਉਹ ਕਹਿੰਦੇ ਜਦੋਂ ਪੁਰਾਣੇ ਸਮਿਆਂ ਦੇ ਉੱਪਰ ਇੰਨਾ ਭਰਿਆ ਭਰਿਆ ਘਰ ਹੁੰਦਾ ਸੀ, ਤੇ ਜਿਵੇਂ ਅੱਜ ਕੱਲ੍ਹ ਜਨਸੰਖਿਆ ਜਿਹੜੀ ਹੈਗੀ ਉਹ ਚੱਲ ਰਹੀ ਹੈਗੀ ਹੈ, ਜਨਸੰਖਿਆ ਦੀ ਗਿਣਤੀ ਚੱਲ ਰਹੀ ਹੈ, ਲੋਕਾਂ ਦੀ ਗਿਣਤੀ ਚੱਲ ਰਹੀ ਹੈ, ਪੁਰਾਣੇ ਸਮਿਆਂ 'ਚ ਕੋਈ ਨਾ ਆਈ ਜਾਵੜਿਆ ਕਿਸੇ ਤੇ ਘਰੇ ਵਾਹਵਾ ਰੌਣਕ ਲੱਗੀ ਵੀ, ਤੇ ਅਗਲਾ ਨਾ ਮਤਲਬ ਬਾਹਰੋਂ ਦੇਖ ਕੇ ਮੁੜਿਆ ਆ, ਤੇ ਉਹ ਕਹਿੰਦਾ ਵੀ ਭਾਈ ਕੀ ਗੱਲ ਹੋ ਗਈ, ਤੁਸੀਂ ਬਾਹਰੋਂ ਮੁੜਿਆ, ਕਿਉਂਕਿ ਬਜ਼ੁਰਗ ਬਾਹਰ ਹੀ ਬੈਠੇ ਹੁੰਦੇ ਸੀ।
0: ਜੀ
1: ਉਹ ਕਹਿੰਦਾ ਜੀ ਮੈਂ ਨਾ ਗਲਤੀ ਨਾਲ ਸਕੂਲ 'ਚ ਆ ਗਿਆ ਸੀਗਾ।
0: ਜੀ
1: ਇਹ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ, ਹਾਸੀ ਮਜ਼ਾਕ ਜਿਹੜਾ ਹੈ ਜ਼ਿੰਦਗੀ ਦਾ ਇੱਕ ਹਿੱਸਾ ਹੈਗਾ। ਸੋ ਹੁਣ ਵਾਪਸ ਅਸੀਂ ਪ੍ਰੋਗਰਾਮ ਦੇ ਫਾਰਮੈਟ ਤੇ ਆਈਏ। ਸੋ ਪ੍ਰੋਗਰਾਮ ਦੇ ਫਾਰਮੈਟ ਦੇ ਅਕੋਰਡਿੰਗ ਟੂ ਅਸੀਂ ਜਿਹੜਾ ਇੱਕ ਸੁਰਖੀ ਤੁਹਾਡੇ ਨਾਲ ਸਾਂਝੀ ਕਰਨੀ ਹੁੰਦੀ ਹੈ, ਤੇ ਹੋਰ ਤੁਹਾਡੀ ਜ਼ਿੰਦਗੀ ਨਾਲ ਸੰਬੰਧਿਤ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੁੰਦੀਆਂ। ਸੋ ਅੱਜ ਸੁਰਖੀ ਦੀ ਗੱਲ ਕਰੀਏ ਤਾਂ ਫਿਰ ਆਪਾਂ ਚੱਲਦੇ ਹਾਂ ਜੀ ਦੀਕਸ਼ਾ ਸ਼ਰਮਾ ਹੋਰਾਂ ਕੋਲ।
0: ਜੀ
1: ਸੋ ਪੰਜਾਬ ਦੀ ਇੱਕ ਹੋਣਹਾਰ ਕੁੜੀ ਹੈ ਦੀਕਸ਼ਾ ਸ਼ਰਮਾ, ਜਿਨ੍ਹਾਂ ਨੂੰ ਇੰਡੀਅਨ ਨੇਵਲ ਅਕੈਡਮੀ ਯਾਨੀ ਕਿ ਭਾਰਤੀ ਜਲ ਸੈਨਾ ਅਕੈਡਮੀ ਦੇ ਵਿੱਚ ਪ੍ਰੀ ਕਮਿਸ਼ਨ ਟ੍ਰੇਨਿੰਗ ਦੇ ਲਈ ਚੁਣਿਆ ਗਿਆ, ਤੇ ਇਹ ਉਹਨਾਂ ਦੀ ਇੱਕ ਵੱਡੀ ਉਪਲਬਧੀ ਹੈ। ਦੀਕਸ਼ਾ ਸ਼ਰਮਾ ਮਾਈਪਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਟਿਊਟ AFPI ਦੇ ਲੇਡੀ ਕੈਡਿਟ ਨੇ, ਤੇ ਇਹ ਸੰਸਥਾ ਪੰਜਾਬ ਦੀਆਂ ਕੁੜੀਆਂ ਨੂੰ ਫੌਜੀ ਸੇਵਾਵਾਂ ਦੇਣ ਦੇ ਲਈ ਤਿਆਰ ਕਰਦੀ ਹੈ।
0: ਬਿਲਕੁਲ।
1: ਸੋ ਜੇ ਅਸੀਂ ਉਹਨਾਂ ਦੇ ਫੈਮਿਲੀ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਉਹ ਮੈਨੂੰ ਲੱਗਦਾ ਕਿ ਤੁਸੀਂ ਬਿਹਤਰ ਦੱਸ ਸਕਦੇ ਹੋ।
0: ਬਿਲਕੁਲ ਜੀ, ਜੇ ਅਸੀਂ ਉਹਨਾਂ ਦੇ ਫੈਮਿਲੀ ਬੈਕਗ੍ਰਾਉਂਡ ਦੀ ਗੱਲ ਕਰਦੇ ਹਾਂ ਤਾਂ ਮੋਹਾਲੀ ਦੇ ਇੱਕ ਬੱਸ ਮਾਲਕ ਤੇ ਸੰਚਾਲਕ ਦਯਾ ਕ੍ਰਿਸ਼ਨ ਸ਼ਰਮਾ ਹੋਰਾਂ ਦੀ ਬੇਟੀ ਨੇ ਦੀਕਸ਼ਾ ਸ਼ਰਮਾ, ਤੇ ਜਿਨ੍ਹਾਂ ਨੂੰ ਚੁਣਿਆ ਗਿਆ ਇਸ ਦੇ ਲਈ, ਤੇ ਮੈਨੂੰ ਲੱਗਦਾ ਕਿ ਉਹਨਾਂ ਦੀ ਇਸ ਉਦਾਹਰਣ ਤੋਂ, ਹੈ ਨਾ, ਉਹਨਾਂ ਦੀ ਇਸ ਉਪਲਬਧੀ ਤੋਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਇਹ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਆਰਮਡ ਫੋਰਸਿਸ ਦੇ ਵਿੱਚ, ਅਸੀਂ ਕਹੀਏ ਕਿ ਫੌਜਾਂ ਦੇ ਵਿੱਚ ਵੀ ਕੁੜੀਆਂ ਨੇ ਜਿਹੜੀਆਂ ਅੱਗੇ ਆ ਕੇ ਵੱਧ ਰਹੀਆਂ ਨੇ, ਤੇ ਉਹਨਾਂ ਨੂੰ ਆਉਣਾ ਚਾਹੀਦਾ ਹੈ। ਤੇ ਖਾਸ ਤੌਰ 'ਤੇ ਜੇ ਅਸੀਂ ਪੰਜਾਬ ਦੇ ਇਸ ਇੰਸਟੀਟਿਊਟ ਦੀ ਗੱਲ ਕਰਦੇ ਹਾਂ ਮਾਈ ਭਾਗੋ ਦੀ, ਤਾਂ ਇੱਥੇ ਬਹੁਤ ਸਾਰੀਆਂ ਕੁੜੀਆਂ ਨੂੰ ਹੈ ਜਿਹੜਾ ਉਹ ਇਸ ਕਾਬਲ ਬਣਾਇਆ ਜਾਂਦਾ ਹੈ ਕਿ ਉਹ ਇਸ ਫੀਲਡ ਦੇ ਵਿੱਚ ਅੱਗੇ ਆ ਕੇ ਆਪਣਾ ਨਾਮ ਵੀ ਕਮਾ ਸਕਦੀਆਂ ਨੇ ਤੇ ਦੇਸ਼ ਦੀ ਰਾਖੀ ਵੀ ਕਰ ਸਕਦੀਆਂ।
1: ਜੀ, ਔਰ ਵੱਡੀ ਗੱਲ ਕਿ ਪੰਜਾਬ ਦੇ ਮੰਤਰੀ ਜਿਹੜੇ ਅਮਨ ਅਰੋੜਾ ਜੀ ਹੈਗੇ, ਉਹਨਾਂ ਨੇ ਵੀ ਇਹੀ ਕਿਹਾ ਕਿ ਜਿਹੜੀ ਮਾਈ ਭਾਗੋ ਸੰਸਥਾ ਹੈਗੀ ਹੈ ਉਹ ਕੁੜੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰ ਰਹੀ ਹੈ। ਔਰ ਦੂਜੀ ਗੱਲ ਇਹ ਵੀ ਹੁੰਦੀ ਹੈ ਕਿ ਕਈ ਵਾਰ ਨਾ ਸਾਡੇ ਲਈ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਸਕੀਮਾਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹੁੰਦੀਆਂ, ਪਰ ਸਾਨੂੰ ਉਹਦਾ ਪਤਾ ਹੀ ਨਹੀਂ ਹੁੰਦਾ।
0: ਬਿਲਕੁਲ।
1: ਸੋ ਇਸ ਦੇ ਲਈ ਤੁਸੀਂ ਕੀ ਕਰ ਸਕਦੇ ਹੋ ਕਿ ਜਿਹੜੀਆਂ ਗੌਰਮੈਂਟ ਦੀਆਂ ਸਕੀਮਸ ਹੈਗੀਆਂ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਜਿਹੜਾ ਤੁਹਾਡੇ ਹੱਥ ਦੇ ਵਿੱਚ ਇੱਕ ਜਿਹੜੀ ਸਕਰੀਨ ਹੈਗੀ ਹੈ ਤੁਸੀਂ ਉਹਦਾ ਯੂਜ਼ ਕਰ ਸਕਦੇ ਹੋ। ਕਹਿੰਦੇ ਕਿ 24 ਘੰਟੇ ਰੀਲਾਂ ਤਾਂ ਅਸੀਂ ਜ਼ਰੂਰ ਦੇਖਦੇ ਹਾਂ, ਪਰ ਥੋੜ੍ਹਾ ਜਿਹਾ ਉਹਦੇ ਵਿੱਚੋਂ ਕੰਮ ਦੀ ਚੀਜ਼ ਵੀ ਅਸੀਂ ਕੱਢ ਸਕਦੇ ਹੁੰਦੇ ਹਾਂ। ਸੋ ਆਫੀਸ਼ੀਅਲ ਜਿਹੜੀਆਂ ਸਾਈਟਸ ਹੈਗੀਆਂ ਤੁਸੀਂ ਆਪਦੇ ਕਰੋਮ ਦੇ ਵਿੱਚ ਜਾ ਕੇ ਜਾਂ ਗੂਗਲ ਦੇ ਉੱਪਰ ਜਾ ਕੇ ਤੁਸੀਂ ਸਿਰਫ ਇੰਨਾ ਭਰਨਾ ਕਿ ਜਿਹੜੀਆਂ ਵੈਲਫੇਅਰ ਸਕੀਮਸ ਫੋਰ ਗਰਲਸ ਜਾਂ ਵੈਲਫੇਅਰ ਸਕੀਮਸ ਫੋਰ ਜੋ ਵੀ ਤੁਹਾਡੀ ਕੋਈ ਕੈਟਾਗਰੀ ਆ ਖਾਸ, ਜਾਂ ਫਿਰ ਤੁਹਾਡਾ ਕੋਈ ਖਾਸ ਮੰਤਵ ਹੈ ਕਿ ਅਸੀਂ ਇਸ ਦੇ ਲਈ ਆਪਣੀ ਸਕੀਮ ਚੁਣਨੀ ਹੈਗੀ ਹੈ, ਤਾਂ ਉਹਦੇ ਲਈ ਤੁਹਾਨੂੰ ਜਿਹੜਾ ਹੈਗਾ myscheme.gov.in ਦੇ ਉੱਪਰ ਜਾ ਕੇ ਤੁਸੀਂ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਸਰਚ ਹੈਗੀ ਹੈ ਉਹ ਕਰ ਸਕਦੇ ਹੈਗੇ। ਸੋ ਉੱਥੇ ਵੱਖਰੀਆਂ ਵੱਖਰੀਆਂ ਕੈਟਾਗਰੀਜ਼ ਦੇ ਅਕੋਰਡਿੰਗ ਟੂ ਸਾਰੀਆਂ ਜਿਹੜੀਆਂ ਸਕੀਮਾਂ ਹੈਗੀਆਂ ਪੰਜਾਬ ਦੀਆਂ ਅੱਡ ਪਈਆਂ ਹੈਗੀਆਂ, ਸੈਂਟਰ ਦੀਆਂ ਅੱਡ ਪਈਆਂ ਹੈਗੀਆਂ। ਸੋ ਉੱਥੇ ਜਾ ਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਲਾਭ ਹੈ ਉਹ ਤੁਸੀਂ ਲੈ ਸਕਦੇ ਹੋ। ਤੇ ਕਹਿੰਦੇ ਹੁੰਦੇ ਆ ਕਿ ਜਦੋਂ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਨਾ, ਤਾਂ ਕਦੇ ਕਦੇ ਜ਼ਿੰਦਗੀ 'ਚ ਬਹੁਤ ਸਾਰੀਆਂ ਦਿੱਕਤਾਂ ਵੀ ਆਉਂਦੀਆਂ, ਸਾਡੇ ਰਾਹ ਦੇ ਵਿੱਚ ਰੋੜੇ ਵੀ ਆਉਂਦੇ ਹੈਗੇ ਆ। ਸੋ ਸਾਨੂੰ ਉਸ ਸਮੇਂ ਤਾਂ ਐਂ ਜਿਹਾ ਲੱਗਦਾ ਹੁੰਦਾ ਵੀ ਪੰਗਾ ਹੀ ਲੈ ਲਿਆ
0: ਜੀ,
1: ਉਸ ਸਮੇਂ ਤਾਂ ਫਿਰ ਗਾਣਾ ਯਾਦ ਆਉਂਦਾ ਹੁੰਦਾ ਵੀ ਵੀਰੇ ਪੰਗਾ ਲੈ ਲਿਆ
0: ਜੀ।

0: जन जन का रखे ध्यान, टीबी मुक्त भारत अभियान। जन जन का रखे ध्यान, टीबी मुक्त भारत अभियान।
1: निक्षय मित्र तो हम सबका साथ निभाते, टीबी रोगी व परिजन को पोषण, जांच, इलाज और आजीविका संबंधी सहायता पहुंचाते। जब मिल जाएगा सबको अपना निक्षय मित्र तैयार, तब पक्की हो जाएगी हमारी जीत और टीबी की हार।
2: निक्षय मित्र, इस अभियान ने एक बड़े चैलेंज से निपटने में टीबी के मरीजों की बहुत मदद की है। आपको जानकर हैरानी होगी, हमारे देश में 10-12 साल के बच्चे भी निक्षय मित्र बनकर टीबी के खिलाफ लड़ाई को आगे बढ़ा रहे हैं।
0: जन जन का रखे ध्यान, टीबी मुक्त भारत अभियान।
1: अधिक जानकारी के लिए नजदीकी आयुष्मान आरोग्य मंदिर जाएं। स्वास्थ्य एवं परिवार कल्याण मंत्रालय द्वारा जनहित में जारी।
3: जी, प्रोग्राम चल रहा है नारी लोक, ते असी तुहाडे नाल जुड़े हुए हां। मैं गुरहरप्रीत, ते मेरे नाल मौजूद ने
4: करमजीत कौर।
3: जी करमजीत जी, नींद आई जांदी है।
4: बिल्कुल, है ना, चाह दा दिल कर रहा है। वैसे तां टाइम तां रोटी दा होया होया, पर गल हुंदी है कि जदों बंदा सजरे उठिया होवे, ते आम दिनां च तुहानूं दिने पैण दी आदत होवे, झपकी लैंदी है ना, खास तर औरतां नूं हुंदी ओह है कि आपणे काम कार नबेड़ के या तां असीं उस वेले चाह पीने आ, या फिर हुंदा है कि झपकी लै लईए, फिर उह तों बाद चाह पीण दा दिल करदा।
3: गल इन्नी है कि अखां खोलण वास्ते चाह ही कम आउंदी हुंदी है।
4: बिल्कुल, हालांकि जिन्ना मर्जी असीं इस गल ते जोर दे दईए कि चाह साडी सेहत लई ठीक नहीं है, गर्मी च सानूं चाह नहीं पीणी चाहीदी, पर चाह पीण वालिआं ने ना कोई बहाना लभ ही लैणा। मेरा सिर दुखदा है, अज मैं सारा दिन चाह नहीं पीती हैगी, चाह पीते बिना मेरी सुस्ती नहीं उतरदी, है ना, बहाना कोई भी ਹੋਵੇ। ਸੋ ਉਹਨਾਂ ਨੇ ਬਹਾਨੇ ਲੱਭ ਹੀ ਲੈਣੇ ਨੇ।
3: ਅੱਛਾ, ਚਾਹ ਦੇ ਨਾਲ ਫਿਰ ਜੇ ਚੁਸਕੀਆਂ ਦੇ ਨਾਲ ਨਾਲ ਥੋੜੀ ਜਿਹੀ ਚੁਗਲੀ ਹੋ ਜੇ, ਫਲਾਨੀ ਦਾ ਤੈਨੂੰ ਪਤਾ ਲੱਗਿਆ ਨਵਾਂ ਸੂਟ ਲੈ ਕੇ ਆਈ ਹੈ, ਨੀ ਫਲਾਨੀ ਦੀ ਨਾਨ ਦੀ ਗੱਲ ਸੁਣ ਲਾ, ਉਹਨੇ ਆਹ ਕਰਤਾ, ਫਿਰ ਮਤਲਬ ਫਿਰ ਤਾਂ ਮਤਲਬ ਵਾਹ,
4: ਚਾਹ ਦਾ ਸਵਾਦ ਹੈ ਜਿਹੜਾ ਦੁੱਗਣਾ ਹੋ ਜਾਂਦਾ,
3: ਉਹ ਜਿਹੜਾ ਨਾਲ ਨਮਕੀਨ ਮਿਰਚਾਂ ਮੁਰਚਾਂ ਖਾਣੀਆਂ ਹੁੰਦੀਆਂ ਅਸੀਂ, ਠੀਕ ਹੈ, ਉਹਦਾ ਸਵਾਦ ਚੁਗਲੀਆਂ ਦਿੰਦੀਆਂ।
4: ਬਿਲਕੁਲ, ਪਰ ਮੈਨੂੰ ਲੱਗਦਾ ਦੇਖੋ ਇਹ ਚੁਗਲੀਆਂ ਨੇ ਜਿਹੜੀਆਂ ਨਾ ਚੰਗੀਆਂ ਵੀ ਹੁੰਦੀਆਂ ਨੇ।
3: ਹਾਂ, ਉਹਦੇ ਅਸਲ ਚ ਚੰਗੀਆਂ ਹੀ ਹੁੰਦੀਆਂ ਇਹ।
4: ਵੈਸੇ ਤਾਂ ਹੈ ਨਾ, ਸੁਣਨ ਵਾਲੇ ਸਾਡੇ ਕਹਿੰਦੇ ਹੋਣੇ, ਜੇ ਭੈਣਾਂ ਸੁਣ ਰਹੀਆਂ ਨੇ ਤਾਂ ਉਹ ਤਾਂ ਸਹਿਮਤੀ ਪ੍ਰਗਟਾਉਂਦੀਆਂ ਹੀ ਹੋਣੀਆਂ ਨਾ, ਤੇ ਇਸੇ ਕਰਕੇ ਔਰਤਾਂ ਦੇ ਸਿਰ ਹੀ ਇਹ ਇਲਜ਼ਾਮ ਲਾਇਆ ਜਾਂਦਾ ਕਿ ਉਹ ਜ਼ਿਆਦਾ ਚੁਗਲੀਆਂ ਕਰਦੇ ਨੇ। ਸੋ ਚੁਗਲੀਆਂ ਕਿਤੇ ਨਾ ਕਿਤੇ ਜ਼ਰੀਆ ਹੁੰਦੀਆਂ ਨੇ ਆਪਣੇ ਦਿਲਾਂ ਦੀ ਸਾਂਝ ਨੂੰ ਬਰਕਰਾਰ ਰੱਖਣ ਦੇ ਲਈ, ਆਪਣੇ ਦਿਲ ਦੀਆਂ ਗੱਲਾਂ ਦੂਜੇ ਨਾਲ ਸਾਂਝੀਆਂ ਕਰਨ ਦੇ ਲਈ। ਤੁਹਾਡੀਆਂ ਤੁਸੀਂ ਇਸ ਤਰ੍ਹਾਂ ਦੀਆਂ ਚੁਗਲੀਆਂ ਜਿੰਨੀਆਂ ਮਰਜ਼ੀ ਕਰ ਸਕਦੇ ਹੋ, ਪਰ ਉਹਨਾਂ ਚੁਗਲੀਆਂ 'ਚ ਕਿਸੇ ਦੀ ਬੁਰਾਈ ਨਹੀਂ ਹੋਣੀ ਚਾਹੀਦੀ।
3: ਹਾਂ, ਗੱਲ ਇੱਥੇ ਹੀ ਹੋਣੀ ਚਾਹੀਦੀ,
4: ਕਿਸੇ ਦੀ ਲੱਤ ਘਸੀਟ ਨਹੀਂ ਸਾਨੂੰ ਕਰਨੀ ਚਾਹੀਦੀ, ਕਿਸੇ ਦੀ ਟੰਗ ਨਹੀਂ ਖਿੱਚਣੀ ਚਾਹੀਦੀ, ਜਿਹੜਾ ਬੰਦਾ ਚੰਗਾ ਆ ਉਹਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਉਹ ਚੁਗਲੀਆਂ ਨੇ ਜਿਹੜੀਆਂ, ਉਹਨਾਂ ਤੋਂ ਸਾਨੂੰ ਦੂਰੀ ਵੱਟਣੀ ਚਾਹੀਦੀ ਹੈ। ਬਾਕੀ ਆਪਣੇ ਦਿਲ ਦੀ ਗੱਲ, ਆਪਣੇ ਢਿੱਡ ਫਰੋਲਣੇ, ਇਹ ਤਾਂ ਮੈਨੂੰ ਲੱਗਦਾ ਕੋਈ ਮਾੜੀ ਗੱਲ ਨਹੀਂ, ਹੋਣੀ ਹੀ ਚਾਹੀਦੀ।
3: ਜੀ ਬਿਲਕੁਲ, ਔਰ ਗੱਲ ਇੱਥੇ ਇਹ ਹੁੰਦੀ ਹੈ ਕਿ ਇਹ ਜਿਸ ਵੀ ਇਨਸਾਨ ਨੇ ਇਹ ਚੀਜ਼ ਬਣਾਈ ਸੀਗੀ, ਉਹ ਕੁਛ ਸੋਚ ਸਮਝ ਕੇ ਬਣਾਈ ਸੀਗੀ। ਇਹਦੇ 'ਚ ਕੀ ਹੈ ਕਿ ਇੱਕ ਤਾਂ ਹਾਸਾ ਮਜ਼ਾਕ ਵੀ ਹੋ ਜਾਂਦਾ, ਹੈ ਨਾ, ਵੀ ਮਤਲਬ ਹੁਣੇ ਆਪਾਂ ਗੱਲ ਕੀਤੀ ਕਿ ਆਪਾਂ ਕਿਸੇ ਦੀ ਟੰਗ ਨਹੀਂ ਖਿੱਚਣੀ ਹੈਗੀ, ਪਰ ਮੈਨੂੰ ਲੱਗਦਾ ਕਿ ਜਿਹੜੀਆਂ ਚੁਗਲੀਆਂ ਉਹ ਤੋਂ ਬਿਨਾਂ ਪੂਰੀਆਂ ਨਹੀਂ ਹੁੰਦੀਆਂ। ਸੋ ਜਦੋਂ ਠੀਕ ਹੈ, ਜਦੋਂ ਅਸੀਂ ਕਿਸੇ ਦੀ ਗੱਲ ਕਰ ਰਹੇ ਹੈਗੇ ਹਾਂ, ਤਾਂ ਕੋਸ਼ਿਸ਼ ਅਸੀਂ ਇਹ ਕਰਨੀ ਹੈਗੀ ਹੈ ਕਿ ਅਸੀਂ ਉਹਦੇ ਬਾਰੇ ਕੋਈ ਐਸੀ ਗੱਲ ਨਾ ਕਹੀਏ ਜਿਹਦੇ ਨਾਲ ਉਹਦੀ ਇਮੇਜ ਨੂੰ, ਉਹਦੇ ਮਤਲਬ ਕਿਸੇ ਵੀ ਤਰੀਕੇ ਨਾਲ ਕੋਈ ਨੁਕਸਾਨ ਨਾ ਹੋਵੇ।
4: ਬਿਲਕੁਲ।
3: ਸੋ ਜਦੋਂ ਅਸੀਂ ਕਿਸੇ ਨਾਲ ਵੀ ਜਾਂ ਕਿਸੇ ਬਾਰੇ ਗੱਲ ਕਰ ਰਹੇ ਹੈਗੇ ਹਾਂ, ਕਹਿੰਦੇ ਹੁੰਦੇ ਹੈ ਕਿ ਜਿਹੜੀ ਚੁਗਲੀ ਹੈਗੀ ਆ, ਉਹ ਮਤਲਬ ਚੁਗਲੀ ਖਾਧੀ ਜਿਹੜੀ ਚੀਜ਼ ਹੈ ਨਾ, ਉਹ ਬਹੁਤ ਖਤਰਨਾਕ ਹੁੰਦੀ ਹੈਗੀ ਆ, ਉਸ ਤੋਂ ਅਸੀਂ ਦੂਰ ਹੀ ਰਹਿਣਾ ਹੈਗਾ। ਸੋ

0: ਦੇ ਵਿੱਚ ਅਸੀਂ ਪਹੁੰਚਣਾ ਸੀਗਾ ਗੱਲਾਂ ਤੇ, ਚੁਗਲੀਆਂ ਦੇ ਜ਼ਰੀਏ ਜਿਹੜਾ ਅਸੀਂ ਨਾ ਘੁੰਮ ਕੇ ਨਹੀਂ ਅਜੇ ਪਾ ਕੇ ਪਹੁੰਚੇ ਹੈਗੇ ਆ, ਪਰ ਅਸੀਂ ਪਹੁੰਚਣਾ ਸੀ ਅਸਲ ਦੇ ਵਿੱਚ ਗੱਲਾਂ ਤੇ, ਕਿਉਂਕਿ ਜਦੋਂ ਮਤਲਬ ਅਸੀਂ ਆਪਣੇ ਦਿਲ ਦੇ ਗੁੱਬ ਗੁਬਾਟ ਕਿਸੇ ਕੋਲ ਕੱਢ ਨਹੀਂ ਪਾਉਂਦੇ, ਉਸ ਸਮੇਂ ਦੇ ਉੱਪਰ ਕਿਤੇ ਨਾ ਕਿਤੇ ਨਾ ਅੰਦਰ ਇੱਕ ਗੰਢ ਜੀ ਬਣ ਜਾਂਦੀ ਹੈ, ਸੋ ਉਸ ਗੰਢ ਨੂੰ ਜਿਹੜਾ ਤੋੜਨਾ ਜਿਹੜਾ ਬਹੁਤ ਜ਼ਰੂਰੀ ਵੀ ਹੈ ਔਰ ਬਹੁਤ ਔਖਾ ਵੀ ਹੈ।
1: ਬਹੁਤ ਸਾਰੇ ਲੋਕ ਇਸ ਗੱਲ ਨਾਲ ਸ਼ਾਇਦ ਕਹਿੰਦੇ ਵੀ ਨੇ ਹਨਾ ਕਿ ਜਨਾਨੀਆਂ ਦੇ ਢਿੱਡ ਚ ਜ਼ਿਆਦਾ ਗੋਲੇ ਬਣਦੇ ਨੇ,
0: ਬਿਲਕੁਲ,
1: ਪਰ ਜਦਕਿ ਚੁਗਲੀਆਂ ਜਾਂ ਦਿਲ ਦੀਆਂ ਗੱਲਾਂ ਕਰਨ ਵਾਲੀਆਂ ਗੱਲਾਂ ਬੰਦਿਆਂ ਤੇ ਵੀ ਢੁਕਦੀਆਂ ਨੇ, ਪਰ ਜਿਹੜੇ ਅਸੀਂ ਕਹਿੰਦੇ ਕਿ ਨਾ ਦਿਲ ਦੇ ਗੁਬਾਰ ਕੱਢਨੇ, ਦਿਲ ਦੇ ਜਜ਼ਬਾਤ ਜੇ ਅਸੀਂ ਉਹਨੂੰ ਇੱਕ ਸੀਰੀਅਸ ਮੂਡ 'ਚ ਲੈ ਕੇ ਜਾਂਦੇ ਹਾਂ, ਤਾਂ ਉੱਥੇ ਫਿਰ ਬੰਦੇ ਥੋੜ੍ਹਾ ਪਿੱਛੇ ਰਹਿੰਦੇ ਨੇ, ਕਿਉਂਕਿ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਣੇ ਅੰਦਰ ਦਬਾਉਂਦੇ ਨੇ, ਆਪਣੇ ਦੁੱਖਾਂ ਨੂੰ ਪਰੇਸ਼ਾਨੀਆਂ ਨੂੰ ਦੱਸਦੇ ਨਹੀਂ, ਕਿ ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਅਸੀਂ ਕਮਜ਼ੋਰ ਦੁਨੀਆਂ ਦੇ ਸਾਹਮਣੇ ਦਿਖਾਂਗੇ, ਜਦਕਿ ਇਸ ਤਰ੍ਹਾਂ ਨਹੀਂ ਹੁੰਦਾ।
0: ਗੱਲ ਇੱਥੇ ਇੰਨੀ ਕਹਿ ਕੇ ਸਾਡੇ ਸਮਾਜ ਨੇ ਸ਼ੁਰੂ ਤੋਂ ਮਤਲਬ, ਅੱਜ ਮੈਂ ਵੀਰਾਂ ਦੀ ਵੀ ਗੱਲ ਕਰੂੰਗੀ, ਕਿਉਂਕਿ ਜਦੋਂ ਅਸੀਂ ਘਰ ਪਰਿਵਾਰ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਵੀਰ ਵੀ ਆਪਣਾ ਬਰਾਬਰ ਦਾ ਹਿੱਸਾ ਉਸ ਦੇ ਵਿੱਚ ਨਿਭਾ ਰਹੇ ਹੁੰਦੇ ਆ, ਬੜੀ ਇੱਕ ਕਾਮਨ ਜਿਹੀ ਟਰਮ ਹੈਗੀ ਆ, ਮਰਦ ਕੋ ਦਰਦ ਨਹੀਂ ਹੁੰਦਾ। ਬਈ ਕੀ ਗੱਲ, ਉਹ ਲੋਹੇ ਦਾ ਬਣਿਆ ਵੀ ਉਹਨੂੰ ਦਰਦ ਕਿਉਂ ਨਹੀਂ ਹੋਊਗਾ, ਮਤਲਬ ਇਨਸਾਨ ਹੈ, ਜਜ਼ਬਾਤ ਉਹਦੇ ਵਿੱਚ ਵੀ ਹੈਗੇ ਆ, ਔਰ ਵੱਡੀ ਗੱਲ ਇਹ ਹੈ ਕਿ ਉਹਨਾਂ ਜਜ਼ਬਾਤਾਂ ਨੂੰ ਉਹ ਐਕਸਪ੍ਰੈਸ ਨਹੀਂ ਕਰ ਪਾ ਰਿਹਾ। ਜਿਹੜੀ ਵੱਡੀ ਗੱਲ ਇਹ ਵੀ ਹੈਗੀ ਹੈ ਕਿ ਜੇ ਅਸੀਂ ਸਾਇੰਸ ਦੀ ਗੱਲ ਕਰੀਏ ਤਾਂ ਜਿਹੜਾ ਮੈਂਟਲ ਲੈਵਲ ਤੇ ਮੈਂਟਲ ਪ੍ਰੈਸ਼ਰ ਹੈਗਾ ਉਹ ਮਰਦਾਂ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ, ਔਰ ਇਸੇ ਕਰਕੇ ਜਿਹੜੇ ਹਾਰਟ ਅਟੈਕਸ ਵੀ ਹੈਗੇ ਆ ਉਹ ਮਰਦਾਂ ਨੂੰ ਜ਼ਿਆਦਾ ਹੁੰਦੇ ਆ।
1: ਬਿਲਕੁਲ, ਕਿਉਂਕਿ ਉਹ ਖੁੱਲ੍ਹ ਕੇ ਆਪਣੀ ਗੱਲ ਕਰਦੇ ਨਹੀਂ ਹੈਗੇ, ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕਿਹਾ ਕਿ ਮਨ ਦੀਆਂ ਜੋ ਪਰੇਸ਼ਾਨੀਆਂ ਹੁੰਦੀਆਂ ਨੇ, ਬਹੁਤ ਸਾਰੀਆਂ ਪਰੇਸ਼ਾਨੀਆਂ ਨੇ, ਫਾਈਨੈਂਸ਼ੀਅਲ ਪਰੇਸ਼ਾਨੀਆਂ ਜਿਹੜੀਆਂ ਸਭ ਤੋਂ ਉੱਪਰ ਹੁੰਦੀਆਂ ਨੇ ਕਿ ਘਰ ਪਰਿਵਾਰ ਨੂੰ ਚਲਾਉਣਾ ਕਿਤੇ ਹੈ,
0: ਬਿਲਕੁਲ
1: ਘਰ 'ਚ ਰਹਿਣ ਵਾਲੇ ਜੀਵਨ ਜਿਹੜੇ ਜੀ ਨੇ ਹਨਾ, ਉਹਨਾਂ ਨੂੰ ਤਾਂ ਹਰ ਚੀਜ਼ ਚਾਹੀਦੀ ਹੈ, ਪਰ ਉਹ ਆਊਗਾ ਕਿੱਦਾਂ, ਇਹਦੀ ਸਾਰੀ ਚਿੰਤਾ ਘਰ ਦੇ ਮਰਦ ਨੂੰ ਹੁੰਦੀ ਹੈ, ਮੋਢੀ ਨੂੰ ਹੁੰਦੀ ਹੈ, ਜਿਹਨੇ ਪੈਸਾ ਕਮਾ ਕੇ ਲਿਆਉਣਾ ਕਿ ਉਹਨੇ ਕਿਵੇਂ ਪੈਸਾ ਕਮਾਉਣਾ।
0: ਹਾਂ, ਔਰ ਵੱਡੀ ਗੱਲ ਕਿ ਜਿੱਥੇ ਸਾਡੀਆਂ ਬੀਬੀਆਂ ਜਿਹੜਾ ਇਹਦੇ ਵਿੱਚ ਬਰਾਬਰ ਦਾ ਸਾਥ ਦੇ ਰਹੀਆਂ ਹੁੰਦੀਆਂ, ਉੱਥੇ ਫਿਰ ਬੀਬੀਆਂ ਨੂੰ ਵੀ ਚਿੰਤਾ ਹੁੰਦੀ ਹੈ, ਪਰ ਇੱਥੇ ਗੱਲ ਇਹ ਹੈ ਕਿ ਉਹ ਆਪਦਾ ਗੁੱਬ ਗਵਾਟ ਕੱਢ ਲੈਂਦੀਆਂ ਤੇ ਜਿਹੜੇ ਬੰਦੇ ਹੁੰਦੇ ਉਹ ਵਿਚਾਰੇ ਫਿਰ ਐਂਜ ਕਰਕੇ ਚੁੱਪ ਕਰ ਜਾਂਦੇ ਵੀ ਕਾਹਦੇ ਵਾਸਤੇ ਘਰੇ ਗੱਲ ਕਰਨੀ ਹੈਗੀ ਆ, ਫਿਰ ਉਹ ਮਤਲਬ ਆਪਦਾ ਮਜ਼ਮਾ ਲਾਉਂਦੇ ਹੈਗੇ ਆ, ਫਿਰ ਉਹ ਆਪਦੇ ਦੋਸਤਾਂ 'ਚ ਬੈਠਦੇ ਆ ਹਨਾ, ਉਹ ਕਿਤੇ ਨਾ ਕਿਤੇ ਸਾਨੂੰ ਉਸ ਗੱਲ ਤੋਂ ਵੀ ਦਿੱਕਤ ਹੁੰਦੀ ਹੈ ਵੀ ਦੋਸਤਾਂ ਨਾਲ ਕਿਉਂ ਜਾ ਰਿਹਾ ਹੈ। ਸੋ ਥੋੜ੍ਹਾ ਜਿਹਾ ਉਹਨਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਅਸੀਂ ਜਦੋਂ ਘਰ ਦੇ ਵਿੱਚ ਰਹਿ ਰਹੇ ਹੈਗੇ ਹਾਂ ਤਾਂ ਸਾਨੂੰ ਜਿਹੜਾ ਹੈਗਾ ਨਾ ਇੱਕ ਦੂਜੇ ਨੂੰ ਸਮਝਣਾ ਬੜਾ ਜ਼ਰੂਰੀ ਹੈ। ਅਸੀਂ ਜਿਹੜਾ ਹੈਗਾ ਨਾ ਆਪਣੇ ਆਪ ਨੂੰ ਉਸ ਜਗ੍ਹਾ ਦੇ ਉੱਪਰ ਰੱਖ ਕੇ ਦੇਖਾਂਗੇ, ਫਿਰ ਸਾਨੂੰ ਪਤਾ ਲੱਗੂਗਾ ਕਿ ਸਾਹਮਣੇ ਵਾਲੇ ਇਨਸਾਨ ਨੂੰ ਕਿਹੜੀਆਂ ਕਿਹੜੀਆਂ ਕਿਸ ਕਿਸਮ ਦੀਆਂ ਚੁਣੌਤੀਆਂ ਆ ਰਹੀਆਂ ਹੈਗੀਆਂ।
1: ਬਿਲਕੁਲ,
0: ਤੇ ਗੱਲ ਚੁਗਲੀਆਂ ਤੋਂ ਚੱਲੀ ਸੀਗੀ, ਤੇ ਫਿਰ ਚੁਗਲੀਆਂ ਬਾਰੇ ਗੁਰਦਾਸ ਮਾਨ ਸਾਹਿਬ ਨੇ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਹੀਆਂ, ਮਤਲਬ ਕਹਿਣ ਦਾ ਭਾਵ ਕਿ ਚੁਗਲੀਆਂ ਹੀ ਕੀਤੀਆਂ, ਔਰ ਬੜੀਆਂ ਘੈਂਟ ਘੈਂਟ ਚੁਗਲੀਆਂ ਕੀਤੀਆਂ, ਦੇਖਦੇ ਹਾਂ ਫਿਰ ਕਿਹੜੀਆਂ ਕਿਹੜੀਆਂ।

0: ਲਓ ਜੀ, ਚੁਗਲੀਆਂ ਖੇਡੀਆਂ ਗਈਆਂ ਤੇ ਨਾਲ ਹਦਾਇਤ ਵੀ ਕਰਤੀ ਵੀ ਭਾਈ ਗਾਂ ਨਹੀਂ ਦੱਸਣਾ, ਤੇ ਗਾਂ ਵਾਲੀ ਨੇ ਵੀ ਅਗਲੀ ਨੂੰ ਹਦਾਇਤ ਕਰਤੀ ਵੀ ਮੈਂ ਤੈਨੂੰ ਦੱਸਤਾ ਅੱਗੇ ਨਹੀਂ ਦੱਸਣਾ।
1: ਬਿਲਕੁਲ, ਇਹੀ ਤੇ ਮੈਨੂੰ ਲੱਗਦਾ ਇਹਦੀ ਖਾਸੀਅਤ ਹੈ।
0: ਹਾਂ, ਵੱਡੀ ਗੱਲ ਇਹੀ ਹੈ ਕਿ ਇਹੀ ਇਹਦੀ ਖਾਸੀਅਤ ਹੁੰਦੀ ਹੈ
1: ਤੇ ਬੰਦਾ ਇਸੇ ਭੁਲੇਖੇ 'ਚ ਰਹਿੰਦਾ ਕਿ ਹਾਂ ਮੈਂ ਗੱਲ ਕਰਤੀ, ਹੁਣ ਅਗਲਾ ਅੱਗੋਂ ਗੱਲ ਨਹੀਂ ਕਰੂਗਾ, ਪਰ ਉਹ ਵੀ ਅਗਲੇ ਭਰੋਸੇ ਦੇ ਉੱਤੇ ਹੀ ਅੱਗੇ ਗੱਲ ਕਰਦਾ ਹੈ।
0: ਉਹ ਗੱਲ ਇੱਥੇ ਇਹ ਹੁੰਦੀ ਹੈ ਵੀ ਗੱਲ ਜਿਹੜੀ ਘੁੰਮ ਘੁਮਾ ਕੇ ਅਸਲ 'ਚ ਗੱਲ ਜੋ ਬੇਸ ਤੇ ਹੋਈ ਹੁੰਦੀ ਹੈ
1: ਜੀ,
0: ਉੱਥੋਂ ਜਿਹੜੀ ਹੈਗੀ ਹੈ ਨਾ ਹੋਰ ਹੀ ਬਣ ਕੇ ਅਸਲੀ ਬੰਦੇ ਤੱਕ ਪਹੁੰਚਦੀ ਹੈ, ਤੇ ਬੰਦਾ ਸੋਚਦਾ ਹੈ ਵੀ ਆਹ ਤਾਂ ਗੱਲ ਹੋਈ ਹੋਈ ਨਹੀਂ ਸੀ, ਇਹ ਪਹੁੰਚੀ ਕਿੱਥੋਂ ਹੈ। ਔਰ ਘੁੰਮਣ ਘੇਰੀਆਂ ਬੜੀਆਂ ਸੋਹਣੀਆਂ ਚੱਲਦੀਆਂ ਹੁੰਦੀਆਂ ਹੈਗੀਆਂ ਵੀ ਗੱਲ ਘੁੰਮ ਘੁਮਾ ਕੇ ਕੁਛ ਹੋਰ ਹੀ ਬਣ ਗਈ ਤੇ ਉਸੇ ਬੇਸ ਕੋਲ ਹੀ ਪਹੁੰਚਦੀ ਹੈ ਜਿੱਥੋਂ ਗੱਲ ਸ਼ੁਰੂ ਹੋਈ ਹੁੰਦੀ ਹੈ। ਅੱਛਾ, ਐਂ ਵੀ ਸੀ, ਇਹ ਤਾਂ ਮੈਨੂੰ ਪਤਾ ਹੀ ਨਹੀਂ ਸੀ।
1: ਸੋ ਫਿਰ ਕਈ ਵਾਰ ਇੱਦਾਂ ਦੀਆਂ ਗੱਲਾਂ ਨੇ ਜਿਹੜੀਆਂ ਫਿਰ ਵੱਡੀਆਂ ਲੜਾਈਆਂ ਦਾ ਕਾਰਨ ਵੀ ਬਣ ਜਾਂਦੀਆਂ ਨੇ। ਸੋ ਮੈਨੂੰ ਲੱਗਦਾ ਕਿ ਜੇਕਰ ਕਿਸੇ ਨੇ ਤੁਹਾਨੂੰ ਕੋਈ ਗੱਲ ਦੱਸੀ ਹੈ ਤੁਹਾਡੇ ਤੇ ਭਰੋਸਾ ਕਰਕੇ, ਤਾਂ ਸਾਨੂੰ ਉਹਨੂੰ ਹਜ਼ਮ ਕਰਨਾ ਚਾਹੀਦਾ, ਅੱਗੇ ਨਹੀਂ ਦੱਸਣੀ ਚਾਹੀਦੀ।
0: ਔਰ ਵੱਡੀ ਗੱਲ ਇਹ ਵੀ ਹੁੰਦੀ ਹੈ ਕਿ ਜਦੋਂ ਤੁਹਾਡੇ ਤੇ ਕੋਈ ਭਰੋਸਾ ਕਰ ਰਿਹਾ ਤਾਂ ਉਹਦੇ ਭਰੋਸੇ ਦਾ ਜਿਹੜੀ ਉਹਦੀ ਭਰੋਸੇ ਦੀ ਲਾਜ ਰੱਖਣੀ ਆ, ਉਹ ਤੁਹਾਡਾ ਫਰਜ਼ ਬਣਦਾ ਹੈਗਾ। ਤੇ ਕੋਸ਼ਿਸ਼ ਕਰੋ ਕਿ ਤੁਸੀਂ ਖੂਹ ਬਣੋ ਜਾਂ ਦਰਿਆ ਬਣੋ ਕਿ ਜਿਹਦੇ ਵਿੱਚ ਗੱਲ ਗਈ ਤੇ ਖਤਮ
1: ਖਤਮ ਹੋ ਗਈ।
0: ਸੋ ਚੁਗਲੀਆਂ ਕਰਨੀਆਂ ਤਾਂ ਆਪਦੀਆਂ ਕਰੋ, ਮਤਲਬ ਆਪਦੇ ਢਿੱਡ ਦੀਆਂ ਫਰੋਲੋ, ਤੇ ਦੂਜਿਆਂ ਦੀਆਂ ਕਰਕੇ ਕੀ ਲੈਣਾ, ਕਿਸੇ ਦੀ ਮੈਲ ਧੋ ਕੇ ਆਪਾਂ ਕੀ ਲੈਣਾ ਭੈਣੇ। ਹੁਣ ਆਪਾਂ ਆਪਦੇ ਅਸਲੀ ਮੁੱਦੇ ਤੇ ਆਈਏ
1: ਜੀ।
0: ਸੋ ਹੁਣ ਮੁੱਦੇ ਦੀ ਗੱਲ ਅਸਲ ਦੇ ਵਿੱਚ ਇਹ ਹੈਗੀ ਹੈ ਕਿ ਚੁਗਲੀਆਂ ਤੋਂ ਥੋੜ੍ਹਾ ਜਿਹਾ ਜਦੋਂ ਅਸੀਂ ਪਾਸੇ ਹੁੰਦੇ ਹਾਂ ਤਾਂ ਉਸ ਸਮੇਂ ਦੇ ਉੱਪਰ ਫਿਰ ਸਾਡੇ ਜਿਹੜੇ ਫਿਕਰ ਫਾਕੇ ਹੈਗੇ ਆ ਉਹ ਵੀ ਸਾਡੇ ਸਾਹਮਣੇ ਆ ਜਾਂਦੇ ਆ। ਔਰ ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਫਿਕਰ ਜਿਹੜਾ ਹੁੰਦਾ ਸਾਨੂੰ ਉਹ ਹੁੰਦਾ ਵੀ ਘਰ ਕਿਵੇਂ ਚੱਲੂਗਾ, ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੋਈ ਪਈ ਹੈ। ਔਰ ਉਸ ਮਹਿੰਗਾਈ ਦੇ ਚੱਕਰ ਦੇ ਵਿੱਚ ਸਾਨੂੰ ਜਿਹੜੇ ਫਾਈਨੈਂਸਿਸ ਹੈਗੇ ਆ, ਸਾਡਾ ਜਿਹੜਾ ਪੈਸਾ ਟਕਾ ਹੈਗਾ, ਉਹ ਫਿਰ ਹੱਥ ਚੋਂ ਐ ਰੇਤ ਵਾਂਗੂ ਫਿਸਲਦਾ ਜਾਂਦਾ ਹੁੰਦਾ। ਤੇ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਘਰ ਦੇ ਵਿੱਚ ਕਮਾਉਣ ਵਾਲਾ ਸਿਰਫ ਇੱਕ ਇਨਸਾਨ ਹੋਵੇ, ਉਸ ਸਮੇਂ ਤੇ ਘਰ ਚਲਾਉਣਾ ਹੋਰ ਵੀ ਔਖਾ ਹੋ ਜਾਂਦਾ।
1: ਬਿਲਕੁਲ, ਤਾਂ ਮੇਰੇ ਫਾਦਰ ਸਾਹਿਬ ਨਾ ਇਸ ਤੇ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਤੁਸੀਂ ਆਪਣੇ ਖਰਚੇ ਵਧਾਓ ਪਰ ਉਸ ਤੋਂ ਪਹਿਲਾਂ ਆਪਣੀ ਆਮਦਨ ਵਧਾਓ। ਪਰ ਹੋਇਆ ਉਲਟ ਹੋਇਆ ਹੈ ਕਿ ਆਮਦਨ ਤਾਂ ਵੱਧਦੀ ਨਹੀਂ ਪਰ ਖਰਚੇ ਨੇ ਸਾਡੇ ਵਧੀ ਜਾਂਦੇ ਨੇ। ਜੇ ਥੋੜ੍ਹੀ ਬਹੁਤੀ ਆਮਦਨ ਵੱਧਦੀ ਵੀ ਹੈ ਤਾਂ ਅਸੀਂ ਉਸ ਹਿਸਾਬ ਨਾਲ ਖਰਚੇ ਨੇ ਆਪਣੇ ਡਬਲ ਕਰ ਲੈਂਦੇ ਹਾਂ, ਜਿਸ ਕਰਕੇ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਲੋਕ ਨੇ ਜਿਹੜੇ ਬਹੁਤ ਜ਼ਿਆਦਾ ਪਰੇਸ਼ਾਨ ਨੇ। ਬਹੁਤ ਸਾਰੇ ਤੁਸੀਂ ਦੇਖਿਓ ਕਿ ਫਰੋਡ ਕਾਲਸ ਵੀ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਲੋਨ ਦੇਣ ਲਈ ਆਉਂਦੀ ਹੈ ਅਤੇ ਲੋਕ ਉਸ ਝਾਂਸੇ 'ਚ ਵੀ ਆ ਜਾਂਦੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਫਿਰ ਉਹਦਾ ਵਿਆਜ ਹੈ ਜਿਹੜਾ ਦੁੱਗਣੇ ਤਿੱਗਣੇ ਰੂਪ ਦੇ ਵਿੱਚ ਸਾਨੂੰ ਦੇਣਾ ਪਏਗਾ। ਸੋ ਕੋਸ਼ਿਸ਼ ਤਾਂ ਇਹੀ ਕਰੀਏ ਕਿ ਜਿੰਨੀ ਸਾਡੀ ਇਨਕਮ ਹੈ ਉਸ ਹਿਸਾਬ ਨਾਲ ਅਸੀਂ ਖਰਚਾ ਕਰੀਏ ਅਤੇ ਕੁਝ ਬੱਚਤ ਵੀ ਕਰੀਏ
0: ਜੀ। ਔਰ ਜੀ,
1: ਬਹੁਤ ਵਾਰ ਇੱਦਾਂ ਵੀ ਹੁੰਦਾ ਹੈ ਕਿ ਅਸੀਂ ਫਜ਼ੂਲ ਖਰਚੀ ਹੈ ਜਿਹੜੀ ਕਿਤੇ ਨਾ ਕਿਤੇ ਸਾਡੇ ਫਾਈਨੈਂਸਿਸ ਨੂੰ ਲੈ ਕੇ ਜਾਣ ਦਾ ਜਾਂ ਸਾਡੇ ਬਜਟ ਨੂੰ ਹਿਲਾਉਣ ਦਾ ਮੁੱਖ ਕਾਰਨ ਬਣਦੀ ਹੈ।
0: ਅੱਛਾ, ਅੱਜ ਕੱਲ੍ਹ ਜਿਹੜੀ ਚੀਜ਼ ਮੈਨੂੰ ਸਭ ਤੋਂ ਵੱਡੀ ਲੱਗ ਰਹੀ ਹੈ ਕਿ ਕੋਈ ਚੀਜ਼ ਜਿਹੜੀ ਸਾਡੇ ਬੱਸੋਂ ਬਾਹਰ ਹੈ, ਸਾਡੇ ਵਿੱਤੋਂ ਬਾਹਰ ਹੈ, ਉਹ ਸਾਨੂੰ ਬਾਜ਼ਾਰਵਾਦ ਦੇ ਵਿੱਚ ਮਿਲ ਰਹੀ ਹੈ ਕਿਸ਼ਤਾਂ ਤੇ। ਔਰ ਉਹ ਕਿਸ਼ਤਾਂ ਫਿਰ ਮਤਲਬ ਸਾਨੂੰ ਇੰਝ ਲੱਗਦਾ ਵੀ ਕੋਈ ਨਾ 1000 ਰੁਪਇਆ ਮਹੀਨਾ ਹੀ ਹੈ ਜਾਂ 2000 ਰੁਪਇਆ ਮਹੀਨਾ ਹੀ ਹੈ, ਕਿੱਡੀ ਗੱਲ ਹੈਗੀ ਹੈ, ਆਪਾਂ ਕੱਢ ਹੀ ਲਵਾਂਗੇ ਇੰਨਾ ਕਿ ਤਾਂ। ਹੁਣ ਕਈ ਵਾਰ ਹੁੰਦਾ ਵੀ ਉਹ ਰੁਪਇਆ ਇੱਕ ਕੱਢਣਾ ਵੀ ਔਖਾ ਹੋ ਜਾਂਦਾ ਕਈ ਵਾਰੀ ਤਾਂ, ਫਿਰ ਉਸ ਸਮੇਂ ਤੇ ਜਿਹੜੀਆਂ ਕਿਸ਼ਤਾਂ ਹੁੰਦੀਆਂ ਉਹ ਬੈਕ ਵੱਜਦੀਆਂ ਜਾਂਦੀਆਂ ਨਹੀਂ ਛੁੱਟਦੀਆਂ, ਤਾਂ ਫਿਰ ਉਦੋਂ ਬਾਅਦ 'ਚ ਫਿਰ ਆ ਜਾਂਦੇ ਆ ਜੀ ਫਿਰ ਕੋਈ ਨਾ ਕੋਈ ਵੀ ਜਾਂ ਤਾਂ ਸਾਡਾ ਸਮਾਨ ਵਾਪਸ ਕਰੋ ਜਾਂ ਫਿਰ ਕਿਸ਼ਤਾਂ ਭਰੋ। ਫਿਰ ਉਸ ਸਮੇਂ ਤੇ ਜਿਹੜੀ ਨਮੋਸ਼ੀ ਹੁੰਦੀ ਹੈ ਉਸ ਤੋਂ ਵੀ ਜਿਹੜਾ ਅਸੀਂ ਬਚਣਾ ਹੁੰਦਾ ਹੈਗਾ, ਤਾਂ ਫਿਰ ਕਈ ਵਾਰੀ ਅਸੀਂ ਐਸੇ ਡਿਸੀਜਨ ਲੈਂਦੇ ਹਾਂ ਜਿਹੜੇ ਕਿਤੇ ਨਾ ਕਿਤੇ ਸਾਡੇ ਆਉਣ ਵਾਲੇ ਭਵਿੱਖ ਲਈ ਖਤਰਨਾਕ ਹੁੰਦੇ ਹੈਗੇ।
1: ਬਿਲਕੁਲ, ਇੱਦਾਂ ਦੀ ਇੱਕ ਗੱਲ ਹੈ ਕਿ ਸਾਡੇ ਸਰਕਲ ਦੇ ਵਿੱਚ ਇੱਕ ਬੱਚਾ ਆ ਜਿਹੜਾ ਹੁਣੇ ਹੁਣੇ ਅਸੀਂ ਕਹੀਏ ਕਿ ਪ੍ਰਾਈਵੇਟ ਨੌਕਰੀ ਕਰਨੀ ਸ਼ੁਰੂ ਕੀਤੀ ਹੈ ਤੇ ਸਿਰਫ ਮਹਿਜ਼ 10-12 ਹਜ਼ਾਰ ਦੀ ਹੈ ਨਾ, ਤੇ ਨੌਕਰੀ ਲੱਗਦੇ ਸਾਰ ਹੀ ਉਹਨੇ ਤਾਂ ਪਹਿਲਾਂ ਮਹਿੰਗਾ ਫੋਨ ਲੈ ਲਿਆ ਤੇ ਨਾਲ ਹੀ ਇੱਕ ਨਵਾਂ ਸਕੂਟਰ ਵੀ ਲੈ ਲਿਆ। ਜੇ ਅਸੀਂ ਅੱਜ ਕਿਸੇ ਵੀ ਸਕੂਟਰ ਦੀ ਗੱਲ ਕਰਦੇ ਹਾਂ ਹਨਾ, ਤਾਂ 1 ਲੱਖ ਰੁਪਏ ਤੋਂ ਘੱਟ ਤਾਂ ਕੋਈ ਸਕੂਟਰ ਆਉਂਦਾ ਨਹੀਂ ਹੈਗਾ, ਵੱਧ ਹੀ ਆਉਂਦਾ ਹੈ ਹਨਾ। ਜੇ ਹੁਣ ਤੁਸੀਂ 2 ਚੀਜ਼ਾਂ 1-1.5 ਲੱਖ ਰੁਪਏ ਦੀਆਂ ਲੈ ਲਈਆਂ, ਤਨਖਾਹ ਤੁਹਾਡੀ 12 ਹਜ਼ਾਰ ਹੈ ਹਨਾ, ਉਹ 'ਚ ਤੁਸੀਂ ਕਿਸ਼ਤਾਂ ਕਿਵੇਂ ਕੱਢੋਗੇ ਤੇ ਘਰ ਦੇ ਖਰਚ ਦੇ ਵਿੱਚ ਤੁਸੀਂ ਕੀ ਆਪਣੇ ਮਾਂ ਬਾਪ ਦੀ ਹੈ ਜਿਹੜੀ ਮਦਦ ਕਰੋਗੇ। ਸੋ ਇਹ ਚੀਜ਼ਾਂ ਉਦੋਂ ਸਾਨੂੰ ਜਿਵੇਂ ਤੁਸੀਂ ਕਿਹਾ ਕਿ 1000 ਰੁਪਏ ਕਿਸ਼ਤ ਲੱਗਦੀ ਹੈ, ਪਰ ਅਸੀਂ ਜੇ 1000-1000 ਵਾਲੀਆਂ 10 ਕਿਸ਼ਤਾਂ ਲਾ ਲਈਆਂ ਹਨਾ, ਤਾਂ ਫਿਰ ਤੁਹਾਡੀ ਤਨਖਾਹ ਤਾਂ ਗਈ ਤੇ ਫਿਰ ਤੁਹਾਡੇ ਨੌਕਰੀ ਲੱਗਣ ਦਾ ਤੁਹਾਡੇ ਮਾਂ ਪਿਓ ਨੂੰ ਕੋਈ ਫਾਇਦਾ ਨਹੀਂ ਹੋਣਾ।
0: ਜੀ ਬਿਲਕੁਲ, ਗੱਲਾਂ ਇਸੇ ਤਰੀਕੇ ਨਾਲ ਜਾਰੀ ਰਹਿਣਗੀਆਂ, ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
2: ਕੈਨੇਡੀਅਨ ਇੰਸਟੀਚਿਊਟ ਪੰਜਾਬ ਦੇ ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDEC ਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98-151-0-1148, 98-880-2828-0-48।
0: ਜੀ, ਪ੍ਰੋਗਰਾਮ ਜਾਰੀ ਹੈ ਨਾਰੀ ਲੋਕ, ਅਤੇ ਹੁਣੇ ਹੁਣੇ ਆਪਾਂ ਇੱਕ ਐਡ ਸੁਣੀ ਹੈ ਨਾ, ਜਿਹਦੇ ਵਿੱਚ ਵੱਖਰੀਆਂ ਵੱਖਰੀਆਂ ਜਿਹੜੀਆਂ ਵੋਕੇਸ਼ਨਲ ਕੋਰਸਿਸ ਹੈਗੇ ਆ ਉਹਦੇ ਉਹਨੂੰ ਸਿਖਾਉਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ। ਸੋ ਅੱਜ ਜਿਹੜਾ ਸਾਡਾ ਪ੍ਰੋਗਰਾਮ ਨਾਰੀ ਲੋਕ ਦੇ ਵਿੱਚ ਅਸਲੀ ਮੁੱਦਾ ਹੈਗਾ ਉਹ ਮਤਲਬ ਇਹ ਨਹੀਂ, ਨਾ ਤਾਂ ਚੋਲੀਆਂ ਸੀ ਉਹ ਅਤੇ ਨਾ

0: ਹੁਣ ਜਿਹੜਾ ਅਸਲੀ ਮੁੱਦਾ ਉਹ ਅਸਲ 'ਚ ਥੱਲੇ ਜੇ ਲੁਕਿਆ ਹੋਇਆ ਸੀਗਾ, ਉਹ ਇਹ ਸੀਗਾ ਕਿ ਕਿਸ ਤਰੀਕੇ ਨਾਲ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਹੈਗੀਆਂ ਉਹ ਇਹਨਾਂ ਖਰਚਿਆਂ ਦੇ ਵਿੱਚ ਸਾਥ ਦੇ ਸਕਦੀਆਂ ਆਪਣੇ ਹਮਸਫ਼ਰ ਦਾ, ਕਿਉਂਕਿ ਜਦੋਂ ਅਸੀਂ ਕਿਸੇ ਵੀ ਇਨਸਾਨ ਦੇ ਨਾਲ ਹਮਸਫ਼ਰ ਨਾਮ ਸ਼ਬਦ ਜੋੜਦੇ ਹਾਂ ਤਾਂ ਫਿਰ ਉਹ ਹਮਸਫ਼ਰ ਹਰ ਥਾਂ ਦੇ ਹਮਸਫ਼ਰ ਹੁੰਦਾ ਹੈਗਾ।
1: ਬਿਲਕੁਲ, ਤੁਹਾਡੀ ਗੱਲ ਪੂਰੀ ਤੁਸੀਂ ਖੁਦ ਹੀ ਕਰਨੀ ਹੈ। ਮੈਂ ਇਹਦੇ 'ਚ ਇੱਕ ਗੱਲ ਇਹ ਐਡ ਕਰਨਾ ਚਾਹੁੰਦੀ ਹਾਂ ਕਿ ਜਿਹੜੀਆਂ ਗੱਲਾਂ ਆਪਾਂ ਪਹਿਲਾਂ ਕੀਤੀਆਂ ਨਾ, ਚੁਗਲੀਆਂ ਹੋਣ ਅਤੇ ਜਾਂ ਫਿਰ ਫਾਲਤੂ ਖਰਚੇ ਹੋਣ, ਇਹਨਾਂ ਸਾਰਿਆਂ ਦਾ ਹੱਲ ਹੈ ਜਿਹੜਾ ਉਹ ਇਸ ਗੱਲ ਤੋਂ ਨਿਕਲੇਗਾ ਜਿਹੜੀਆਂ ਗੱਲਾਂ ਅਸੀਂ ਹੁਣ ਕਰਨ ਲੱਗੇ।
0: ਬਿਲਕੁਲ, ਸੋ ਅੱਜ ਅਸੀਂ ਗੱਲ ਕਰਾਂਗੇ ਸੋਫਟ ਸਕਿੱਲਸ ਦੀ। ਇੱਕ ਤਾਂ ਜਿਹੜੀਆਂ ਉਹ ਸਕਿੱਲਸ ਹੁੰਦੀਆਂ ਜਿਹੜੀਆਂ ਕਿ ਅਸੀਂ ਮਤਲਬ ਕਿਤੇ ਨਾ ਕਿਤੇ ਮਿਹਨਤ ਕਰਕੇ ਜਿਹੜੀਆਂ ਚੀਜ਼ਾਂ ਅਸੀਂ ਬਣਾ ਰਹੇ ਹੁੰਦੇ ਹਾਂ ਉਹਨਾਂ ਨੂੰ ਕਿਤੇ ਨਾ ਕਿਤੇ ਵੇਚਦੇ ਹਾਂ। ਮੰਨ ਲਓ ਤੁਸੀਂ ਅਚਾਰ ਬਣਾ ਰਹੇ ਹੋ, ਪਾਪੜ ਬਣਾ ਰਹੇ ਹੋ, ਜਿਹੜੇ ਕਿ ਬਹੁਤ ਪੁਰਾਣੇ ਸਮੇਂ ਤੋਂ ਚੱਲਦੇ ਆ ਰਹੇ ਹੈਗੇ ਆ ਕਿ ਇਹਦੇ ਨਾਲ ਤੁਸੀਂ ਅਰਨਿੰਗ ਕਰ ਸਕਦੇ ਹੋ। ਸੋ ਇੱਕ ਤਾਂ ਉਹ ਸਕਿੱਲਸ ਹੁੰਦੀਆਂ, ਇੱਕ ਹੁੰਦੀਆਂ ਉਹ ਸਕਿੱਲਸ ਜਿਹੜੀਆਂ ਕਿ ਤੁਸੀਂ ਆਪਣੇ ਦਿਮਾਗ ਨਾਲ ਚਲਾਉਂਦੇ ਹੋ, ਆਪਣੀ ਜ਼ਬਾਨ ਨਾਲ ਚਲਾਉਂਦੇ ਹੋ, ਜਿਵੇਂ ਕਿ ਬੋਲਣਾ ਇੱਕ ਸੋਫਟ ਸਕਿੱਲ ਆ, ਹੈ ਨਾ, ਜਾਂ ਫਿਰ ਤੁਸੀਂ ਕਿਸੇ ਨੂੰ ਗਾਈਡ ਕਰ ਰਹੇ ਹੋ, ਇੱਕ ਕਾਊਂਸਲਰ ਦੇ ਤੌਰ 'ਤੇ ਤੁਸੀਂ ਕੰਮ ਕਰ ਰਹੇ ਹੋ, ਤਾਂ ਉਹ ਵੀ ਇੱਕ ਸੋਫਟ ਸਕਿੱਲ ਹੈਗੀ ਆ। ਸੋ ਐਸੀਆਂ ਕਿਹੜੀਆਂ ਸੋਫਟ ਸਕਿੱਲਸ ਹੈਗੀਆਂ ਜਿਹਨਾਂ ਨੂੰ ਤੁਸੀਂ ਯੂਜ਼ ਕਰਕੇ ਆਪਣੇ ਘਰ 'ਚ ਬੈਠੇ ਹੀ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਘਰੋਂ ਬਾਹਰ ਜਾ ਕੇ ਹੀ ਪੈਸਾ ਕਮਾਉਣਾ ਹੈਗਾ। ਅੱਜ ਕੱਲ੍ਹ ਸੋਰਸਿਸ ਇੰਨੇ ਹੈਗੇ ਸਾਡੇ ਕੋਲ ਕਿ ਅਸੀਂ ਘਰ ਬੈਠੇ ਹੀ ਜਿਹੜਾ ਪੈਸਾ ਹੈਗਾ ਉਹ ਕਮਾ ਸਕਦੇ ਹਾਂ, ਔਰ ਆਪਣੇ ਘਰ ਦੇ ਜਿਹੜੇ ਫਾਈਨਾਂਸਿਸ ਹੈਗੇ ਆ ਉਹਨਾਂ ਦੇ ਵਿੱਚ ਅਸੀਂ ਹੈਲਪ ਕਰ ਸਕਦੇ ਹੈਗੇ।
1: ਬਿਲਕੁਲ, ਬਹੁਤ ਸਾਰੇ ਘਰਾਂ ਦੇ ਵਿੱਚ ਭੈਣਾਂ ਹੁੰਦੀਆਂ ਨੇ ਜਿਹੜੀਆਂ ਕੰਮਾਂ ਕਾਰਾਂ 'ਚ ਇੰਨੀਆਂ ਬਿਜ਼ੀ ਨੇ ਕਿ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਘਰੋਂ ਬਾਹਰ ਜਾਣਾ, ਹਰ ਰੋਜ਼ ਆਉਣ ਜਾਣ ਦੇ ਵਿੱਚ ਖਰਚੇ ਵੀ ਹੁੰਦੇ ਨੇ ਅਤੇ ਘਰੋਂ ਨਿਕਲਿਆ ਵੀ ਨਹੀਂ ਜਾਂਦਾ, ਬੱਚੇ ਛੋਟੇ ਹੁੰਦੇ ਨੇ। ਸੋ ਉਹ ਭੈਣਾਂ ਨੇ ਇਸ ਤਰ੍ਹਾਂ ਦੇ ਸੋਫਟ ਸਕਿੱਲ ਨੇ ਜਿਹੜੀਆਂ ਸਿੱਖ ਸਕਦੀਆਂ ਨੇ ਅਤੇ ਪੈਸੇ ਵੀ ਬਣਾ ਸਕਦੀਆਂ ਨੇ, ਪਰਿਵਾਰ ਦੀ ਮਦਦ ਕਰ ਸਕਦੀਆਂ
0: ਜੀ। ਔਰ ਇਸ ਦੇ ਵਿੱਚ ਸਭ ਤੋਂ ਪਹਿਲਾ ਸਕਿੱਲ ਜਿਵੇਂ ਕਿ ਮੈਂ ਹੁਣੇ ਕਿਹਾ ਸੀ, ਬੋਲਣ ਦੀ ਕਲਾ, ਕਮਿਊਨੀਕੇਸ਼ਨ ਸਕਿੱਲਸ, ਹੈ ਨਾ। ਸੋ ਇਹ ਤੁਸੀਂ ਸਭ ਤੋਂ ਪਹਿਲਾਂ ਤਾਂ ਸਿੱਖ ਸਕਦੇ ਹੋ, ਔਰ ਜ਼ਰੂਰੀ ਨਹੀਂ ਕਿ ਜਿਹੜੇ ਬੰਦੇ ਇੱਥੇ ਬੈਠ ਕੇ ਬੋਲ ਰਹੇ ਆ ਉਹ ਸਿੱਖੇ ਸਿਖਾਈ ਆਏ ਸੀਗੇ, ਉਹਨਾਂ ਨੇ ਵੀ ਕਿਤੇ ਨਾ ਕਿਤੋਂ ਸਿੱਖਿਆ, ਮਤਲਬ ਮੇਰੇ ਤੁਹਾਡੇ ਵਰਗਿਆਂ ਨੇ ਕਿਸੇ ਨੂੰ ਸੁਣ ਕੇ ਸਿੱਖਿਆ। ਸਭ ਤੋਂ ਪਹਿਲਾਂ ਜੇ ਤੁਸੀਂ ਬੋਲਣਾ ਚਾਹੁੰਦੇ ਹੋ ਤਾਂ ਤੁਸੀਂ ਸੁਣਨਾ ਸਿੱਖੋ, ਅਤੇ ਜੇ ਤੁਸੀਂ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ ਪੜ੍ਹਨਾ ਸਿੱਖੋ। ਇਹ ਜਿਹੜਾ ਇੱਕ ਬੜਾ ਬੇਸਿਕ ਜਿਹਾ ਰੂਲ ਹੈਗਾ। ਸੋ ਕਮਿਊਨੀਕੇਸ਼ਨ ਸਕਿੱਲਸ ਤੁਸੀਂ ਸਿੱਖ ਸਕਦੇ ਹੋ, ਔਰ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਰੇਡੀਓ ਦੀ ਜੋਬ ਹੀ ਲੈਣੀ ਹੈ, ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਜਿਵੇਂ ਕਿ ਅੱਜ ਕੱਲ੍ਹ ਸਾਡੇ ਕੋਲ ਔਨਲਾਈਨ ਪਲੇਟਫਾਰਮਸ ਇੰਨੇ ਕੁ ਹੈਗੇ ਆ, ਉਸ 'ਤੇ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਅਸੀਂ ਇਹ ਨਹੀਂ ਕਹਿੰਦੇ ਕਿ ਪਹਿਲੇ ਦਿਨ ਹੀ ਤੁਹਾਨੂੰ ਅਰਨਿੰਗ ਹੋਣੀ ਸ਼ੁਰੂ ਹੋਜੂਗੀ, ਪਰ ਆਉਣ ਵਾਲੇ ਸਮੇਂ 'ਚ ਕਦੇ ਨਾ ਕਦੇ ਜ਼ਰੂਰ ਹੋਊਗੀ।
1: ਬਿਲਕੁਲ।
0: ਔਰ ਦੂਜੀ ਗੱਲ ਜਿਹੜੀ ਪਰਸਨੈਲਿਟੀ ਡਿਵੈਲਪਮੈਂਟ ਆ, ਤੁਸੀਂ ਉਹ ਕੋਰਸਿਸ ਜੁਆਇਨ ਕਰ ਸਕਦੇ ਹੋ, ਔਰ ਉਹਦੇ ਨਾਲ ਜਿਹੜੀ ਤੁਹਾਡੇ ਅੱਗੇ ਅਰਨਿੰਗ ਕਿਸ ਤਰੀਕੇ ਨਾਲ ਹੋਊਗੀ ਉਸ ਬਾਰੇ ਵੀ ਤੁਹਾਨੂੰ ਜਿਹੜੀ ਗਾਈਡੈਂਸ ਹੈਗੀ ਉਹ ਮਿਲ ਸਕਦੀ ਹੈ। ਕਹਿੰਦੇ ਹੁੰਦੇ ਆ ਕਿ ਸ਼ੁਰੂਆਤ ਕਰਨੀ ਬੜੀ ਜ਼ਰੂਰੀ ਹੁੰਦੀ ਹੈ, ਪਹਿਲਾ ਕਦਮ ਚੱਕਣਾ ਬੜਾ ਜ਼ਰੂਰੀ ਹੁੰਦਾ, ਅਗਲਾ ਰਾਹ ਤਾਂ ਸਾਨੂੰ ਦੇਖਣਾ ਸ਼ੁਰੂ ਹੋ ਹੀ ਜਾਂਦਾ। ਹੁਣ ਤੁਸੀਂ ਅੱਜ ਸਵੇਰੇ ਸਵੇਰੇ ਹਨੇਰੀ ਦੀ ਗੱਲ ਕੀਤੀ, ਤਾਂ ਸਰਦੀਆਂ ਦੇ ਵਿੱਚ ਅਸੀਂ ਅਕਸਰ ਉਹਦੀ ਗੱਲ ਕਰਦੇ ਹੁੰਦੇ ਹਾਂ ਜਿਹੜੀ ਧੁੰਦ ਹੁੰਦੀ ਹੈਗੀ ਹੈ ਨਾ। ਸੋ ਇਹ ਜਿਹੜੀ ਧੁੰਦ ਹੈ ਚਾਹੇ ਹਨੇਰੀ ਆ, ਮਤਲਬ ਜਦੋਂ ਸਾਨੂੰ ਕੋਈ ਰਸਤਾ ਨਹੀਂ ਨਾ ਦਿਖ ਰਿਹਾ, ਉਦੋਂ ਸਿਰਫ ਜਿੱਥੇ ਸਾਨੂੰ ਥੋੜ੍ਹੀ ਜਿਹੀ ਪੈਡ ਦੀ ਜਗ੍ਹਾ ਮਿਲ ਰਹੀ ਹੈਗੀ ਹੈ, ਸਿਰਫ ਉੱਥੇ ਪੈਡ ਰੱਖਣੀ ਸ਼ੁਰੂ ਕਰ ਦਿਓ।
1: ਬਿਲਕੁਲ।
0: ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਜਿਹੜਾ ਰਾਹ ਹੈਗਾ, ਤੁਹਾਨੂੰ ਆਪਣੇ ਆਪ ਕਲੀਅਰ ਹੋਣਾ ਸ਼ੁਰੂ ਹੋ ਜਾਊਗਾ, ਕਿਉਂਕਿ ਇਹ ਜਿਹੜੀਆਂ ਹਨੇਰੀਆਂ ਹੈਗੀਆਂ, ਜਿਹੜੀਆਂ ਧੁੰਦਾਂ ਹੈਗੀਆਂ, ਇਹ ਜ਼ਿੰਦਗੀ 'ਚ ਹਮੇਸ਼ਾ ਨਹੀਂ ਰਹਿੰਦੀਆਂ ਹੁੰਦੀਆਂ।
1: ਬਿਲਕੁਲ। ਸੋ ਲੋੜ ਹੁੰਦੀ ਹੈ ਪਹਿਲੇ ਕਦਮ ਪੁੱਟਣ ਦੀ, ਅਤੇ ਬਹੁਤ ਸਾਰੀਆਂ ਸਾਡੀਆਂ ਭੈਣਾਂ ਨੇ ਜਿਹੜੀਆਂ ਨਾ ਉਹ ਪਹਿਲਾ ਕਦਮ ਪੁੱਟਣ ਤੋਂ ਹੀ ਡਰਦੀਆਂ ਨੇ, ਅਤੇ ਜਦੋਂ ਤੁਸੀਂ ਇੱਕ ਵਾਰ ਉੱਧਰ ਨੂੰ ਵੱਧ ਗਏ ਤਾਂ ਤੁਹਾਨੂੰ ਰਾਹ ਆਪਣੇ ਆਪ ਦਿਖਣ ਲੱਗ ਜਾਂਦਾ ਹੈ। ਜੇ ਅਸੀਂ ਪਹਿਲਾਂ ਹੀ ਮੰਜ਼ਿਲ ਬਾਰੇ ਸੋਚਣ ਲੱਗ ਜਾਈਏ ਕਿ ਅਸੀਂ ਪਹੁੰਚਾਂਗੇ ਕਿਵੇਂ ਉੱਥੇ, ਤਾਂ ਉਹਦਾ ਰਸਤਾ ਬੜਾ ਖਰਾਬ ਹੋਏਗਾ। ਸੋ ਇਹ ਸਾਰੀਆਂ ਚੀਜ਼ਾਂ ਨਾ ਸੋਚੋ, ਬਸ ਸ਼ੁਰੂਆਤ ਕਰੋ।
0: ਕਿਸੇ ਨੇ ਬੜੀ ਸੋਹਣੀ ਗੱਲ ਕਹੀ ਸੀ, ਕਹਿੰਦੇ ਤੁਹਾਡੀ ਨਿਗਾਹ ਜੇ ਤੁਹਾਡੀ ਮੰਜ਼ਿਲ ਤੇ ਹੈਗੀ ਆ ਨਾ, ਫਿਰ ਤੁਹਾਨੂੰ ਰਸਤੇ ਦੇ ਜਿਹੜੇ ਕੰਕਰ ਪੱਥਰ ਹੈਗੇ ਉਹ ਦਿਖਣੇ ਨਹੀਂ ਹੋਏਗੇ, ਕਿਉਂਕਿ ਉਦੋਂ ਬਾਅਦ ਤਾਂ ਫਿਰ ਸਾਨੂੰ ਮੰਜ਼ਿਲ ਦਿਖ ਰਹੀ ਹੋਊਗੀ ਨਾ, ਵੀ ਹਾਂ ਜਿਵੇਂ ਛੋਟੇ ਹੁੰਦੇ ਸਾਨੂੰ ਚੋਕਲੇਟ ਦਿੰਦੀ ਹੁੰਦੀ ਸੀ ਵੀ ਬਾਈ ਆਹ ਕੰਮ ਕਰਾਂਗੇ ਤਾਂ ਚੋਕਲੇਟ ਮਿਲੂਗੀ,
1: ਜਿਵੇਂ ਛੋਟੇ ਹੁੰਦੇ ਖਿੱਦੋ ਦਿਖਦੀ ਹੁੰਦੀ ਸੀ।
0: ਹਾਂ ਬਿਲਕੁਲ। ਸੋ ਇਹਦੇ 'ਚ ਇੱਕ ਹੋਰ ਵੱਡੀ ਚੀਜ਼ ਹੈਗੀ ਹੈ ਜਿਹੜਾ ਕਿ ਅੱਜ ਕੱਲ੍ਹ ਬੜਾ ਮਤਲਬ ਚਲਨ ਦੇ ਵਿੱਚ ਹੈਗੀ ਹੈ, ਜਿਹੜਾ ਇੱਕ ਕਰੀਅਰ ਡਿਜੀਟਲ ਲਿਟਰੇਸੀ ਜਿਹੜੀ ਹੈਗੀ ਆ, ਡਿਜੀਟਲ ਮਾਰਕੀਟਿੰਗ ਜਿਹੜੀ ਹੈਗੀ ਹੈ, ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਤੁਸੀਂ ਜਿਹੜੇ ਅੱਜ ਕੱਲ੍ਹ ਬਹੁਤ ਸਾਰੇ ਚੈਨਲਸ ਚੱਲ ਰਹੇ ਹੈਗੇ ਆ, ਯੂਟਿਊਬ ਦੇ ਉੱਪਰ ਵੀ ਚੈਨਲਸ ਚੱਲ ਰਹੇ ਆ, ਫੇਸਬੁੱਕ ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਹੈਗੇ ਆ, ਉਹਨਾਂ ਦੇ ਉੱਪਰ ਤੁਸੀਂ ਉਹਨਾਂ ਚੈਨਲਸ ਨੂੰ ਮੇਨਟੇਨ ਕਰਨਾ ਹੈ, ਔਰ ਉਹਨਾਂ ਦੇ ਵਿੱਚ ਜਿਹੜੀਆਂ ਐਡਸ ਆਉਂਦੀਆਂ ਤੁਸੀਂ ਉਹਨਾਂ ਨੂੰ ਦੇਖਣਾ ਹੈਗਾ, ਔਰ ਹੋਰ ਬਹੁਤ ਸਾਰੀਆਂ ਚੀਜ਼ਾਂ, ਕਿਉਂਕਿ ਸਾਨੂੰ ਐਂ ਲੱਗਦਾ ਇੱਥੇ ਬੈਠਿਆਂ ਨੂੰ ਕਿ ਅਸੀਂ ਸਿਰਫ ਸਕਰੋਲ ਕਰ ਰਹੇ ਹੈਗੇ ਹਾਂ, ਇੱਕ ਚੈਨਲ ਦੇ ਉੱਪਰ ਜਿਹੜਾ ਇੱਕ ਪੂਰੇ ਦਾ ਪੂਰਾ ਇਨਸਾਨ ਲੱਗਿਆ ਹੁੰਦਾ ਹੈਗਾ, ਸਿਰਫ ਤੇ ਸਿਰਫ ਉਹਨੂੰ ਮੇਨਟੇਨ ਕਰਨ ਦੇ ਵਿੱਚ। ਸੋ ਉਹ ਇਨਸਾਨ ਤੁਸੀਂ ਬਣ ਸਕਦੇ ਹੋ ਘਰੇ ਬੈਠੇ, ਆਪਣੇ ਵਰਕਿੰਗ ਆਰਸ ਤੁਸੀਂ ਖੁਦ ਬਣਾ ਸਕਦੇ ਹੈਗੇ ਹੋ, ਔਰ ਇਹਦੇ ਨਾਲ ਹੋਊਗਾ ਕਿ ਇੱਕ ਤਾਂ ਤੁਹਾਡੀ ਖੁਦ ਦੀ ਜਿਹੜੀ ਸਕਿੱਲ ਹੈਗੀ ਉਹ ਡਿਵੈਲਪ ਹੋਊਗੀ, ਔਰ ਨਾਲ ਹੀ ਜਿਹੜਾ ਫਾਲਤੂ ਕੰਮਾਂ 'ਚ ਤੁਹਾਡਾ ਦਿਮਾਗ ਹੈਗਾ ਉਹ ਨਹੀਂ ਜਾਊਗਾ, ਔਰ ਤੀਜੀ ਵੱਡੀ ਗੱਲ ਕਿ ਤੁਸੀਂ

0: ਹੁਣ ਇਹੋ ਜਿਹਾ ਕੀ ਹੋ ਗਿਆ ਵੀ ਨਵੇਂ ਮਤਲਬ ਵਿਆਹ ਤੇ ਤੂੰ ਨਵਾਂ ਸੂਟ ਪਾਉਣਾ, ਪਰ ਸਾਨੂੰ ਕਿਤੇ ਨਾ ਕਿਤੇ ਅੰਦਰੋਂ ਨਾ ਇਹੋ ਜਿਹਾ ਹੁੰਦਾ ਵੀ ਗਲਤ ਹੋ ਗਿਆ ਕੰਮ, ਹੈ ਨਾ,
1: ਸਾਡੇ ਕੋਲ ਸਾਡੇ ਪੈਸੇ ਹੋਣੇ ਚਾਹੀਦੇ ਸੀ ਤਾਂ ਅਸੀਂ ਆਪਣੀ ਮਰਜ਼ੀ ਨਾਲ ਚੀਜ਼ ਲੈ ਸਕਦੇ
0: ਜੀ, ਔਰ ਉਸ ਸਮੇਂ ਦੇ ਲਈ ਮਤਲਬ ਉਹਨਾਂ ਚੀਜ਼ਾਂ ਦਾ ਤੁਹਾਨੂੰ ਸਾਹਮਣਾ ਨਾ ਕਰਨਾ ਪਵੇ, ਉਹਦੇ ਲਈ ਤੁਹਾਡੀ ਆਪਣੀ ਇਨਕਮ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਸਾਹਮਣੇ ਵਾਲੇ ਦਾ ਕੋਈ ਜੀ ਨਹੀਂ ਕਰਦਾ ਹੁੰਦਾ, ਹੈ ਨਾ, ਕਿ ਉਹ ਤੁਹਾਨੂੰ ਮਨਾ ਕਰੇ ਕਿਸੇ ਚੀਜ਼ ਲਈ, ਕਿਉਂਕਿ ਤੁਸੀਂ ਉਹਦਾ ਹਮਸਫ਼ਰ ਹੋ, ਉਹਦਾ ਵੀ ਦਿਲ ਕਰਦਾ ਵੀ ਤੁਸੀਂ ਖੁਸ਼ ਰਹੋ, ਤਾਂ ਕੋਸ਼ਿਸ਼ ਕਰੋ ਕਿ ਜੇ ਜ਼ਰੂਰਤਾਂ ਤੁਹਾਡੀਆਂ ਤਾਂ ਜਿਹੜੀ ਅਰਨਿੰਗ ਹੈ ਉਹ ਵੀ ਤੁਹਾਡੀ ਹੀ ਹੋਣੀ ਚਾਹੀਦੀ ਹੈ
1: ਜੀ। ਸੋ ਬਿਲਕੁਲ, ਸੋ ਰਲ ਮਿਲ ਕੇ ਹੀ ਜਿਹੜੇ ਪਰਿਵਾਰ ਨੇ ਉਹ ਖੁਸ਼ਹਾਲੀ ਨਾਲ ਚੱਲਦੇ ਨੇ। ਸੋ ਜੇ ਅਸੀਂ ਆਪਣੀਆਂ ਐਕਸਟਰਾ ਇੱਛਾਵਾਂ, ਹੈ ਨਾ, ਜਿਹੜੀਆਂ ਅਸੀਂ ਕਹੀਏ ਕਿ ਜ਼ਿਆਦਾ ਇੱਛਾਵਾਂ ਨੇ, ਆਮ ਤਾਂ ਪੂਰੀਆਂ ਹੁੰਦੀਆਂ ਨੇ ਜਿਹਨੂੰ ਅਸੀਂ ਜ਼ਰੂਰਤਾਂ ਕਹਿ ਦਿੰਦੇ ਹਾਂ, ਸਾਡੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਨੇ, ਪਰ ਉਸ ਤੋਂ ਇਲਾਵਾ ਜੇ ਸਾਡੀਆਂ ਇੱਛਾਵਾਂ ਨੇ, ਸ਼ੌਕ ਨੇ, ਉਹਨਾਂ ਨੂੰ ਪੂਰੇ ਕਰਨ ਲਈ ਫਿਰ ਸਾਨੂੰ ਐਕਸਟਰਾ ਐਫਰਟਸ ਵੀ ਨੇ ਜਿਹੜੀਆਂ ਉਹ ਕਰਨੀਆਂ ਪੈਣਗੀਆਂ
0: ਜੀ। ਬਿਲਕੁਲ, ਸੋ ਜਦੋਂ ਅਸੀਂ ਸਕਿੱਲਸ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਵਿੱਚੋਂ ਇੱਕ ਬੜੀ ਵਧੀਆ ਸਕਿੱਲ ਅਤੇ ਪੁਰਾਣੇ ਸਮਿਆਂ ਤੋਂ ਚੱਲਦੀ ਆ ਰਹੀ ਸਕਿੱਲ ਹੈਗੀ ਆ ਫੁਲਕਾਰੀ ਕੱਢਣਾ। ਸੋ ਇੱਥੇ ਇੱਕ ਫੁੱਲ ਫੁਲਕਾਰੀ ਕੱਢ ਰਿਹਾ, ਦੇਖਦੇ ਹਾਂ ਕਿਵੇਂ ਕੱਢਦਾ
1: ਜੀ।

ਕਰੀ ਜਾਂਦੀਆਂ ਹੈ, ਉਹ ਮਤਲਬ ਕਿੱਥੇ ਕਿਤੇ ਤੱਕ ਜਾਣਗੀਆਂ ਉਹ ਗੱਲਾਂ। ਸੋ ਅਸੀਂ ਡਿਜੀਟਲ ਮਾਰਕੀਟਿੰਗ ਦੀ ਗੱਲ ਕੀਤੀ ਸੀ, ਜਾਂ ਨਾਲ ਜਿਹੜਾ ਹੈਗਾ ਜੀ ਅਸੀਂ ਡਿਜੀਟਲ ਲਿਟਰੇਸੀ ਦੀ ਗੱਲ ਕੀਤੀ ਸੀ। ਲਿਟਰੇਸੀ ਇੱਕ ਵੱਖਰੀ ਚੀਜ਼ ਹੈਗੀ ਕਿ ਦੀ ਹੈ ਕਿ ਜਿਹੜੇ ਕੀ ਨੋਟਸ ਹੁੰਦੇ ਆ, ਕੀ ਪੁਆਇੰਟਸ ਹੁੰਦੇ ਹੈਗੇ ਆ, ਉਹ ਕਿੱਦਾਂ ਦੇ ਪਾਉਣੇ ਹੈਗੇ ਆ, ਤਾਂ ਕਿ ਤੁਹਾਡੇ ਵਿੱਚ ਤੁਸੀਂ ਜਿਹੜਾ ਹੈਗਾ ਇੱਕ ਚੈਨਲ ਨੂੰ ਕ੍ਰੀਏਟ ਕਿੱਦਾਂ ਕਰਨਾ, ਉਹਨੂੰ ਮੇਨਟੇਨ ਕਿੱਦਾਂ ਕਰਨਾ। ਮੇਨਟੇਨੈਂਸ ਦੇ ਵਿੱਚ ਆ ਜਾਂਦਾ ਹੈ ਕਿ ਜਿਹੜੀਆਂ ਤੁਹਾਨੂੰ ਐਡਸ ਜੋ

0: ਵੀਡੀਓ ਜਿਹੜੇ ਬਹੁਤ ਐਕਸਪਰਟਸ ਆ ਉਹਨਾਂ ਦਾ ਕਹਿਣਾ ਕਿ ਵੀਡੀਓ ਐਡੀਟਿੰਗ ਸੌਖੀ ਆ ਆਡੀਓ ਨਾਲੋਂ, ਪਰ ਜਿਹੜਾ ਮੇਰੇ ਵਰਗਾ ਜਿਹਨੂੰ ਨਹੀਂ ਆਉਂਦੀ ਹੁੰਦੀ ਉਹਨੂੰ ਐਂ ਲੱਗਦਾ ਹੁੰਦਾ ਵੀ ਯਾਰ ਔਖੀ ਬਹੁਤ ਆ ਬਈ ਇਹ।
1: ਦੇਖੋ ਕੋਈ ਵੀ ਕੰਮ ਜਦੋਂ ਤੱਕ ਸਾਨੂੰ ਆਉਂਦਾ ਨਹੀਂ ਹੁੰਦਾ ਉਦੋਂ ਤੱਕ ਸਾਨੂੰ ਔਖਾ ਲੱਗਦਾ, ਪਰ ਜਦੋਂ ਉਹ ਚੀਜ਼ ਸਾਨੂੰ ਆ ਜਾਂਦੀ ਹੈ ਫਿਰ ਸਾਨੂੰ ਸੌਖੀ ਲੱਗਣ ਲੱਗ ਜਾਂਦੀ ਹੈ।
0: ਔਰ ਅੱਜ ਕੱਲ੍ਹ ਹੋਰ ਜਿਹੜੀ ਚੀਜ਼ ਚੱਲ ਰਹੀ ਹੈਗੀ ਹੈ ਜਿਹੜੀਆਂ ਈ ਕਮਰਸ ਸਾਈਟਸ ਹੈਗੀਆਂ ਉਹਨਾਂ ਦੇ ਉੱਪਰ ਤੁਸੀਂ ਔਨਲਾਈਨ ਸੈਲਰ ਬਣ ਸਕਦੇ ਹੈਗੇ ਹੋ, ਜਿਹਦੇ 'ਚ ਤੁਹਾਨੂੰ 2 ਤੋਂ 3 ਘੰਟੇ ਆਪਣੀ ਜ਼ਿੰਦਗੀ ਦੇ ਕੱਢਣੇ ਹੁੰਦੇ ਹੈਗੇ, ਆਪਣੇ ਦਿਨ ਦੇ ਕੱਢਣੇ ਹੁੰਦੇ ਹੈਗੇ ਆ, ਔਰ ਉਹਦੇ ਤੋਂ ਵੀ ਜਿਹੜੀਆਂ ਬਹੁਤ ਸਾਰੀਆਂ ਫੀਮੇਲਸ ਹੈਗੀਆਂ, ਬਹੁਤ ਸਾਰੀਆਂ ਸਾਡੀਆਂ ਬੀਬੀਆਂ ਭੈਣਾਂ ਹੈਗੀਆਂ ਵਧੀਆ ਕਮਾਈ ਕਰ ਰਹੀਆਂ ਹੈਗੀਆਂ, ਔਰ ਫਿਰ ਜਦੋਂ ਤੁਸੀਂ ਇੱਕ ਵਾਰੀ ਬਿਜ਼ਨਸ 'ਚ ਪੈ ਜਾਓਗੇ ਨਾ ਫਿਰ ਤੁਹਾਨੂੰ ਅੱਗੇ ਰਾਹ ਮਿਲਣੇ ਸ਼ੁਰੂ ਹੋ ਜਾਣਗੇ। ਉਹ ਕਹਿੰਦੇ ਗੱਲਾਂ 'ਚੋਂ ਗੱਲਾਂ ਨਿਕਲਦੀਆਂ ਉਵੇਂ ਜਿਹੜਾ ਇੱਕ ਬਿਜ਼ਨਸ ਹੈ ਉਹਦੇ 'ਚੋਂ ਰਾਹ ਨਿਕਲਣੇ ਸ਼ੁਰੂ ਹੋ ਜਾਂਦੇ ਹੈਗੇ ਆ, ਔਰ ਇਹਦੇ ਲਈ ਤੁਸੀਂ ਜਿਹੜਾ ਹੈਗਾ ਬਹੁਤ ਸਾਰੀਆਂ ਗੌਰਮੈਂਟ ਸਾਈਟਸ ਹੈਗੀਆਂ ਜਿਨ੍ਹਾਂ ਦੇ ਉੱਪਰੋਂ ਤੁਸੀਂ ਇਹ ਫ੍ਰੀ ਔਨਲਾਈਨ ਕੋਰਸਿਸ ਕਰ ਸਕਦੇ ਹੈਗੇ ਹੋ, ਔਰ ਯੂਟਿਊਬ ਤਾਂ ਹੈਗੀ ਹੈ ਜਿਸ ਦੇ ਵਿੱਚ ਬਹੁਤ ਸਾਰੇ ਔਨਲਾਈਨ ਕੋਰਸਿਸ ਤੁਹਾਨੂੰ ਫ੍ਰੀ 'ਚ ਮਿਲ ਜਾਣਗੇ। ਔਰ ਜੇ ਅਸੀਂ ਗੌਰਮੈਂਟ ਸਾਈਟਸ ਦੀ ਗੱਲ ਕਰੀਏ ਤਾਂ ਜਿਹੜਾ ਸਵੈਮ ਐਪ ਹੈਗੀ ਹੈ ਇੱਕ, ਉਸ ਦੇ ਉੱਪਰ ਤੁਸੀਂ ਜਾ ਕੇ ਕਰ ਸਕਦੇ ਹੋ ਮੂਕ ਕੋਰਸਿਸ ਪਏ ਹੈਗੇ ਆ, ਸਵੈਮ SWAYAM ਸਵੈਮ ਦੇ ਉੱਪਰ ਜਾ ਕੇ ਤੁਸੀਂ ਸਰਚ ਕਰੋਗੇ ਜਦੋਂ ਤੁਹਾਨੂੰ ਤਾਂ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਉਸ ਦੇ ਵਿੱਚ ਬਿਲਕੁਲ ਫ੍ਰੀ ਔਨਲਾਈਨ ਕੋਰਸਿਸ। ਔਰ ਜਿਹੜੇ ਕੁਛ ਕੁ ਕੋਰਸਿਸ ਇੱਦਾਂ ਦੇ ਵੀ ਹੈਗੇ ਆ ਜਿਹੜੇ ਤੁਹਾਨੂੰ ਪੇ ਕਰਨੇ ਪੈਣਗੇ ਔਰ ਬਹੁਤ ਥੋੜ੍ਹੀ ਅਮਾਊਂਟ ਹੁੰਦੀ ਹੈ ਉਹ, ਔਰ ਜੇ ਅਸੀਂ ਮੂਕ ਦੀ ਗੱਲ ਕਰੀਏ ਤਾਂ MOOC ਇਹਨਾਂ ਦੇ ਉੱਪਰ ਜਾ ਕੇ ਵੀ ਤੁਸੀਂ ਜਿਹੜਾ ਹੈਗਾ ਆਪਣੇ ਇਹਨਾਂ ਕੋਰਸਿਸ

0: ਜੀ ਬਿਲਕੁਲ, ਮਿੱਤਰਾਂ ਦਾ ਨਾਂ ਚੱਲਦਾ, ਸੋ ਆਕਾਸ਼ਵਾਣੀ ਐਫ ਐਮ ਪਟਿਆਲਾ ਦਾ ਵੀ ਨਾਮ ਚੱਲਦਾ ਹੈਗਾ, ਜਦੋਂ ਜਿਹੜੇ ਸਰੋਤੇ ਹੈਗੇ ਆ ਉਹ ਇੰਨਾ ਕੁ ਪਿਆਰ ਮੁਹੱਬਤ ਦਿੰਦੇ ਆ, ਸਾਡੀਆਂ ਭੈਣਾਂ ਜਿਹੜੀਆਂ ਹੈਗੀਆਂ ਉਹ ਇਸ ਪ੍ਰੋਗਰਾਮ ਨਾਰੀ ਲੋਕ ਦੇ ਨਾਲ ਜੁੜਦੀਆਂ ਹੈਗੀਆਂ, ਸੋ ਅੱਜ ਦੇ ਪ੍ਰੋਗਰਾਮ 'ਚ ਮੈਂ ਅਤੇ ਕਰਮਜੀਤ ਜੀ ਨੇ ਗੱਲਾਂ ਬਾਤਾਂ ਕੀਤੀਆਂ, ਫਾਈਨਾਂਸਿਸ ਅਸੀਂ ਕਿਸ ਤਰੀਕੇ ਨਾਲ ਮੇਨਟੇਨ ਕਰ ਸਕਦੇ ਹਾਂ, ਕਿਸ ਤਰੀਕੇ ਨਾਲ ਅਸੀਂ ਘਰੇ ਬੈਠੇ ਜਿਹੜਾ ਹੈਗਾ ਬਹੁਤ ਸਾਰੇ ਐਸੇ ਕੰਮ ਹੈਗੇ ਜਿਹੜੇ ਕਰ ਸਕਦੇ ਹਾਂ, ਸੋ
1: ਜੀ
0: ਕਹਿੰਦੇ ਹੁੰਦੇ ਆ ਕਿ ਜਿੱਥੇ ਚਾਹ ਹੈ ਉੱਥੇ ਰਾਹ ਹੈ,
1: ਰਾਹ ਹੈ ਬਿਲਕੁਲ। ਸੋ ਗੱਲ ਇਹੀ ਹੈ ਕਿ ਮਨ 'ਚ ਇੱਛਾ ਹੋਣੀ ਚਾਹੀਦੀ ਹੈ, ਸੋ ਬਹੁਤ ਸਾਰੀਆਂ ਬੁਰੀਆਂ ਚੀਜ਼ਾਂ ਤੋਂ ਅਸੀਂ ਬਚ ਸਕਦੇ ਹਾਂ। ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਅੱਜ ਸਾਨੂੰ ਆਪਣੀ ਸੋਸਾਇਟੀ 'ਚ ਦੇਖਣ ਨੂੰ ਮਿਲ ਰਹੀ ਹੈ, ਜਿਹਦੀ ਲੋਕਾਂ 'ਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ, ਅਸੀਂ ਕਹਿੰਦੇ ਹਾਂ ਐਂਗਜ਼ਾਇਟੀ ਅਤੇ ਡਿਪਰੈਸ਼ਨ ਦੀ, ਕਿ ਲੋਕ ਸਭ ਕੁਝ ਹੁੰਦੇ ਹੋਏ ਵੀ ਪਰੇਸ਼ਾਨ ਨੇ। ਉਹਦੇ ਪਿੱਛੇ ਮੈਨੂੰ ਲੱਗਦਾ ਇੱਕ ਵੱਡਾ ਕਾਰਨ ਵਿਹਲ ਵੀ ਹੈ,
0: ਜੀ
1: ਕਿ ਜਿੰਨੀਆਂ ਸੁੱਖ ਸੁਵਿਧਾਵਾਂ ਸਾਨੂੰ ਮਿਲ ਗਈਆਂ ਨੇ ਉਹਨਾਂ ਨੇ ਸਾਨੂੰ ਫ੍ਰੀ ਕਰਤਾ, ਅਤੇ ਅਸੀਂ ਫ੍ਰੀ ਬਹਿ ਕੇ ਆਰਾਮ ਨਾਲ ਫਿਰ ਫਾਲਤੂ ਦੀਆਂ ਸੋਚਾਂ ਸੋਚਦੇ ਹਾਂ ਜਿਨ੍ਹਾਂ ਦੀ ਸਾਡੀ ਜ਼ਿੰਦਗੀ 'ਚ ਕੋਈ ਜ਼ਰੂਰਤ ਨਹੀਂ ਹੁੰਦੀ, ਜਾਂ ਫਿਰ ਮਨ ਘੜਨ ਚੀਜ਼ਾਂ ਕਿ ਭਵਿੱਖ 'ਚ ਇਸ ਤਰ੍ਹਾਂ ਹੋਏਗਾ ਜਦਕਿ ਭਵਿੱਖ ਦਾ ਕਿਸੇ ਨੂੰ ਪਤਾ ਨਹੀਂ
0: ਜੇ
1: ਹੁੰਦਾ।
0: ਅਸੀਂ ਭੈਣਾਂ ਦੀ ਗੱਲ ਕਰੀਏ ਤਾਂ ਫਿਰ ਕਿਤੇ ਨਾ ਕਿਤੇ ਜਿਹੜੇ ਸੀਰੀਅਲਸ ਹੁੰਦੇ ਆ ਨਾ ਉਹਦੇ 'ਚ ਜਿਹੜੀਆਂ ਸਾਜ਼ਿਸ਼ਾਂ ਚੱਲ ਰਹੀਆਂ ਹੁੰਦੀਆਂ ਉਹਨਾਂ ਨੂੰ ਐਂ ਜੇ ਲੱਗਣ ਲੱਗ ਜਾਂਦਾ ਵੀ ਮੇਰੇ ਆਸੇ ਪਾਸੇ ਵੀ ਆਹੀ ਚੱਲੀ ਜਾਂਦਾ,
1: ਬਿਲਕੁਲ।
0: ਸੋ ਕਹਿੰਦੇ ਹੁੰਦੇ ਕਿ ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਸੋ ਇਸ ਕਰਕੇ ਆਪਣੀ ਵਿਹਲ ਨੂੰ ਜਿਹੜਾ ਹੈਗਾ ਉਹਨੂੰ ਪਾਸੇ ਰੱਖ ਕੇ ਆਪਣੀ ਜ਼ਿੰਦਗੀ 'ਚ ਕੁਛ ਕਰਨ ਦੀ ਸੋਚੀ ਅਸੀਂ, ਕਿਉਂਕਿ ਜ਼ਿੰਦਗੀ ਇੱਕ ਵਾਰੀ ਮਿਲੀ ਹੈ ਇਹਨੇ ਦੁਬਾਰਾ ਨਹੀਂ ਮਿਲਣਾ ਸਾਨੂੰ, ਸੋ ਜਿਹੜਾ ਸਮਾਂ ਅਸੀਂ ਵਿਹਲੇ ਬਹਿ ਕੇ ਜਿਹੜਾ ਬਰਬਾਦ ਕਰ ਰਹੇ ਹਾਂ ਉਹਨੂੰ ਕਿਲ ਕਰ ਰਹੇ ਹਾਂ, ਉਸ ਤੋਂ ਚੰਗਾ ਹੈ ਕਿ ਉਹਦੀ ਅਸੀਂ ਵਰਤੋਂ ਕਰੀਏ। ਔਰ ਜ਼ਰੂਰੀ ਨਹੀਂ ਕਿ ਤੁਹਾਡੇ ਕੋਲੇ ਜੇ ਪੈਸਾ ਹੈਗਾ ਸਾਨੂੰ ਕੀ ਲੋੜ ਹੈ ਕੰਮ ਕਰਨ ਦੀ, ਹੈ ਨਾ, ਅਸੀਂ ਆਪਣੇ ਆਪ ਨੂੰ ਬਿਜ਼ੀ ਰੱਖਣ ਵਾਸਤੇ ਕੰਮ ਕਰਨਾ ਹੈਗਾ, ਔਰ ਬਹੁਤਿਆਂ ਦੇ ਦਿਮਾਗ 'ਚ ਇਹ ਵੀ ਹੁੰਦਾ ਹੈਗਾ। ਔਰ ਵੱਡੀ ਗੱਲ ਇਹ ਵੀ ਹੁੰਦੀ ਹੈ ਕਿ ਜਿਹੜੀਆਂ ਕਈ ਸਾਡੀਆਂ ਭੈਣਾਂ ਸੋਚ ਲੈਂਦੀਆਂ ਵੀ ਬੰਦਾ ਕਮਾ ਤਾਂ ਰਿਹਾ, ਅਸੀਂ ਕਦੇ ਵਾਸਤੇ ਕਮਾਉਣਾ ਹੈਗਾ।
1: ਤੇ ਤੁਸੀਂ ਇਹ ਵੀ ਦੇਖਿਆ ਹੋਣਾ ਜਿਹੜੀ ਮੈਂ ਡਿਪਰੈਸ਼ਨ ਦੀ ਗੱਲ ਕੀਤੀ ਹੈ ਨਾ, ਜਿਹੜੇ ਚੰਗੇ ਭਰੇ ਪੂਰੇ ਪਰਿਵਾਰ ਨੇ ਜਿੱਥੇ ਸਭ ਕੁਝ ਸਹੀ ਹੈ, ਉੱਥੇ ਦੇ ਲੋਕ ਹੀ ਜ਼ਿਆਦਾ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ। ਉਹਦੇ ਪਿੱਛੇ ਕਾਰਨ ਵਿਹਲ ਹੀ ਹੈ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੈ, ਤੇ ਫਿਰ ਵਿਹਲੇ ਰਹਿ ਕੇ ਅਸੀਂ ਫਿਰ ਫਾਲਤੂ ਦੀਆਂ ਗੱਲਾਂ ਸੋਚ ਕੇ ਆਪਣੇ ਆਪ ਨੂੰ ਬਿਮਾਰ ਕਰਦੇ ਹਾਂ। ਇਸ ਤੋਂ ਚੰਗਾ ਇਹੀ ਹੈ ਅਸੀਂ ਕੋਈ ਨਾ ਕੋਈ ਸਕਿੱਲ ਸਿੱਖ ਕੇ ਆਪਣੇ ਆਪ ਨੂੰ ਬਿਜ਼ੀ ਕਰੀਏ, ਜਿਹੜਾ ਅੱਗੇ ਜਾ ਕੇ ਵੀ ਜਦੋਂ ਅਸੀਂ ਉਮਰ ਦਰਾਜ਼ ਹੋ ਜਾਈਏ ਉਦੋਂ ਵੀ ਅਸੀਂ ਆਪਣੇ ਆਪ ਨੂੰ ਰੁਝੇਵਿਆਂ 'ਚ ਰੱਖੀਏ ਤਾਂ ਸਾਡੀ ਜ਼ਿੰਦਗੀ ਹੈ ਜਿਹੜੀ ਸੌਖੀ ਕੱਟੇਗੀ।
0: ਔਰ ਬਿਲਕੁਲ, ਜਦੋਂ ਅਸੀਂ ਉਮਰ ਦਰਾਜ਼ ਹੋ ਜਾਈਏ ਤਾਂ ਕੋਈ ਸਾਨੂੰ ਇਹ ਨਾ ਕਹੇ ਕਿ ਤੁਸੀਂ ਹੁਣ ਬਜ਼ੁਰਗ ਹੋ ਜੀ,
1: ਜੀ
0: ਹੈ ਨਾ, ਸਾਨੂੰ ਇਹ ਕਹੇ ਕਿ ਤੁਸੀਂ ਨੌਜਵਾਨ ਬਜ਼ੁਰਗ ਹੋ।
1: ਜੀ
0: ਸੋ ਇਸ ਕਰਕੇ ਜੇ ਤੁਸੀਂ ਆਪਣੇ ਨਾਮ ਦੇ ਨਾਲ ਨੌਜਵਾਨ ਹਮੇਸ਼ਾ ਲਾਈ ਰੱਖਣਾ ਚਾਹੁੰਦੇ ਹੋ ਤਾਂ ਜਿਹੜਾ ਹੈਗਾ ਜੋ ਇਨਸਾਨ ਤੁਹਾਡੇ ਘਰ ਦੇ ਵਿੱਚੋਂ ਕੰਮ ਕਰ ਰਿਹਾ, ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ, ਇੱਕ ਵਾਰੀ ਉਸ ਜਗ੍ਹਾ ਦੇ ਉੱਪਰ ਜਾ ਕੇ ਆਪਣੇ ਆਪ ਨੂੰ ਜ਼ਰੂਰ ਸੋਚੋ ਕਿ ਉਹ ਇਨਸਾਨ ਬਾਹਰ ਜਾ ਕੇ ਪੈਸਾ ਕਿੱਦਾਂ ਕਮਾ ਰਿਹਾ ਹੈਗਾ, ਕਿਉਂਕਿ ਘਰੇ ਬੈਠ ਕੇ ਸਿਰਫ ਡਿਮਾਂਡਸ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ, ਬਾਹਰ ਜਾ ਕੇ ਪੈਸਾ ਕਮਾਉਣਾ ਬੜਾ ਔਖਾ ਹੁੰਦਾ ਹੈਗਾ।
1: ਬਿਲਕੁਲ, ਸੋ ਕੋਸ਼ਿਸ਼ ਕਰੋ ਕਿ ਫਾਲਤੂ ਦੇ ਖਰਚਿਆਂ ਤੋਂ ਅਸੀਂ ਬਚੀਏ ਬਚਾਈਏ ਆਪਣੇ ਆਪ ਨੂੰ, ਕਿਉਂਕਿ ਘਰ ਹੈ ਜਿਹੜਾ ਇਕੱਠਾ ਹੁੰਦਾ ਹੈ, ਸਾਂਝਾ ਹੁੰਦਾ ਹੈ। ਇਹ ਨਹੀਂ ਹੈ ਕਿ ਅਸੀਂ ਇਸ 'ਚ ਵੰਡੀਆਂ ਪਾਈਏ ਕਿ ਹਾਂ ਮੈਨੂੰ ਇਹ ਚੀਜ਼ ਚਾਹੀਦੀ ਸੀ ਉਹਨੇ ਨਹੀਂ ਦਿੱਤੀ, ਇੱਦਾਂ ਨਾ ਕਰੀਏ। ਪਰਿਵਾਰ ਨੂੰ ਦੇਖ ਕੇ ਸਹੀ ਤਰੀਕੇ ਨਾਲ ਸੋਚ ਸਮਝ ਦੇ ਨਾਲ ਚੱਲਾਂਗੇ ਤਾਂ ਸਾਡਾ ਪਰਿਵਾਰ ਹੈ ਜਿਹੜਾ ਉਹ ਖੁਸ਼ਹਾਲ ਹੋਏਗਾ।
0: ਜੀ ਬਿਲਕੁਲ, ਔਰ ਇਹ ਕਹਿੰਦੇ ਹੁੰਦੇ ਕਿ ਲੋੜ ਕਾਢ ਦੀ ਮਾਂ ਹੈ, ਤੇ ਨਾਲ ਇੱਕ ਹੋਰ ਮੈਂ ਗੱਲ ਜੋੜੂੰਗੀ ਕਿ ਲੋੜ ਤੁਹਾਡੀ ਹੈ ਤਾਂ ਉਹਦੇ ਲਈ ਜਿਹੜੇ ਅਰੇਂਜਮੈਂਟਸ ਆ ਉਹ ਵੀ ਤੁਸੀਂ ਹੀ ਕਰਨੇ ਆ। ਹਾਂ ਬਿਲਕੁਲ, ਸੋ ਗੱਲ ਤੁਸੀਂ ਪੂਰੀ ਕਰਤੀ ਹੈਗੀ ਹੈ। ਸੋ ਪ੍ਰੋਗਰਾਮ ਆਪਣੇ ਬਿਲਕੁਲ ਆਖਰੀ ਪੜਾਅ ਤੇ ਪਹੁੰਚ ਚੁੱਕਿਆ, ਸੋ ਅੱਜ ਗੱਲਾਂ ਬਾਤਾਂ ਬਹੁਤ ਸਾਰੀਆਂ ਹੋਈਆਂ, ਬਹੁਤ ਗੁੱਬ ਗੁਆਟ ਨਿਕਲੇ ਚੁਗਲੀਆਂ ਵੀ ਹੋਈਆਂ ਤੇ ਨਾਲ ਨਾਲ ਫਿਰ ਪੈਸਿਆਂ ਦੀ ਵੀ ਗੱਲ ਹੋਈ, ਹੈ ਨਾ। ਸੋ ਹੁਣ ਪੈਸਿਆਂ ਦੀ ਗੱਲ ਆਪਾਂ ਨਿਬੇੜਤੀ ਹੈਗੀ ਹੈ ਤੇ ਫਿਰ ਆਪਾਂ ਹੁਣ ਚੱਲੀਏ।
1: ਜੀ ਬਿਲਕੁਲ, ਹੁਣ ਸਮਾਂ ਹੋ ਗਿਆ ਕਿ ਅਸੀਂ ਆਪਣੀਆਂ ਭੈਣਾਂ ਤੋਂ ਅੱਜ ਦੇ ਪ੍ਰੋਗਰਾਮ ਨੂੰ ਖਤਮ ਕਰਨ ਦੇ ਲਈ।
0: ਹਾਂ, ਇਜਾਜ਼ਤ ਵੀ ਲੈਣੀ ਹੈ ਤੇ ਮੈਂ ਨਾ ਇਦੋਂ ਬਾਅਦ ਇੱਕ ਚੁਗਲੀ ਵੀ ਕਰਨੀ ਹੈ, ਉਹ ਜਿੰਨੇ ਚਿਰ ਚਾਹ ਆਪਣੀ ਪ੍ਰੋਗਰਾਮ ਦੀ ਐਂਡਿੰਗ ਹੋਣੀ ਹੈ ਮੈਂ ਚੁਗਲੀ ਕਰਕੇ ਜਾਣੀ ਹੈ ਤੁਹਾਡੇ ਨਾਲ, ਠੀਕ ਹੈ
1: ਜੀ।

ਹੁਣ ਤੁਸੀਂ ਸੁਣ ਰਹੇ ਸੀ ਭੈਣਾਂ ਦਾ ਪ੍ਰੋਗਰਾਮ ਨਾਰੀ ਲੋਕ FM ਬੈਂਡ 100.2 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਟੂਡੀਓ ਦੀ ਕੜੀ ਮੁਤਾਬਕ ਦੁਪਹਿਰ ਦੇ 1 ਵੱਜ ਰਹੇ ਨੇ। ਆਓ ਹੁਣ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਦੇ ਹਾਂ ਸਾਡੀ ਚੱਲ ਰਹੀ ਸਭਾ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਸੰਬੰਧੀ।

ਹੁਣ ਤਾਂ ਕੁਝ ਪਲਾਂ ਬਾਅਦ ਯਾਨੀ ਕਿ ਠੀਕ 1:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੀ। ਇਸ ਪ੍ਰੋਗਰਾਮ ਦੇ ਦੌਰਾਨ 1:10 ਤੋਂ 1:15 ਤੱਕ ਹੋਣਗੀਆਂ ਪਰਦੇਸ਼ਿਕ ਖ਼ਬਰਾਂ ਤੇ ਇਸ ਤੋਂ

ਦੁਪਹਿਰ 3 ਵਜੇ ਤੋਂ 4 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਸ਼ਾਮੀ 4 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਰੇਡੀਓ ਓਪੀਡੀ ਦਾ, ਜਿਸ ਦੇ ਵਿੱਚ ਗੱਲਬਾਤ ਦਾ ਵਿਸ਼ਾ ਰਹੇਗਾ ਜ਼ਿੰਦਗੀ ਨੂੰ ਕਹੀਏ ਹਾਂ ਤੇ ਨਸ਼ਿਆਂ ਨੂੰ ਕਹੀਏ ਨਾ। ਇਸ ਬਾਰੇ ਮਾਹਿਰ ਮੌਜੂਦ ਹੋਣਗੇ ਡਾਕਟਰ ਨਿਤਿਨ ਕੁਮਾਰ ਸਿੰਗਲਾ, ਪੇਸ਼ਕਸ਼ ਸ਼ੁਕੀਨ ਮੁਹੰਮਦ। ਸ਼ਾਮ 5:02 ਦਾ ਸਮਾਂ ਰਹੇਗਾ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ। ਸ਼ਾਮੀ 5:30 ਦਾ ਸਮਾਂ ਰਹੇਗਾ ਕਿਸਾਨ ਵੀਰਾਂ ਤੇ ਬੀਬੀਆਂ ਦੇ ਪ੍ਰੋਗਰਾਮ ਕਿਸਾਨ ਵਾਣੀ ਦਾ, ਜਿਸ ਦੇ ਵਿੱਚ ਗੱਲਬਾਤ ਦਾ ਵਿਸ਼ਾ ਰਹੇਗਾ ਗਰਮੀਆਂ ਦੇ ਵਿੱਚ ਬਾਗਾਂ ਦੀ ਸੰਭਾਲ ਅਤੇ ਖਾਦ ਪ੍ਰਬੰਧ। ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਜਗਦੇਵ ਸਿੰਘ। 6 ਵਜੇ ਹੋਣਗੇ ਹਿੰਦੀ 'ਚ ਸਮਾਚਾਰ। 6:20 ਦਾ ਸਮਾਂ ਰਹੇਗਾ ਪਰਦੇਸ਼ਿਕ ਖ਼ਬਰਾਂ ਦਾ। 6:30 ਤੇ ਰਹੇਗਾ ਨੌਜਵਾਨ ਸਾਥੀਆਂ ਦਾ ਪ੍ਰੋਗਰਾਮ ਵਿਬਕਿਓਰ। 7 ਵਜੇ ਹੋਣਗੀਆਂ ਪੰਜਾਬੀ ਦੇ ਵਿੱਚ ਖ਼ਬਰਾਂ।

7:10 ਦਾ ਸਮਾਂ ਰਹੇਗਾ ਭਾਰਤ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਇੱਕ ਖਾਸ ਸੀਰੀਜ਼ ਦਾ। 7:45 ਦਾ ਸਮਾਂ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ, ਜਿਸ ਦੇ ਵਿੱਚ ਫੋਨ ਇਨ ਰਿਕੁਐਸਟ ਤੇ ਆਧਾਰਿਤ ਤੁਸੀਂ ਆਪਣੇ ਗੀਤ ਸੁਣ ਸਕਦੇ ਹੋ। 8:15 ਤੇ ਰਹੇਗਾ ਪ੍ਰੋਗਰਾਮ ਵਿਗਿਆਨ ਜਗਤ।

ਪ੍ਰੋਗਰਾਮ ਵਿਗਿਆਨ ਜਗਤ ਦੇ ਵਿੱਚ ਗੱਲਬਾਤ ਦਾ ਵਿਸ਼ਾ ਰਹੇਗਾ ਧਰਤੀ ਹੇਠਲੇ ਪਾਣੀ ਦਾ ਡਿੱਗ ਰਿਹਾ ਪੱਧਰ। ਇਸ ਬਾਰੇ ਗੱਲਬਾਤ ਕਰਨਗੇ ਡਾਕਟਰ ਓਮਕਾਰ ਸਿੰਘ ਵੜੈਚ, ਭਾਰਤੀ ਵਿਗਿਆਨੀ ਜਗਦੀਸ਼ ਚੰਦਰ ਬੋਸ ਬਾਰੇ ਜਾਣਕਾਰੀ ਤੇ ਨਾਲ ਹੀ ਵਿਗਿਆਨਕ ਖਬਰਾਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਇਸ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਰਿਪੂ ਦਮਨ ਸਿੰਘ ਤੇ ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਨੇ ਮੁਹੰਮਦ ਇਮਤਿਆਜ਼। 8:45 ਤੇ ਹੋਣਗੀਆਂ ਸਮਾਚਾਰ ਸੰਧਿਆ। 9 ਵਜੇ ਤੋਂ 10 ਵਜੇ ਤੱਕ ਕੌਮੀ ਸੇਵਾ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ। 10:02 ਦਾ ਸਮਾਂ ਰਹੇਗਾ ਪ੍ਰੋਗਰਾਮ ਪੰਜਾਬੀ ਤੜਕਾ ਦਾ। 10:30 ਵਜੇ ਹੋਵੇਗਾ ਪ੍ਰੋਗਰਾਮ ਰਜਨੀ ਗੰਧਾ, ਜੋ ਕਿ ਪੁਰਾਣੇ ਹਿੰਦੀ ਫਿਲਮੀ ਗੀਤਾਂ ਦੇ ਉੱਪਰ ਆਧਾਰਿਤ ਰਹੇਗਾ। 11 ਵਜੇ ਦਾ ਸਮਾਂ ਹਿੰਦੀ 'ਚ ਸਮਾਚਾਰ ਤੇ 11:05 ਤੇ ਹੋਣਗੀਆਂ ਅੰਗਰੇਜ਼ੀ ਦੇ ਵਿੱਚ ਖਬਰਾਂ। 11:10 ਤੇ ਸਾਡੀ ਚੱਲ ਰਹੀ ਪ੍ਰਸਾਰਣ ਸਭਾ ਦੀ ਸਮਾਪਤੀ ਹੋਏਗੀ।

0: ਰਾਣੋ, ਮੈਂ ਆਪਣੀ ਪੁੱਤ ਨੂੰ ਨਵੀਂ ਸਾਈਕਲ ਲਿਆ ਕੇ ਦਿੱਤੀ ਹੈ। ਪੂਰਾ 3000 ਰੁਪਿਆ ਲਗਾਇਆ। ਜਾ ਲੈ ਜਾ ਮੇਰਾ ਪੁੱਤ, ਚਲਾ ਲੈ ਸੜਕ ਤੇ।
1: ਚਲ ਬਹੁਤ ਵਧੀਆ ਕੀਤਾ ਭੈਣੇ, ਬਹੁਤ ਬਹੁਤ ਵਧਾਈਆਂ ਹੋਣ। ਪਰ ਤੂੰ ਇੰਨੇ ਛੋਟੇ ਜਵਾਕ ਨੂੰ ਸਾਈਕਲ ਲੈ ਕੇ ਸੜਕ ਤੇ ਕਿਉਂ ਭੇਜਦਾ?
0: ਲੈ ਫੇਰ ਕੀ ਹੋ ਗਿਆ ਭੈਣੇ, ਆ ਘਰ ਦੇ ਸਾਹਮਣੇ ਤਾਂ ਸੜਕ ਹੈ।
1: ਪਰ ਤੇਰੇ ਘਰ ਦੇ ਸਾਹਮਣੇ ਮੇਨ ਰੋਡ ਹੈ। ਰੱਬ ਨਾ ਕਰੇ ਜੇ ਕਦੇ ਤੇਜ਼ ਸਪੀਡ ਚ ਆ ਰਿਹਾ ਕੋਈ ਵਾਹਨ ਤੇਰੇ ਜਵਾਕ ਚ ਵੱਜੇ ਤਾਂ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਯਾਦ ਰੱਖੋ, ਆਪਣੇ ਛੋਟੇ ਬੱਚਿਆਂ ਨੂੰ ਸੜਕ ਤੇ ਇਕੱਲੇ ਨਾ ਜਾਣ ਦਿਓ। ਇਹ ਤੁਹਾਡੇ ਬੱਚੇ ਤੇ ਰਾਹਗੀਰਾਂ ਦੋਵਾਂ ਦੀ ਜਾਨ ਨੂੰ ਜੋਖਿਮ ਚ ਪਾ ਸਕਦਾ ਹੈ।
2: ਸੜਕ ਸੁਰੱਖਿਆ ਜੀਵਨ ਦੀ ਰੱਖਿਆ।
3: ਪ੍ਰੋਗਰਾਮ ਨਗਮੇ ਦੇ ਵਿੱਚ ਪਹਿਲਾ ਗੀਤ ਤੁਸੀਂ ਸੁਣਿਆ। ਇਸ ਗੀਤ ਦੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਸੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਤੇ ਸਹਿਜਪ੍ਰੀਤ ਕੌਰ। ਇਸੇ ਗੀਤ ਦੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਸੀ ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ। ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆਂ ਤੋਂ ਪਹੁੰਚੇ ਸੀ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਤੇ ਅਭਿਜੋਤ। ਤਾਜ ਮੁਹੰਮਦ ਅੰਸਾਰੀ ਪਹੁੰਚੇ ਸੀ, ਨਾਲ ਸੀ ਗੁਲਾਮ ਸਾਬਰ ਰਾਹੀ ਮਹਿਰਾਜ ਜਹਾਂ। ਇਹ ਸਾਡੇ ਤੱਕ ਪਹੁੰਚੇ ਸੀ ਆਜ਼ਾਦ ਨਗਰ ਲਕਸ਼ਰ ਹਰਿਦੁਆਰ ਤੋਂ। ਸੋ ਦੋਸਤੋ, ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਸੀਂ ਸੁਣਿਆ ਗੀਤ ਫਿਲਮ ਬੇਦਰਦ ਜ਼ਮਾਨਾ ਕਿਆ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਸੀ ਮੁਹੰਮਦ ਰਫੀ ਅਤੇ ਸਾਥੀਆਂ ਨੇ। ਸੋ ਦੋਸਤੋ, ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਹੋ ਚੁੱਕਿਆ ਜੀ ਪਰਦੇਸ਼ੀ ਖ਼ਬਰਾਂ ਦਾ। ਹੁਣ ਤੋਂ ਕੁਝ ਸਮਾਂ ਬਾਅਦ, ਯਾਨੀ ਕਿ 1:10 'ਤੇ ਤੁਸੀਂ ਸੁਣੋਗੇ ਪਰਦੇਸ਼ੀ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਇਸ ਤੋਂ ਬਾਅਦ 1:15 ਤੋਂ ਲੈ ਕੇ 1:40 ਤੱਕ ਪ੍ਰੋਗਰਾਮ ਨਗਮੇ ਜਾਰੀ ਰਹੇਗਾ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਰਮੇਸ਼ ਲਾਲ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਭਾਰਤ ਸਰਕਾਰ ਨੇ ਪੰਜਾਬ ਦੀ ਸੌਣੀ ਰੁੱਤ 2026 ਲਈ ਯੂਰੀਆ ਦੀ ਮਜ਼ਬੂਤ ਉਪਲਬਧਤਾ ਨੂੰ ਯਕੀਨੀ ਬਣਾਇਆ ਹੈ। ਅਧਿਕਾਰਤ ਹਲਕਿਆਂ ਮੁਤਾਬਕ ਪੰਜਾਬ ਵਿੱਚ ਯੂਰੀਆ ਦੀ ਕੋਈ

0: ਕਮੀ ਨਹੀਂ ਹੈ ਅਤੇ ਰਾਜ ਲਈ ਖਾਦ ਦੇ ਲੋੜੀਂਦੇ ਭੰਡਾਰ ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਅਧਿਕਾਰਤ ਅੰਕੜੇ ਇਸ ਗੱਲ ਦੀ ਚੰਗੀ ਸਥਿਤੀ ਵਾਲੀ ਸਪਲਾਈ ਲੜੀ ਨੂੰ ਸਫਲਤਾ ਨਾਲ ਬਣਾਈ ਰੱਖਿਆ ਏ। ਪੰਜਾਬ ਲਈ ਸਾਉਣੀ ਰੁੱਤ 2026 ਦੀ ਕੁੱਲ ਲੋੜ 14,50,000 ਮੀਟ੍ਰਿਕ ਟਨ ਅਤੇ 9 ਜੂਨ 2026 ਤੱਕ 9 ਲੱਖ ਮੀਟ੍ਰਿਕ ਟਨ ਦੀ ਗਣਨਾ ਕੀਤੀ ਗਈ। ਅਨੁਪਾਤ ਲੋੜ ਦੇ ਮੁਕਾਬਲੇ ਖਾਦ ਵਿਭਾਗ ਨੇ 10,71,000 ਮੀਟ੍ਰਿਕ ਟਨ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਏ। ਇਸ ਤੋਂ ਇਲਾਵਾ 39,167 ਮੀਟ੍ਰਿਕ ਟਨ ਯੂਰੀਆ ਦੀ ਵਾਧੂ ਮਾਤਰਾ ਇਸ ਵੇਲੇ ਪੰਜਾਬ ਵਿੱਚ ਭੇਜੀ ਜਾ ਰਹੀ ਏ। ਰਾਜ ਸਰਕਾਰ ਦੇ ਰਿਕਾਰਡਾਂ ਤੋਂ ਜ਼ਮੀਨੀ ਪੱਧਰ ਤੇ ਤਸਦੀਕ ਦਰਸਾਉਂਦੀ ਹੈ ਕਿ ਰਾਜ ਵਿੱਚ ਝੋਨੇ ਦੀ ਲੁਆਈ ਅਜੇ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਈ ਹੈ, ਜਿਸ ਨਾਲ ਮੌਜੂਦਾ ਭੰਡਾਰ ਉਭਰ ਰਹੀਆਂ ਖੇਤ ਦੀਆਂ ਜ਼ਰੂਰਤਾਂ ਨੂੰ ਆਰਾਮ ਨਾਲ ਪੂਰਾ ਕਰਨ ਲਈ ਕਾਫੀ ਏ। ਕੇਂਦਰ ਸਰਕਾਰ ਰਾਜ ਪੱਧਰ ਦੇ ਢੁਕਵੀਂ ਥੋਕ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਏ। ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਸੁਚਾਰੂ ਬਰਾਬਰ ਪ੍ਰਚੂਨ ਵੰਡ ਦੀ ਜ਼ਿੰਮੇਵਾਰੀ ਰਾਜ ਸਰਕਾਰਾਂ ਦੀ ਏ। ਰਾਜਾਂ ਨੂੰ ਆਪਣੇ ਅੰਤਰ ਜ਼ਿਲ੍ਹਾ ਅਤੇ ਅੰਤਰ ਜ਼ਿਲ੍ਹਾ ਸਪਲਾਈ ਵਿਧੀਆਂ ਨੂੰ ਸੁਖਾਵਾਂ ਬਣਾਉਣਾ ਚਾਹੀਦਾ ਏ। ਪੰਜਾਬ ਦੇ ਮੁੱਖ ਚੋਣ ਦਫ਼ਤਰ ਨੇ ਅੱਜ 11 ਜੂਨ ਤੋਂ 24 ਜੂਨ ਤੱਕ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਿਆਨ ਸੋਧ SIR ਦੇ ਸੰਬੰਧ ਵਿੱਚ ਬੂਥ ਪੱਧਰ ਦੇ ਅਫਸਰਾਂ BLOs ਅਤੇ ਬੂਥ ਪੱਧਰ ਦੇ ਏਜੰਟਾਂ BLAs ਲਈ ਸਿਖਲਾਈ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਨੇ। SIR 2026 ਤਹਿਤ ਘਰ ਘਰ ਗਣਨਾ ਅਭਿਆਸ 25 ਜੂਨ ਤੋਂ ਸੂਬੇ ਭਰ ਵਿੱਚ ਸ਼ੁਰੂ ਹੋਣ ਵਾਲਾ ਏ। ਬੀਤੇ ਕੱਲ੍ਹ ਚੰਡੀਗੜ੍ਹ ਵਿਖੇ ਹੋਏ 3 ਰੋਜ਼ਾ ਰਾਜ ਪੱਧਰੀ ਸਿਖਲਾਈ ਪ੍ਰੋਗਰਾਮ ਦੀ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਅਧਿਕਾਰੀ ਅਨੰਦਤਾ ਮਿੱਤਰਾ ਨੇ ਕਿਹਾ ਕਿ ਦੇਸ਼ ਵਿੱਚ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਵਾਸਤੇ ਵੋਟਰ ਸੂਚੀਆਂ ਦੇ ਸਹੀ ਹੋਣ ਲਈ ਇਹ ਸੋਧ ਬਹੁਤ ਜ਼ਰੂਰੀ ਏ। ਇਸ ਸਿਖਲਾਈ ਪ੍ਰੋਗਰਾਮ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਦੀ ਨੁਮਾਇੰਦਗੀ ਕਰਨ ਵਾਲੇ ਲਗਭਗ 650 ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਦੇ ਪੂਰਾ ਹੋਣ ਨਾਲ ਚੋਣ ਵਿਭਾਗ ਸੂਬੇ ਵਿੱਚ SIR ਲਾਗੂ ਲਈ ਪੂਰੀ ਤਰ੍ਹਾਂ ਤਿਆਰ ਹੈ। ਸ਼੍ਰੀਮਤੀ ਮਿੱਤਰਾ ਨੇ ਕਿਹਾ ਕਿ ਇਹ ਸਾਰੇ ਹਿੱਸੇਦਾਰਾਂ ਦੀ ਸਮੂਹਕ ਜ਼ਿੰਮੇਵਾਰੀ ਹੈ ਕਿ ਉਹ SIR 2026 ਦੌਰਾਨ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਲਾਗੂ ਕਰਨ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਸੁਖਨਾ ਚੋ ਜੰਗਲਾਤ ਖੇਤਰ ਵਿੱਚ ਤਜਵੀਜ਼ਸ਼ੁਦਾ ਸਿਟੀ ਫੋਰੈਸਟ ਡਿਵੈਲਪਮੈਂਟ ਪ੍ਰੋਜੈਕਟ ਦੀ ਸਮੀਖਿਆ ਕੀਤੀ ਅਤੇ ਸਬੰਧਤ ਵਿਭਾਗਾਂ ਨੂੰ ਚੌਗਿਰਦਾ ਸੁਰੱਖਿਆ ਉਪਾਵਾਂ ਅਤੇ ਸੰਭਾਲ ਸਿਧਾਂਤਾਂ ਦਾ ਪੂਰੀ ਤਰ੍ਹਾਂ ਪਾਲਣ ਕਰਦੇ ਹੋਏ ਇਸ ਪ੍ਰੋਜੈਕਟ ਨੂੰ ਸਮਾਂਬੱਧ ਤਰੀਕੇ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਤਜਵੀਜ਼ਸ਼ੁਦਾ ਸਿਟੀ ਫੋਰੈਸਟ ਦੀ ਯੋਜਨਾ ਚੌਗਿਰਦਾ ਸੰਭਾਲ, ਪ੍ਰਕਿਰਤੀ ਆਧਾਰਿਤ ਸਿੱਖਿਆ ਅਤੇ ਨਿਰੰਤਰ ਰਹਿਣਯੋਗ ਈਕੋ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਇੱਕ ਮਹੱਤਵਪੂਰਨ ਪਹਿਲ ਦੇ ਰੂਪ ਵਿੱਚ ਕੀਤੀ ਗਈ ਏ। ਇਸ ਪ੍ਰੋਜੈਕਟ ਦਾ ਉਦੇਸ਼ ਨਾਗਰਿਕਾਂ ਵਿੱਚ ਵਣਾਂ, ਵਣ ਜੀਵਾਂ ਅਤੇ ਚੌਗਿਰਦੇ ਦੀ ਸੰਭਾਲ ਬਾਰੇ ਜਾਗਰੂਕ ਕਰਨਾ ਏ। ਪ੍ਰੋਜੈਕਟ ਤਹਿਤ ਤਜਵੀਜ਼ਸ਼ੁਦਾ ਵਿਕਾਸ ਕਾਰਜਾਂ ਵਿੱਚ ਚੌਗਿਰਦੇ ਪ੍ਰਤੀ ਸੁਖਾਵੀਂ ਅਤੇ ਨਿਰੰਤਰ ਰਹਿਣਯੋਗ ਸਮੱਗਰੀ ਦੀ ਵਰਤੋਂ ਕੀਤੀ ਜਾਵੇਗੀ ਤਾਂ ਕਿ ਚੌਗਿਰਦਾ ਤੰਤਰ 'ਤੇ ਘੱਟੋ ਘੱਟ ਪ੍ਰਭਾਵ ਪਵੇ ਅਤੇ ਵਣ ਖੇਤਰ ਦੇ ਕੁਦਰਤੀ ਸਰੂਪ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਰਾਜਪਾਲ ਨੇ ਪ੍ਰੋਜੈਕਟ ਦੀ ਯੋਜਨਾ ਤਿਆਰ ਕਰਨ ਵਿੱਚ ਵਣ ਵਿਭਾਗ, ਸ਼ਹਿਰੀ ਯੋਜਨਾ ਵਿਭਾਗ ਅਤੇ ਇੰਜੀਨੀਅਰਿੰਗ ਵਿਭਾਗ ਦੇ ਸੰਯੁਕਤ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਸਫਲਤਾ ਨਾਲ ਲਾਗੂ ਕਰਨ ਲਈ ਸਾਰੇ ਹਿੱਤਧਾਰਕਾਂ ਦਰਮਿਆਨ ਤਾਲਮੇਲ ਬਣਾਈ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਇਸ ਸਾਲ ਅਪ੍ਰੈਲ ਮਹੀਨੇ ਦੌਰਾਨ ਸੂਬੇ ਭਰ ਵਿੱਚ ਸਮੇਂ ਸਿਰ ਦਖਲ ਅੰਦਾਜ਼ੀ ਕਰਕੇ 15 ਬਾਲ ਵਿਆਹ ਰੁਕੇ ਨੇ। ਇਹ ਜਾਣਕਾਰੀ ਸਾਂਝੀ ਕਰਦਿਆਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਬਾਲ ਵਿਆਹ ਨਾ ਸਿਰਫ ਇੱਕ ਕਾਨੂੰਨੀ ਅਪਰਾਧ ਹੈ ਸਗੋਂ ਬੱਚਿਆਂ ਦੇ ਅਧਿਕਾਰਾਂ ਦੀ ਗੰਭੀਰ ਉਲੰਘਣਾ ਹੈ ਅਤੇ ਉਹਨਾਂ ਦੇ ਭਵਿੱਖ ਲਈ ਖਤਰਾ ਵੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਰੋਕਿਆ ਗਿਆ ਹਰ ਬਾਲ ਵਿਆਹ ਸੁਰੱਖਿਅਤ ਬਚਪਨ, ਸੁਰੱਖਿਅਤ ਸਿੱਖਿਆ ਅਤੇ ਸੁਰੱਖਿਅਤ ਭਵਿੱਖ ਨੂੰ ਦਰਸਾਉਂਦਾ ਹੈ। ਮੰਤਰੀ ਨੇ ਕਿਹਾ ਕਿ ਬਾਲ ਵਿਆਹਾਂ ਨੂੰ ਰੋਕਣ ਅਤੇ ਜਨਤਕ ਜਾਗਰੂਕਤਾ ਫੈਲਾਉਣ ਦੇ ਯਤਨਾਂ ਦੇ ਹਿੱਸੇ ਵਜੋਂ ਅਪ੍ਰੈਲ ਦੌਰਾਨ ਪੰਜਾਬ ਭਰ ਵਿੱਚ 3,000 ਤੋਂ ਵੱਧ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 6 ਮੁਲਜ਼ਮਾਂ ਨੂੰ 30 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਏ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੁਬਈ ਦੇ ਇੱਕ ਤਸਕਰ ਦੇ ਸੰਪਰਕ ਵਿੱਚ ਸਨ ਅਤੇ ਉਸ ਦੇ ਨਿਰਦੇਸ਼ਾਂ ਅਤੇ ਨਿਰਧਾਰਿਤ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਪ੍ਰਾਪਤ ਕਰਕੇ ਪੰਜਾਬ ਭਰ ਵਿੱਚ ਵੱਖ ਵੱਖ ਥਾਵਾਂ 'ਤੇ ਸਪਲਾਈ ਕਰਦੇ ਸਨ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਬੀਤੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਪੈ ਰਹੀ ਹੈ ਪਰ ਛੇਤੀ ਹੀ ਇਸ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਜ਼ਾਹਰ ਕਰਦਿਆਂ ਮੌਸਮ ਵਿਭਾਗ ਨੇ ਦੋਵਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ 2 ਦਿਨਾਂ ਲਈ ਗਰਜ ਚਮਕ ਦੇ ਨਾਲ ਗੜੇਮਾਰੀ ਹੋਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਨੇ ਅੱਜ ਅਤੇ ਕੱਲ੍ਹ 12 ਜੂਨ ਨੂੰ ਇਨ੍ਹਾਂ ਤਿੰਨਾਂ ਥਾਵਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਅਤੇ 15 ਜੂਨ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲ @AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM band 100.2 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ।

ਅਗਲੇ ਗੀਤ ਦੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਨੇ ਮਲੋਟ ਕੈਂਪ ਤੋਂ ਸਤੀਸ਼ ਮਿਕਲਾਨੀ, ਸੀਮਾ ਵਿਵਾਨ ਅਤੇ ਨਾਲ ਰਮੇਸ਼ ਮਿਕਲਾਨੀ, ਦੌਲਤ ਬਾਗ ਮੁਰਾਦਾਬਾਦ ਤੋਂ ਜ਼ਾਫਰ ਹੁਸੈਨ, ਨਾਇਮਾ ਬੇਗਮ, ਕਾਸਿਮ ਅਲੀ, ਨਦੀਮ ਅਲੀ ਅਤੇ ਜੁਨੈਦ ਅਬਾਸੀ, ਗਿੱਦੜਵਾਹਾ ਤੋਂ ਮਨਜੀਤ ਤਨੇਜਾ, ਪਰਵੀਨ, ਪਾਇਲ, ਹਿਨਾਸ਼ਾ ਅਤੇ ਕੈਰਵੀ, ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਤ ਅਤੇ ਗੁਰਸ਼ਬਦ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਐਤਰਾਜ਼ ਦੇ ਵਿੱਚੋਂ ਉਦਿਤ ਨਾਰਾਇਣ, ਅਲਕਾ ਯਾਗਨਿਕ ਅਤੇ ਜਯੇਸ਼ ਦੀਆਂ ਆਵਾਜ਼ਾਂ ਦੇ ਵਿੱਚ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਗਮੇ ਐਫ ਐਮ ਬੈਂਡ 100.2 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਆਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਟੂਡੀਓ ਦੀ ਘੜੀ ਮੁਤਾਬਕ 1:39 ਤੇ 30 ਸਕਿੰਟ ਦਾ ਸਮਾਂ ਹੋ ਰਿਹਾ। ਹੁਣ ਤੋਂ ਕੁਝ ਸਮਾਂ ਬਾਅਦ ਯਾਨੀ ਕਿ ਠੀਕ 1:40 ਤੇ ਤੁਸੀਂ ਸੁਣੋਗੇ ਪੰਜਾਬੀ ਦੇ ਵਿੱਚ ਖ਼ਬਰਾਂ ਜੋ ਕਿ ਰਿਲੇਅ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ 1:50 ਤੇ ਹੋਣਗੀਆਂ ਉਰਦੂ ਦੇ ਵਿੱਚ ਖ਼ਬਰਾਂ ਜੋ ਕਿ ਰਿਲੇਅ ਹੋਣਗੀਆਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਇਸ ਉਪਰੰਤ 2 ਆਕਾਸ਼ਵਾਣੀ ਐਫ ਐਮ ਪਟਿਆਲਾ ਤੁਹਾਡੀ ਸੇਵਾ ਦੇ ਵਿੱਚ ਫਿਰ ਤੋਂ ਹਾਜ਼ਰ ਹੋਏਗਾ ਲੈ ਕੇ ਪ੍ਰੋਗਰਾਮ ਸਰਫਰੋਸ਼। ਆਓ ਚੱਲਦੇ ਹਾਂ ਪੰਜਾਬੀ ਦੇ ਵਿੱਚ ਖ਼ਬਰਾਂ ਦੇ ਵੱਲ ਜੋ ਕਿ ਰਿਲੇਅ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

28. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ, ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਨੀਤੀ ਆਯੋਗ ਦੀ 11ਵੀਂ

0: गवर्निंग काउंसिल मीटिंग की प्रधानगी कर रहे ने। विदेश मंत्री डॉ एस जयशंकर ने भारत बुल्गेरिया संबंधा नूं होर गतिशील ते अगाम तो बनाउण दा सद्दा दित्ता है। केंद्रीय सूचना ते प्रसारण मंत्री अश्विनी वैष्णव ने कहा कि कश्मीर तो कच्छ तक देश के सरहदी इलाकों में आकाशवाणी अते दूरदर्शन कवरेज नूं मजबूत करने लई विशेष प्रबंध विकसित किए जा रहे ने। सरकार ने इथेनॉल मिश्रित पेट्रोल दियां कुछ किस्मां ते एक्साइज ड्यूटी माफ कर दिती है ते एक महीने तक चलन वाला फुटबॉल मुकाबला 2026 फीफा विश्व कप आज रात मैक्सिको सिटी दे इतिहासक एस्टाडियो एस्टेका विखे शुरू हो रहा है। हुण खबरां विस्तार नाल। प्रधानमंत्री नरेंद्र मोदी नवी दिल्ली के राष्ट्रपति भवन विखे नीति आयोग की 11वीं गवर्निंग काउंसिल मीटिंग की प्रधानगी कर रहे ने। मीटिंग विच उद्यमता नूं उत्साहित करन हुनर वधाउण अते देश भर विच निरंतर रहण योग रोजगार के मौके पैदा करन दे उपावां ते विचार वटांदरा कीता जा रहा है। विचार वटांदरे समूहक तौर ते इक लागूकरण रोडमैप तैयार करन ते भी केंद्रित होणगे जो जवाबदेही अते मापणयोग प्रभाव नूं यकीनी बनाउंदे होए शासन डिजिटल जनतक बुनियादी ढांचा ਅਤੇ ਭਾਈਵਾਲੀ ਸਮੇਤ ਮੁੱਖ ਸਮਰਥਕਾਂ ਨੂੰ ਲਾਭ ਪਹੁੰਚਾਉਣ ਵਾਲਾ ਹੋਵੇ। ਮੀਟਿੰਗ ਵਿਚ ਦੇਸ਼ ਭਰ ਦੇ ਮੁੱਖ ਮੰਤਰੀ ਅਤੇ ਉਪ ਰਾਜਪਾਲ ਚਾਨਮੁਖ ਥੰਮਾ ਦੇ ਆਲੇ ਦੁਆਲੇ ਜੁੜੇ ਸਮਾਵੇਸ਼ੀ ਮਨੁੱਖੀ ਵਿਕਾਸ ਢਾਂਚੇ ਤੇ ਚਰਚਾ ਕਰਨ ਲਈ ਇਕੱਤਰ ਹੋਏ ਨੇ। ਇਨ੍ਹਾਂ 'ਚ ਬੁਨਿਆਦੀ ਮਨੁੱਖੀ ਪੂੰਜੀ ਅਤੇ ਭਵਿੱਖ ਲਈ ਤਿਆਰ ਹੁਨਰ ਉਤਪਾਦਕ ਰੁਜ਼ਗਾਰ ਉਦਮਸ਼ੀਲਤਾ ਅਤੇ ਵਿਕੇਂਦਰੀਕ੍ਰਿਤ ਵਿਕਾਸ ਸਿਹਤ ਪੋਸ਼ਣ ਅਤੇ ਤੰਦਰੁਸਤੀ ਅਤੇ ਸਾਰਿਆਂ ਲਈ ਸਮਾਨਤਾ ਅਤੇ ਮਾਣ ਸ਼ਾਮਿਲ ਏ। एक सोशल मीडिया पोस्ट में श्री मोदी ने कहा कि सहकारी संघवाद की भावना राही संचालित केंद्र अते राज भारत की विकास यात्रा नूं तेज करने लई रल के काम कर रहे ने। उन्हां अगे कहा कि केंद्र अते राजां दे समूहक यतन विकास विकसित भारत के सांझे दृष्टिकोण नूं साकार करन विच इक महत्वपूर्ण भूमिका निभाउणगे। प्रधानमंत्री नरेंद्र मोदी ने अज कहा कि किसानां दी भलाई सरकार दीआं प्रमुख तरजीहां विचों एक है ते सरकार उन्हां दे जीवन नूं सुखाला बनाउण लई हर संभव यतन कर रही है। एक सोशल मीडिया पोस्ट विच प्रधानमंत्री ने कहा कि किसान देश की खुराक सुरक्षा पोषण ते खुशहाली दी रीढ़ ने। प्रधानमंत्री ने इस गल ते भी जोर दिता कि प्रधानमंत्री किसान सम्मान निधि अते फसल बीमा योजना वर्गियां पहलकदमियां ना सिर्फ किसानां दी आमदन दी राखी कर रही ने सगों खेतीबाड़ी नूं भी मजबूत बना रही ने। किसान क्रैडिट कार्ड की महत्ता ते जोर दिंदे होए उन्हां दस्सिया कि यह कार्ड किसानां पशु पालकां ते मछेरियां नूं खेती अते होर जरूरी जरूरतां लई बहुत घट व्याज दरां ते कर्जे तक आसान पहुंच प्रदान करदा है। उन्हां कहा कि सरकार दी बीज तो बाजार पहल फसलां लई उचित कीमतां नूं यकीनी बनाउण विच बेहद प्रभावशाली साबित हो रही है। उन्हां भी कहा कि सरकार ने देश दे किसानां नूं आधुनिक खेतीबाड़ी सहूलतां प्रदान करन ते लगातार जोर दित्ता है। श्री मोदी ने कहा कि खेतीबाड़ी सिर्फ उपजीविका दा साधन नहीं सगों समाज अते राष्ट्र दे पोषण दा मूल आधार है। विदेश मंत्री डॉ एस जयशंकर ने कहा है कि भारत ते बुल्गेरिया नाल संबंध लंबे समय तो चल रहे अते इकसार ने अते हुण दोवां देशां दा काम उन्हां नूं होर गतिशील अते गांह वधू संबंधां विच मुड़ नुहार देना है। उन्हां ने गल बुल्गेरिया विच अपने बुल्गेरियाई हमरुतबा वेलिसलावा पैत्रोवा चामोवा नाल मुलाकात तो बाद कही। डॉ जयशंकर ने कहा कि उन्हां दी चर्चा दे तीन पहलू सन। पहला भारत ते बुल्गेरिया विचकार दवला सहयोग, दूजा भारत ते यूरोपियन यूनियन विचकार भाईवाली अते आखिर ए कि किवें मजबूत देश विश्व स्थिरता ते तरक्की लई रल के काम कर सकदे ने।
1: हमारी बातचीत के तीन पहलू थे। पहला भारत और बुल्गेरिया के बीच आपसी सहयोग, दूसरा भारत और यूरोपीय संघ के बीच साझेदारी और तीसरा वैश्विक स्थिरता और विकास के लिए ताकतवर देश किस तरह मिलकर काम कर सकते हैं।
0: डॉक्टर जयशंकर ने जोर दे के कहा कि भारत की आर्थिक सुरक्षा विघन ते हालिया अनुभवां अते दहशतगर्दी ते वध रहे खतरे बारे स्पष्ट स्थिति है। उन्हां अगे कहा कि भारत का मानना है कि यह जंग का युग नहीं है ते टकरावां दा इक्को इक हल गलबात अते कूटनीति विच है। केंद्रीय सूचना ते प्रसारण मंत्री अश्विनी वैष्णव ने अज राजस्थान के जैसलमेर जिले के रामगढ़ विखे जयपुर के आकाशवाणी कॉम्पलैक्स च कराए गए प्रोग्राम दौरान 20 किलोवाट FM ट्रांसमीटर का वर्चुअल उद्घाटन किया। इस वादे दे नाल राज विच FM ट्रांसमीटरां दी कुल गिणती 39 हो गई है। नवा ट्रांसमीटर सरहदी खेतरां विच 80 किलोमीटर दे घेरे विच रेडियो कवरेज प्रदान करेगा जिस नाल लोकां नूं जानकारी विद्यक समग्री अते मनोरंजन प्रोग्रामां दी विशाल श्रेणी तक पहुंच मिलेगी। इकट्ठ नूं संबोधन करदिआं केंद्रीय मंत्री ने कहा कि कश्मीर तों कच्छ तक देश दे सरहदी इलाकां विच आकाशवाणी अते दूरदर्शन कवरेज नूं मजबूत करन लई ਵਿਸ਼ੇਸ਼ ਪ੍ਰਬੰਧ ਵਿਕਸਿਤ ਕੀਤੇ ਜਾ ਰਹੇ ਨੇ ਜਿਸ ਵਿੱਚ ਨਵੇਂ ਐਫ ਐਮ ਟਰਾਂਸਮੀਟਰ ਅਤੇ ਪ੍ਰਸਾਰਣ ਬੁਨਿਆਦੀ ਢਾਂਚਾ ਕਾਇਮ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਅੱਜ ਰਾਜਸਥਾਨ ਵਿੱਚ ਸਰਹੱਦੀ ਇਲਾਕਿਆਂ ਨੂੰ ਕਵਰ ਕਰਨ ਲਈ ਇੱਕ ਵੱਡੀ ਪਹਿਲ ਸ਼ੁਰੂ ਹੋ ਗਈ ਹੈ। ਮੰਤਰੀ ਨੇ ਕਿਹਾ ਕਿ ਇਹ ਯੋਜਨਾ ਦੇਸ਼ ਦੀ ਪੂਰੀ ਸਰਹੱਦੀ ਪੱਟੀ ਵਿੱਚ ਵਿਆਪਕ ਕਵਰੇਜ ਪ੍ਰਦਾਨ ਕਰਨ ਦੀ ਹੈ ਜੋ ਕਿ ਕਸ਼ਮੀਰ ਤੋਂ ਲੈ ਕੇ ਸਾਰੇ ਪਾਸੇ ਫੈਲੀ ਹੋਈ ਹੈ। ਸ਼੍ਰੀ ਵੈਸਟਨ ਨੇ ਪ੍ਰਸਾਰ ਭਾਰਤੀ ਦੇ ਸਮੁੱਚੇ ਢਾਂਚੇ ਨੂੰ ਬਦਲਣ ਦਾ ਸੱਦਾ ਦਿੰਦਿਆਂ ਤਕਨਾਲੋਜੀ ਯੁੱਗ ਵਿੱਚ ਰੇਡੀਓ ਨੂੰ ਪ੍ਰਸੰਗਿਕ ਰੱਖਣ ਲਈ ਡਿਜੀਟਲ ਫਸਟ ਅਤੇ ਹਾਈਪਰ ਲੋਕਲ ਪਹੁੰਚ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਸਥਾਨਕ ਕਲਾਕਾਰਾਂ ਅਤੇ ਕਾਰੀਗਰਾਂ ਨੂੰ ਪ੍ਰਸਾਰਣ ਪਲੈਟਫਾਰਮਾਂ ਨਾਲ ਜੋੜਨ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ। ਸ਼੍ਰੀ ਵੈਸ਼ਨੂ ਨੇ ਜੈਪੁਰ ਵਿੱਚ ਆਉਣ ਵਾਲੇ AI ਡੇਟਾ ਸੈਂਟਰ ਦਾ ਵੀ ਜ਼ਿਕਰ ਕੀਤਾ। ਇਸ ਨੂੰ ਭਵਿੱਖ ਦੀਆਂ ਤਕਨਾਲੋਜੀਆਂ ਵਾਲੇ ਇੱਕ ਮਹੱਤਵਪੂਰਨ ਕਦਮ ਦੱਸਿਆ। ਇਸ ਸਮਾਗਮ ਵਿੱਚ ਜੈਪੁਰ ਦੇ ਸੰਸਦ ਮੈਂਬਰ ਮੰਜੂ ਸ਼ਰਮਾ, ਪ੍ਰਸਾਰ ਭਾਰਤੀ ਦੇ ਚੇਅਰਮੈਨ ਪ੍ਰਸੂਨ ਜੋਸ਼ੀ ਅਤੇ ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਜੈਨ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨੂ ਨੇ ਬਾਅਦ ਵਿੱਚ MNIT ਜੈਪੁਰ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਆਰਟੀਫਿਸ਼ਲ ਇੰਟੈਲੀਜੈਂਸ, ਸੈਮੀ ਕੰਡਕਟਰਾਂ ਅਤੇ ਕੁਆਂਟਮ ਤਕਨਾਲੋਜੀਆਂ ਵਿੱਚ ਨਵੀਆਂ ਮੇਕਰ ਲੈਬਾਂ ਅਤੇ ਸਹੂਲਤਾਂ ਦਾ ਉਦਘਾਟਨ ਕੀਤਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRN ਜਲੰਧਰ। ਸਰਕਾਰ ਨੇ ਇਥੇਨੋਲ ਮਿਸ਼ਰਤ ਪੈਟਰੋਲ ਦੀਆਂ ਕੁਝ ਕਿਸਮਾਂ ਤੇ ਐਕਸਾਈਜ਼ ਡਿਊਟੀ ਮੁਆਫ਼ ਕਰ ਦਿੱਤੀ ਏ। ਕੇਂਦਰੀ ਖਜ਼ਾਨਾ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਰਾਹੀਂ 22, 25, 27 ਅਤੇ 30% ਇਥੇਨੋਲ ਮਿਸ਼ਰਤ ਪੈਟਰੋਲ ਤੇ ਕੇਂਦਰੀ ਐਕਸਾਈਜ਼ ਡਿਊਟੀ ਤੋਂ ਪੂਰੀ ਤਰ੍ਹਾਂ ਛੋਟ ਦੇਣ ਦਾ ਐਲਾਨ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਇਸ ਦਾ ਉਦੇਸ਼ ਭਾਰਤ ਦੇ ਇਥੇਨੋਲ ਮਿਸ਼ਰਣ ਪ੍ਰੋਗਰਾਮ ਨੂੰ ਮਜ਼ਬੂਤ ਕਰਨਾ ਹੈ ਜਿਸ ਦਾ ਟੀਚਾ ਦਰਾਮਦ ਕੀਤੇ ਕੱਚੇ ਤੇਲ ਤੇ ਨਿਰਭਰਤਾ ਘਟਾਉਣਾ, ਕਾਰਬਨ ਨਿਕਾਸੀ 'ਚ ਕਟੌਤੀ ਕਰਨਾ ਅਤੇ ਘਰੇਲੂ ਤੌਰ 'ਤੇ ਵਿਕਸਿਤ ਕੀਤੇ ਇਥੇਨੋਲ ਦੀ ਮੰਗ ਵਧਾਉਣਾ ਹੈ। ਪਲਾਊ ਦੇ ਝੰਡੇ ਵਾਲੇ ਵਪਾਰਕ ਜਹਾਜ਼ MT ਸੇਟੇਬੁਲ ਤੇ ਵਾਪਰੀ ਦੁਖਦਾਈ ਘਟਨਾ ਤੋਂ ਬਾਅਦ ਸ਼ੁਰੂ ਵਿਚ ਲਾਪਤਾ ਹੋਏ 3 ਭਾਰਤੀ ਨਾਵਿਕਾਂ ਦੀ ਹੁਣ ਮੌਤ ਦੀ ਪੁਸ਼ਟੀ ਹੋ ਗਈ ਏ। ਟੈਂਕਰ ਤੇ ਓਮਾਨ ਦੇ ਸਾਹਿਲ ਤੇ ਸ਼ੱਕੇ ਅਮਰੀਕੀ ਮਿਜ਼ਾਈਲ ਹਮਲੇ ਵਿਚ ਮਾਰ ਹੋਈ ਸੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲਮਾਰਗ ਮੰਤਰੀ ਸਰਬਨੰਦ ਸੋਨੋਵਾਲ ਨੇ ਕਿਹਾ ਕਿ 3 ਨਾਵਿਕਾਂ ਦੀਆਂ ਦੇਹਾਂ ਮਿਲ ਗਈਆਂ ਨੇ ਅਤੇ ਉਨ੍ਹਾਂ ਦੀ ਪਛਾਣ ਕਰ ਲਈ ਗਈ ਏ। ਸ਼੍ਰੀ ਸੋਨੋਵਾਲ ਨੇ ਇਸ ਦੁਖਦਾਈ ਘਟਨਾ ਤੇ ਦੁੱਖ ਜ਼ਾਹਿਰ ਕੀਤਾ ਤੇ ਇਸ ਨੂੰ ਸਮੁੰਦਰੀ ਭਾਈਚਾਰੇ ਲਈ ਇੱਕ ਡੂੰਘਾ ਨੁਕਸਾਨ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮੁਸ਼ਕਲ ਸਮੇਂ ਦੌਰਾਨ ਦੁਖੀ ਪਰਿਵਾਰਾਂ ਨਾਲ ਮਜ਼ਬੂਤੀ ਨਾਲ ਖੜੀ ਏ। ਉਨ੍ਹਾਂ ਭਰੋਸਾ ਦਿੱਤਾ ਕਿ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਹਰ ਜ਼ਰੂਰੀ ਸਹਾਇਤਾ ਦਿੱਤੀ ਜਾਏਗੀ। ਓਮਾਨ ਵਿਚ ਭਾਰਤੀ ਦੂਤਕਰ ਨੇ ਕਿਹਾ ਕਿ ਉਸ ਨੂੰ ਅੱਜ ਸਵੇਰੇ ਓਮਾਨ ਦੇ ਸ਼ਿਨਾਸ ਬੰਦਰਗਾਹ ਦੇ ਨੇੜੇ ਇੱਕ ਜਹਾਜ਼ ਨਾਲ ਸੰਬੰਧਿਤ ਇੱਕ ਹੋਰ ਘਟਨਾ ਬਾਰੇ ਜਾਣਕਾਰੀ ਮਿਲੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਦੂਤਕਰ ਨੇ ਕਿਹਾ ਕਿ ਉਹ ਸਥਿਤੀ ਤੇ ਨੇੜਿਓ ਨਜ਼ਰ ਰੱਖ ਰਿਹਾ ਤੇ ਹੋਰ ਵੇਰਵਿਆਂ ਲਈ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਸਰਕਾਰ ਨੇ 29 ਕੇਂਦਰੀ ਕਿਰਤ ਕਾਨੂੰਨਾਂ ਨੂੰ ਤਰਕਸੰਗਤ ਅਤੇ ਸਰਲ ਬਣਾਇਆ ਅਤੇ ਉਨ੍ਹਾਂ ਨੂੰ 4 ਵਿਆਪਕ ਕਿਰਤ ਜ਼ਾਬਤਿਆਂ ਵਿੱਚ ਜੋੜਿਆ ਹੈ। ਇਸ ਦਾ ਉਦੇਸ਼ ਪਾਲਣਾ ਨੂੰ ਸਰਲ ਬਣਾਉਣਾ, ਕਾਮਿਆਂ ਦੀ ਸੁਰੱਖਿਆ ਅਤੇ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਨੂੰ ਉਤਸ਼ਾਹਿਤ ਕਰਨਾ ਹੈ। ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਕੱਲ੍ਹ ਸਵਿਟਜ਼ਰਲੈਂਡ ਦੇ ਜਿਨੇਵਾ ਵਿੱਚ ਅੰਤਰਰਾਸ਼ਟਰੀ ਕਿਰਤ ਸੰਮੇਲਨ ਦੇ ਪੂਰਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਪਾਕਿਸਤਾਨ ਸਰਹੱਦ ਨੇੜੇ ਭਾਰਤੀ ਹਵਾਈ ਫੌਜ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਦਾਅਵਾ ਕਰਨ ਵਾਲਾ ਵੀਡੀਓ ਪੂਰੀ ਤਰ੍ਹਾਂ ਗੁੰਮਰਾਹ ਨੇ। ਪ੍ਰੈਸ ਸੂਚਨਾ ਬਿਊਰੋ ਦੀ ਤੱਥ ਜਾਂਚ ਇਕਾਈ ਨੇ ਕਿਹਾ ਕਿ ਇਹ ਦਾਅਵਾ ਝੂਠਾ ਹੈ ਤੇ ਵੀਡੀਓ ਪਾਕਿਸਤਾਨੀ ਦੁਰਪ੍ਰਚਾਰ ਖਾਤਿਆਂ ਵੱਲੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। PIB ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਾ ਨੂੰ ਗੁੰਮਰਾਹ ਕਰਨ ਦੇ ਉਦੇਸ਼ ਨਾਲ ਸਰਹੱਦ ਪਾਰ ਤੋਂ ਚਲਾਈਆਂ ਜਾ ਰਹੀਆਂ ਦੁਰਪ੍ਰਚਾਰ ਮੁਹਿੰਮਾਂ ਤੋਂ ਸਾਵਧਾਨ ਰਹਿਣ। ਦੁਨੀਆ ਭਰ ਦੇ ਖੇਡ ਪ੍ਰੇਮੀ 1 ਮਹੀਨੇ ਤੱਕ ਚੱਲਣ ਵਾਲੇ ਫੁੱਟਬਾਲ ਮੁਕਾਬਲੇ ਲਈ ਤਿਆਰ ਨੇ ਤੇ 2026 ਫੀਫਾ ਵਿਸ਼ਵ ਕੱਪ ਅੱਜ ਰਾਤ ਮੈਕਸੀਕੋ ਸਿਟੀ ਦੇ ਇਤਿਹਾਸਕ ਐਸਟਾਡੀਓ ਐਸਟੇਕਾ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ। ਉਦਘਾਟਨੀ ਮੈਚ ਵਿਚ ਮੇਜ਼ਬਾਨ ਮੈਕਸੀਕੋ ਗਰੁੱਪ ਏ ਦੇ ਮੁਕਾਬਲੇ ਵਿਚ ਦੱਖਣੀ ਅਫਰੀਕਾ ਖਿਲਾਫ਼ ਮੈਦਾਨ 'ਚ ਉਤਰੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਿਕ ਦੁਪਹਿਰ ਬਾਅਦ 12:30 ਵਜੇ ਸ਼ੁਰੂ ਹੋਏਗਾ।

0: ਜੀ, ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ ਪ੍ਰੇਮ ਰਤਨ ਧਨ ਪਾਇਓ ਫਿਲਮ ਦੇ ਵਿੱਚੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਸੀ ਐਸ਼ਵਰਿਆ ਮਜੂਮਦਾਰ ਅਤੇ ਪਲਕ ਨੇ। ਇਸ ਗੀਤ ਦੇ ਬੋਲ ਲਿਖੇ ਸੀ ਇਰਸ਼ਾਦ ਕਾਮਲ ਨੇ ਅਤੇ ਇਸ ਗੀਤ ਨੂੰ ਸੰਗੀਤ ਦਿੱਤਾ ਸੀ ਹਿਮੇਸ਼ ਰਿਸ਼ਮਈਆ ਨੇ। ਅਗਲੇ ਗੀਤ ਤੱਕ ਪਹੁੰਚ ਕਰਦੇ ਹਾਂ ਜੋ ਕਿ ਲਿਆ ਗਿਆ ਫਿਲਮ ਜੀ ਇਸ ਗੀਤ ਨੂੰ ਲਿਆ ਗਿਆ ਫਿਲਮ ਸ਼ਾਦੀ ਕੇ ਸਾਈਡ ਇਫੈਕਟਸ ਦੇ ਵਿੱਚੋਂ ਅਤੇ ਇਸ ਗੀਤ ਨੂੰ ਸੰਗੀਤ ਦਿੱਤਾ ਪ੍ਰੀਤਮ ਨੇ ਅਤੇ ਬੋਲ ਲਿਖੇ ਨੇ ਦੇ ਮਯੂਰ ਪੁਰੀ ਨੇ।
1: ओम मंगलम भगवान विष्णु मंगलम गरुध्वजा

ਪ੍ਰੋਗਰਾਮ ਦਾ ਆਖਰੀ ਗੀਤ ਫਿਲਮ ਜ਼ੁਲਮੀ ਦੇ ਵਿੱਚੋਂ ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ ਸ਼ਬਦ ਦਿੱਤੇ ਨੇ ਗੁਲਸ਼ਨ ਬਾਫਰਾ ਨੇ ਅਤੇ ਸੰਗੀਤ ਦਿੱਤਾ ਦਿਲੀਪ ਸੇਨ ਅਤੇ ਸਮੀਰ ਸੇਨ ਨੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਫਰੋਸ਼ FM ਬੈਂਡ 100.2 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਹੁਣ ਤੋਂ ਕੁਝ ਪਲਾਂ ਬਾਅਦ 2:15 ਤੇ ਹੋਣਗੇ ਦੁਪਹਿਰ ਸਮਾਚਾਰ।

ਇੰਸਟੀਚਿਊਟ ਪੰਜਾਬ ਦੇ ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDEC ਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98151011 98880 2848।

0: ਜੀ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਦੇ ਵਿੱਚ ਸਾਡੇ ਜਿਹੜੇ ਸਰੋਤਾ ਹੈਗੇ ਆ, ਦੇਖਦੇ ਹਾਂ ਕੌਣ ਨੇ, ਕਿੱਥੋਂ ਨੇ ਤੇ ਔਰ ਕੀ ਗੱਲਾਂ ਬਾਤਾਂ ਸਾਡੇ ਨਾਲ ਕਰਨਗੇ। ਹੈਲੋ
1: ਜਸਵੀਰ ਸਿੰਘ ਜੀ,
0: ਜੀ ਜਸਵੀਰ ਸਿੰਘ ਜੀ, ਕਿਆ ਹਾਲ ਹੈ?
1: ਠੀਕ ਹੈ ਜੀ, ਵਧੀਆ ਮੈਡਮ, ਆਪ ਸੁਣਾਓ
0: ਜੀ। ਬਹੁਤ ਵਧੀਆ, ਸੋ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਕੀ ਗੱਲ ਕਰੋਗੇ ਅੱਜ?
1: ਗੱਲ ਤੋਂ ਇਸ ਤਰ੍ਹਾਂ ਜੀ, ਜਿਸ ਤਰ੍ਹਾਂ ਬੱਸ ਫੜ ਗਈ ਆਪਣੀ, ਬਾਈ ਕਰ ਰਹੇ ਹਾਂ ਜੀ
0: ਜੀ
1: ਸਵੇਰੋਂ। ਹਾਂ ਜੀ ਹਾਂ, ਸਮੇਂ ਸਿਰ ਕੰਮ ਕਰਨਾ ਚਾਹੀਏ, ਫਿਰ ਤੋਂ ਕੰਮ ਵਾਧਵਾ ਕਰਿਆ, ਮੌਕਾ ਚੁੱਕੀ ਡੁੰਮਣੀ ਆ ਬਾਗਾ ਪਤਾ, ਫਿਰ ਕਿਆ ਫਾਇਦਾ,
0: ਸਹੀ ਹੈ।
1: ਹਰ
0: ਸੋ
1: ਕੰਮ ਤੋਂ ਸਹੀ ਕਰਨੀ ਚਾਹੀਏ।
0: ਜੀ ਜੀ ਬਿਲਕੁਲ, ਸੋ ਕੰਮ ਸਮੇਂ ਸਿਰ ਹੀ ਸੌਂਦਾ ਹੈਗਾ। ਤੇ ਮੈਨੂੰ ਇਹ ਦੱਸੋ, ਕੋਈ ਕੰਮ ਕਦੇ ਇਹ ਹੋਇਆ ਹੋਵੇ ਵੀ ਕੋਈ ਕੰਮ ਘੋਲ ਕਰ ਲਈ ਹੋਵੇ ਤੇ ਕਿਤੇ ਨਾ ਕਿਤੇ ਜਾ ਕੇ ਨੁਕਸਾਨ ਹੋਇਆ ਹੋਵੇ?
1: ਨਹੀਂ, ਘੋਲ ਤੋਂ ਨਹੀਂ ਕਰੀ, ਚਲੋ ਨੁਕਸਾਨ ਤੋਂ ਹੋਇਆ, ਜਿਸ ਤਰ੍ਹਾਂ ਵਾਹੀ ਕਰ ਰਹੇ ਖੇਤਾਂ ਮਾ ਟਰੈਕਟਰ ਦਾ, ਕਦੀ ਐਕਸਲ ਟੁੱਟ ਜਾ, ਕਈ ਵਾਰੀ ਹੈਰੋਂ ਕੋ ਪੈਰ ਟੁੱਟ ਜਾ, ਘੋਲ ਤੋਂ ਹੋਰ ਤਾਂ ਕੋਈ ਘੋਲ ਨਹੀਂ।
0: ਅੱਛਾ, ਚਲੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦਾ ਹਿੱਸਾ ਬਣਨ ਲਈ।
1: ਹਾਂਜੀ, ਕੱਲ 20 ਕਿੱਲਿਆਂ ਦੀ ਵਾਹੀ ਕਰੀ, 2 ਟਰੈਕਟਰ ਜੁੜਗਾ, ਰਾਤ ਨੂੰ 10 ਵਜੇ ਤੱਕ ਗੜਾ ਨਹੀਂ ਕਰਨੀ ਜਾ।
0: ਕਿਆ ਬਾਤ ਹੈ ਜੀ, ਸੋ ਮਿਹਨਤ ਦਾ ਮੁੱਲ ਜਿਹੜਾ ਉਹ ਹਮੇਸ਼ਾ ਹੀ ਪੈਂਦਾ ਹੁੰਦਾ, ਸੋ ਵਧਾਈ ਦੇ ਪਾਤਰ ਹੋ
1: ਹਾਂ ਜੀ, ਧੰਨਵਾਦ
0: ਜੀ,
1: ਮੈਡਮ, ਧੰਨਵਾਦ,
0: ਸ਼ੁਕਰੀਆ ਜੀ।

0: ਜੀ, ਸਟੂਡੀਓ ਦੀ ਘੜੀ ਮੁਤਾਬਿਕ 2:40 ਦਾ ਸਮਾਂ ਹੋ ਚੁੱਕਿਆ ਹੈ। ਦੇਖਦੇ ਹਾਂ ਕਿਹੜੇ ਸਰੋਤਾ ਸਾਡੇ ਨਾਲ ਜੁੜੇ ਨੇ ਫੋਨ ਲਾਈਨ ਦੇ ਜ਼ਰੀਏ। ਹੈਲੋ,
1: ਭੈਣ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਹੈ?
1: ਮੈਂ ਠੀਕ ਹੈ ਜੀ, ਵਧੀਆ। ਮੈਂ ਮਲਕੀਤ ਸਿੰਘ ਘੜਿਆਣਾ ਜੀ,
0: ਜੀ
1: ਆਰੀਅਨ ਯੂਨੀਵਰਸਿਟੀ ਬਠਿੰਡੇ ਤੋਂ ਬੋਲਦਾ। ਮੇਰਾ ਪਿੰਡ ਹੈ ਜੀ ਘੜਿਆਣਾ, ਤੁਹਾਡੇ ਪ੍ਰੋਗਰਾਮ ਐਪ ਤੇ ਸੁਣੀ ਦੇ। ਮੇਰਾ 31/5 ਨੂੰ ਲੱਗਿਆ ਸੀ ਜੀ
0: ਜੀ
1: ਫੋਨ, ਉਹ ਵੀ ਦੱਸਣਾ ਚਾਹੁੰਦਾ ਨਾਲ ਜੀ।
0: ਜੀ ਜੀ ਜੀ ਸੋ ਸਾਰੀ ਡਿਟੇਲ ਜਿਹੜੀ ਉਹ ਤੁਸੀਂ ਦੱਸ ਚੁੱਕੇ ਹੋ, ਤੇ ਅੱਜ ਦੇ ਵਿਸ਼ੇ ਬਾਰੇ ਕੀ ਕਹਿਣਾ ਚਾਹੋਗੇ?
1: ਵਿਸ਼ੇ ਜੀ, ਮੈਂ ਜਿਹੜਾ ਆਪਾਂ ਕੰਮ ਕਰਨਾ ਜੀ, ਸਮੇਂ ਸਿਰ ਕਰਨਾ ਚਾਹੀਦਾ ਕੋਈ ਵੀ ਕੰਮ। ਹੁਣ ਜਿਵੇਂ ਸਾਡਾ ਖੇਤੀ ਦਾ ਕੰਮ ਹੈ ਜੀ, ਜਿਵੇਂ ਅਸੀਂ
0: ਅੱਛਾ
1: ਜਿਵੇਂ ਹੁਣ ਅਸੀਂ ਝੋਨਾ ਲਾਉਣਾ ਹੈ ਜੀ, ਅਸੀਂ ਯਾਨੀ ਜਿਹੜੀ ਸਾਡੀਆਂ ਮੋਟਰਾਂ ਜਿਹੜੀਆਂ ਸਾਡੀਆਂ ਹੁੰਦੀਆਂ ਜੀ, ਉਹ ਅਸੀਂ ਪਹਿਲਾਂ ਹੀ ਉਹਨੂੰ ਰਿਪੇਅਰ ਕਰ ਲੈਣ ਕਰਾ ਲੈਂਦੇ ਹਾਂ। ਮਤਲਬ ਜਿਵੇਂ ਜੇ ਹੁੰਦਾ, ਜੇ ਮੌਕੇ ਤੇ ਕਰਾਂਗੇ ਕਈ ਵਾਰੀ ਕੋਈ ਨੁਕਸ ਪੈ ਜੇ, ਉਧਰ ਝੋਨਾ ਲਾਉਣਾ ਹੁੰਦਾ ਫਿਰ ਪਾਣੀ ਨੀ ਝੋਨੇ ਨੂੰ ਮਿਲਦਾ ਜੀ, ਜੇ ਉਹ ਖੜ ਜੇ ਜੀ ਤਾਂ।
0: ਬਿਲਕੁਲ,
1: ਇਸ
0: ਨਾਲੇ
1: ਕਰਕੇ
0: ਕਾਰੀਗਰ ਵੀ ਨਹੀਂ ਮਿਲਦੇ।
1: ਹਾਂਜੀ, ਕਾਰੀਗਰ ਨੇ ਰਿਪੇਅਰ ਹੀ ਪਹਿਲਾਂ ਕਰਾਉਣੀ ਚਾਹੀਦੀ ਹੈ। ਕੋਈ ਜਿਵੇਂ ਅਸੀਂ ਜ਼ਮੀਨ ਹੈ, ਜ਼ਮੀਨ ਵੀ ਅਸੀਂ ਪਹਿਲਾਂ ਉਹਨੂੰ ਵਾਹ ਕੇ ਚੰਗੀ ਤਰ੍ਹਾਂ ਵੀ ਉਹਨੂੰ ਕਰਦੇ ਹਾਂ, ਇਹ ਨਹੀਂ ਵੀ ਅਸੀਂ ਮੌਕੇ ਤੇ ਵੱਟਾ ਵੁੱਟਾ ਪਾ ਕੇ ਰੱਖਦੇ ਹਾਂ ਜੀ, ਪੂਰਾ ਸਾਰਾ ਤਿਆਰੀ ਕਰਕੇ ਰੱਖਦੇ ਹਾਂ ਜੀ ਪਹਿਲਾਂ।
0: ਜੀ ਬਿਲਕੁਲ, ਸੋ ਮਸ਼ੀਨਾਂ ਨੂੰ ਜਿਹੜੇ ਸਾਂਭਦੇ ਆ ਉਹਨਾਂ ਨੂੰ ਸਹੀ ਟਿਕਾਣੇ ਤੇ ਰੱਖਦੇ ਆ, ਉਹ ਕਾਰੀਗਰੀ ਹੁੰਦੇ
1: ਹਾਂਜੀ,
0: ਹੈਗੇ ਆ। ਸੋ
1: ਬਾਕੀ ਬਸ ਉਹਨਾਂ ਨੂੰ ਗਰੀਜੂ ਕਰਕੇ ਰੱਖੀ ਦਾ ਜੀ, ਇੱਕ ਮਸ਼ੀਨ ਹੈ ਜਿਹੜੀ ਆਪਾਂ ਕੱਦੂ ਕਰਦੇ ਹਾਂ ਜਨ ਮਗਰ, ਤੇ ਉਹ ਵੀ ਅਸੀਂ ਜਿਵੇਂ ਪਹਿਲਾਂ ਗਰੀਸ ਕਰ ਲੈਂਦੇ ਹਾਂ, ਕਈ ਵਾਰ ਬੈਰਿੰਗ ਨਾ ਟੁੱਟੇ
0: ਜੀ।
1: ਤੇ ਟਰੈਕਟਰਾਂ ਦੇ ਟਾਇਰਾਂ ਨੂੰ ਵੀ ਗਰੀਸ ਕਰੀਦਾ ਜੀ, ਜਿਵੇਂ ਆਪਾਂ ਹੁਣ ਪਾਣੀ 'ਚ ਚੱਲਦੇ ਹਾਂ ਜੀ, ਉਹ ਟਰੈਕਟਰ ਪਾਣੀ 'ਚ ਚੱਲਣਗੇ ਜਦ ਕੱਦੂ ਕਰਾਂਗੇ ਆਪਾਂ।
0: ਅੱਛਾ, ਇੱਕ ਸਵਾਲ ਮੇਰਾ ਅੱਜ ਸਾਰਿਆਂ ਨੂੰ ਹੋਊਗਾ ਕਿ ਕਦੇ ਕੋਈ ਐਸਾ ਕੰਮ ਜਿਹੜਾ ਘੋਲ ਕਰਕੇ ਤੁਸੀਂ ਛੱਡਤਾ ਹੋਵੇ ਜਾਂ ਤੁਹਾਨੂੰ ਇਹ ਲੱਗਿਆ ਹੋਵੇ ਵੀ ਬਾਅਦ 'ਚ ਕਰਾਂਗੇ, ਤੇ ਉਹਦਾ ਤੁਹਾਨੂੰ ਬਾਅਦ 'ਚ ਜਾਂ ਤਾਂ ਮਤਲਬ ਕੋਈ ਨਾ ਕੋਈ ਨੁਕਸਾਨ ਹੋਇਆ ਹੋਵੇ ਤੇ ਜਾਂ ਫਿਰ ਘਰਦਿਆਂ ਤੋਂ ਸੁਣਨ ਨੂੰ ਮਿਲਿਆ ਹੋਵੇ?
1: ਨਹੀਂ, ਪਿਛਲੇ ਸਾਲ ਥੋੜਾ ਜਿਹਾ ਸੀ ਜੀ, ਇੱਕ ਮੋਟਰ ਤੇ ਘੋਲ ਕਰਕੇ ਸੀ ਵੀ ਚੱਲ ਚੱਲਦੀ ਤਾਂ ਹੈਗੀ ਜੀ, ਤੇ ਉਹ ਫਿਰ ਜਦੋਂ ਮੌਕੇ ਤੇ ਨਾ ਚੱਲੀ ਜੀ, ਤੇ ਉਹ ਥੋੜਾ ਜਿਹਾ ਫਿਰ ਸਾਨੂੰ ਉਹਦੇ ਚ ਨਵੋਸ਼ੀ ਕਰਨੀ ਪਈ। ਮਤਲਬ ਜੇ ਫਿਰ ਮੌਕੇ ਤੇ ਸਾਨੂੰ ਭੱਜਣਾ ਪਿਆ, ਇੱਕ ਤੁਹਾਨੂੰ ਪਤਾ ਗਰਮੀ ਵਾਲੀ ਹੁੰਦੀ ਹੈ ਜੀ।
0: ਬਿਲਕੁਲ ਬਿਲਕੁਲ ਬਿਲਕੁਲ, ਸੋ ਕਹਿੰਦੇ ਹੁੰਦੇ ਆ ਕਿ ਕੰਮ ਕਰ ਕਰਕੇ ਫੇਰ ਹੀ ਸਾਨੂੰ ਪਤਾ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਕਿਹੜੀਆਂ ਚੁਣੌਤੀਆਂ ਆ ਸਕਦੀਆਂ।
1: ਪਿਛਲੇ ਸਾਡੇ ਹੱਥ ਲੱਗੇ ਆ ਜੀ।
0: ਬਿਲਕੁਲ ਬਿਲਕੁਲ ਬਿਲਕੁਲ, ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦਾ ਹਿੱਸਾ ਬਣਨ ਲਈ।
1: ਚੰਗਾ, ਸਤਿ ਸ਼੍ਰੀ
0: ਜੀ,
1: ਅਕਾਲ।
0: ਸਤਿ ਸ਼੍ਰੀ ਅਕਾਲ।

0: ਜੀ ਟਾਈਮ ਪਾਸ ਦੇ ਚਾਰੇ ਕਾਹਦੇ ਵਾਸਤੇ ਲੱਭਣੇ ਆ, ਟਾਈਮ ਨੂੰ ਯੂਜ਼ ਕਰੀਏ ਅਸੀਂ, ਟਾਈਮ ਦਾ ਸਹੀ ਇਸਤੇਮਾਲ ਕਰੀਏ ਤਾਂ ਕਿ ਜਾ ਕੇ ਅੱਗੇ ਜਾ ਕੇ ਅਸੀਂ ਉਸੇ ਟਾਈਮ ਦਾ ਲੁਤਫ ਲੈ ਚੁੱਕੀਏ ਲੈ ਸਕੀਏ। ਸੋ ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ। ਹੈਲੋ,
1: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ
1: ਸਾਰੇ
0: ਸ਼੍ਰੀ ਅਕਾਲ
1: ਘਰਵਾਰ
0: ਜੀ। ਜੀ ਆਪਣਾ ਨਾਮ ਸਾਂਝਾ ਕਰ ਦਿਓ।
1: ਮਨਜੀਤ ਸਿੰਘ ਸੇਹੜੀ, ਜ਼ਿਲ੍ਹਾ ਰੋਪੜ।
0: ਜੀ ਮਨਜੀਤ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਬਾਰੇ?
1: ਦੇਖੋ ਜੀ, ਵਕਤ ਕਿਸੇ ਵੀ ਸਮਾਂ ਵਿਹਰੀ ਲਿਹਾਜ਼ ਨਹੀਂ ਕਰਦਾ। ਆਪਾਂ ਨੂੰ ਕਰਨੀ ਚਾਹੀਦੀ ਜੋ ਵੀ ਕੰਮ ਆ, ਚਾਹੇ ਆਪਣਾ ਘਰੇਲੂ ਹੋਵੇ, ਚਾਹੇ ਆਪਾਂ ਤਕਨੀਕ ਨੂੰ ਕਰਦੇ ਹੋਏ, ਚਾਹੇ ਆਪਾਂ ਰੇਲਵੇ ਚ ਅੱਜ ਅਸੀਂ ਹੁਣ ਖੇਤੀਬਾੜੀ ਦਾ ਕੰਮ ਕਰਦੇ ਹਾਂ, ਕੋਈ ਵੀ ਕੰਮ ਮਤਲਬ ਸਮੇਂ ਸਿਰ ਕਰ ਲਈਏ, ਸਮੇਂ ਵਰਗੀ ਕੋਈ ਰੀਤ ਨਹੀਂ ਹੈਗੀ।
0: ਬਿਲਕੁਲ ਬਿਲਕੁਲ ਬਿਲਕੁਲ। ਸੋ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ, ਬੜੀ ਸੋਹਣੀ ਗੱਲ ਕਹੀ ਤੁਸੀਂ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦਾ ਹਿੱਸਾ ਬਣਨ ਲਈ।
1: ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦੀ, ਸਮੇਂ ਦੀ ਕਦਰ ਕਰੀਏ ਜੀ।
0: ਬਿਲਕੁਲ ਜੀ, ਬਿਲਕੁਲ ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ।
1: ਧੰਨਵਾਦ
0: ਜੀ।

ਜੀ ਪ੍ਰੋਗਰਾਮ ਆਪਣੇ ਬਿਲਕੁਲ ਆਖਰੀ ਪੜਾਅ 'ਤੇ ਆ, ਸਾਡੇ ਕੋਲ 4 ਕੁ ਮਿੰਟ ਦਾ ਸਮਾਂ ਹੋਰ ਹੈਗਾ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 0175 4 94 ਦੇ ਉੱਪਰ।

ਜੀ, ਪ੍ਰੋਗਰਾਮ ਆਪਣੇ ਬਿਲਕੁਲ ਆਖਰੀ ਪੜਾਅ ਤੇ ਪਹੁੰਚ ਚੁੱਕਿਆ ਹੈ। ਸੋ ਜਿਨ੍ਹਾਂ ਦੋਸਤਾਂ ਨੇ ਕਾਲ ਕੀਤੀ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਔਰ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਸੋ ਜਿਨ੍ਹਾਂ ਦਾ ਕਾਲ ਨਹੀਂ ਲੱਗਿਆ ਜਾਂ ਜਿਨ੍ਹਾਂ ਦੀ ਵਾਰੀ ਨਹੀਂ ਸੀ, ਉਹਨਾਂ ਨੇ ਹੁਣ ਜਿਹੜਾ ਹੈਗਾ ਜੀ ਆਪਣੀ ਵਾਰੀ ਦੇ ਅਨੁਸਾਰ ਸਾਨੂੰ ਕਾਲਸ ਕਰਨੀਆਂ ਹੈਗੀਆਂ ਆਪਣੇ ਅਗਲੇ ਪ੍ਰੋਗਰਾਮਾਂ ਦੇ ਵਿੱਚ, ਕਿਉਂਕਿ ਇਹ ਪ੍ਰੋਗਰਾਮ ਤੁਹਾਡਾ ਹੈਗਾ। ਸੋ ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਵੀ ਤੁਸੀਂ ਹੀ ਕਰਨੀ ਹੁੰਦੀ ਹੈ। ਸੋ ਇਸੇ ਦੇ ਨਾਲ ਹੀ ਮੈਨੂੰ ਯਾਨੀ ਗੁਰਹਰਪ੍ਰੀਤ ਨੂੰ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ। ਹੱਸਦੇ ਰਹੋ, ਵੱਸਦੇ ਰਹੋ ਅਤੇ ਤੰਦਰੁਸਤ ਰਹੋ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ FM ਬੈਂਡ 100.2 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਟੂਡੀਓ ਦੀ ਘੜੀ ਮੁਤਾਬਿਕ ਦੁਪਹਿਰ ਦੇ 3 ਵਜ ਰਹੇ ਨੇ। ਸ਼ਾਮੀ 4 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ।
1: आप सुन रहे हैं विविध भारती राष्ट्रीय सेवा देश की सुरीली धड़कन। अगला कार्यक्रम है सखी सहेली।

0: ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM band 100.2 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 4 ਵਜ ਰਹੇ ਨੇ। ਵੇਲਾ ਹੈ ਪ੍ਰੋਗਰਾਮ ਰੇਡੀਓ ਓਪੀਡੀ ਦਾ। ਪ੍ਰੋਗਰਾਮ ਰੇਡੀਓ ਓਪੀਡੀ ਲੈ ਕੇ ਮੈਂ ਗੁਰਹਿਪ੍ਰੀਤ ਹਾਜ਼ਰ ਹਾਂ। ਦੋਸਤੋ, ਉਮੀਦ ਹੈ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਦਾ ਇਲਾਜ ਲੈ ਕੇ ਆਉਂਦੇ ਹਾਂ, ਜਾਂ ਇਹ ਕਹਿ ਲਓ ਕਿ ਸਮਾਧਾਨ ਲੈ ਕੇ ਆਉਂਦੇ ਹਾਂ। ਸੋ ਇਸੇ ਤੇ ਚੱਲਦੇ ਹੀ ਸਾਡੇ ਨਾਲ ਅੱਜ ਦੇ ਸਾਡੇ ਮਾਹਿਰ ਮੌਜੂਦ ਨੇ, ਡਾਕਟਰ ਨਿਤਿਨ ਕੁਮਾਰ ਸਿੰਗਲਾ ਜੀ। ਜੀ ਸਰ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ।
0: ਸੋ ਦੋਸਤੋ, ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਆਕਾਸ਼ਵਾਣੀ FM ਪਟਿਆਲਾ ਦੇ ਆਫਿਸ਼ੀਅਲ ਫੇਸਬੁੱਕ ਪੇਜ ਦੇ ਉੱਪਰ ਵੀ ਲਾਈਵ ਵੇਖ ਸਕਦੇ ਹੋ ਤੇ ਨਾਲ ਹੀ 100.2 MHz ਦੇ ਉੱਪਰ ਤੁਸੀਂ ਸਾਨੂੰ ਸੁਣ ਸਕਦੇ ਹੋ। ਸੋ ਅੱਜ ਸਾਡੀ ਗੱਲਬਾਤ ਦਾ ਵਿਸ਼ਾ ਹੈ ਜ਼ਿੰਦਗੀ ਨੂੰ ਕਹੀਏ ਹਾਂ ਤੇ ਨਸ਼ਿਆਂ ਨੂੰ ਕਹੀਏ ਨਾ। ਸੋ ਅੱਜ ਸਾਡੀ ਗੱਲਬਾਤ ਦਾ ਵਿਸ਼ਾ ਇਹਨਾਂ ਨਸ਼ਿਆਂ

0: ਕੇ ਹੀ ਹੋਏਗਾ। ਸੋ ਸਰ, ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਜਦੋਂ ਤੁਸੀਂ ਓਪੀਡੀ ਦੇ ਵਿੱਚ ਬੈਠਦੇ ਹੋ ਤਾਂ ਕਿਸ ਕਿਸਮ ਦੇ ਪੇਸ਼ੈਂਟ ਜਾਂ ਇਹ ਕਹਿ ਲਓ ਕਿ ਕਿਸ ਨਸ਼ੇ ਨਾਲ ਗ੍ਰਸਤ ਲੋਕ ਅੱਜ ਕੱਲ੍ਹ ਤੁਹਾਡੇ ਕੋਲ ਪਹੁੰਚ ਰਿਹਾ ਕਰਦੇ ਨੇ?
1: ਹਾਂਜੀ ਹਾਂ, ਦੇਖੋ ਜੀ, ਜਿਵੇਂ ਓਪੀਡੀ ਦੇ ਵਿੱਚ ਅੱਜ ਕੱਲ੍ਹ ਐਕਚੁਅਲੀ ਇਹ ਵੀ ਹਰ ਤਰ੍ਹਾਂ ਦੇ ਨਸ਼ੇ ਵਾਲੇ ਪੇਸ਼ੈਂਟਸ ਆ ਰਹੇ ਹੈਗੇ ਨੇ। ਤਾਂ ਆਪਾਂ ਜਿਵੇਂ ਪੰਜਾਬ ਦੇ ਵਿੱਚ ਦੇਖੀਏ ਤਾਂ ਸਭ ਤੋਂ ਵੱਧ ਇਸ ਟਾਈਮ 'ਤੇ ਇੱਕ ਤਾਂ ਸ਼ਰਾਬ ਦਾ ਸੇਵਨ ਵਾਲੇ ਪੇਸ਼ੈਂਟਸ ਆ ਰਹੇ ਨੇ, ਅਤੇ ਇੱਕ ਓਪੀਓਇਡਸ, ਓਪੀਓਇਡ ਦੇ ਵਿੱਚ ਜਿਵੇਂ ਆਪਾਂ ਕਹਿ ਰਹੇ ਸਕਦੇ ਹਾਂ ਕਿ ਅਫੀਮ, ਭੁੱਕੀ ਜਾਂ ਫਿਰ ਹੈਰੋਇਨ ਜਾਂ ਆਪਣਾ ਸਮੈਕ, ਇੱਟੇ ਵਾਲੇ ਪੇਸ਼ੈਂਟਸ ਹੋ ਗਏ, ਇਹ ਸਭ ਤੋਂ ਵੱਧ ਦੇਖਣ ਨੂੰ ਮਿਲਦੇ ਹਨ
0: ਜੀ। ਸੋ ਨਸ਼ਾ ਜਿਹੜਾ ਹੈਗਾ ਪੂਰੇ ਸੰਸਾਰ ਭਰ ਦੇ ਵਿੱਚ ਇੱਕ ਕੋੜ ਦੇ ਤੌਰ 'ਤੇ ਕੰਮ ਕਰ ਰਿਹਾ ਹੈਗਾ। ਔਰ ਦੂਜੀ ਵੱਡੀ ਗੱਲ ਕਿ ਪੰਜਾਬ ਦੇ ਵਿੱਚ ਤਾਂ ਇਹਨੂੰ 6ਵੇਂ ਦਰਿਆ ਦਾ ਨਾਮ ਵੀ ਦਿੱਤਾ ਜਾ ਚੁੱਕਿਆ। ਸੋ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਜਿਹੜੇ ਛੋਟੇ ਛੋਟੇ ਬੱਚੇ ਹੈਗੇ ਆ ਉਹ ਕਿਤੇ ਨਾ ਕਿਤੇ ਇਸ ਚੀਜ਼ ਤੋਂ ਗ੍ਰਸਤ ਹੋ ਰਹੇ ਹੈਗੇ ਆ। ਸੋ ਸਰ, ਇੱਕ ਇਨਸਾਨ ਜਦੋਂ ਨਸ਼ੇ ਦੀ ਲੱਤ 'ਤੇ ਲੱਗਦਾ ਹੈਗਾ ਤਾਂ ਬੇਸਿਕਲੀ ਉਹਦੇ ਪਿੱਛੇ ਕਾਰਨ ਕੀ ਹੁੰਦਾ?
1: ਦੇਖੋ ਜੀ, ਨਸ਼ਾ ਦੋ, ਮੈਂ ਕਹੂੰਗਾ ਕਿ ਇੱਕ ਤਾਂ ਪਹਿਲਾਂ ਬੰਦਾ ਫਸਟ ਟਾਈਮ ਕਰਦਾ, ਸਟਾਰਟ ਕਰਦਾ ਕੁਛ ਵੀ, ਉਹਨੂੰ ਆਪਾਂ ਐਡਿਕਸ਼ਨ ਜਾਂ ਨਸ਼ੇ ਦੀ ਲੱਤ ਨਹੀਂ ਕਵਾਂਗੇ। ਬਟ ਨਸ਼ੇ ਦੀ ਲੱਤ ਜਾਂ ਆਪਾਂ ਕਹੀਏ ਕਿ ਉਹਦੇ ਉੱਤੇ ਡਿਪੈਂਡ ਹੋ ਗਿਆ, ਐਡਿਕਸ਼ਨ ਹੋ ਗਿਆ, ਉਹ ਇੱਕ ਲੇਟ ਸਟੇਜ ਹੈਗੀ ਉਹਦੇ ਵਿੱਚ। ਸੋ ਜਦੋਂ ਬੰਦਾ ਸਟਾਰਟ ਕਰਦਾ ਹੈਗਾ ਫਸਟ ਟਾਈਮ ਕੋਈ, ਜਿਵੇਂ ਆਪਾਂ ਕਿਹਾ ਕਿ ਜਿਵੇਂ ਛੋਟੇ ਬੱਚੇ ਅੱਜ ਕੱਲ੍ਹ ਕਰਦੇ ਹਨ, ਤਾਂ ਉਹ ਹੁੰਦਾ ਹੈ ਕਿ ਅਰਿਓਸਟੀ ਦੇ ਵਜੋਂ ਜਾਂ ਜ਼ਿਆਦਾਤਰ ਕਿ ਵੀ ਮੈਂ ਦੇਖਾਂ ਵੀ ਹੈ ਕੀ ਚੀਜ਼, ਜਾਂ ਫਿਰ ਈਅਰ ਪ੍ਰੈਸ਼ਰ ਬਹੁਤ ਹੁੰਦਾ ਹੈਗਾ ਕਈ ਵਾਰ ਕਿ ਆਪਾਂ ਕੋਈ ਪਾਰਟੀ ਵਿੱਚ ਗਏ ਤਾਂ ਹੈ ਉੱਥੇ ਲੋਕ ਕਹਿੰਦੇ ਹਨ ਕਿ ਯਾਰ ਵੀ ਤੂੰ ਇਹ ਵੀ ਸਾਡਾ ਯਾਰ ਨਹੀਂ, ਦੋਸਤ ਨਹੀਂ, ਆਹ ਨਹੀਂ ਕਰੇਗਾ, ਇੱਕ ਪੈਗ ਲਗਾ ਲੈ, ਛੋਟਾ ਯਾਰ ਆਹ ਚੀਜ਼ ਕਰ ਲੈ। ਜਾਂ ਫਿਰ ਇੱਕ ਚੀਜ਼ ਹੋਰ ਦੇਖੀ ਗਈ ਹੈ ਕਿ ਜਿਹੜੇ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਸਟ੍ਰੈਸ ਹੈਗਾ ਉਹਨੂੰ ਡੀਲ ਕਰਨ ਲਈ ਉਹਦਾ ਇਲਾਜ ਕਾਫੀ ਲੋਕ ਨਸ਼ੇ ਵਿੱਚ ਲੱਭਦੇ ਹਨ।
0: ਸੋ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਆਨੰਦ ਤੋਂ ਇਹ ਚੀਜ਼ ਸ਼ੁਰੂ ਹੁੰਦੀ ਹੈ, ਸਿਰਫ ਚੱਖਣ ਤੋਂ ਇਹ ਚੀਜ਼ ਸ਼ੁਰੂ ਹੁੰਦੀ ਹੈ ਅਤੇ ਐਂਡ 'ਤੇ ਬੜੇ ਭਿਆਨਕ ਨਤੀਜੇ ਦੇ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਹੈਗੇ ਆ। ਸੋ ਸਰ, ਜਦੋਂ ਅਸੀਂ ਨਸ਼ੇ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਇਹਦੇ ਵਿੱਚ ਦੋ ਚੀਜ਼ਾਂ ਨਿਕਲ ਕੇ ਆਉਂਦੀਆਂ, ਇੱਕ ਤਾਂ ਵੀ ਅਸੀਂ ਸਿਰਫ ਤਾਂ ਸਿਰਫ ਆਪਣੇ ਆਨੰਦ ਲਈ ਇਸ ਚੀਜ਼ ਨੂੰ ਕਰ ਰਹੇ ਹੈਗੇ ਹਾਂ, ਅਤੇ ਜਾਂ ਫਿਰ ਦੂਜੀ ਚੀਜ਼ ਅਸੀਂ ਇਹਨੂੰ ਇੱਕ ਬਿਮਾਰੀ ਦਾ ਰੂਪ ਵੀ ਬਣਾ ਕੇ ਵੇਖਦੇ ਹਾਂ। ਤਾਂ ਬੇਸਿਕਲੀ ਇਹ ਹੈ ਕਿ ਅਸੀਂ ਇਹਨੂੰ ਆਨੰਦ ਲਈ ਲੈ ਰਹੇ ਹਾਂ ਜਾਂ ਫਿਰ ਇਹ ਇੱਕ ਬਿਮਾਰੀ ਹੈ?
1: ਦੇਖੋ ਜੀ, ਜਿਵੇਂ ਸ਼ੁਰੂਆਤ ਹਮੇਸ਼ਾ ਹਰ ਕੋਈ ਇਹਨੂੰ ਆਨੰਦ ਲਈ ਹੀ ਜਾਂ ਇੱਕ ਆਪਣੇ ਸਟ੍ਰੈਸ ਬਸਟਰ ਦੇ ਲਈ ਹੀ ਯੂਜ਼ ਕਰਦਾ ਹੈ, ਬਟ ਹੌਲੀ ਹੌਲੀ ਇਹਦੇ ਉੱਤੇ ਇੰਨਾ ਡਿਪੈਂਡ ਹੋ ਜਾਂਦਾ ਹੈ ਕਿ ਇਹ ਇੱਕ ਬਿਮਾਰੀ ਦਾ ਰੂਪ, ਜਿਹਨੂੰ ਅਸੀਂ ਕਹਿੰਦੇ ਹਾਂ ਡਿਪੈਂਡੈਂਸ ਸਿੰਡਰੋਮ, ਉਹ ਇੱਕ ਹੋ ਜਾਂਦਾ ਹੈ। ਜਿਵੇਂ ਅਲਕੋਹਲ ਡਿਪੈਂਡੈਂਸ ਜਾਂ ਓਪੀਆਇਡ ਡਿਪੈਂਡੈਂਸ, ਉਹ ਉਸੇ ਚੀਜ਼ ਨੂੰ ਆਪਾਂ ਐਡਿਕਸ਼ਨ ਬੋਲਦੇ ਹਾਂ। ਤਾਂ ਉਹ ਇੱਕ ਇੰਨਾ ਭਿਆਨਕ ਰੂਪ ਲੈ ਲੈਂਦਾ ਹੈ ਕਿ ਬੰਦੇ ਨੂੰ ਆਪਣੀ ਫੈਮਿਲੀ ਬਾਰੇ ਜਾਂ ਆਪਣੇ ਕੋਈ ਵੀ ਕੰਮ ਕਾਜ ਬਾਰੇ ਕੁਛ ਵੀ ਪਤਾ ਸਤਾ ਨਹੀਂ ਰਹਿੰਦਾ। ਉਹਦੇ ਦਿਮਾਗ 'ਚ 24 ਘੰਟੇ ਪ੍ਰੀ ਆਕੂਪੇਸ਼ਨ ਰਹਿੰਦੀ ਹੈਗੀ ਹੈ ਕਿ ਮੈਂ ਨਸ਼ਾ ਕਰਨਾ ਹੈਗਾ ਅਤੇ ਨਸ਼ੇ ਨੂੰ ਮੈਂ ਕਿਵੇਂ ਲੈਣਾ ਹੈਗਾ। ਹੁਣ ਉਹਦੇ ਕੋਲ ਅੱਜ ਦੀ ਡੋਜ਼ ਆ ਗਈ ਤਾਂ ਹੁਣ ਉਹਨੇ ਸਵੇਰ ਦੇ ਬਾਰੇ ਸੋਚਣ ਲੱਗ ਜਾਣਾ, ਸਵੇਰੇ ਫਿਰ ਉਹਨੇ ਸ਼ਾਮ ਬਾਰੇ ਸੋਚਣ ਲੱਗ ਜਾਣਾ, ਸਾਰਾ ਦਿਨ ਜ਼ਿਆਦਾਤਰ ਦਿਮਾਗ 'ਚ ਇਹੀ ਚੱਲਦਾ ਹੈ
0: ਜੀ। ਸੋ ਕਿਤੇ ਨਾ ਕਿਤੇ ਜਿਹੜਾ ਦਿਮਾਗ ਦਾ ਇਹ ਚੱਕਰ ਵੀ ਹੋਆ ਕਿਤੇ ਨਾ ਕਿਤੇ ਉਹ ਪ੍ਰੋਬਲਮ ਕ੍ਰੀਏਟ ਕਰਦਾ ਹੈਗਾ। ਸੋ ਸਰ, ਜਦੋਂ ਇੱਕ ਇਨਸਾਨ ਨਸ਼ੇ ਦੇ ਵਿੱਚ ਪੈਂਦਾ ਤਾਂ ਐਸੇ ਕਿਹੜੇ ਸ਼ੁਰੂਆਤੀ ਲੱਛਣ ਹੁੰਦੇ ਆ ਜਿਹਨੂੰ ਦੇਖ ਕੇ ਪਰਿਵਾਰ ਨੂੰ ਇਹ ਪਤਾ ਲੱਗ ਸਕੇ ਕਿ ਸਾਡਾ ਬੱਚਾ ਜਿਹੜਾ ਹੈਗਾ ਜਾਂ ਸਾਡੇ ਘਰ ਦਾ ਇਹ ਜੀ ਖਤਰੇ 'ਚ?
1: ਦੇਖੋ ਜੀ, ਇਹਦੇ ਵਿੱਚ ਜਿਵੇਂ ਸ਼ੁਰੂਆਤ ਦੇ ਵਿੱਚ ਕਈ ਵਾਰ ਹੁੰਦਾ ਹੈ ਕਿ ਜਿਵੇਂ ਉਹਦੀ ਕੋਈ ਜ਼ਬਾਨ ਲੜਖੜਾਉਂਦੀ ਹੈ ਜਾਂ ਫਿਰ ਉਹ ਲੋੜ ਤੋਂ ਵੱਧ ਸੁਸਤ ਰਹਿ ਰਿਹਾ ਹੈ, ਜਾਂ ਕਈ ਨਸ਼ੇ ਸਟਿਮੂਲੈਂਟ ਹੁੰਦੇ ਹਨ ਉਹਦੇ ਵਿੱਚ ਲੋੜ ਤੋਂ ਵੱਧ ਐਕਟਿਵ ਰਹਿਣ ਲੱਗ ਜਾਂਦਾ ਹੈ ਬੰਦਾ, ਇਸ ਤਰ੍ਹਾਂ ਦੇ ਵੀ ਕਈ ਨਸ਼ੇ ਹੁੰਦੇ ਹਨ। ਜਾਂ ਫਿਰ ਉਹਦੇ ਵਿੱਚ ਜਿਵੇਂ ਇਰੀਟੇਬਿਲਟੀ ਆਉਂਦੀ ਹੈ ਵੀ ਬੰਦਾ ਛੋਟੀ ਛੋਟੀ ਗੱਲ 'ਤੇ ਲੜਨ ਲੱਗ ਜਾਂਦਾ ਹੈ, ਇਸ ਤਰ੍ਹਾਂ ਦੇ ਕਈ ਲੱਛਣ ਸ਼ੁਰੂਆਤੀ ਤੌਰ 'ਤੇ ਦੇਖਣ ਨੂੰ ਮਿਲ ਸਕਦੇ ਹਨ
0: ਜੀ। ਸੋ ਜਦੋਂ ਅਸੀਂ ਇਲਾਜ ਦੀ ਗੱਲ ਕਰਦੇ ਹੈਗੇ ਹਾਂ ਤਾਂ ਜਿਵੇਂ ਤੁਸੀਂ ਵੱਖਰੇ ਵੱਖਰੇ ਨਸ਼ਿਆਂ ਦੇ ਨਾਮ ਲਏ, ਜਿਵੇਂ ਸ਼ਰਾਬ ਹੋ ਗਿਆ, ਅਫੀਮ ਹੋ ਗਈ, ਭੁੱਕੀ, ਹੈਰੋਇਨ ਜਾਂ ਫਿਰ ਜਿਹੜਾ ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲਣ ਦੇ ਵਿੱਚ ਆ ਚਿੱਟਾ, ਸੋ ਕੀ ਇਹਨਾਂ ਸਾਰਿਆਂ ਦੇ ਇਲਾਜ ਸੇਮ ਹੀ ਹੈ? ਮਤਲਬ ਕਿ ਹਰ ਪੇਸ਼ੈਂਟ ਨੂੰ ਇੱਕੋ ਹੀ ਸੇਮ ਇਲਾਜ ਦਿੱਤਾ ਜਾਂਦਾ ਜਾਂ ਫਿਰ ਵੱਖਰੇ ਵੱਖਰੇ?
1: ਨਹੀਂ ਜੀ, ਨਹੀਂ, ਹਰ ਪੇਸ਼ੈਂਟ ਨੂੰ ਅਲੱਗ ਅਲੱਗ ਤਰ੍ਹਾਂ ਦਾ ਟ੍ਰੀਟਮੈਂਟ ਦਿੱਤਾ ਜਾਂਦਾ ਹੈ। ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਨਸ਼ਾ ਕਰ ਰਿਹਾ ਹੈ, ਉਹਦੀ ਕਿੰਨੀ ਡੋਜ਼ ਹੈਗੀ ਹੈ, ਕਿੰਨੀ ਕੁਆਂਟਿਟੀ ਹੈ, ਅਤੇ ਉਹ ਨਸ਼ਾ ਉਹਦੇ ਆਪਦੀ ਲਾਈਫ ਦੇ ਉੱਤੇ ਜਾਂ ਉਹਦੇ ਕੰਮ ਕਾਜ ਦੇ ਉੱਤੇ ਕਿੰਨਾ ਇਫੈਕਟ ਪਾ ਰਿਹਾ ਹੈ, ਉਹ ਸਾਰੀਆਂ ਚੀਜ਼ਾਂ ਦੇਖ ਕੇ ਫਿਰ ਹੀ ਉਹਦਾ ਟ੍ਰੀਟਮੈਂਟ ਸ਼ੁਰੂ ਕੀਤਾ ਜਾਂਦਾ ਹੈ
0: ਜੀ। ਔਰ ਜਦੋਂ ਅਸੀਂ ਟ੍ਰੀਟਮੈਂਟ ਦੇ ਦੌਰਾਨ ਦੀ ਗੱਲ ਕਰਦੇ ਹਾਂ, ਟ੍ਰੀਟਮੈਂਟ ਜਦੋਂ ਸ਼ੁਰੂ ਹੋ ਗਿਆ ਤਾਂ ਉਸ ਤੋਂ ਬਾਅਦ, ਕਿਉਂਕਿ ਜਿਹੜੀ ਚੀਜ਼ ਇੱਕ ਵਾਰੀ ਹੱਡਾਂ 'ਚ ਰਚ ਗਈ ਉਹਨੂੰ ਕੱਢਣਾ ਉਨਾ ਹੀ ਔਖਾ ਹੁੰਦਾ ਹੈਗਾ, ਤਾਂ ਜਿਸ ਸਮੇਂ ਦੇ ਉੱਪਰ ਇੱਕ ਇਨਸਾਨ ਜਿਹੜਾ ਹੈਗਾ ਉਹ ਆਪਣੇ ਇਸ ਅਲਾਮਤ ਤੋਂ ਆਪਣਾ ਖਹਿੜਾ ਛੁਡਾ ਰਿਹਾ ਹੁੰਦਾ ਹੈਗਾ, ਤਾਂ ਕਿਸ ਤਰੀਕੇ ਦੀਆਂ ਮਾਨਸਿਕ ਅਤੇ ਸਰੀਰਕ ਚੁਣੌਤੀਆਂ ਦਾ ਉਹ ਸਾਹਮਣਾ ਕਰਦਾ ਹੈਗਾ?
1: ਦੇਖੋ ਜੀ, ਜਿਵੇਂ ਆਪਾਂ ਜਿਵੇਂ ਤੁਸੀਂ ਕਿਹਾ ਕਿ ਹੱਡਾਂ ਵਿੱਚ ਰਚ ਗਿਆ, ਉਸ ਤੋਂ ਬਾਅਦ ਉਹਨੂੰ ਕੱਢਣਾ ਥੋੜ੍ਹਾ ਜਿਹਾ ਮੁਸ਼ਕਿਲ ਜ਼ਰੂਰ ਹੁੰਦਾ ਹੈ, ਬਟ ਇਸ ਦੇ ਵਿੱਚ ਜਦੋਂ ਆਪਾਂ ਉਹਨੂੰ ਟ੍ਰੀਟਮੈਂਟ ਸਟਾਰਟ ਕਰਦੇ ਹਾਂ ਤਾਂ ਉਹਨੂੰ ਵਿਦਡਰੋਲ ਆਉਂਦਾ ਹੈ, ਉਹ ਜੋ ਵੀ ਉਹ ਨਸ਼ਾ ਕਰ ਰਿਹਾ ਹੁੰਦਾ ਹੈ, ਤਾਂ ਉਸ ਦੇ ਵਿੱਚ ਉਹਨੂੰ ਬਹੁਤ ਜ਼ਿਆਦਾ ਅਬਰਾਹਟ ਹੋਣਾ, ਤੋੜ ਵੱਜਦੀ ਹੈ ਉਹਨੂੰ, ਜਿਵੇਂ ਕਿ ਉਹਦਾ ਸਾਰੇ ਸਰੀਰ ਵਿੱਚ ਪੇਨ ਹੁੰਦਾ ਹੈ, ਦਰਦ ਹੁੰਦਾ ਹੈ, ਉਲਟੀਆਂ, ਲੂਜ਼ ਮੋਸ਼ਨਸ, ਜਾਂ ਕਿ ਅੱਖਾਂ 'ਚੋਂ ਪਾਣੀ, ਇਹ ਸਾਰੇ ਲੱਛਣ ਕਈ ਵਾਰ ਜਿਵੇਂ ਆਪਣੇ ਇੱਟੇ ਵਿੱਚ ਜਾਂ ਫਿਰ ਅਫੀਮ ਦੇ ਨਸ਼ੇ ਵਿੱਚ ਆਉਂਦੇ ਹਨ। ਅਤੇ ਜੇ ਆਪਾਂ ਗੱਲ ਕਰੀਏ ਸ਼ਰਾਬ ਦੀ, ਤਾਂ ਸ਼ਰਾਬ ਦੇ ਕੁਛ ਇੱਦਾਂ ਦੇ ਲੱਛਣ ਹੁੰਦੇ ਹਨ ਕਿ ਨੀਂਦ ਨਾ ਆਉਣਾ, ਘਬਰਾਹਟ ਹੋਣੀ, ਜਾਂ ਫਿਰ ਕਈ ਵਾਰ ਬੰਦੇ ਨੂੰ ਭੁਲੇਖੇ ਵੀ ਪੈਣ ਲੱਗ ਜਾਂਦੇ ਹਨ, ਅਤੇ ਉਹ ਆਲੇ ਦੁਆਲੇ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਪਛਾਣਨ ਤੋਂ ਵੀ ਮਨਾ ਕਰ ਦਿੰਦਾ ਹੈ।
0: ਸੋ ਜਦੋਂ ਅਸੀਂ ਇਲਾਜ ਸ਼ੁਰੂ ਕਰਦੇ ਹਾਂ ਉਦੋਂ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਹੈਗੀਆਂ, ਪਰ ਜਦੋਂ ਇੱਕ ਵਾਰੀ ਇਲਾਜ ਖਤਮ ਹੋ ਗਿਆ, ਇੱਕ ਇਨਸਾਨ ਨੇ ਜਿਹੜਾ ਨਸ਼ਾ ਹੈਗਾ ਉਹ ਛੱਡਤਾ, ਤਾਂ ਸਾਨੂੰ ਕਈ ਵਾਰੀ ਸਮਾਜ ਦੇ ਵਿੱਚ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਵਾਪਸ ਉਹ ਬੰਦਾ ਨਸ਼ੇ ਦੇ ਉੱਪਰ ਜਾ ਰਿਹਾ, ਉਹਦੇ ਪਿੱਛੇ ਕੀ ਕਾਰਨ ਹੁੰਦਾ?
1: ਹਾਂਜੀ ਹਾਂ, ਇਸ ਨੂੰ ਅਸੀਂ ਰਿਲੈਪਸ ਬੋਲਦੇ ਹਾਂ ਮੈਡੀਕਲ ਭਾਸ਼ਾ ਦੇ ਵਿੱਚ, ਕਿ ਉਹ ਇੱਕ ਵਾਰ ਉਹ ਟ੍ਰੀਟ ਹੋ ਗਿਆ ਦੁਬਾਰਾ ਕਈ ਵਾਰ ਰਿਲੈਪਸ ਹੋ ਜਾਂਦਾ ਹੈ। ਤਾਂ ਇਹਦੇ ਵਿੱਚ ਕਈ ਤਰ੍ਹਾਂ ਦੇ ਫੈਕਟਰ ਰੋਲ ਪਲੇ ਕਰਦੇ ਹਨ ਜੀ। ਉਸਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਉਹਦੀ ਸੰਗਤ, ਕਿਉਂਕਿ ਉਹਦੇ ਵਿੱਚ ਕਈ ਵਾਰ ਇਹ ਹੁੰਦਾ ਹੈ ਕਿ ਉਹਨੂੰ ਉਸੇ ਤਰ੍ਹਾਂ ਦੀ ਸੰਗਤ ਜਾਂ ਯਾਰ ਦੋਸਤ ਮਿਲ ਜਾਂਦੇ ਹਨ, ਅਤੇ ਉਹਨੂੰ ਫਿਰ ਤੋਂ ਇੱਕ ਵਾਰ ਉਹ ਫਿਰ ਉਹੀ ਸਰਕਲ ਤੋਂ ਸ਼ੁਰੂ ਕਰ ਦਿੰਦੇ। ਜਦੋਂ ਇੱਕ ਵਾਰ ਟਰਾਈ ਕਰ ਲਿਆ ਹੁੰਦਾ, ਛੱਡ ਚੁੱਕਿਆ ਕੀ ਹੈ, ਇੱਕ ਵਾਰ ਲੈ ਲੈ, ਉਹ ਇੱਕ ਵਾਰ ਫਿਰ ਉਹਦੇ ਫਿਰ ਜਿਹੜੇ ਉਹ ਪੁਰਾਣੇ ਰਿਸੈਪਟਰ ਹੁੰਦੇ ਉਹਨਾਂ ਨੂੰ ਐਕਟੀਵੇਟ ਕਰ ਦਿੰਦਾ ਹੈ, ਅਤੇ ਉਹ ਫਿਰ ਇੱਕ ਸਾਈਕਲ ਚੱਲ ਪੈਂਦਾ ਹੈ, ਫਿਰ ਇੱਕ ਤੋਂ ਦੋ ਵਾਰ ਫਿਰ ਉਹਦੇ ਵਿੱਚ ਅੰਦਰ ਹੀ ਅੰਦਰ ਚਲਾ ਜਾਂਦਾ ਹੈ
0: ਜੀ। ਅੱਛਾ, ਇਹਦੇ ਵਿੱਚ ਡੋਜ਼ ਵੀ ਇੱਕ ਬੜਾ ਵੱਡਾ ਫੈਕਟਰ ਹੈਗੀ ਹੈ, ਕਿਉਂਕਿ ਅਸੀਂ ਅਕਸਰ ਹੀ ਅਖਬਾਰਾਂ ਦੇ ਵਿੱਚ ਹੈਡਲਾਈਨਸ ਪੜ੍ਹਦੇ ਹਾਂ ਕਿ ਹੈਵੀ ਜਿਹੜੀ ਡੋਜ਼ ਲੈ ਲਈ ਜਾਂ ਓਵਰ ਡੋਜ਼ ਹੋ ਗਿਆ ਜਿਹੜਾ ਇਨਸਾਨ ਹੈ, ਅਤੇ ਉਹਦੇ ਨਾਲ ਉਹਦੀ ਜਾਨ ਚਲੀ ਗਈ। ਤਾਂ ਇਹ ਡੋਜ਼ ਦਾ ਫੈਕਟਰ ਕਿੰਨਾ ਕੁ, ਮਤਲਬ ਕਿਸ ਹੱਦ ਤੱਕ ਮਾਇਨੇ ਰੱਖਦਾ, ਔਰ ਜਿਹੜੀ ਡੋਜ਼ ਸ਼ੁਰੂਆਤੀ ਦੇ ਵਿੱਚ ਤਾਂ ਇਹ ਹੁੰਦਾ ਕਿ ਉਹਨਾਂ ਨੇ ਥੋੜ੍ਹੀ ਜਿਹੀ ਲਈ, ਹੈ ਨਾ, ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਕੈਪੈਸਿਟੀ ਵੱਧਦੀ ਤੁਰੀ ਗਈ, ਤਾਂ ਇੱਕ ਕੈਪੈਸਿਟੀ ਤੋਂ ਬਾਅਦ ਉਹ ਜਿਹੜਾ ਹੈਗਾ ਡੈਮੇਜ ਵਾਲੇ ਪਾਸੇ ਨੂੰ ਤੁਰ ਪਏ। ਤਾਂ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਕਿ ਜਿਸ ਸਮੇਂ ਦੇ ਉੱਪਰ ਕੋਈ ਇਨਸਾਨ ਜਿਹੜਾ ਹੈਗਾ ਇਸ ਵਾਸਤੇ ਵਾਲਾ ਦੁਬਾਰਾ ਜਾ ਰਿਹਾ, ਤਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਥੋੜ੍ਹੀਆਂ ਜਿਹੀਆਂ ਦੇਖਣ 'ਚ ਧਿਆਨ ਰੱਖਣ ਯੋਗ ਹੁੰਦੀਆਂ?
1: ਜਦੋਂ ਜੀ ਦੁਬਾਰਾ ਕੋਈ ਵੀ ਇਨਸਾਨ ਇਸ ਚੀਜ਼ ਵੱਲ ਜਾਂਦਾ ਹੈ, ਤਾਂ ਪਹਿਲਾਂ ਤਾਂ ਉਹਨੂੰ ਆਪਣੀ ਸੰਗਤ ਨੂੰ ਛੱਡਣਾ ਚਾਹੀਦਾ ਹੈ ਕਿ ਜਿਹੜੇ, ਅਤੇ ਉਹਨੂੰ ਉਹ ਸਾਰੇ ਕੰਟੈਕਟਸ ਜਿਹੜੇ ਉਹਦੇ ਕੋਲ ਪਹਿਲਾਂ ਸੀਗੇ, ਜਿਹੜਾ ਕੋਈ ਉਹਨੂੰ ਇੱਦਾਂ ਦਾ ਨਸ਼ਾ ਕੋਈ ਸਪਲਾਈ ਕਰਦਾ ਸੀਗਾ ਜਾਂ ਜਿਹੜੇ ਇਕੱਠੇ ਦੋ ਦੋਸਤ ਬੈਠ ਕੇ ਲੈਂਦੇ ਸੀਗੇ, ਉਹਨਾਂ ਨਾਲ ਖਤਮ ਕਰਨਾ ਚਾਹੀਦਾ ਹੈ। ਸਗੋਂ ਮੈਂ ਇਹ ਕਹੂੰਗਾ ਕਿ ਜਿਹੜੇ ਦੋਸਤ ਪਹਿਲਾਂ ਇਕੱਠੇ ਲੈ ਰਹੇ ਸੀ, ਜਿਹਨੇ ਆਪ ਛੱਡਿਆ, ਤਾਂ ਇਹਨੂੰ ਅੱਗੇ ਇੱਕ ਐਜ਼ ਏ ਇੰਸਪੀਰੇਸ਼ਨ ਆਉਣਾ ਚਾਹੀਦਾ, ਅਤੇ ਬਾਕੀ ਸਭ ਦਾ ਵੀ ਨਸ਼ਾ ਉਹਨੂੰ ਛਡਵਾਉਣਾ ਚਾਹੀਦਾ ਹੈਗਾ।
0: ਸਰ, ਪਰਿਵਾਰ ਦਾ ਇੱਕ ਬੜਾ ਵੱਡਾ ਰੋਲ ਹੁੰਦਾ ਹੈਗਾ, ਪਰਿਵਾਰ ਚਾਹੇ ਤਾਂ ਜਿਹੜਾ ਹੈਗਾ ਵਾਪਸ ਬੱਚੇ ਨੂੰ ਲਾਈਨ 'ਤੇ ਵੀ ਲਿਆ ਸਕਦਾ, ਲੀਹ 'ਤੇ ਵੀ ਲਿਆ ਸਕਦਾ, ਅਤੇ ਜੇ ਪਰਿਵਾਰ ਚਾਹੇ ਤਾਂ ਜਿਹੜਾ ਬੱਚਾ ਹੈਗਾ ਉਹ ਇਸ ਦਲਦਲ ਦੇ ਵਿੱਚ ਧੱਸਦਾ ਤੁਰਿਆ ਜਾਂਦਾ। ਸੋ ਪਰਿਵਾਰ ਨੂੰ ਕਿਸ ਤਰੀਕੇ ਨਾਲ ਜਿਹੜਾ ਰਿਐਕਟ ਕਰਨਾ ਚਾਹੀਦਾ ਜਾਂ ਕਿਸ ਤਰੀਕੇ ਨਾਲ ਰੋਲ ਪਲੇਅ ਕਰਨਾ ਚਾਹੀਦਾ ਤਾਂ ਕਿ ਉਹ ਆਪਣੇ ਬੱਚਿਆਂ ਦੀ ਘਰ ਵਾਪਸੀ ਕਰ ਸਕਣ?
1: ਬਿਲਕੁਲ ਜੀ, ਇਹ ਤੁਹਾਨੂੰ ਬਹੁਤ ਵਧੀਆ ਸਵਾਲ ਪੁੱਛਿਆ, ਕਿਉਂਕਿ ਪਰਿਵਾਰ ਦਾ ਬਹੁਤ ਹੀ ਵੱਡਾ ਰੋਲ ਹੈ। ਕਿਉਂਕਿ ਮੈਂ ਇਹ ਕਹੂੰਗਾ ਕਿ ਬੱਚੇ ਦਾ ਜਦੋਂ ਨਸ਼ਾ ਕਰਦਾ ਹੈ, ਤਾਂ ਉਹ ਉਸਦੇ ਵਿੱਚ ਵੀ ਜ਼ਿਆਦਾਤਰ ਆਪਣਾ ਵੀ ਕੇਸਿਸ ਇਹ ਹੁੰਦੇ ਹੈ ਕਿ ਉਹਨੂੰ ਕਈ ਵਾਰ ਪਿਆਰ ਨਹੀਂ ਮਿਲ ਰਿਹਾ ਹੁੰਦਾ ਪਰਿਵਾਰ ਵੱਲੋਂ, ਜਾਂ ਉਹਦੀਆਂ ਉਮੀਦਾਂ ਦੇ ਉੱਤੇ, ਜਾਂ ਮਤਲਬ ਵੀ ਪਰਿਵਾਰ ਖਰਾ ਨਹੀਂ ਉਤਰ ਰਿਹਾ ਹੁੰਦਾ, ਉਹਦੇ ਲੜਾਈ ਝਗੜੇ ਹੋ ਰਹੇ ਹੁੰਦੇ ਹਨ। ਸੋ ਜਦੋਂ ਵੀ ਬੱਚੇ ਬਾਰੇ ਪਰਿਵਾਰ ਨੂੰ ਪਤਾ ਲੱਗਦਾ, ਤਾਂ ਉਹਨੂੰ ਲੜਨਾ ਡਾਂਟਣਾ ਬਿਲਕੁਲ ਨਹੀਂ ਚਾਹੀਦਾ ਹੈਗਾ। ਉਹਨੂੰ ਆਰਾਮ ਨਾਲ, ਪਿਆਰ ਨਾਲ ਉਹਨੂੰ ਬਿਠਾ ਕੇ ਪੁੱਛਣਾ ਚਾਹੀਦਾ ਹੈਗਾ ਕਿ ਬੇਟਾ ਤੂੰ ਕੀ ਕਰ ਰਿਹਾ ਅਤੇ ਤੇਰੀ ਕੀ ਪ੍ਰੋਬਲਮਸ ਹੈ, ਅਤੇ ਉਹਨੂੰ ਇੱਕ ਉਮੀਦ ਦੇਣੀ ਚਾਹੀਦੀ ਹੈ ਕਿ ਇਹ ਚੀਜ਼ ਦਾ ਬਹੁਤ ਵਧੀਆ ਇਲਾਜ ਹੈ ਅੱਜ ਕੱਲ੍ਹ। ਕਿਉਂਕਿ ਬਹੁਤ ਲੋਕ, ਮੈਂ ਤੁਹਾਨੂੰ ਇਹ ਕਹੂੰਗਾ ਕਿ ਜੇ 100 ਬੰਦਾ ਨਸ਼ਾ ਕਰਦਾ ਹੈ, ਉਹਨਾਂ ਵਿੱਚੋਂ 90 ਤੋਂ

0: ਕਈ ਮਤਲਬ ਇਹ ਚੀਜ਼ਾਂ ਸਟ्रेस ਨੂੰ ਖਤਮ ਕਰਦੀਆਂ ਹੈਗੀਆਂ।
1: ਹਾਂ ਜੀ ਹਾਂ, ਇਹਦੇ ਵਿੱਚ ਇਹੀ ਹੈਗਾ ਕਿ ਜਿਹੜੇ ਲੋਕਾਂ ਨੂੰ ਜ਼ਿਆਦਾਤਰ ਡਿਪਰੈਸ਼ਨ ਜਾਂ ਕਿ ਮਾਨਸਿਕ ਬਿਮਾਰੀ ਪਹਿਲਾਂ ਹੁੰਦੀ ਹੈ ਤਾਂ ਉਹ ਉਹਦਾ ਹੱਲ ਕਰਨ ਲਈ ਨਸ਼ੇ ਵੱਲ ਭੱਜਦੇ ਹਨ। ਅਤੇ ਇਹ ਚੀਜ਼ ਬਿਲਕੁਲ ਠੀਕ ਹੈ ਕਿ ਜਦੋਂ ਇੱਕ ਵਾਰ ਬੰਦਾ ਲੈਂਦਾ ਹੈ ਤਾਂ ਉਹਨੂੰ ਇੱਕ ਵਾਰ ਵਧੀਆ ਫੀਲ ਜ਼ਰੂਰ ਹੁੰਦਾ ਹੈ, ਕਿਉਂਕਿ ਆਪਣੇ ਦਿਮਾਗ ਵਿੱਚ ਇੱਕ ਨਿਊਰੋ ਟ੍ਰਾਂਸਮਿਟ ਹੁੰਦਾ ਹੈ ਡੋਪਾਮਿਨ ਨਾਮ ਦਾ।
0: ਜੀ
1: ਉਹ ਕੀ ਕਰਦਾ ਹੈ ਕਿ ਜਦੋਂ ਬੰਦਾ ਨਸ਼ਾ ਲੈਂਦਾ ਹੈ ਉਹ ਬਹੁਤ ਜ਼ਿਆਦਾ ਮਾਤਰਾ ਵਿੱਚ ਰਿਲੀਜ਼ ਹੁੰਦਾ ਹੈ, ਤਾਂ ਇੱਕ ਬਹੁਤ ਹੀ ਰਿਵਾਰਡ ਪਾਥਵੇ ਰਿਵਾਰਡ ਦਿੰਦਾ ਹੈ, ਉਹਨੂੰ ਖੁਸ਼ੀ ਦਾ ਅਹਿਸਾਸ ਹੁੰਦਾ ਹੈ, ਅਤੇ ਉਹ ਖੁਸ਼ੀ ਉਹਨੂੰ ਉਸ ਟਾਈਮ 'ਤੇ ਕਿਤੋਂ ਹੋਰ ਨਹੀਂ ਮਿਲ ਰਹੀ ਹੁੰਦੀ, ਕਿਉਂਕਿ ਉਹ ਉਸ ਟਾਈਮ 'ਤੇ ਮਾਨਸਿਕ ਬਿਮਾਰੀ ਨਾਲ ਗ੍ਰਸਤ ਹੁੰਦਾ ਹੈ। ਅਤੇ ਫਿਰ ਜਦੋਂ ਬੰਦਾ ਦੇਖਦਾ ਹੈ ਕਿ ਉਹਦਾ ਨਸ਼ਾ ਉਤਰ ਗਿਆ, ਵੀ ਉਹ ਖੁਸ਼ੀ ਬਹੁਤ ਵਧੀਆ ਸੀ, ਉਹਨੂੰ ਦੁਬਾਰਾ ਲੈਣ ਲਈ ਉਹ ਬਾਰ ਬਾਰ ਨਸ਼ਾ ਕਰਦਾ ਹੈ, ਪਰ ਉਹ ਇਸ ਦੇ ਜਿਹੜੇ ਦੁਸ਼ਪ੍ਰਭਾਵ ਹੁੰਦੇ ਆ ਉਹਨਾਂ ਨੂੰ ਭੁੱਲ ਜਾਂਦਾ ਹੈ, ਅਤੇ ਹੌਲੀ ਹੌਲੀ ਫਿਰ ਉਸਦਾ ਡੋਜ਼ ਵੱਧਦੀ ਜਾਂਦੀ ਹੈ ਅਤੇ ਉਹਦੇ ਵਿਦਡਰੋਲ ਸਿਮਟਮਸ ਬਹੁਤ ਜ਼ਿਆਦਾ ਆਉਣ ਲੱਗ ਜਾਂਦੇ ਹਨ।
0: ਜੀ, ਸੋ ਜਿਹੜੇ ਨਸ਼ੇ ਵੇਚਣ ਵਾਲੇ ਲੋਕ ਹੈਗੇ ਆ ਉਹਨਾਂ ਦਾ ਟਾਰਗੇਟ ਹੁੰਦਾ ਹੈ ਕਿ ਅਸੀਂ ਕੱਚੀ ਉਮਰ ਦੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਅਸੀਂ ਆਪਣਾ ਸ਼ਿਕਾਰ ਬਣਾਈਏ, ਤਾਂ ਇਸ ਲਈ ਜਿਹੜਾ ਉਹਨਾਂ ਦਾ ਡੇਰਾ ਹੁੰਦਾ ਉਹ ਜ਼ਿਆਦਾਤਰ ਹੁੰਦਾ ਸਕੂਲ ਜਾਂ ਫਿਰ ਕਾਲਜਸ ਦੇ ਆਸੇ ਪਾਸੇ। ਤਾਂ ਸਕੂਲ ਜਾਂ ਫਿਰ ਕਾਲਜਸ ਨੂੰ ਕਿਹੜੇ ਐਸੇ ਕਦਮ ਚੱਕਣੇ ਚਾਹੀਦੇ ਆ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾ ਸਕਣ?
1: ਹਾਂਜੀ ਹਾਂ, ਸਕੂਲ ਜਾਂ ਕਾਲਜਿਸ ਨੂੰ ਪਹਿਲਾਂ ਤਾਂ ਇਹ ਚਾਹੀਦਾ ਹੈ ਕਿ ਉਹਨਾਂ ਦੇ ਆਲੇ ਦੁਆਲੇ ਕੋਈ ਵੀ ਇੱਦਾਂ ਦੀ ਕੋਈ ਦੁਕਾਨ ਜਾਂ ਸ਼ੋਪ ਨਾ ਹੋਵੇ ਜਿੱਥੇ ਨਸ਼ਾ ਵਿਕ ਰਿਹਾ ਹੋਵੇ, ਕਿਉਂਕਿ ਕੋਈ ਵੀ ਸ਼ਰਾਬ ਦਾ ਠੇਕਾ ਜਾਂ ਕੋਈ ਬੀੜੀ ਸਿਗਰਟ ਦਾ ਕੋਈ ਦੁਕਾਨ ਉੱਥੇ ਬਿਲਕੁਲ ਨਹੀਂ ਹੋਣੀ ਚਾਹੀਦੀ ਹੈ, ਕਿਉਂਕਿ ਇਹ ਦੋ ਹੀ ਨਸ਼ੇ ਹਨ ਜਿਹੜੇ ਆਪਣੇ ਇੰਡੀਆ ਵਿੱਚ ਲੀਗਲਾਈਜ਼ਡ ਨੇ, ਬੀੜੀ ਸਿਗਰਟ ਅਤੇ ਸ਼ਰਾਬ।
0: ਜੀ
1: ਅਤੇ ਬਾਕੀ ਉਹਨਾਂ ਨੂੰ ਇਹ ਪੂਰਾ ਸੰਤੁਸ਼ਟੀ ਕਰਨੀ ਚਾਹੀਦੀ ਹੈ ਕਿ ਬੱਚਾ ਜਦੋਂ ਜਾਂਦਾ ਹੈ ਤਾਂ ਉਹ ਆਪਣੇ ਪੇਰੈਂਟਸ ਦੇ ਨਾਲ ਜਾਂ ਫਿਰ ਕੋਈ ਉਹਦਾ ਏਅਰ ਟੇਕ ਕਰਾ ਕੇ ਉਹਨੂੰ ਲੈ ਕੇ ਜਾਵੇ, ਛੋਟੇ ਬੱਚਿਆਂ ਦੇ ਕੇਸ ਦੇ ਵਿੱਚ ਉਹ ਬਹੁਤ ਜ਼ਰੂਰੀ ਹੈ,
0: ਜੀ
1: ਕਿਉਂਕਿ ਸਕੂਲ ਜੇ ਸਿੱਧਾ ਏਅਰ ਟੇਕਰ ਨੂੰ ਜਾਂ ਪੇਰੈਂਟਸ ਨੂੰ ਹੈਂਡ ਓਵਰ ਕਰੂਗਾ ਤਾਂ ਇੰਨਾ ਚਾਂਸ ਨਹੀਂ ਰਹੂਗਾ। ਅਤੇ ਬਾਕੀ ਤੀਜੀ ਚੀਜ਼, ਉਹਨਾਂ ਨੂੰ ਸਕੂਲ ਦੇ ਵਿੱਚ ਅਵੇਅਰਨੈਸ ਪ੍ਰੋਗਰਾਮ ਜ਼ਰੂਰ ਕਰਵਾਉਣੇ ਚਾਹੀਦੇ ਹਨ ਬੱਚਿਆਂ ਲਈ ਵੀ ਅਤੇ ਪੇਰੈਂਟਸ ਲਈ ਵੀ, ਤਾਂ ਕਿ ਉਹ ਜਾਗਰੂਕ ਰਹਿਣ,
0: ਜੀ
1: ਪੇਰੈਂਟਸ ਵੀ ਇਹ ਚੀਜ਼ ਦੇ ਲਈ, ਉਹ ਬਹੁਤ ਜ਼ਰੂਰੀ ਚੀਜ਼ ਹੈ।
0: ਸੋ ਪ੍ਰੋਗਰਾਮ ਚੱਲ ਰਿਹਾ ਜੀ ਰੇਡੀਓ OPD ਆਕਾਸ਼ਵਾਣੀ FM ਪਟਿਆਲਾ ਦੇ ਉੱਪਰ, ਤੇ ਅੱਜ ਸਾਡੀ ਗੱਲਬਾਤ ਦਾ ਵਿਸ਼ਾ ਹੈ ਜ਼ਿੰਦਗੀ ਨੂੰ ਕਹੀਏ ਹਾਂ ਤੇ ਨਸ਼ਿਆਂ ਨੂੰ ਕਹੀਏ ਨਾ, ਇਸ ਬਾਰੇ ਗੱਲਬਾਤ ਚੱਲ ਰਹੀ ਹੈ ਜੀ ਡਾਕਟਰ ਨਿਤਿਨ ਕੁਮਾਰ ਸਿੰਗਲਾ ਹੋਰਾਂ ਦੇ ਨਾਲ। ਸੋ ਸਰ, ਹੁਣ ਜਦੋਂ ਅਸੀਂ ਨਸ਼ਿਆਂ ਦੇ ਨਾਲ ਲੜ ਰਹੇ ਹੁੰਦੇ ਹਾਂ ਤਾਂ ਕੀ ਸਾਡੀ ਜੈਨੇਟਿਕਸ ਦੇ ਵਿੱਚ ਵੀ ਕੋਈ ਫਰਕ ਪੈਂਦਾ?
1: ਹਾਂਜੀ ਹਾਂ, ਐਕਚੁਅਲੀ ਜੈਨੇਟਿਕਸ ਬਹੁਤ ਵੱਡਾ ਰੋਲ ਪਲੇ ਕਰਦੇ ਹਨ, ਕਿਉਂਕਿ ਇੱਕ ਬੰਦਾ ਨਸ਼ੇ ਉੱਤੇ ਲੱਗਦਾ ਹੈ ਇਹਦੇ ਵਿੱਚ ਵੀ ਜੈਨੇਟਿਕਸ ਦਾ ਬਹੁਤ ਵੱਡਾ ਰੋਲ ਹੈ। ਇਹ ਦੇਖਿਆ ਗਿਆ ਹੈ ਕਿ ਅਲਕੋਹਲ ਜਿਹੜੇ ਬੰਦੇ ਲੈਂਦੇ ਹਨ ਉਹਨਾਂ ਦੇ ਵਿੱਚ 90% ਕੇਸਿਸ ਦੇ ਵਿੱਚ ਉਹਨਾਂ ਵਿੱਚ ਇੱਦਾਂ ਦੇ ਜੀਨਸ ਹੁੰਦੇ ਹਨ ਜਿਹੜੇ ਉਹਨਾਂ ਨੂੰ ਸ਼ਰਾਬ ਵੱਲ ਲੈ ਕੇ ਜਾਂਦੇ ਹਨ। ਸੋ ਜੀਨਸ ਇੱਕ ਬਹੁਤ ਵੱਡਾ ਰੋਲ ਪਲੇ ਕਰਦਾ ਹੈ, ਜਦੋਂ ਬੰਦਾ ਪੈਦਾ ਹੁੰਦਾ ਹੈ ਉਹਦੇ ਵਿੱਚ ਜੀਨਸ ਹੁੰਦੇ ਹਨ, ਅਤੇ ਜਦੋਂ ਫਿਰ ਉਹ ਹੌਲੀ ਹੌਲੀ ਵੱਡਾ ਹੁੰਦਾ ਉਹਨੂੰ ਕੋਈ ਇੱਦਾਂ ਦਾ ਇਨਵਾਇਰਮੈਂਟ ਮਿਲਦਾ ਹੈ, ਕੋਈ ਸੰਗਤ ਇੱਦਾਂ ਦੀ ਮਿਲ ਗਈ, ਉਹਨੇ ਕੁਝ ਦੇਖ ਲਿਆ ਜਾਂ ਸਟ੍ਰੈਸ ਇੱਦਾਂ ਦਾ ਆ ਗਿਆ, ਕਿਸੇ ਦਾ ਕੋਈ ਬ੍ਰੇਕਅਪ ਹੋ ਗਿਆ, ਕੋਈ ਐਗਜ਼ਾਮ 'ਚੋਂ ਫੇਲ ਹੋ ਗਿਆ, ਉਸ ਦੇ ਨਾਲ ਉਹ ਜੀਨਸ ਹੋਰ ਐਕਟਿਵ ਹੋ ਜਾਂਦੇ ਹਨ ਅਤੇ ਫਿਰ ਉਹ ਇਹ ਨਸ਼ਿਆਂ ਵੱਲ ਹੋਰ ਅੰਦਰ ਵੜਦਾ ਜਾਂਦਾ ਹੈ।
0: ਸੋ ਕਹਿ ਸਕਦੇ ਹਾਂ ਕਿ ਇਹ ਜਮਾਂਦਰੂ ਹੀ ਸਾਡੇ ਅੰਦਰ ਹੁੰਦੇ ਹੈਗੇ ਆ, ਔਰ ਜਦੋਂ ਇਹਨੂੰ ਮਤਲਬ ਇੱਕ ਚੰਗਾ ਇਨਵਾਇਰਮੈਂਟ ਇਹਦੇ ਹਿਸਾਬ ਨਾਲ ਚੰਗਾ ਇਨਵਾਇਰਮੈਂਟ ਮਿਲਦਾ ਹੈਗਾ ਤਾਂ ਉਹ ਫਿਰ ਐਕਟਿਵ ਹੋ ਕੇ ਉਹ ਕਿਤੇ ਨਾ ਕਿਤੇ ਅੰਦਰ ਕਰੇਵਿੰਗ ਕਰਨੀ ਸ਼ੁਰੂ ਕਰ ਦਿੰਦੇ ਹੈਗੇ। ਸੋ ਕਹਿੰਦੇ ਹੁੰਦੇ ਆ ਕਿ ਸਰੀਰ ਦੇ ਅੰਦਰ ਦੋਨੇ ਤਰੀਕੇ ਦੀਆਂ ਚੀਜ਼ਾਂ ਹੈਗੀਆਂ, ਚੰਗੀਆਂ ਵੀ ਹੈ ਅਤੇ ਪਰਮਾਤਮਾ ਨੇ ਕੁਛ ਕੁ ਐਸੇ ਵੀ ਚੀਜ਼ਾਂ ਪਾਈਆਂ ਹੈਗੀਆਂ ਜਿਨ੍ਹਾਂ ਤੋਂ ਸਾਨੂੰ ਬਚਣ ਦੀ ਜ਼ਰੂਰਤ ਹੁੰਦੀ ਹੈ। ਸਬਰ ਸੰਤੋਖ ਜਿਹੜਾ ਹੈਗਾ ਉਹ ਇਸੇ ਲਈ ਕਿਹਾ ਗਿਆ ਤਾਂ ਕਿ ਇਹਨਾਂ ਜਿਹੜੀਆਂ ਇਹ ਜਿਹੜੇ ਵਿਕਾਰ ਹੈਗੇ ਇਹਨਾਂ ਦੇ ਉੱਪਰ ਅਸੀਂ ਕਾਬੂ ਪਾ ਸਕੀਏ। ਸੋ ਸਰ, ਜਦੋਂ ਅਸੀਂ ਬਰਾਬਰੀ ਦੀ ਗੱਲ ਕਰਦੇ ਹਾਂ ਤਾਂ ਔਰਤ ਮਰਦ ਦੋਨੇ ਪਾਸੇ ਬਰਾਬਰੀ ਹੈਗੀ ਹੈ, ਤਾਂ ਇਹ ਬਰਾਬਰੀ ਨਸ਼ਿਆਂ 'ਚ ਵੀ ਸਾਨੂੰ ਵੇਖਣ ਨੂੰ ਮਿਲਦੀ ਹੈ? ਤਾਂ ਜਿਹੜੇ ਅੱਜ ਕੱਲ੍ਹ ਔਰਤਾਂ ਵੀ ਕਿਤੇ ਨਾ ਕਿਤੇ ਘੱਟ ਨਹੀਂ ਹੈਗੀਆਂ, ਉਹ ਮਤਲਬ ਨਸ਼ੇ ਦਾ ਸੇਵਨ ਉਸੇ ਹੱਦ ਤੱਕ ਕਰ ਰਹੀਆਂ ਹੈਗੀਆਂ, ਤਾਂ ਔਰਤਾਂ ਦੇ ਵਿੱਚ ਜਿਹੜੀ ਨਸ਼ੇ ਦੀ ਇਹ ਲੱਤ ਹੈਗੀ ਆ ਉਹਨੂੰ ਸਮਾਜ ਕਿਸ ਤਰੀਕੇ ਨਾਲ ਦੇਖਦਾ?
1: ਦੇਖੋ ਜੀ, ਔਰਤਾਂ ਦੇ ਵਿੱਚ ਇਹ ਲੱਤ ਤਾਂ ਬਿਲਕੁਲ ਤੁਹਾਨੇ ਕਿਹਾ ਕਿ ਅੱਗੇ ਨਾਲੋਂ ਬਹੁਤ ਵੱਧ ਰਹੀ ਹੈਗੀ ਹੈ, ਅਤੇ ਸਮਾਜ ਇਹ ਚੀਜ਼ ਨੂੰ ਬਿਲਕੁਲ ਵੀ ਚੰਗਾ ਨਹੀਂ ਸਮਝਦਾ ਹੈ, ਅਤੇ ਜਦਕਿ ਆਪਣੀ ਸੋਸਾਇਟੀ ਦੇ ਵਿੱਚ ਜੇ ਕੋਈ ਮਰਦ ਸ਼ਰਾਬ ਪੀ ਰਿਹਾ ਹੈ ਉਹਨੂੰ ਹਜੇ ਫਿਰ ਵੀ ਐਕਸੈਪਟ ਕਰ ਲੈਂਦੇ ਹਨ, ਬਟ ਔਰਤ ਨੂੰ ਬਿਲਕੁਲ ਨਹੀਂ ਐਕਸੈਪਟ ਕਰਦੇ। ਬਟ ਇਹ ਚੀਜ਼ ਹੁਣ ਅੱਗੇ ਨਾਲੋਂ ਮੈਂ ਕਹੂੰਗਾ ਕਿ ਵੱਡੇ ਸ਼ਹਿਰਾਂ ਵਿੱਚ ਤਾਂ ਮਤਲਬ ਕਿ ਕਾਫੀ ਐਕਸੈਪਟੇਬਲ ਹੋ ਵੀ ਰਹੀ ਹੈਗੀ ਹੈ, ਕਿਉਂਕਿ ਸ਼ਰਾਬ ਇੱਕ ਸੋਸ਼ਲ ਡਰਿੰਕ ਵਾਂਗੂ ਸਰਵ ਹੋਣ ਲੱਗ ਗਈ ਹੈ,
0: ਜੀ
1: ਜੋ ਕਿ ਇੰਨੇ ਵੱਡੇ ਆਪਣਾ ਇਹ ਲੈਵਲ ਤੇ ਨਹੀਂ ਹੋਣਾ ਆਪਣਾ ਚਾਹੀਦਾ ਹੈ।
0: ਜੀ, ਸੋ ਜਦੋਂ ਅਸੀਂ ਚੁਣੌਤੀਆਂ ਦੀ ਗੱਲ ਕਰਦੇ ਹਾਂ ਤਾਂ ਜਿੱਥੇ ਇੱਕ ਮੇਲ ਪੇਸ਼ੈਂਟ ਨੂੰ ਜਿਹੜਾ ਨਸ਼ੇ ਕਰ ਰਿਹਾ ਹੈਗਾ ਉਹਨੂੰ ਜਿੰਨੀਆਂ ਦਿੱਕਤਾਂ ਆਉਂਦੀਆਂ, ਤਾਂ ਕੀ ਫੀਮੇਲ ਪੇਸ਼ੈਂਟ ਨੂੰ ਵੀ ਉਨੀਆਂ ਦਿੱਕਤਾਂ ਆਉਂਦੀਆਂ ਜਾਂ ਉਸ ਤੋਂ ਜ਼ਿਆਦਾ ਆਉਂਦੀਆਂ?
1: ਉਸ ਤੋਂ ਜ਼ਿਆਦਾ ਆਉਂਦੀਆਂ ਜੀ, ਫੀਮੇਲ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਨੇ, ਕਿਉਂਕਿ ਜਦੋਂ ਕੋਈ ਫੀਮੇਲ ਨਸ਼ਾ ਕਰਦੀ

0: ਉਹਨੂੰ ਆਪਣਾ ਨਸ਼ਾ ਲੈਣ ਲਈ ਜਿਹੜੇ ਜਿਹੜੇ ਡਰੱਗ ਡੀਲਰਸ ਕੋਲ ਜਾਣਾ ਪੈਂਦਾ ਹੈ, ਉਹ ਸਿਰਫ ਉਸ ਤੋਂ ਨਸ਼ੇ ਲਈ ਪੈਸੇ ਨਹੀਂ ਲੈਂਦੇ, ਕਈ ਵਾਰ ਹੋਰ ਵੀ ਗਲਤ ਤਰ੍ਹਾਂ ਦੀਆਂ ਡਿਮਾਂਡਸ ਉਸ ਦੇ ਅੱਗੇ ਰੱਖਦੇ ਹਨ, ਅਤੇ ਪਰ ਉਹ ਨਸ਼ੇ ਦੀ ਤੋੜ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਹਨੂੰ ਉਹਨਾਂ ਅੱਗੇ ਆਪਣਾ ਸਿਰ ਝੁਕਾਉਣਾ ਹੀ ਪੈਂਦਾ ਹੈ ਬਹੁਤ ਵਾਰ। ਸੋ ਫੀਮੇਲਸ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ, ਇਸ ਲਈ ਮੈਂ ਕਹੂੰਗਾ ਕਿ ਚਾਹੇ ਮੇਲ ਹੈ ਚਾਹੇ ਫੀਮੇਲ ਹੈ, ਕੋਈ ਵੀ ਤਰ੍ਹਾਂ ਦੇ ਨਸ਼ੇ ਦਾ ਇਲਾਜ ਅੱਜ ਕੱਲ੍ਹ ਸੰਭਵ ਹੈ। ਸੋ ਉਹਨਾਂ ਨੂੰ ਆਪਣੇ ਇਲਾਜ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।
1: ਸਰ, ਜਦੋਂ ਇਲਾਜ ਦੀ ਗੱਲ ਆਉਂਦੀ ਹੈ ਤਾਂ ਬਹੁਤੀ ਵਾਰੀ ਅਸੀਂ ਇਹ ਵੀ ਸੁਣਦੇ ਹਾਂ ਕਿ ਜਿਹੜੇ ਬੱਚੇ ਜਾਂ ਜਿਹੜੇ ਨੌਜਵਾਨ ਹੈਗੇ ਉਹ ਨਸ਼ਾ ਕਰ ਰਹੇ ਆ, ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਕਿਸੇ ਵੀ ਸੈਂਟਰ 'ਚ ਜਾਣ ਦੀ ਬਜਾਏ ਅਸੀਂ ਘਰੇ ਹੀ ਨਸ਼ਾ ਛੱਡਣਾ ਜਿਹੜਾ ਹੈਗਾ ਉਹ ਜ਼ਿਆਦਾ ਬਿਹਤਰ ਉਹਨਾਂ ਨੂੰ ਲੱਗਦਾ ਹੁੰਦਾ ਕਿ ਸਾਡੇ 'ਚ ਇੱਛਾ ਸ਼ਕਤੀ ਹੀ ਇੰਨੀ ਹੈਗੀ ਹੈ ਕਿ ਅਸੀਂ ਆਪਣੇ ਆਪ ਇਸ ਚੀਜ਼ ਦਾ ਨਿਵਾਰਨ ਜਿਹੜਾ ਹੈਗਾ ਉਹ ਕਰ ਸਕਦੇ ਹਾਂ, ਤਾਂ ਉੱਥੇ ਉਹ ਕਿੰਨੇ ਕੁ ਸਹੀ ਹੁੰਦੇ ਆ ਅਤੇ ਇੱਕ ਮਾਹਿਰ ਦੀ ਕਿੰਨੀ ਵੱਡੀ ਜਿਹੜੀ ਅਹਿਮੀਅਤ ਹੁੰਦੀ ਹੈ ਉਹਨਾਂ ਦਾ ਨਸ਼ਾ ਛੁਡਾਉਣ ਦੇ ਵਿੱਚ?
0: ਦੇਖੋ ਜੀ, ਮਾਹਿਰ ਦੀ ਬਹੁਤ ਵੱਡੀ ਅਹਿਮੀਅਤ ਹੈ, ਕਿਉਂਕਿ ਇਸ ਦੇ ਵਿੱਚ ਕੀ ਹੈ ਕਿ ਜੇ ਕੋਈ ਬੰਦਾ ਥੋੜ੍ਹਾ ਬਹੁਤ ਕਦੇ ਕਦਾ ਹੀ ਨਸ਼ਾ ਕਰਦਾ ਹੈ ਤਾਂ ਉਹ ਆਪਣਾ ਛੱਡ ਵੀ ਸਕਦਾ ਹੈ ਜੇ ਉਹਦੀ ਵਿਲ ਪਾਵਰ ਸਟਰੋਂਗ ਹੈ ਆਪਣੇ ਆਪ। ਬਟ ਇਹ ਬਹੁਤ ਹੀ ਰੇਅਰ ਦੇਖਿਆ ਗਿਆ, ਘੱਟ ਕੇਸਾਂ 'ਚ ਦੇਖਿਆ ਗਿਆ ਹੈ ਕਿ ਉਹ ਥੋੜ੍ਹੀ ਅਮਾਊਂਟ ਜਾਂ ਕਦੇ ਕਦੇ ਕਰਦਾ ਹੁੰਦਾ ਹੈ। ਜ਼ਿਆਦਾਤਰ ਲੋਕ ਡੇਲੀ ਬੇਸਿਸ 'ਤੇ ਅਤੇ ਆਪਣੀ ਅਮਾਊਂਟ ਹੌਲੀ ਹੌਲੀ ਵਧਾਉਂਦੇ ਜਾਂਦੇ ਹਨ, ਅਤੇ ਜਦੋਂ ਵੀ ਉਹ ਆਪਣੀ ਕੋਈ ਡੋਜ਼ ਮਿਸ ਕਰਦੇ ਹਨ ਜਾਂ ਇੱਕ ਅੱਧਾ ਦੇ ਨਸ਼ਾ ਨਹੀਂ ਕਰਦੇ ਤਾਂ ਉਹਨਾਂ ਨੂੰ ਵਿਦਡਰੋਲ ਸਿਮਟਮਸ ਬਹੁਤ ਹੀ ਬੁਰੇ ਰੂਪ ਵਿੱਚ ਆਉਂਦੇ ਹਨ, ਜਿਨ੍ਹਾਂ ਤੋਂ ਡਰ ਕੇ ਉਹ ਫਿਰ ਤੋਂ ਆਪਣਾ ਨਸ਼ਾ ਲੈਣ ਲੱਗ ਜਾਂਦੇ ਹਨ। ਪਰ ਜੋ ਮਾਹਿਰ ਤੋਂ ਆਪਣਾ ਟ੍ਰੀਟਮੈਂਟ ਸਟਾਰਟ ਕਰਵਾਉਂਦੇ ਹਨ ਤਾਂ ਉਹਨਾਂ ਨੂੰ ਉੱਦਾਂ ਦੇ ਵਿਦਡਰੋਲ ਸਿਮਟਮ ਨਹੀਂ ਆਉਣਗੇ, ਅਤੇ ਉਹਨਾਂ ਦੀ ਮਾਹਿਰ ਦੀ ਰੇਖ ਦੇਖ ਦੇ ਵਿੱਚ ਹੀ ਟ੍ਰੀਟਮੈਂਟ ਲੈਣਾ ਬਹੁਤ ਸਹੀ ਰਹਿੰਦਾ ਹੈ
1: ਜੀ। ਅੱਛਾ, ਜਿਵੇਂ ਹੌਲੀ ਹੌਲੀ ਇਹਦੀ ਡੋਜ਼ ਵੱਧਦੀ ਹੈ ਤਾਂ ਕੀ ਜੇਕਰ ਇੱਕ ਪੇਸ਼ੈਂਟ ਹੌਲੀ ਹੌਲੀ ਇਹਦੀ ਡੋਜ਼ ਘਟਾਉਣੀ ਸ਼ੁਰੂ ਕਰ ਦੇ ਤਾਂ ਇਹ ਪੋਸੀਬਲ ਹੈ ਕਿ ਉਹ ਨਸ਼ਾ ਛੱਡ ਦੇਗਾ?
0: ਹਾਂਜੀ ਹਾਂ, ਜੇ ਉਹਦੇ ਵਿੱਚ ਇੰਨੀ ਹਿੰਮਤ ਹੈ ਜਾਂ ਆਪਣੀ ਵਿਲ ਪਾਵਰ ਹੈ ਕਿ ਉਹ ਹੌਲੀ ਹੌਲੀ ਡੋਜ਼ ਘਟਾਉਂਦਾ ਜਾਵੇ ਤਾਂ ਉਹ ਛੱਡ ਵੀ ਸਕਦਾ ਹੈ
1: ਜੀ। ਸੋ ਜਦੋਂ ਇਲਾਜ ਪੂਰਾ ਹੋ ਜਾਂਦਾ ਹੈਗਾ ਤਾਂ ਉਸ ਤੋਂ ਬਾਅਦ ਇੱਕ ਜਿਹੜਾ ਮਰੀਜ਼ ਹੈਗਾ ਉਹਨੂੰ ਆਪਣੀ ਆਮ ਜ਼ਿੰਦਗੀ 'ਚ ਵਾਪਸੀ ਕਰਨ ਵਾਸਤੇ ਕਿਹੜੀਆਂ ਕਿਹੜੀਆਂ ਜਿਹੜੀਆਂ ਚੁਣੌਤੀਆਂ ਹੈਗੀਆਂ ਉਹਨਾਂ ਨੂੰ ਪਾਰ ਕਰਨਾ ਪੈਂਦਾ?
0: ਦੇਖੋ ਜੀ, ਚੁਣੌਤੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ, ਕਿਉਂਕਿ ਜਦੋਂ ਤੁਸੀਂ ਇੱਕ ਨਸ਼ਾ ਕਰਦੇ ਹੋ ਤਾਂ ਤੁਹਾਡੇ ਇੱਕ ਸਿਰ 'ਤੇ ਲੇਬਲ ਲੱਗ ਜਾਂਦਾ ਹੈ, ਕੋਈ ਉਹਨੂੰ ਨਸ਼ੇੜੀ ਕਹਿੰਦਾ, ਕੋਈ ਨਸ਼ੇਬਾਜ਼ ਕਹਿੰਦਾ, ਬਹੁਤ ਕੁਝ ਕਹਿੰਦਾ ਹੈ, ਉਹਦੀ ਫੈਮਿਲੀ ਦੀ ਬਦਨਾਮੀ ਹੁੰਦੀ ਹੈ, ਤੁਸੀਂ ਜਿੱਥੇ ਜੌਬ ਕਰਦੇ ਹੋ ਕੋਈ ਬਿਜ਼ਨਸ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਇੱਕ ਅਲੱਗ ਨਿਗਾਹ ਨਾਲ ਦੇਖਿਆ ਜਾਂਦਾ ਹੈ, ਅਤੇ ਜਦੋਂ ਤੁਸੀਂ ਨਸ਼ਾ ਛੱਡ ਕੇ ਵਾਪਿਸ ਆਪਣੀ ਇੱਕ ਆਮ ਦੁਨੀਆ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਦੁਬਾਰਾ ਲੋਕਾਂ ਦੇ ਅੱਗੇ ਆਪਣੀ ਇੱਜ਼ਤ ਬਣਾਉਣ ਦੇ ਵਿੱਚ ਜਾਂ ਦੁਬਾਰਾ ਆਪਣੇ ਈਵਨ ਕਈ ਵਾਰ ਤਾਂ ਆਪਣੀ ਫੈਮਿਲੀ ਅੱਗੇ ਵੀ ਟਰੱਸਟ ਬਣਾਉਣ ਦੇ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ। ਸੋ ਉਹ ਉਹਨਾਂ ਲਈ ਚੁਣੌਤੀਆਂ ਤਾਂ ਬਹੁਤ ਹੁੰਦੀਆਂ ਨੇ, ਬਟ ਹੌਲੀ ਹੌਲੀ ਉਹਨਾਂ ਨੂੰ ਪਾਰ ਕੀਤਾ ਜਾ ਸਕਦਾ ਹੈ।
1: ਸੋ ਦੋਸਤੋ, ਗੱਲ ਇਹ ਹੈ ਕਿ ਗਲਤੀਆਂ ਹਰ ਇਨਸਾਨ ਤੋਂ ਹੁੰਦੀਆਂ ਹੈਗੀਆਂ, ਅਤੇ ਜੇਕਰ ਕਿਸੇ ਤੁਹਾਡੇ ਆਸੇ ਪਾਸੇ ਕਿਸੇ ਤੁਹਾਡੇ ਦੋਸਤ ਮਿੱਤਰ ਤੁਹਾਡੇ ਭਰਾ ਭੈਣ ਤੋਂ ਇਹ ਗਲਤੀ ਹੋ ਚੁੱਕੀ ਹੈਗੀ ਹੈ ਤਾਂ ਉਹਨੂੰ ਵਾਪਸ ਲੈ ਕੇ ਆਉਣਾ ਸਾਡੀ ਜ਼ਿੰਮੇਦਾਰੀ ਹੈਗੀ ਹੈ। ਇੱਕ ਵਾਰੀ ਉਹਦਾ ਹੱਥ ਫੜ ਕੇ ਉਹਨੂੰ ਇਸ ਦਲਦਲ 'ਚੋਂ ਕੱਢਣ ਦੀ ਕੋਸ਼ਿਸ਼ ਜ਼ਰੂਰ ਕਰੋ, ਨਿਕਲਣਾ ਨਾਲ ਨਿਕਲਣਾ ਕਿਤੇ ਨਾ ਕਿਤੇ ਉਹਦੀ ਇੱਛਾ ਸ਼ਕਤੀ ਦੇ ਉੱਪਰ ਵੀ ਡਿਪੈਂਡ ਕਰਦਾ ਹੈਗਾ, ਪਰ ਤੁਸੀਂ ਕੋਸ਼ਿਸ਼ ਹੀ ਨਾ ਕਰੋ, ਇਹ ਤਾਂ ਫਿਰ ਜਿਹੜੀ ਹੈਗੀ ਨਾ ਇਨਸਾਫੀ ਹੋਊਗੀ ਤੁਹਾਡੇ ਰਿਸ਼ਤੇ ਨਾਲ ਵੀ ਅਤੇ ਉਸ ਇਨਸਾਨ ਨਾਲ ਵੀ, ਕਿਉਂਕਿ ਉਸ ਇਨਸਾਨ ਨੂੰ ਇਸ ਸਮੇਂ ਦੇ ਉੱਪਰ ਨਹੀਂ ਪਤਾ ਲੱਗ ਰਿਹਾ ਕਿ ਉਹ ਕਿੱਥੇ ਹੈ ਔਰ ਕਿਸ ਇਹ ਕਹਿ ਸਕਦੇ ਹਾਂ ਅਸੀਂ ਨਰਕ ਦੇ ਵਿੱਚ ਹੈਗਾ। ਸੋ ਉਹਨੂੰ ਜਿਹੜਾ ਹੈਗਾ ਅਸੀਂ ਬਾਹਰ ਕੱਢ ਕੇ ਕਿਤੇ ਨਾ ਕਿਤੇ ਅਸੀਂ ਪੁੰਨ ਦਾ ਇੱਕ ਕੰਮ ਕਰ ਸਕਦੇ ਹੈਗੇ ਹਾਂ। ਸੋ ਸਰ, ਜਦੋਂ ਅਸੀਂ ਨਸ਼ਿਆਂ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਸਾਡੇ ਆਸੇ ਪਾਸੇ ਸੋਸ਼ਲ ਮੀਡੀਆ ਹੈਗਾ, ਟੀਵੀ ਚੱਲ ਰਿਹਾ, ਫਿਲਮਾਂ ਚੱਲ ਰਹੀਆਂ, ਉਹਨਾਂ ਦੇ ਵਿੱਚ ਜਿਹੜਾ ਹੈਗਾ ਚੀਜ਼ ਦਿਖਾ ਵੀ ਦਿੱਤੀ ਜਾਂਦੀ ਹੈ ਪਰ ਥੱਲੇ ਇੱਕ ਨਾਲ ਲੇਬਲ ਵੀ ਲਾ ਦਿੱਤਾ ਜਾਂਦਾ ਕਿ ਇਹ ਚੀਜ਼ਾਂ ਕੰਜ਼ਿਊਮ ਕਰਨੀਆਂ ਸਾਡੇ ਲਈ ਹਾਨੀਕਾਰਕ ਨੇ, ਤਾਂ ਉਹ ਕਹਿੰਦੇ ਹੁੰਦੇ ਆ ਕਿ ਮਤਲਬ ਉਹ ਚੀਜ਼ ਲੇਬਲ ਤਾਂ ਫਿਰ ਹਰ ਚੀਜ਼ ਦੇ ਉੱਪਰ ਲੱਗਿਆ ਹੀ ਹੁੰਦਾ, ਨਸ਼ੇ ਦੇ ਉੱਪਰ ਵੀ ਲੱਗਿਆ ਹੁੰਦਾ ਹੈਗਾ, ਤਾਂ ਇਹ ਚੀਜ਼ਾਂ ਇਸ ਰੁਝਾਨ ਨੂੰ ਵਧਾਉਣ ਦੇ ਵਿੱਚ ਆਪਣਾ ਕਿੰਨਾ ਕੁ ਵੱਡਾ ਰੋਲ ਪਲੇ ਕਰਦੀਆਂ?
0: ਹਾਂਜੀ ਹਾਂ, ਕਿਉਂਕਿ ਜਦੋਂ ਤੁਸੀਂ ਵਾਰ ਵਾਰ ਕੋਈ ਨਸ਼ਾ ਦਿਖਾ ਰਹੇ ਹੈਗੇ ਹੋ ਤਾਂ ਜਿਹੜੀ ਅੱਛੀ ਉਮਰ ਦੇ ਬੱਚੇ ਨੇ, ਮੈਂ ਕਹੂੰਗਾ ਕਿ ਪਹਿਲਾਂ ਸਭ ਤੋਂ ਵੱਧ ਉਹ ਅਟਰੈਕਟ ਹੁੰਦੇ ਹਨ ਪਹਿਲਾਂ ਇਹ ਚੀਜ਼ ਵੱਲ, ਅਤੇ ਜਿਹੜਾ ਲੇਬਲ ਹੈ ਉਹ ਇੱਕ ਰੂਲ ਜ਼ਰੂਰ ਹੈ, ਇੱਕ ਲੋਅ ਬਣਿਆ ਹੋਇਆ ਹੈ ਕਿ ਆਪਾਂ ਨੂੰ ਲੇਬਲ ਲਗਾਉਣਾ ਚਾਹੀਦਾ ਹੈਗਾ, ਪਰ ਇਹ ਦੇਖਿਆ ਗਿਆ ਕਿ ਪ੍ਰੈਕਟੀਕਲੀ ਉਹ ਇੰਨਾ ਜ਼ਿਆਦਾ ਰੋਲ ਪਲੇ ਨਹੀਂ ਕਰ ਰਿਹਾ ਹੈਗਾ। ਸੋ ਇਹਦੇ ਵਿੱਚ ਇਹੀ ਹੈਗਾ ਕਿ ਆਪਾਂ ਨੂੰ ਜਿਹੜਾ ਵਾਰ ਵਾਰ ਆਪਾਂ ਫਿਲਮਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ 'ਤੇ ਜਿਹੜੀਆਂ ਨਸ਼ੇ ਵਾਲੀਆਂ ਚੀਜ਼ਾਂ ਨੇ ਉਹਨਾਂ ਦੀ ਬਜਾਏ ਕੁਛ ਪੋਜ਼ਿਟਿਵ ਚੀਜ਼ਾਂ ਨਾਲ ਜ਼ਰੂਰ ਦਿਖਾਉਣੀਆਂ ਚਾਹੀਦੀਆਂ ਹਨ
1: ਜੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਰੇਡੀਓ ਓਪੀਡੀ, ਅਤੇ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਡਾਕਟਰ ਨਿਤਿਨ ਕੁਮਾਰ ਸਿੰਗਲਾ ਹੋਰਾਂ ਦੇ ਨਾਲ, ਅਤੇ ਹੁਣ ਤੋਂ ਸਹੀ 10 ਮਿੰਟ ਬਾਅਦ ਯਾਨੀ ਕਿ 4:30 ਤੋਂ ਬਾਅਦ ਸਾਡੀਆਂ ਫੋਨ ਲਾਈਨਸ ਐਕਟਿਵ ਹੋ ਜਾਣਗੀਆਂ 0175-22-4494 ਇਹ ਨੰਬਰ ਡਾਇਲ ਕਰਕੇ ਤੁਸੀਂ ਡਾਕਟਰ ਨਿਤਿਨ ਕੁਮਾਰ ਸਿੰਗਲਾ ਹੋਰਾਂ ਤੋਂ ਆਪਣੇ ਸਵਾਲ ਜਿਹੜੇ ਹੈ ਜੀ ਉਹ ਪੁੱਛ ਸਕਦੇ ਹੋ ਅਤੇ ਆਪਣੇ ਜਿਹੜੇ ਵੀ ਡਾਊਟਸ ਹੈ ਉਹਨਾਂ ਨੂੰ ਵੀ ਕਲੀਅਰ ਕਰ ਸਕਦੇ ਹੋ। ਸੋ ਸਰ, ਹੁਣ ਅਸੀਂ ਤੁਹਾਡੇ ਤਜ਼ਰਬੇ ਦੀ ਗੱਲ ਕਰਾਂਗੇ, ਤੁਹਾਡੇ ਐਕਸਪੀਰੀਅੰਸ ਦੇ ਵਿੱਚੋਂ ਕੋਈ

0: ਸੀ ਸਫਲਤਾ ਦੀ ਕਹਾਣੀ ਜੋ ਤੁਹਾਨੂੰ ਹਮੇਸ਼ਾ ਜਿਹੜੇ ਹੈਗਾ ਹੁਣ ਤੱਕ ਦੇ ਆਪਣੇ ਕਰੀਅਰ ਦੇ ਵਿੱਚ ਯਾਦ ਆਉਂਦੀ ਰਹੇ?
1: ਹਾਂਜੀ ਹਾਂ, ਮੈਨੂੰ ਵੈਸੇ ਤਾਂ ਬਹੁਤ ਸਟੋਰੀਜ਼ ਨੇ ਇੱਦਾਂ ਦੀਆਂ, ਬਟ ਇੱਕ ਸਟੋਰੀ ਬੜੀ ਮੇਰੇ ਦਿਲ ਦੇ ਕਰੀਬ ਹੈ, ਕਿਉਂਕਿ ਜਦੋਂ ਮੈਂ ਲੁਧਿਆਣਾ ਹੁੰਦਾ ਸੀਗਾ EMC ਦੇ ਵਿੱਚ,
0: ਜੀ
1: ਉਸ ਟਾਈਮ 'ਤੇ ਸਾਡੇ ਕੋਲ ਇੱਕ ਪੇਸ਼ੈਂਟ ਆਉਂਦਾ ਹੁੰਦਾ ਸੀ, ਅਤੇ ਉਸ ਦਾ ਕੀ ਸੀਗਾ ਕਿ ਉਹ ਸ਼ੁਰੂਆਤ ਦੇ ਵਿੱਚ ਪਹਿਲਾਂ ਇਕੱਲਾ ਆਉਂਦਾ ਸੀਗਾ ਟ੍ਰੀਟਮੈਂਟ ਕਰਵਾਉਣ, ਅਤੇ ਉਹ ਤੁਸੀਂ ਇਹ ਲਗਾ ਲਓ ਕਿ ਉਹਨੇ ਸ਼ਰਾਬ ਤੋਂ ਲੈ ਕੇ ਛਿੱਟਾ, ਇੰਜੈਕਸ਼ਨ, ਸੁਲਫਾ, ਮਤਲਬ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਉਹਨੇ ਛੱਡਿਆ ਹੀ ਨਹੀਂ ਸੀਗਾ, ਸਾਰੇ ਹੀ ਕੀਤੇ ਹੋਏ ਸੀ। ਬਟ ਉਹਨੂੰ ਵੀ ਇੱਕ ਉਹਦਾ ਫਰੈਂਡ ਲੈ ਕੇ ਆਇਆ ਸੀਗਾ, ਬਟ ਉਹ ਕੁਛ ਟਾਈਮ ਬਾਅਦ ਆਇਆ, ਫਿਰ ਉਹਨੇ ਛੱਡਤਾ ਟ੍ਰੀਟਮੈਂਟ, ਉਹਨੇ ਫਿਰ ਵੀ ਵਿੱਚ ਹੀ ਛੱਡਤਾ ਅਤੇ ਫਿਰ ਨਸ਼ੇ ਵੱਲ ਚਲਾ ਗਿਆ। ਅਤੇ ਫਿਰ ਉਸਦਾ ਇੱਕ ਉਸਦੇ ਵਿਆਹ ਦੀ ਉਮਰ ਸੀਗੀ, ਅਤੇ ਫਿਰ ਉਸਦੇ ਫਿਆਂਸੇ ਆਪਾਂ ਕਹਿ ਸਕਦੇ ਹਾਂ ਕਿ ਉਹ ਉਹਨਾਂ ਨੂੰ ਲੈ ਕੇ ਆਏ ਉੱਥੇ। ਅਤੇ ਉਸ ਤੋਂ ਬਾਅਦ ਮਤਲਬ ਮੈਂ ਉੱਥੇ ਸਭ ਤੋਂ ਜ਼ਰੂਰੀ ਚੀਜ਼ ਦੇਖੀ ਕਿ ਫੈਮਿਲੀ ਸਪੋਰਟ ਦੀ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਦੋਂ ਉਹਦੇ ਫਿਆਂਸੇ ਆਏ ਉਹਦੇ, ਫਿਰ ਹੌਲੀ ਹੌਲੀ ਉਹਦੇ ਮਾਂ ਬਾਪ ਦਾ ਵੀ ਉਹਨਾਂ 'ਤੇ ਟਰੱਸਟ ਬਣ ਗਿਆ। ਪਹਿਲਾਂ ਉਹਦੇ ਮਾਂ ਬਾਪ ਬਹੁਤ ਉਹਦੇ ਖਿਲਾਫ਼ ਸੀਗੇ ਵੀ ਅਸੀਂ ਬਿਲਕੁਲ ਵੀ ਇਹਦਾ ਇਲਾਜ ਨਹੀਂ ਕਰਵਾਉਣਾ ਇਹ, ਕਿਉਂਕਿ ਉਹ ਆਪਣੇ ਪਰਿਵਾਰ ਦੇ ਪੈਸੇ ਤੱਕ ਚੋਰੀ ਕਰਨ ਲੱਗ ਗਿਆ ਸੀ, ਸਮਾਨ ਚੱਕ ਕੇ ਵੇਚ ਦਿੰਦਾ ਸੀ ਨਸ਼ੇ ਪਿੱਛੇ, ਮਤਲਬ ਪਰਿਵਾਰ ਵੀ ਬਹੁਤ ਦੁਖੀ ਸੀਗਾ ਉਸ ਤੋਂ। ਅਤੇ ਬਟ ਉਹਦੇ ਨਾਲ ਆਪਾਂ ਕਹੀਏ ਕਿ ਜੋ ਲੜਕੀ ਦੀ ਸ਼ਾਦੀ ਹੋਣੀ ਸੀਗੀ ਉਹਨੇ ਬੜਾ ਉਸਦੇ ਉੱਤੇ ਟਰੱਸਟ ਦਿਖਾਇਆ, ਅਤੇ ਉਹ ਆਪ ਹਰ ਵਾਰ ਆਪ ਉਹਨੂੰ ਲੈ ਕੇ ਆਉਂਦੀ ਸੀਗੀ, ਚਾਹੇ ਉਹ ਕਿਸੇ ਵੀ ਹਾਲਤ ਵਿੱਚ ਸੀਗਾ। ਬਹੁਤ ਵਾਰ ਓਵਰਡੋਜ਼ ਵਿੱਚ ਵੀ ਆਇਆ, ਐਡਮਿਟ ਵੀ ਕਰਨਾ ਪਿਆ ਸਾਨੂੰ ਉੱਥੇ, ਬਟ ਉਹ ਹਰ ਵਾਰ ਉਹ ਲੜਕੀ ਉਹਦੇ ਨਾਲ ਹੁੰਦੀ ਸੀਗੀ ਅਤੇ ਹਮੇਸ਼ਾ ਉਹਦੇ ਬੈੱਡ ਦੇ ਨਾਲ ਉਹਦਾ ਹੱਥ ਫੜ ਕੇ ਖੜੀ ਹੁੰਦੀ ਸੀਗੀ। ਸੋ ਹੌਲੀ ਹੌਲੀ ਹੌਲੀ ਹੌਲੀ ਕਰਕੇ ਮਤਲਬ ਇਹ ਚੀਜ਼ ਨੂੰ ਜ਼ਰੂਰ ਮੈਂ ਕਹੂੰਗਾ ਕਿ 1.5 ਤੋਂ 2 ਸਾਲ ਲੱਗ ਗਏ, ਬਟ ਉਸ ਤੋਂ ਬਾਅਦ ਉਹ ਬਿਲਕੁਲ ਅੱਜ ਤੱਕ ਵੀ ਜਦੋਂ ਵੀ ਕਈ ਵਾਰ ਉਹ ਆ ਕੇ ਮਿਲਦੇ ਹਨ ਜਾਂ ਗੱਲ ਕਰਦੇ ਹਨ, ਹੁਣ ਉਹਨਾਂ ਦੀ ਬਹੁਤ ਵਧੀਆ ਫੈਮਿਲੀ ਹੈ, ਬੱਚੇ ਹਨ, ਅਤੇ ਬਟ ਇਹ ਚੀਜ਼ ਨੂੰ 5-6 ਸਾਲ ਹੋ ਗਏ ਹੁਣ ਬਿਲਕੁਲ ਕਲੀਨ ਹੈ, ਉਹਨੇ ਅੱਜ ਤੱਕ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲਗਾਇਆ। ਮੈਂ ਇਹ ਸੋਚਦਾ ਹੁੰਦਾ ਕਿ ਜਦੋਂ ਜੇ ਉਹ ਲੜਕੀ ਉਹਦੀ ਜ਼ਿੰਦਗੀ ਵਿੱਚ ਨਾ ਆਉਂਦੀ ਤਾਂ ਸ਼ਾਇਦ ਉਹ ਅੱਜ ਇਹ ਦੁਨੀਆਂ ਵਿੱਚ ਹੁੰਦਾ ਵੀ ਹੈ ਨਹੀਂ, ਆਪਾਂ ਨਹੀਂ ਕਹਿ ਸਕਦੇ।
0: ਸੋ ਇੱਦਾਂ ਦੀਆਂ ਜਿਹੜੀਆਂ ਬੱਚੀਆਂ ਹੈਗੀਆਂ ਜਾਂ ਕੁੜੀਆਂ ਹੈਗੀਆਂ ਉਹਨਾਂ ਨੂੰ ਅਸੀਂ ਸਮਾਜ ਦੇ ਵਿੱਚ ਅਕਸਰ ਹੀ ਵੇਖਦੇ ਹੈਗੇ ਹਾਂ, ਔਰ ਕਿਤੇ ਨਾ ਕਿਤੇ ਜਿਹੜਾ ਅੱਜ ਕੱਲ੍ਹ ਬੋਏਫ੍ਰੈਂਡ ਗਰਲਫ੍ਰੈਂਡ ਕਲਚਰ ਚੱਲਿਆ ਹੋਇਆ ਹੈਗਾ ਉਸ ਦੇ ਵਿੱਚ ਸਾਨੂੰ ਅਕਸਰ ਹੀ ਇਹ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਹੈਗੀਆਂ, ਤਾਂ ਮਤਲਬ ਨਾ ਮੇਰੇ ਤੇਰੇ ਵਰਗਾ ਬੈਠਾ ਉਹਨਾਂ ਨੂੰ ਡੀਮੋਟੀਵੇਟ ਹੀ ਕਰ ਰਿਹਾ ਹੁੰਦਾ ਹੈਗਾ, ਇਹ ਸਿਰਫ ਫਿਲਮੀ ਕਹਾਣੀ ਆ, ਅਸਲ ਜ਼ਿੰਦਗੀ 'ਚ ਐਸਾ ਕੁਛ ਨਹੀਂ ਹੁੰਦਾ ਹੈਗਾ, ਜਿਹੜਾ ਇੱਕ ਵਾਰੀ ਨਸ਼ੇ 'ਤੇ ਲੱਗ ਗਿਆ ਉਹਨੇ ਨਸ਼ੇ 'ਚ ਹੀ ਜਾਣਾ ਹੈਗਾ। ਸੋ ਉਹਨਾਂ ਦੇ ਲਈ ਇੱਕ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਉਮੀਦ ਦੀ ਕਿਰਨ ਹੈਗੀ ਹੈ। ਸੋ ਜਿਹੜੀ ਇਹ ਚੀਜ਼ ਹੈਗੀ ਹੈ ਹੁੰਦੀ ਭਾਵੇਂ 1000 'ਚੋਂ ਇੱਕ ਹੈ ਜਾਂ 100 'ਚੋਂ ਇੱਕ ਹੈਗੀ ਹੈ, ਪਰ ਪੋਸੀਬਲ ਹੈ ਇਹ ਚੀਜ਼। ਸੋ ਤੁਸੀਂ ਇਸ ਪੋਸੀਬਿਲਟੀ ਨੂੰ ਜਿਹੜਾ ਹੈਗਾ 0 ਜਾਂ 1% ਤੋਂ 100% ਤੱਕ ਲੈ ਕੇ ਜਾ ਸਕਦੇ ਹੋ, ਇਹ ਤੁਹਾਡੀ ਹਿੰਮਤ ਦੇ ਉੱਪਰ ਡਿਪੈਂਡ ਕਰਦਾ ਅਤੇ ਨਾਲ ਹੀ ਤੁਹਾਡੇ ਉਸ ਪਿਆਰ ਅਤੇ ਉਸ ਵਿਸ਼ਵਾਸ ਦੇ ਉੱਪਰ ਜਿਹੜਾ ਤੁਹਾਡੇ ਪਾਰਟਨਰ ਦੇ ਨਾਲ ਤੁਹਾਡਾ ਹੈਗਾ। ਸੋ ਸਰ, ਜਦੋਂ ਅਸੀਂ ਮਿਥਸ ਦੀ ਗੱਲ ਕਰਦੇ ਹਾਂ ਤਾਂ ਮਿਥਸ ਹਰ ਫੀਲਡ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀਆਂ, ਉਹਨਾਂ ਦੇ ਵਿੱਚ ਨਸ਼ਾ ਵੀ ਇੱਕ ਐਸਾ ਫੀਲਡ ਹੈਗਾ ਜਿਹਦੇ ਵਿੱਚ ਬਹੁਤ ਸਾਰੀਆਂ ਮਿਥਸ ਸਾਨੂੰ ਦੇਖਣ ਨੂੰ ਮਿਲਦੀਆਂ ਹੈਗੀਆਂ। ਉਹਨਾਂ ਦੇ ਵਿੱਚੋਂ ਪਹਿਲੀ ਮਿਥ ਹੈਗੀ ਹੈ ਕਿ ਜੇ ਅਸੀਂ ਵੱਡੇ ਨਸ਼ੇ ਨੂੰ ਛੱਡਣਾ ਹੈ ਤਾਂ ਉਸ ਦੇ ਲਈ ਜੇਕਰ ਅਸੀਂ ਛੋਟੇ ਨਸ਼ਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਈਏ, ਵੱਡੇ ਨਸ਼ੇ ਦਾ ਮਤਲਬ ਹੈ ਕਿ ਸਿੰਥੈਟਿਕ ਨਸ਼ੇ ਜਿਹੜੇ ਕਿ ਮੈਨ ਮੇਡ ਨਸ਼ੇ ਹੈਗੇ ਹੈ, ਔਰ ਛੋਟੇ ਨਸ਼ੇ ਜਿਹੜੇ ਕਿ ਸਾਨੂੰ ਨੈਚੁਰਲੀ ਜਿਹੜਾ ਹੈਗਾ ਕੁਦਰਤ ਤੋਂ ਮਿਲ ਜਾਂਦੇ ਹੈਗੇ ਹੈ, ਤਾਂ ਕਿਹਾ ਜਾਂਦਾ ਕਿ ਜੇ ਚਿੱਟਾ ਛੱਡਣਾ ਤਾਂ ਤੁਸੀਂ ਅਫੀਮ ਖਾਣੀ ਸ਼ੁਰੂ ਕਰ ਦਿਓ, ਹੌਲੀ ਹੌਲੀ ਜਿਹੜਾ ਹੈਗਾ ਕਿਤੇ ਨਾ ਕਿਤੇ ਉਸ ਤੋਂ ਤੁਹਾਡਾ ਬਚਾਅ ਹੋ ਜੂਗਾ। ਕੀ ਇਹ ਸਹੀ ਹੈ?
1: ਨਹੀਂ ਜੀ, ਨਹੀਂ, ਇਹ ਬਿਲਕੁਲ ਵੀ ਸਹੀ ਨਹੀਂ ਹੈ, ਕਿਉਂਕਿ ਇਹ ਦੋਨੋਂ ਆਪਾਂ ਕਹੀਏ ਚੀਜ਼ਾਂ ਫੀਮ ਅਤੇ ਚਿੱਟਾ, ਇੱਕ ਆਪਾਂ ਬੋਡੀ ਵਿੱਚ ਦੇਖੀਏ ਤਾਂ ਇੱਕੋ ਹੀ ਰਿਸੈਪਟਰ ਦੇ ਉੱਤੇ ਜਾ ਕੇ ਐਕਟ ਕਰਦੇ ਹੈਗੇ ਹਨ, ਤਾਂ ਉਹ ਤਾਂ ਉਹਦੇ ਨਾਲ ਉਹੀ ਉਹਨਾਂ ਨੂੰ ਸਿਮਟਮਸ ਆਉਂਦੇ ਹਨ। ਬਸ ਇਹ ਜ਼ਰੂਰ ਹੈ ਕਿ ਜਦੋਂ ਇੱਟੇ ਦੀ ਥੋੜ੍ਹੀ ਜਿਹੀ ਡੋਜ਼ ਨਾਲ ਤੁਹਾਨੂੰ ਉਹ ਸਿਮਟਮ ਆ ਜਾਂਦੇ ਹਨ, ਅਫੀਮ ਦੀ ਥੋੜ੍ਹੀ ਜਿਹੀ ਵੱਧ ਡੋਜ਼ ਨਾਲ ਉਹ ਸਿਮਟਮ ਆਉਂਦੇ ਹਨ, ਬਟ ਉਹਨੂੰ ਔਖਿਆਈ ਇੰਨੀ ਹੀ ਹੁੰਦੀ ਹੈ। ਛੋਟਾ ਨਸ਼ਾ ਕਹਿ ਲਓ, ਅਫੀਮ ਕਹਿ ਲਓ, ਭੁੱਕੀ ਕਹਿ ਲਓ, ਇਹਨਾਂ ਨੂੰ ਵੀ ਛੱਡਣਾ ਜਦੋਂ ਤੁਸੀਂ ਜ਼ਿਆਦਾ ਅਮਾਊਂਟ 'ਚ ਲੈਂਦੇ ਹੋ ਤਾਂ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਸੋ ਮੈਂ ਇਹੀ ਕਹੂੰਗਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਕਰਦੇ ਹੋ, ਕਿਸੇ ਹੋਰ ਨਸ਼ੇ ਵਿੱਚ ਜਾਂ ਕਿਸੇ ਹੋਰ ਆਲਟਰਨੇਟਿਵ 'ਤੇ ਜਾਣ ਦੀ ਬਜਾਏ ਐਕਸਪਰਟ ਤੋਂ ਆਪਣਾ ਟ੍ਰੀਟਮੈਂਟ ਸਟਾਰਟ ਕਰਵਾਓ
0: ਜੀ। ਸੋ ਦੋਸਤੋ, ਸ਼ਰਾਬ ਬਾਰੇ ਇੱਕ ਗੱਲ ਆਮ ਹੀ ਕਹੀ ਜਾਂਦੀ ਹੈ, ਕਹਿੰਦੇ ਪੀਣੇ ਵਾਲੇ ਕੋ ਪੀਣੇ ਕਾ ਬਹਾਨਾ ਚਾਹੀਏ। ਸੋ ਨਸ਼ੇ ਵਾਲੇ ਨਾਲ ਵੀ ਸੇਮ ਹੀ ਹੁੰਦਾ ਹੈਗਾ, ਸੋ ਉਹਦੇ ਲਈ ਅਸੀਂ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦੇ ਹਾਂ। ਜਿਵੇਂ ਸ਼ਰਾਬ ਨੂੰ ਵਾਸਤੇ ਇਹ ਕਿਹਾ ਜਾਂਦਾ ਕਿ ਜੀ ਖਾਂਸੀ ਬਹੁਤ ਜ਼ਿਆਦਾ ਹੋ ਗਈ ਠੰਡ ਦੇ ਵਿੱਚ ਤਾਂ ਤੁਸੀਂ ਸ਼ਰਾਬ ਦਾ ਸੇਵਨ ਕਰ ਸਕਦੇ ਹੋ, ਪਰ ਲੈਣੀ ਬਹੁਤ ਥੋੜ੍ਹੀ ਹੈਗੀ, ਸੋ ਉਹਦੇ ਨਾਲ ਕਿਤੇ ਨਾ ਕਿਤੇ ਤੁਹਾਨੂੰ ਰਿਲੀਫ ਮਿਲ ਜੂਗਾ। ਸੇਮ ਇਸੇ ਤਰੀਕੇ ਨਾਲ ਜਿਹੜਾ ਹੈਗਾ ਅਸੀਂ ਅਫੀਮ ਬਾਰੇ ਵੀ ਗੱਲ ਕਰਦੇ ਹਾਂ ਕਿ ਅਫੀਮ ਥੋੜ੍ਹੇ ਟਾਈਮ ਬਾਅਦ ਲੈ ਲੈਣੀ ਚਾਹੀਦੀ ਹੈ, ਉਹਦੇ ਨਾਲ ਖੂਨ ਦਾ ਦੌਰਾ ਸਹੀ ਰਹਿੰਦਾ ਹੈਗਾ। ਇਹ ਸਾਨੂੰ ਅਕਸਰ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਸੁਣਨ ਨੂੰ ਮਿਲਦੀਆਂ ਹੈਗੀਆਂ, ਇਸ ਦੇ ਪਿੱਛੇ ਕਿੰਨਾ ਕੁ ਸੱਚ ਹੈ?
1: ਇਸ ਦੇ ਪਿੱਛੇ ਜੀ ਦੇਖੋ ਇਹ ਮਿਕਸ ਲਿਟਰੇਚਰ ਹੈ ਇਸ ਦੇ ਪਿੱਛੇ, ਕਿਉਂਕਿ ਹਜੇ ਤੱਕ ਕੋਈ ਜ਼ਿਆਦਾ ਇਹਦੇ ਵਿੱਚ ਕੋਈ ਰਿਸਰਚ ਨਹੀਂ ਹੋਈ ਹੈ।

0: ਜੋ ਪ੍ਰੈਕਟੀਕਲੀ ਸਾਨੂੰ ਸਾਡੀ ਓਪੀਡੀਜ਼ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਜੇ ਕੋਈ ਇੱਦਾਂ ਸਟਾਰਟ ਵੀ ਕਰਦਾ ਹੈ ਉਹ ਕਦੇ ਕਦੇ ਜਾਂ ਥੋੜ੍ਹੀ ਅਮਾਊਂਟ ਵਿੱਚ ਕਦੇ ਰੁਕਦਾ ਨਹੀਂ ਹੈ।
1: ਜੀ
0: ਜੇ ਉਹਨੇ ਸ਼ੁਰੂਆਤ ਕੀਤੀ ਵੀ ਹੈ ਵੀ ਮੈਨੂੰ ਖਾਂਸੀ ਹੈ, ਮੈਂ ਥੋੜ੍ਹੀ ਜਿਹੀ ਸ਼ਰਾਬ ਪੀ ਲਾਂ, ਬਟ ਉਹ ਖਾਂਸੀ ਕਦੋਂ ਦੀ ਖਤਮ ਹੋ ਗਈ, ਬਟ ਉਹਦੀ ਸ਼ਰਾਬ ਨਹੀਂ ਹਜੇ ਤੱਕ ਖਤਮ ਹੋਈ ਹੈਗੀ। ਉਹ ਲਗਾਤਾਰ ਥੋੜ੍ਹੀ ਜਿਹੀ ਤੋਂ ਲੈ ਕੇ ਅੱਧੀ ਬੋਤਲ, ਪੂਰੀ ਬੋਤਲ, ਫਿਰ ਉਹ ਸਾਰਾ ਦਿਨ ਸ਼ਰਾਬ ਦੇ ਵਿੱਚ ਹੀ ਰੁੱਝਿਆ ਰਹਿੰਦਾ ਹੈ, ਜਾਂ ਕੋਈ ਅਫੀਮ ਖਾ ਰਿਹਾ ਹੈ ਤਾਂ ਉਹ ਖੂਨ ਪਤਲੇ ਲਈ ਜਾਂ ਕਿਸੇ ਵੀ ਚੀਜ਼ ਲਈ ਉਹਨੇ ਸ਼ੁਰੂ ਕੀਤੀ ਹੈ, ਪਰ ਉਹ ਫਿਰ ਉਹਦੇ ਵਿੱਚ ਹੀ ਅੰਦਰ ਹੀ ਅੰਦਰ ਵੜਦਾ ਜਾਂਦਾ ਹੈ ਅਤੇ ਅਫੀਮ ਦੀ ਅਮਾਊਂਟ ਹੌਲੀ ਹੌਲੀ ਵਧਾਉਂਦਾ ਜਾਂਦਾ ਹੈ।
1: ਜੀ ਸੋ ਇਹੀ ਸਿਮਿਲਰ ਕੇਸ ਉਦੋਂ ਵੀ ਆਉਂਦਾ ਜਦੋਂ ਜਿਹੜੇ ਪੇਰੈਂਟਸ ਹੈਗੇ ਆ ਜਾਂ ਜਿਹੜੇ ਬਾਪ ਹੈਗੇ ਆ ਉਹ ਬੈਠ ਕੇ ਜਿਹੜਾ ਆਪਣੇ ਦੋਸਤਾਂ ਦੇ ਨਾਲ ਸ਼ਰਾਬ ਪੀ ਰਹੇ ਹੁੰਦੇ ਆ ਅਤੇ ਕੋਲ ਕੋਈ ਬਰਾਬਰ ਜਾਂ ਕੱਚੀ ਉਮਰ ਦਾ ਜਿਹੜਾ ਬੱਚਾ ਹੈਗਾ ਉਹ ਹੁੰਦਾ ਹੈਗਾ ਅਤੇ ਉਹਨਾਂ ਨੂੰ ਇਹ ਲੱਗ ਰਿਹਾ ਹੁੰਦਾ ਹੈਗਾ ਕਿ ਜਿਹੜਾ ਮੇਰਾ ਬੇਟਾ ਹੈਗਾ ਜਿਹੜਾ ਉਹ ਜਵਾਨ ਹੋ ਚੁੱਕਿਆ ਜਾਂ ਹੋ ਰਿਹਾ ਹੈਗਾ ਤਾਂ ਇਹਨੂੰ ਵੀ ਇਹ ਚੀਜ਼ ਦਾ ਜਿਹੜਾ ਆਨੰਦ ਹੈਗਾ ਉਹ ਮਿਲਣਾ ਚਾਹੀਦਾ ਤਾਂ ਉਸ ਚੱਕਰ ਦੇ ਵਿੱਚ ਕਈ ਪੇਰੈਂਟਸ ਖੁਦ ਬੱਚਿਆਂ ਨੂੰ ਇਸ ਪਾਸੇ ਵੱਲ ਲੈ ਕੇ ਜਾਂਦੇ ਹੈਗੇ ਆ ਸੋ ਕਿਤੇ ਨਾ ਕਿਤੇ ਆਪਣੇ ਆਪ ਨੂੰ ਬਚਾਉਣ ਦੀ ਜ਼ਰੂਰਤ ਹੈਗੀ ਹੈ ਅਤੇ ਨਾਲ ਆਪਣੇ ਬੱਚਿਆਂ ਨੂੰ ਵੀ ਕਿਉਂਕਿ ਕਈ ਵਾਰ ਅਸੀਂ ਖੁਦ ਤਾਂ ਗਰਕ ਹੀ ਹੁੰਦੇ ਹੈਗੇ ਨਾਲ ਨਾਲ ਅਸੀਂ ਆਪਣੇ ਬੱਚਿਆਂ ਨੂੰ ਵੀ ਉਸ ਨਰਕ ਵੱਲ ਲੈ ਕੇ ਚਲੇ ਜਾਂਦੇ ਹੈਗੇ ਹਾਂ ਸੋ ਸਰ ਹੁਣ ਅਸੀਂ ਨਸ਼ੇ ਦੀ ਦਵਾਈ ਦੀ ਗੱਲ ਕਰਦੇ ਹਾਂ ਜਦੋਂ ਨਸ਼ੇ ਦੀ ਦਵਾਈ ਕੋਈ ਵੀ ਇਨਸਾਨ ਲੈਣ ਜਾ ਰਿਹਾ ਹੁੰਦਾ ਹੈਗਾ ਤਾਂ ਉਹਨੂੰ ਆਸੇ ਪਾਸੇ ਤੋਂ ਕਈ ਆਵਾਜ਼ਾਂ ਸੁਣਦੀਆਂ ਉਹਨਾਂ ਆਵਾਜ਼ਾਂ 'ਚ ਇਹ ਕਿਹਾ ਜਾਂਦਾ ਕਿ ਨਸ਼ੇ ਦੀ ਦਵਾਈ ਵੀ ਤਾਂ ਇੱਕ ਨਸ਼ਾ ਹੀ ਹੈ ਵੀ ਇਹਦੇ ਵਿੱਚ ਵੀ ਨਸ਼ਾ ਹੀ ਹੁੰਦਾ ਹੈਗਾ ਸੋ ਇਸ ਪਿੱਛੇ ਕਿੰਨੀ ਕੁ ਸੱਚਾਈ ਹੈ
0: ਨਹੀਂ ਦੇਖੋ ਜੀ ਆਪਾਂ ਜਦੋਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਛਡਵਾਉਣਾ ਹੁੰਦਾ ਹੈ ਤਾਂ ਮੇਨ ਆਪਾਂ ਨਾਲ ਪਹਿਲਾਂ ਫੋਕਸ ਹੁੰਦਾ ਹੈ ਕਿ ਉਹਦੇ ਜਿਹੜੇ ਵੀ ਸਿਮਟਮਸ ਆ ਰਹੇ ਨੇ ਛੱਡਣ ਤੋਂ ਬਾਅਦ ਉਹਨੂੰ ਆਪਾਂ ਠੀਕ ਕਰੀਏ ਜੋ ਵੀ ਵਿਦਡਰੋਲ ਆ ਰਿਹਾ ਹੈਗਾ ਸੋ ਨਸ਼ੇ ਦੀ ਦਵਾਈ ਵੀ ਨਸ਼ਾ ਹੀ ਹੈ ਇਹ ਕਹਿਣਾ ਠੀਕ ਨਹੀਂ ਹੋਏਗਾ ਕਿਉਂਕਿ ਉਹ ਜਿਹੜੀ ਚੀਜ਼ ਤੁਸੀਂ ਲੈ ਰਹੇ ਹੈਗੇ ਉਹ ਇੱਕ ਸੁਪਰਵਾਈਜ਼ ਟ੍ਰੀਟਮੈਂਟ ਹੈ ਇੱਕ ਐਕਸਪਰਟ ਤੋਂ ਲੈ ਰਹੇ ਹੋ ਅਤੇ ਉਹ ਆਪਣੇ ਆਪ ਉਹਦੀ ਡੋਜ਼ ਘਟਾ ਕੇ ਬਹੁਤ ਹੀ ਆਰਾਮ ਨਾਲ ਜਲਦੀ ਬੰਦ ਕਰ ਦਿੰਦੇ ਹਨ ਸਾਰਾ ਟ੍ਰੀਟਮੈਂਟ ਜਦੋਂ ਤੁਹਾਡੇ ਸਿਮਟਮ ਸਾਰੇ ਚਲੇ ਗਏ ਤੁਹਾਡਾ ਪਹਿਲਾਂ ਅਕਿਊਟ ਟ੍ਰੀਟਮੈਂਟ ਹੁੰਦਾ ਹੈ ਜਿਸ ਦੇ ਵਿੱਚ ਆਪਾਂ ਜਿਹੜੇ ਤੁਹਾਡੇ ਨਸ਼ੇ ਨੂੰ ਬੰਦ ਕਰਕੇ ਤੁਹਾਡੇ ਸਿਮਟਮਸ ਨੇ ਉਹਨਾਂ ਨੂੰ ਆਪਾਂ ਖਤਮ ਕਰਦੇ ਹਾਂ ਫਿਰ ਉਸ ਤੋਂ ਬਾਅਦ ਇੱਕ ਮੇਨਟੇਨੈਂਸ ਟ੍ਰੀਟਮੈਂਟ ਹੁੰਦਾ ਹੈ ਫਿਰ ਆਪਾਂ ਥੋੜ੍ਹੀ ਹਲਕੀ ਜਿਹੀ ਡੋਜ਼ ਨੂੰ ਆਪਾਂ ਕੁਛ ਕੁ ਟਾਈਮ ਲਈ ਲਗਾ ਕੇ ਰੱਖਦੇ ਹਾਂ ਫਿਰ ਉਹਨੂੰ ਆਪਾਂ ਹੌਲੀ ਹੌਲੀ ਕਰਕੇ ਟ੍ਰੀਟਮੈਂਟ ਨੂੰ ਬੰਦ ਕਰ ਦਿੰਦੇ ਹਾਂ ਪਰ ਜੇ ਦੂਜੇ ਪਾਸੇ ਆਪਾਂ ਨਸ਼ੇ ਨੂੰ ਦੇਖੀਏ ਤਾਂ ਜਦੋਂ ਬੰਦਾ ਨਸ਼ਾ ਸ਼ੁਰੂ ਕਰਦਾ ਹੈ ਤਾਂ ਉਹਦੀ ਅਮਾਊਂਟ ਵਧਾਉਂਦਾ ਹੈ ਹੌਲੀ ਹੌਲੀ ਵਧਾਉਂਦਾ ਜਾਂਦਾ ਹੈ ਅਤੇ ਉਹਦੇ ਸਾਈਡ ਇਫੈਕਟਸ ਬਹੁਤ ਜ਼ਿਆਦਾ ਆਉਂਦੇ ਹਨ ਅਤੇ ਉਹਦੀ ਓਵਰਡੋਸ ਹੋ ਜਾਂਦੀ ਹੈ ਸੋ ਇਹ ਕਹਿਣਾ ਸਹੀ ਨਹੀਂ ਹੋਏਗਾ ਕਿ ਉਹ ਵੀ ਨਸ਼ਾ ਅਤੇ ਇਹ ਵੀ ਨਸ਼ਾ
1: ਜੀ ਸੋ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਪ੍ਰੋਗਰਾਮ ਰੇਡੀਓ ਓਪੀਡੀ ਦੇ ਵਿੱਚ ਡਾਕਟਰ ਨਿਤਿਨ ਕੁਮਾਰ ਸਿੰਗਲਾ ਹੋਰਾਂ ਦੇ ਨਾਲ ਸੋ 4:27 ਨਹੀਂ ਪੂਰੇ 28 ਮਿੰਟ ਹੋ ਚੁੱਕੇ ਹੈਗੇ ਆ 2 ਮਿੰਟ ਸਾਡੇ ਕੋਲ ਹੋਰ ਹੈਗੇ ਆ ਉਸ ਤੋਂ ਬਾਅਦ ਤੁਹਾਡੀਆਂ ਕਾਲਸ ਜਿਹੜੀਆਂ ਹੈਗੀਆਂ ਉਹ ਅਸੀਂ ਉਹਦੇ ਲਈ ਅਸੀਂ ਨੰਬਰ ਜਿਹੜਾ ਹੈਗਾ ਆਪਣਾ ਐਕਟਿਵ ਕਰਾਂਗੇ 0175-282-4494 ਇਸ ਨੰਬਰ ਦੇ ਉੱਪਰ ਡਾਇਲ ਕਰਕੇ ਤੁਸੀਂ ਆਪਣੇ ਸਵਾਲਾਂ ਨੂੰ ਸਾਡੇ ਤੋਂ ਪੁੱਛ ਸਕਦੇ ਹੈਗੇ ਹੋ ਡਾਕਟਰ ਨਿਤਿਨ ਕੁਮਾਰ ਸਿੰਗਲਾ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ ਅਤੇ ਜੇਕਰ ਕਿਸੇ ਜਿਹੜਾ ਲਿਸਨਰ ਨੂੰ ਇਸ ਗੱਲ ਦੇ ਵਿੱਚ ਦਿੱਕਤ ਹੈਗੀ ਹੈ ਕਿ ਉਹ ਆਪਣਾ ਨਾਮ ਨਹੀਂ ਦੱਸਣਾ ਚਾਹੁੰਦਾ ਤਾਂ ਉਹ ਵੀ ਜਿਹੜਾ ਹੈਗਾ ਉਹ ਆਪਣਾ ਨਾਮ ਦੱਸੇ ਬਗੈਰ ਆਪਣੀ ਸਮੱਸਿਆ ਦਾ ਹੱਲ ਡਾਕਟਰ ਨਿਤਿਨ ਕੁਮਾਰ ਸਿੰਗਲਾ ਹੋਰਾਂ ਤੋਂ ਲੈ ਸਕਦਾ ਹੈਗਾ ਸੋ ਸਰ ਹੁਣ ਜਦੋਂ ਅਸੀਂ ਵੱਖਰੇ ਵੱਖਰੇ ਨਸ਼ਿਆਂ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਟ੍ਰੀਟਮੈਂਟ ਦਾ ਪੀਰੀਅਡ ਹੈਗਾ ਕੀ ਸਭ 'ਚ ਸੇਮ ਹੈ ਜਾਂ ਵੱਖਰਾ ਵੱਖਰਾ ਹੈ
0: ਨਹੀਂ ਜੀ ਸਭ ਦੇ ਵਿੱਚ ਅਲੱਗ ਅਲੱਗ ਹੁੰਦਾ ਹੈ ਇਹ ਵੱਖਰਾ ਵੱਖਰਾ ਹੀ ਹੈ
1: ਜੀ
0: ਈਵਨ ਜੇ ਸੇਮ ਨਸ਼ੇ ਦੇ ਵਿੱਚ ਵੀ ਉਹਦੀ ਉਹਦੀ ਕਿੰਨੀ ਕੁ ਡੋਜ਼ ਹੈ ਜਾਂ ਉਹਨੂੰ ਕਿੰਨੀਆਂ ਕੁ ਪ੍ਰੋਬਲਮਸ ਆ ਰਹੀਆਂ ਨੇ ਉਹ ਨਸ਼ਾ ਉਹਦੀ ਲਾਈਫ ਦੇ ਉੱਤੇ ਕਿੰਨਾ ਇੰਪੈਕਟ ਕਰ ਰਿਹਾ ਹੈਗਾ ਉਹ ਸਾਰਾ ਕੁਛ ਦੇਖ ਕੇ ਹੀ ਉਹਦੇ ਟ੍ਰੀਟਮੈਂਟ ਸਟਾਰਟ ਕੀਤਾ ਜਾਂਦਾ ਹੈ ਅਤੇ ਉਹਦੀ ਡਿਊਰੇਸ਼ਨ ਵੀ ਹਰ ਇੱਕ ਪੇਸ਼ੈਂਟ ਦੇ ਵਿੱਚ ਅਲੱਗ ਅਲੱਗ ਹੁੰਦੀ ਹੈ
1: ਜੀ ਸੋ ਸਰ ਜੇਕਰ ਅਸੀਂ ਨਸ਼ੇ ਦੀ ਗੱਲ ਕਰੀਏ ਅਸੀਂ ਪ੍ਰੋਗਰਾਮ ਦੇ ਸ਼ੁਰੂਆਤ ਤੋਂ ਹੁਣ ਤੱਕ ਨਸ਼ਾ ਨਸ਼ਾ ਨਸ਼ਾ ਕਰ ਰਹੇ ਹੈਗੇ ਹਾਂ ਇਸ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਨਸ਼ਾ ਬੇਸਿਕਲੀ ਸਰੀਰ ਦੇ ਕੰਮ ਕਿਵੇਂ ਕਰਦਾ ਹੈਗਾ ਕਿਉਂਕਿ ਹੁੰਦਾ ਕੀ ਹੈ ਕਿ ਜਦੋਂ ਇਨਸਾਨ ਨਸ਼ੇ 'ਚ ਹੁੰਦਾ ਉਹਨੂੰ ਕੁਛ ਨਹੀਂ ਪਤਾ ਲੱਗ ਰਿਹਾ ਕਿ ਸਾਹਮਣੇ ਮੇਰੇ ਪਰਿਵਾਰ ਦਾ ਕਿਹੜਾ ਮੈਂਬਰ ਖੜਾ ਹੈਗਾ ਪਰ ਜਿਵੇਂ ਹੀ ਉਹ ਉਸ ਨਸ਼ੇ ਤੋਂ ਬਾਹਰ ਆਉਂਦਾ ਤਾਂ ਉਹਦੀਆਂ ਮਾਫੀਆਂ ਸ਼ੁਰੂ ਹੋ ਜਾਂਦੀਆਂ ਮਤਲਬ ਉਦੋਂ ਪਹਿਲਾਂ ਤਾਂ ਉਹ ਗਲਤ ਮਲਤ ਬੋਲ ਰਿਹਾ ਹੁੰਦਾ ਅਤੇ ਫਿਰ ਜਿਹੜਾ ਹੈਗਾ ਹੱਥ ਜੋੜਨੇ ਪੈਰ ਫੜਨੇ ਸ਼ੁਰੂ ਕਰ ਦਿੰਦਾ ਹੈਗਾ ਤਾਂ ਬੇਸਿਕਲੀ ਐਸਾ ਕੀ ਨਸ਼ਾ ਕਰਦਾ ਹੈਗਾ ਉਸ ਇਨਸਾਨ ਦੇ ਸਰੀਰ ਦੇ ਵਿੱਚ ਕਿ ਉਹਨੂੰ ਕਾਸੇ ਦੀ ਸੁੱਧ ਬੋਧੀ ਨਹੀਂ ਰਹਿੰਦੀ
0: ਦੇਖੋ ਜੀ ਹਰ ਇੱਕ ਤਰ੍ਹਾਂ ਦਾ ਨਸ਼ਾ ਵੈਸੇ ਅਲੱਗ ਅਲੱਗ ਅਲੱਗ ਹੁੰਦਾ ਹੈ
1: ਜੀ
0: ਹੁਣ ਇਹਦੇ ਵਿੱਚ ਆਪਾਂ ਉਦਾਹਰਨ ਦੇ ਤੌਰ 'ਤੇ ਆਪਾਂ ਸ਼ਰਾਬ ਨੂੰ ਆਪਾਂ ਮੰਨ ਕੇ ਚੱਲ ਸਕਦੇ ਹਾਂ ਕਿ ਜਿਵੇਂ ਬੰਦਾ ਇੱਕ ਵਾਰ ਸ਼ਰਾਬ ਪੀਂਦਾ ਹੈ ਤਾਂ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਉਹਦੀ ਪਹਿਲਾਂ ਡਿਸਇਨਹਿਬਿਸ਼ਨ ਹੋ ਜਾਂਦੀ ਹੈ ਮਤਲਬ ਵੀ ਜੋ ਵੀ ਉਹ ਪਹਿਲਾਂ ਆਪਣੇ ਆਪ ਨੂੰ ਰੋਕ ਕੇ ਰੱਖਦਾ ਜਿਵੇਂ ਵੱਡਿਆਂ ਅੱਗੇ ਮੈਂ ਪਿਆਰ ਨਾਲ ਬੋਲਣਾ ਆਦਰ ਨਾਲ ਬੋਲਣਾ ਉਹ ਸਾਰਾ ਕੁਛ ਉਹਨੇ ਇੱਕ ਸਿੱਖਿਆ ਹੁੰਦਾ ਹੈ ਅਤੇ ਆਪਣੇ ਗਾਲੀ ਗਲੋਚ ਨੂੰ ਜਾਂ ਆਪਣੇ ਇਰੀਟੇਬਿਲਟੀ ਨੂੰ ਉਹਨੇ ਰੋਕਿਆ ਹੁੰਦਾ ਹੈ ਉਹ ਜਦੋਂ ਡਿਸਇਨਹਿਬਿਟ ਹੋ ਗਿਆ ਹੁਣ ਉਹ ਅੰਦਰੋਂ ਉਹਦੇ ਮਨ 'ਚ ਜੋ ਆਉਂਦਾ ਹੈ ਉਹ ਬਹੁਤ ਹੀ ਜ਼ਿਆਦਾ ਖੁੱਲ੍ਹ ਕੇ ਬੋਲਦਾ ਹੈ ਗਾਲਾਂ ਕੱਢਦਾ ਹੈ ਕਈ ਵਾਰ ਕਿਸੇ ਵੀ ਤਰੀਕੇ ਨਾਲ ਬੋਲਦਾ ਹੈ ਸੋ ਇਹ ਆਪਾਂ ਕਹਾਂਗੇ ਕਿ ਉਹਦੇ ਹਾਇਰ ਸੈਂਟਰਸ ਹੁੰਦੇ ਨੇ ਦਿਮਾਗ ਦੇ ਵਿੱਚ ਜਾਂ ਫਰੰਟਲ ਲੋਬ ਹੁੰਦੀ ਹੈ ਜੋ ਉਹ ਇਸ ਤਰੀਕੇ ਨਾਲ

0: ਅਤੇ ਉਹ ਆਪਣੇ ਓਰਿਜਨਲ ਜੋ ਉਹਨੇ ਅੱਜ ਤੱਕ ਜ਼ਿੰਦਗੀ ਵਿੱਚ ਸਿੱਖਿਆ ਹੁੰਦਾ ਹੈ ਉਹ ਆਪਣੇ ਉਹੀ ਰੂਪ ਵਿੱਚ ਆ ਜਾਂਦਾ ਹੈ, ਤਾਂ ਕਰਕੇ ਫਿਰ ਉਹਨੂੰ ਅਹਿਸਾਸ ਹੁੰਦਾ ਕਿ ਮੈਂ ਤਾਂ ਉਸ ਟਾਈਮ 'ਤੇ ਠੀਕ ਨਹੀਂ ਕੀਤਾ
1: ਜੀ। ਸੋ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰ ਰਹੇ ਹੁੰਦੇ ਹਾਂ ਤਾਂ ਇੱਕ ਨਸ਼ੇ ਵਾਲੇ ਮਰੀਜ਼ ਬਾਰੇ ਇਹ ਵੀ ਸੁਣਨ ਨੂੰ ਮਿਲਦਾ ਹੈਗਾ ਕਿ ਨਸ਼ਾ ਚਾਹੇ ਔਰਤ ਕਰ ਰਹੀ ਹੈ ਚਾਹੇ ਮਰਦ ਕਰ ਰਿਹਾ ਹੈਗਾ, ਦੋਨਾਂ ਦੇ ਵਿੱਚ ਜਦੋਂ ਨਸ਼ਾ ਓਵਰ ਲੈ ਲੈਂਦੇ ਹੈਗੇ ਆ ਜਾਂ ਇੱਕ ਬਹੁਤ ਜ਼ਿਆਦਾ ਗੰਦੀ ਆਦਤ ਪੈ ਜਾਂਦੀ ਹੈ ਉਹਨਾਂ ਨੂੰ, ਤਾਂ ਉਸ ਤੋਂ ਬਾਅਦ ਉਹ ਆਪਣੀ ਗ੍ਰਹਿਸਥੀ ਨੂੰ ਜਾਂ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਦੇ ਲਾਇਕ ਨਹੀਂ ਰਹਿੰਦੇ ਹੈਗੇ, ਮਤਲਬ ਉਹਨਾਂ ਦੀ ਸਪਰਮ ਕੁਆਲਿਟੀ ਉਹਨਾਂ ਦੀ ਐਗ ਕੁਆਲਿਟੀ ਦੇ ਉੱਪਰ ਬਹੁਤ ਫਰਕ ਪੈਂਦਾ ਹੈਗਾ, ਤਾਂ ਇਹਦੇ ਪਿੱਛੇ ਕੀ ਚੀਜ਼ ਹੈਗੀ ਹੈ ਔਰ ਬੇਸਿਕਲੀ ਇਹਨੂੰ ਕਿਸ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ?
0: ਬਿਲਕੁਲ ਜੀ ਬਿਲਕੁਲ, ਇਹ ਬਿਲਕੁਲ ਸੱਚਾਈ ਹੈ ਕਿ ਜਦੋਂ ਬੰਦਾ ਨਸ਼ਾ ਲੈਂਦਾ ਹੈ ਤਾਂ ਉਹਦੀ ਸੈਕਸ਼ੁਅਲ ਪਾਵਰ ਅਤੇ ਉਹਦੀ ਸਪਰਮ ਦੀ ਕੁਆਲਿਟੀ ਜਾਂ ਐੱਗ ਦੀ ਕੁਆਲਿਟੀ ਕਾਫੀ ਜ਼ਿਆਦਾ ਡਿਕਰੀਜ਼ ਹੋ ਜਾਂਦੀ ਹੈ ਅਕਸਰ। ਪਰ ਇਹਦੇ ਨਾਲ ਮੈਂ ਦੱਸਣਾ ਚਾਹੂੰਗਾ ਕਿ ਇੱਕ ਸਮਾਜ ਵਿੱਚ ਇੱਕ ਮਿੱਥ ਵੀ ਜੁੜਿਆ ਹੋਇਆ ਹੈ, ਬਹੁਤ ਲੋਕ ਨਸ਼ਾ ਕਰਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਰਾਬ ਪੀਣ ਨਾਲ ਸੈਕਸ ਪਾਵਰ ਵੱਧ ਜਾਂਦੀ ਹੈ, ਬਟ ਇਹ ਕਾਫੀ ਗਲਤ ਧਾਰਨਾ ਹੈ ਕਿਉਂਕਿ ਐਕਚੁਅਲ ਵਿੱਚ ਕੀ ਹੈ ਕਿ ਜੋ ਸ਼ਰਾਬ ਜਾਂ ਨਸ਼ਾ ਹੁੰਦਾ ਹੈ ਇਹ ਤੁਹਾਡੀ ਡਿਜ਼ਾਇਰ ਨੂੰ, ਇੱਛਾ ਸ਼ਕਤੀ ਨੂੰ ਤਾਂ ਵਧਾ ਦਿੰਦਾ ਹੈ ਬਟ ਪਰਫੋਰਮੈਂਸ ਨੂੰ ਕਾਫੀ ਲੋਅ ਕਰ ਦਿੰਦਾ ਹੈ
1: ਜੀ।
0: ਸੋ ਤੁਹਾਡੀ ਇੱਛਾ ਸ਼ਕਤੀ ਵੱਧ ਗਈ ਬਟ ਪਰਫੋਰਮੈਂਸ ਬਹੁਤ ਲੋਅ ਹੋ ਗਈ ਤਾਂ ਉਹਦੇ ਕਾਰਨ ਤੁਹਾਡੇ ਜੋ ਸੰਬੰਧ ਨੇ ਪਤੀ ਪਤਨੀ ਦੇ ਆਪਸ ਵਿੱਚ ਉਹ ਵੀ ਕਾਫੀ ਜ਼ਿਆਦਾ ਇਫੈਕਟ ਹੁੰਦੇ ਹਨ ਅਤੇ ਅੱਗੇ ਜਾ ਕੇ ਤੁਹਾਡੇ ਬੱਚੇ ਹੋਣ ਦੀ ਜਿਹੜੀ ਕੁਆਲਿਟੀ ਹੈਗੀ ਹੈ ਸਪਰਮਸ ਦੀ ਐਗਸ ਦੀ ਉਹਦੇ ਉੱਤੇ ਵੀ ਕਾਫੀ ਇਫੈਕਟ ਪੈਂਦਾ ਹੈ।
1: ਸੋ ਕਿਤੇ ਨਾ ਕਿਤੇ ਬੱਚੇ ਵੀ ਕਮਜ਼ੋਰ ਪੈਦਾ ਹੋ ਰਹੇ ਹੈਗੇ ਅੱਜ ਕੱਲ੍ਹ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕਿਤੇ ਨਾ ਕਿਤੇ ਸਾਰੇ ਫੈਕਟਰਸ ਹੀ ਇਕੱਠੇ ਹੋ ਰਹੇ ਹੈਗੇ ਆ। ਸੋ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਜਦੋਂ ਮੈਰਿਜਸ ਹੁੰਦੀਆਂ ਹੈਗੀਆਂ ਉਸ ਸਮੇਂ ਦੇ ਉੱਪਰ ਵੀ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਸਾਹਮਣਾ ਦੋਨਾਂ ਪਾਰਟਨਰਸ ਨੂੰ ਹੀ ਕਰਨਾ ਪੈਂਦਾ ਹੈਗਾ। ਸੋ ਸਰ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਕੀ ਇਹ ਸਾਰੇ ਮਰੀਜ਼ਾਂ 'ਤੇ ਲਾਗੂ ਹੁੰਦੀਆਂ? ਕਿਉਂਕਿ ਬਹੁਤ ਸਾਰੇ ਜਿਹੜੇ ਪੇਸ਼ੈਂਟਸ ਇੱਦਾਂ ਦੇ ਵੀ ਹੋਣਗੇ ਜਿਹੜੇ ਕਿ ਮਤਲਬ ਪਹਿਲਾਂ ਉਹ ਨਸ਼ੇ ਕਰਨ ਤੋਂ ਪਹਿਲਾਂ ਬਿਲਕੁਲ ਠੀਕ ਸੀਗੇ, ਸਰੀਰ ਉਹਨਾਂ ਦਾ ਰਿਸ਼ਟ ਪੁਸ਼ਟ ਸੀਗਾ, ਔਰ ਜਦੋਂ ਉਹ ਮਤਲਬ ਇਸ ਚੱਕਰ ਦੇ ਵਿੱਚ ਪੈ ਗਏ ਉਸ ਤੋਂ ਬਾਅਦ ਠੀਕ ਹੈ ਸਰੀਰ ਦਾ ਨੁਕਸਾਨ ਹੋਇਆ ਪਰ ਉਹਨਾਂ ਨਹੀਂ ਹੋਇਆ, ਤਾਂ ਕੀ ਇਹ ਸਭ 'ਤੇ ਲਾਗੂ ਹੈ ਜਾਂ ਫਿਰ ਕਿਸੇ ਖਾਸ ਪਰਟੀਕੁਲਰ ਏਜ ਗਰੁੱਪ ਦੇ ਉੱਪਰ ਹੀ ਲਾਗੂ ਹੈ?
0: ਨਹੀਂ ਜੀ ਨਹੀਂ, ਇਹ ਜ਼ਿਆਦਾਤਰ ਇਹੀ ਹੁੰਦਾ ਹੈਗਾ ਕਿ ਜਿਹਦਾ ਜਿਹੜੀ ਰੀਪ੍ਰੋਡਕਟਿਵ ਏਜ ਹੈ ਜਿਹੜੀ ਆਪਾਂ ਕਹਿ ਸਕਦੇ ਹੈਗੇ ਕਿ 15 ਤੋਂ ਲੈ ਕੇ 35 ਜਾਂ ਆਪਣਾ ਵੀ 40 ਸਾਲ ਤੱਕ ਦੀ ਉਮਰ ਹੈਗੀ ਹੈ ਇਹਦੇ ਉੱਤੇ ਕਾਫੀ ਜ਼ਿਆਦਾ ਅਸਰ ਪਾਉਂਦਾ ਹੈ ਇਹ, ਬਟ ਮਾੜਾ ਅਸਰ ਹਰ ਇੱਕ ਏਜ ਗਰੁੱਪ ਦੇ ਉੱਤੇ ਹੀ ਹੁੰਦਾ ਹੈ
1: ਜੀ। ਸੋ ਹੁਣ ਅਸੀਂ ਵੱਖਰੇ ਵੱਖਰੇ ਨਸ਼ਿਆਂ ਦੀ ਗੱਲ ਕਰਾਂਗੇ, ਜਿਵੇਂ ਅਫੀਮ ਹੋ ਗਿਆ, ਭੁੱਕੀ ਹੋ ਗਈ, ਅਤੇ ਜੇਕਰ ਅਸੀਂ ਹੈਰੋਇਨ ਦੀ ਗੱਲ ਕਰੀਏ, ਕਿਉਂਕਿ ਅਫੀਮ ਭੁੱਕੀ ਤਾਂ ਸਾਨੂੰ ਜਿਹੜਾ ਹੈਗਾ ਪਲਾਂਟਸ ਤੋਂ ਮਿਲ ਜਾਂਦੀ ਹੈਗੀ ਹੈ, ਹੈਰੋਇਨ ਬੇਸਿਕਲੀ ਹੈ ਕੀ ਚੀਜ਼ ਔਰ ਕਿਸ ਤਰੀਕੇ ਨਾਲ ਇਹ ਸਰੀਰ ਦੇ ਉੱਪਰ ਮਾੜਾ ਪ੍ਰਭਾਵ ਪਾਉਂਦੀ ਹੈ?
0: ਹੈਰੋਇਨ ਵੀ ਇੱਕ ਓਪੀਓਇਡ ਹੀ ਹੈ ਜੀ, ਬਟ ਇਹ ਕਿ ਇੱਕ ਸਿੰਥੈਟਿਕ ਨਸ਼ਾ ਹੈ ਆਪਾਂ ਕਹਿ ਸਕਦੇ ਹਾਂ, ਕਿਉਂਕਿ ਜਿਹੜੀ ਅਫੀਮ ਅਤੇ ਭੁੱਕੀ ਪਲਾਂਟ ਤੋਂ ਮਿਲਦੀ ਹੈਗੀ ਹੈ ਇਹਨੂੰ ਹੈਰੋਇਨ ਨੂੰ ਫੈਕਟਰੀ ਵਿੱਚ ਰੈਡੀ ਕੀਤਾ ਜਾਂਦਾ ਹੈ ਉਸ ਤਰੀਕੇ ਨਾਲ ਹੈ। ਸੋ ਇਹਦਾ ਇਸਦੀ ਪੋਟੈਂਸੀ ਬਹੁਤ ਜ਼ਿਆਦਾ ਹੁੰਦੀ ਹੈ, ਇਹ ਛੋਟੀ ਜਿਹੀ ਡੋਜ਼ ਇਹਦੀ ਬਹੁਤ ਜ਼ਿਆਦਾ ਇਫੈਕਟ ਪਾਉਂਦੀ ਹੈ। ਸੋ ਇਹਦਾ ਆਪਾਂ ਕਹਿ ਸਕਦੇ ਹਾਂ ਕਿ ਥੋੜ੍ਹੀ ਜਿਹੀ ਡੋਜ਼ ਆਪਾਂ ਕਹੀਏ ਕਿ ਮਿਲੀਗ੍ਰਾਮ ਦੇ ਵਿੱਚ ਹੀ ਇਹਦਾ ਜਿੰਨਾ ਉਹਦੇ ਅੱਧਾ ਕਿਲੋ ਨੇ ਆਪਣਾ ਫਰਕ ਪਾਉਣਾ ਹੈ ਉਨਾ ਇਫੈਕਟ ਆਉਂਦਾ ਹੈ
1: ਜੀ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰੀਕੇ ਨਾਲ ਜਾਰੀ ਰਹੇਗਾ। ਸੋ ਇੱਕ ਕਾਲਰ ਸਾਡੇ ਨਾਲ ਜੁੜੇ ਨੇ, ਦੇਖਦੇ ਹਾਂ ਕੌਣ ਨੇ ਕਿੱਥੋਂ ਦਾ ਕਿਸ ਸਵਾਲ ਦੇ ਨਾਲ ਪਹੁੰਚੇ ਨੇ। ਹੈਲੋ ਹੈਲੋ
2: ਹੈਲੋ,
1: ਬੇਨਤੀ ਹੈ ਜੀ ਪਿੱਛੋਂ ਰੇਡੀਓ ਸੈੱਟ ਬੰਦ ਕਰ ਦਿਓ ਜੀ। ਕੀ ਨਾਮ ਹੈ ਜੀ?
2: ਹੈਲੋ
1: ਹਾਂਜੀ, ਕੀ ਨਾਮ ਹੈ ਜੀ?
2: ਨਾਮ ਤਾਂ ਜੀ ਹੈਗਾ
1: ਜੀ,
2: ਮੈਂ ਪਟਿਆਲੇ ਤੋਂ ਬੋਲ ਰਿਹਾ
1: ਜੀ। ਜੀ ਸਵਾਲ ਦੱਸ ਦਿਓ ਜੀ ਆਪਣਾ।
2: ਸਵਾਲ ਮੈਡਮ ਆਵਾਜ਼ ਬਹੁਤ ਘੱਟ ਆ ਰਹੀ ਹੈ ਜੀ।
1: ਸਵਾਲ ਦੱਸ ਦਿਓ ਜੀ ਆਪਣਾ, ਸਾਨੂੰ ਤੁਹਾਡੀ ਆਵਾਜ਼ ਬਿਲਕੁਲ ਕਲੀਅਰ ਆ ਰਹੀ ਹੈ।
2: ਹਾਂਜੀ ਡਾਕਟਰ ਸਾਹਿਬ ਨਾਲ ਗੱਲ ਕਰਨੀ
1: ਜੀ? ਡਾਕਟਰ ਸਾਹਿਬ ਬਿਲਕੁਲ ਮੇਰੇ ਨਾਲ ਬੈਠੇ ਨੇ, ਤੁਸੀਂ ਆਪਣਾ ਸਵਾਲ ਦੱਸ ਸਕਦੇ ਹੋ।
2: ਸਵਾਲ ਇਹ ਸੀ ਜੀ, ਮੈਂ ਅਸੀਂ ਇਹ ਲੈਣੇ ਜੀ ਜੀਭ ਥੱਲੇ ਰੱਖਣ ਵਾਲੀ ਗੋਲੀ ਜੀ
1: ਜੀ।
2: ਹਾਂਜੀ ਇਹ ਤਿੰਨ ਗੋਲੀਆਂ ਲੈ ਲੈਣੇ ਜੀ ਰੋਜ਼, ਮਤਲਬ ਆਪਾਂ ਨੇ ਬੰਦ ਕਰਨੀ ਆ ਜੀ, ਇਸ ਬਾਰੇ ਪੁੱਛਣਾ ਜੀ।
1: ਜੀ ਤੁਸੀਂ ਡਾਕਟਰ ਸਾਹਿਬ ਤੋਂ ਆਪਣੇ ਸਵਾਲ ਦਾ ਜਵਾਬ ਰੇਡੀਓ ਸੈੱਟ ਤੇ ਲੈ ਸਕਦੇ ਹੋ। ਪ੍ਰੋਗਰਾਮ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਸ਼ੁਕਰੀਆ।
2: ਠੀਕ ਹੈ ਜੀ
1: ਜੀ ਜੀ ਸਰ।
0: ਹਾਂਜੀ ਹਾਂ, ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜੀ ਜੀਭ ਥੱਲੇ ਵਾਲੀ ਗੋਲੀ ਜਿਹਨੂੰ ਅਸੀਂ ਬਿਊਪ੍ਰੀਨੋਰਫਨ ਕਹਿੰਦੇ ਹਾਂ
1: ਜੀ,
0: ਅਤੇ ਉਹ ਲੈਂਦੇ ਹਨ, ਅਤੇ ਇਹ ਕੀ ਹੈ ਕਿ ਇਹ ਜਿਵੇਂ ਆਪਾਂ ਨਸ਼ਾ ਛੱਡਣ ਦੇ ਲਈ ਇਹ ਗੋਲੀ ਯੂਜ਼ ਕੀਤੀ ਜਾਂਦੀ ਹੈ, ਅਤੇ ਮੈਂ ਇਹ ਕਹੂੰਗਾ ਕਿ ਜਿਹੜੀ ਵੀ ਜਗ੍ਹਾ ਤੋਂ ਤੁਸੀਂ ਟ੍ਰੀਟਮੈਂਟ ਲੈ ਰਹੇ ਹੋ ਉੱਥੇ ਸੁਪਰਵਿਜ਼ਨ ਉਹ ਸਾਈਕੈਟ੍ਰਿਸਟ ਹੀ ਲੈਣਾ ਚਾਹੀਦਾ ਹੈ ਇਹ, ਅਤੇ ਉਹ ਡਾਕਟਰ ਸਾਹਿਬ ਆਪਣੇ ਆਪ ਹੀ ਇਹਦੀ ਡੋਜ਼ ਘਟਾਉਂਦੇ ਜਾਣਗੇ ਅਤੇ ਘਟਾ ਘਟਾ ਕੇ ਤੁਹਾਡੀ ਜਿਹੜੀ ਗੋਲੀ ਹੈ ਬੰਦ ਕਰ ਦੇਣਗੇ। ਇਹ ਇੱਦਾਂ ਨਹੀਂ ਹੈ ਕਿ ਜੀਭ ਦੀ ਗੋਲੀ ਛੱਡਣ ਲਈ ਕੋਈ ਹੋਰ ਗੋਲੀ ਲਗਾਉਣੀ ਪਏਗੀ ਆਪਾਂ।

0: ਆਉਂਦੇ ਹੈਗੇ ਆ, ਉਹਨਾਂ ਦਾ ਕਹਿਣਾ ਇਹ ਹੁੰਦਾ ਹੈ ਕਿ ਉੱਥੇ ਸਾਡੇ ਨਾਲ ਬਹੁਤ ਜ਼ਿਆਦਾ ਸਖਤੀ ਵਰਤੀ ਜਾਂਦੀ ਹੈਗੀ ਹੈ, ਤਾਂ ਕੀ ਇਹ ਸਖਤੀ ਜਿਹੜੀ ਹੈਗੀ ਆ ਉਹ ਜਿਹੜਾ ਇਲਾਜ ਦਾ ਹਿੱਸਾ ਹੀ ਹੈ ਜਾਂ ਫਿਰ ਮਤਲਬ ਇਹ ਕੋਈ ਹੋਰ ਚੀਜ਼ ਆ?
1: ਨਹੀਂ ਦੇਖੋ ਜੀ, ਮੈਂ ਇਹ ਕਹੂੰਗਾ ਕਿ ਨਸ਼ਾ ਛੁਡਾਓ ਕੇਂਦਰ ਵੀ ਅੱਜ ਕੱਲ੍ਹ ਦੇਖਿਆ ਗਿਆ ਕਿ ਪੰਜਾਬ 'ਚ ਬਹੁਤ ਤਰ੍ਹਾਂ ਦੇ ਹੋ ਗਏ ਨੇ, ਉਹਨਾਂ ਵਿੱਚੋਂ ਕਾਫੀ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਅਤੇ ਕਾਫੀ ਨਹੀਂ ਵੀ ਹੈ।
0: ਜੀ
1: ਅਤੇ ਜੋ ਵਧੀਆ ਕੋਈ ਨਸ਼ਾ ਛੁਡਾਓ ਕੇਂਦਰ ਹੈ ਉੱਥੇ ਤੁਹਾਨੂੰ ਪਹਿਲੀ ਗੱਲ ਤਾਂ ਰੈਗੂਲਰ ਇੱਕ ਸਾਈਕੈਟ੍ਰਿਸਟ ਜ਼ਰੂਰ ਮਿਲੇਗਾ, ਕਿਉਂਕਿ ਬਹੁਤ ਸਾਰੇ ਨਸ਼ਾ ਛੁਡਾਓ ਕੇਂਦਰ ਜਿਹੜੇ ਲੋਕ ਨਸ਼ਾ ਛੱਡ ਚੁੱਕੇ ਹੈਗੇ ਨੇ ਉਹ ਹੀ ਖੋਲ੍ਹ ਰਹੇ ਨੇ, ਅਤੇ ਉਹਦੇ ਜ਼ਿਆਦਾਤਰ ਡਾਕਟਰ ਦੀ ਕਈ ਵਾਰ ਅਵੇਲੇਬਿਲਿਟੀ ਨਹੀਂ ਹੁੰਦੀ ਹੈਗੀ,
0: ਓਕੇ
1: ਸੋ ਉੱਥੇ ਪ੍ਰੋਪਰ ਟ੍ਰੀਟਮੈਂਟ ਕਈ ਵਾਰ ਨਹੀਂ ਸ਼ੁਰੂ ਹੋ ਰਿਹਾ ਹੁੰਦਾ।
0: ਜੀ
1: ਸੋ ਮੈਂ ਇਹ ਕਹੂੰਗਾ ਕਿ ਜਿੱਥੇ ਵੀ ਤੁਸੀਂ ਆਪਣੇ ਪੇਸ਼ੈਂਟ ਨੂੰ ਐਡਮਿਟ ਕਰਵਾ ਰਹੇ ਹੋ ਉੱਥੇ ਜ਼ਰੂਰ ਇਹ ਦੇਖੋ ਕਿ ਰੈਗੂਲਰ ਕੋਈ ਉੱਥੇ ਡੇਲੀ ਸਾਈਕੈਟ੍ਰਿਸਟ ਹੈ ਜਾਂ ਨਹੀਂ ਹੈ, ਉਹ ਬਹੁਤ ਜ਼ਰੂਰੀ ਹੈ ਕਿਉਂਕਿ ਪ੍ਰੋਪਰ ਟ੍ਰੀਟਮੈਂਟ ਇੱਕ ਸਾਈਕੈਟ੍ਰਿਸਟ ਨੇ ਹੀ ਉੱਥੇ ਸ਼ੁਰੂ ਕਰਨਾ ਹੈ।
0: ਜੀ ਸੋ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਅਸੀਂ ਆਪਣੇ ਬੱਚੇ ਨੂੰ ਕਿਸੇ ਸਕੂਲ ਦੇ ਵਿੱਚ ਜਿਹੜਾ ਐਡਮਿਸ਼ਨ ਦਿਵਾਉਣੀ ਹੁੰਦੀ ਹੈ ਤਾਂ ਉਸ ਸਮੇਂ ਦੇ ਉੱਪਰ ਜਾ ਕੇ ਅਸੀਂ ਖਾਸ ਤੌਰ ਤੇ ਪਹਿਲਾਂ ਇਹ ਦੇਖਦੇ ਹਾਂ ਕਿ ਸਕੂਲ ਦਾ ਇਨਫਰਾਸਟ੍ਰਕਚਰ ਕੀ ਹੈ, ਉੱਥੇ ਕਿਹੜੇ ਕਿਹੜੇ ਟੀਚਰਸ ਹੈਗੇ ਆ। ਸੋ ਇੱਥੇ ਵੀ ਇੱਕ ਸਕੂਲ ਵਾਂਗੂ ਹੀ ਤੁਸੀਂ ਆਪਣੇ ਬੱਚੇ ਨੂੰ ਜਾਂ ਆਪਣੇ ਨੌਜਵਾਨ ਜਿਹੜਾ ਭਰਾ ਭੈਣ ਨੂੰ ਇੱਥੇ ਲੈ ਕੇ ਜਾ ਰਹੇ ਹੋ ਤਾਂ ਉਹਨੂੰ ਕਿਸੇ ਹੋਰ ਦੇ ਹੱਥਾਂ 'ਚ ਸੌਂਪਣ ਤੋਂ ਪਹਿਲਾਂ ਇਸ ਚੀਜ਼ ਨੂੰ ਜ਼ਰੂਰ ਦੇਖ ਲਓ, ਵਾਚ ਲਓ ਕਿ ਉਹ ਜਗ੍ਹਾ ਤੁਹਾਡੇ ਬੱਚੇ ਨੂੰ ਵਾਪਸੀ ਵੱਲ ਹੀ ਲੈ ਕੇ ਆਊਗੀ, ਕਿਤੇ ਉਹ ਤੁਹਾਡੇ ਹੱਥੋਂ ਵੀ ਬਾਹਰ ਨਾ ਹੋ ਜਾਏ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈਗਾ। ਸੋ ਅਸੀਂ ਸਮੇਂ ਦਾ ਵੀ ਧਿਆਨ ਰੱਖ ਰਹੇ ਹਾਂ ਅਤੇ ਨਾਲ ਨਾਲ 0175-8282-4494 ਦਾ ਵੀ ਧਿਆਨ ਰੱਖ ਰਹੇ ਹੈਗੇ ਹਾਂ। ਸੋ ਦੇਖਦੇ ਹਾਂ ਜੀ ਕਿਹੜੇ ਸਰੋਤਾ ਸਾਡੇ ਨਾਲ ਜੁੜੇ ਨੇ। ਹੈਲੋ,
2: ਹੈਲੋ,
0: ਪਿੱਛੋਂ ਰੇਡੀਓ ਸੈੱਟ ਬੰਦ ਕਰ ਦਿਓ ਜੀ ਪਲੀਜ਼।
2: ਅੱਛਾ ਜੀ, ਹਾਂਜੀ
0: ਜੀ, ਕੀ ਸਵਾਲ ਹੈ ਜੀ ਤੁਹਾਡਾ?
2: ਡਾਕਟਰ ਸਾਹਿਬ, ਮੈਂ ਪਰਮਜੀਤ ਰੋੜਾ ਬੋਲ ਰਿਹਾ, ਗਊਸ਼ਾ ਰੋਡ ਤੋਂ, ਪਟਿਆਲਾ ਤੋਂ
0: ਜੀ।
2: ਹੈਲੋ,
0: ਸਵਾਲ ਦੱਸ ਦਿਓ ਜੀ ਆਪਣਾ।
2: ਹਾਂਜੀ, ਮੈਂ 50 ਸਾਲ ਤੋਂ ਤਕਰੀਬਨ ਬੀੜੀਆਂ ਸਿਗਰਟਾਂ ਪੀਂਦਾ ਆ ਰਿਹਾ
0: ਜੀ,
2: ਤੇ 40 ਸਾਲ ਤੋਂ ਸ਼ਰਾਬ ਵੀ ਪੀਂਦਾ ਆ ਰਿਹਾ
0: ਜੀ।
2: ਮੈਨੂੰ ਹੁਣ ਛੱਡਣਾ ਚਾਹੀਦਾ ਕਿ ਨੁਕਸਾਨ ਕਰੇਗੀ ਛੱਡਣ ਨਾਲ?
0: ਜੀ, ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਰੇਡੀਓ ਸੈੱਟ ਤੇ ਮਿਲੇਗਾ। ਪ੍ਰੋਗਰਾਮ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਸ਼ੁਕਰੀਆ।
2: ਅੱਛਾ,
0: ਸੋ ਸਰ ਇਹ ਵੀ ਇੱਕ ਬੜੀ ਵੱਡੀ ਮਿੱਥ ਹੈਗੀ ਹੈ ਕਿ ਜੇ ਅਸੀਂ ਲੰਬੇ ਸਮੇਂ ਤੋਂ ਕੋਈ ਵੀ ਨਸ਼ਾ ਕਰ ਰਹੇ ਹੈਗੇ ਤੇ ਜੇ ਅਸੀਂ ਇੱਕੇ ਦਮ ਛੱਡ ਦਾਂਗੇ ਜਾਂ ਮਤਲਬ ਸਮੇਂ ਦੇ ਨਾਲ ਉਹਨੂੰ ਛੱਡ ਦਾਂਗੇ ਤਾਂ ਸਾਡੇ ਸਰੀਰ ਨੂੰ ਨੁਕਸਾਨ ਕਰੂਗੀ, ਇਹਦੇ ਪਿੱਛੇ ਕਿੰਨਾ ਕੁ ਸੱਚ ਹੈ?
1: ਦੇਖੋ ਜੀ, ਇਹਦੇ ਪਿੱਛੇ ਮੈਂ ਇਹ ਚੀਜ਼ ਕਹੂੰਗਾ ਕਿ ਜੇ ਤੁਸੀਂ ਕੋਈ ਵੀ ਨਸ਼ਾ ਕਰ ਰਹੇ ਹੋ ਉਹਨੂੰ ਬਿਨਾਂ ਟ੍ਰੀਟਮੈਂਟ ਤੋਂ ਇੱਕਦਮ ਛੱਡਣਾ ਕਈ ਵਾਰ ਮੁਸ਼ਕਿਲ ਤੇ ਖਤਰਨਾਕ ਹੋ ਸਕਦਾ ਹੈ, ਕਿਉਂਕਿ ਉਹ ਸਰੀਰ ਦੇ ਵਿੱਚ ਵਿਦਡਰੋਲ ਸਿਮਟਮਸ ਆਣਗੇ ਤੇ ਉਹ ਤੁਹਾਡੇ ਲਈ ਖਤਰਨਾਕ ਹੁੰਦੇ ਨੇ
0: ਜੀ।
1: ਬਟ ਮੈਂ ਕਿਹਾ ਬਿਨਾਂ ਟ੍ਰੀਟਮੈਂਟ ਤੋਂ, ਪਰ ਜਦੋਂ ਤੁਸੀਂ ਇੱਕ ਸਾਈਕੈਟ੍ਰਿਸਟ ਦੇ ਅੰਡਰ ਸੁਪਰਵੀਜ਼ਨ ਇਹ ਕੋਈ ਵੀ ਨਸ਼ਾ ਛੱਡੋਗੇ ਤਾਂ ਵਿਦ ਟ੍ਰੀਟਮੈਂਟ ਤੁਹਾਡੀ ਪ੍ਰੋਪਰ ਇੱਕ ਹਿਸਟਰੀ ਲਿੱਤੀ ਜਾਊਗੀ, ਉਸ ਤੋਂ ਬਾਅਦ ਤੁਹਾਡਾ ਟ੍ਰੀਟਮੈਂਟ ਸਟਾਰਟ ਕੀਤਾ ਜਾਊਗਾ, ਤਾਂ ਫਿਰ ਚਾਹੇ ਤੁਸੀਂ 50 ਸਾਲ ਤੋਂ ਕਰ ਰਹੇ ਹੋ ਜਾਂ 70 ਸਾਲ ਤੋਂ ਕਰ ਰਹੇ ਹੋ, ਫਿਰ ਤੁਹਾਨੂੰ ਕੋਈ ਬਿਲਕੁਲ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਤੇ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਤੁਹਾਡੇ ਸਰੀਰ ਨੂੰ ਨੁਕਸਾਨ ਨਹੀਂ ਹੋਏਗਾ
0: ਜੀ। ਸੋ ਇੱਕ ਹੋਰ ਕਾਲਰ ਸਾਡੇ ਨਾਲ ਮੌਜੂਦ ਨੇ। ਹੈਲੋ,
2: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਹੈਲੋ ਜੀ, ਮੇਰੀ ਬੇਨਤੀ ਹੈ ਸਾਡੇ ਲਿਸਨਰਸ ਨੂੰ ਕਿ ਜਦੋਂ ਵੀ ਤੁਸੀਂ ਕਾਲ ਕਰਦੇ ਹੋ ਤਾਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਿ ਤੁਸੀਂ ਜਿਹੜਾ ਹੈਗਾ ਜਿਸ ਟਾਈਮ ਦੇ ਉੱਪਰ ਔਨ ਏਅਰ ਜਾ ਰਹੇ ਹੋ ਤਾਂ ਤੁਸੀਂ ਫੋਨ ਦੇ ਉੱਪਰ ਹੀ ਗੱਲ ਕਰੋ। ਕਈ ਵਾਰ ਸਾਡੇ ਲਿਸਨਰਸ ਜਿਹੜੇ ਹੁੰਦੇ ਆ ਉਹਨਾਂ ਦਾ ਧਿਆਨ ਹੋਰ ਪਾਸੇ ਹੋ ਜਾਂਦਾ ਹੈਗਾ, ਸੋ ਉਹਦੇ ਨਾਲ ਜਿਹੜੀ ਸਮੇਂ ਦੀ ਬਰਬਾਦੀ ਹੁੰਦੀ ਆ ਉਹ ਤਾਂ ਹੁੰਦੀ ਹੈ, ਨਾਲ ਕਿਸੇ ਨਾ ਕਿਸੇ ਹੋਰ ਕਾਲਰ ਦੀ ਜਿਹੜੀ ਗੱਲ ਹੁੰਦੀ ਹੈ ਉਹ ਵੀ ਵਿੱਚ ਵਿਚਾਲੇ ਰਹਿ ਜਾਂਦੀ ਹੈਗੀ ਹੈ। ਸੋ ਇਸ ਬੇਨਤੀ ਨੂੰ ਜਿਹੜਾ ਹੈਗਾ ਜੀ ਉਹ ਤੁਸੀਂ ਥੋੜ੍ਹਾ ਜਿਹਾ ਧਿਆਨ ਦੇ ਵਿੱਚ ਰੱਖਣਾ। 0175-8282-4494 ਨੂੰ ਡਾਇਲ ਕਰਕੇ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਸਾਡੇ ਤੋਂ ਲੈ ਸਕਦੇ ਹੋ। ਸੋ ਸਰ, ਕੋਈ ਐਸੀ ਗੱਲ ਜਿਹੜੀ ਤੁਸੀਂ ਓਪੀਡੀ ਦੇ ਵਿੱਚ ਰੋਜ਼ ਦੇਖਦੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਇਸ ਮੰਚ ਦੇ ਉੱਪਰ ਉਹ ਚੀਜ਼ ਸਾਡੇ ਸਰੋਤਿਆਂ ਤੱਕ ਪਹੁੰਚਣੀ ਚਾਹੀਦੀ ਹੈ?
1: ਦੇਖੋ ਜਿਵੇਂ ਸਭ ਤੋਂ ਵੱਧ ਤਾਂ ਜਿਹੜੇ ਵੀ ਕੋਈ ਬੱਚੇ ਜਾਂ ਜਿਹੜੇ ਵੀ ਬੰਦੇ ਕੋਈ ਨਸ਼ਾ ਕਰਦੇ ਹਨ ਉਹਨਾਂ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਫੈਮਿਲੀ ਸਪੋਰਟ, ਉਹ ਬਹੁਤ ਸਾਰੀਆਂ ਫੈਮਿਲੀਜ਼ ਉਹਨਾਂ ਨੂੰ ਬੱਚਿਆਂ ਨੂੰ ਬਿਲਕੁਲ ਨਕਾਰ ਦਿੰਦੀਆਂ ਹਨ, ਉਹ ਗਲਤ ਹੈ। ਉਹਨਾਂ ਨੂੰ ਸੁਣੋ ਅਤੇ ਉਹਨਾਂ ਨੂੰ ਐਕਸੈਪਟ ਕਰਕੇ ਉਹਨਾਂ ਦਾ ਸਾਥ ਦੇ ਕੇ ਤੁਸੀਂ ਉਹਨਾਂ ਨੂੰ ਟ੍ਰੀਟਮੈਂਟ 'ਚੋਂ ਕੱਢਣਾ ਹੈ। ਇਹ ਇੱਕ ਸਫ਼ਰ ਹੈ ਜੋ ਤੁਹਾਨੂੰ ਆਪਣੇ ਬੱਚੇ ਦੇ ਨਾਲ ਕਰਨਾ ਪਏਗਾ ਉਹਨਾਂ ਨੂੰ ਉਸ ਨੂੰ ਬਾਹਰ ਕੱਢਣ ਲਈ, ਇਹ ਬਹੁਤ ਜ਼ਰੂਰੀ ਹੈ। ਅਤੇ
0: ਸੋ ਸਫ਼ਰ ਜਿਹੜਾ ਹੈ ਜੀ ਉਹ ਇੱਕ ਹੋਰ ਸਾਡੇ ਕਾਲਰ ਨੇ ਤੈਅ ਕਰ ਲਿਆ ਹੈਗਾ, ਦੇਖਦੇ ਹਾਂ ਕੌਣ ਨੇ ਕਿੱਥੋਂ ਨੇ ਅਤੇ ਕੀ ਸਵਾਲ ਲੈ ਕੇ ਪਹੁੰਚੇ ਨੇ। ਹੈਲੋ, ਹੈਲੋ,
2: हेलो।
0: हाँ जी नमस्कार, की सवाल लेके पहुंचे?

0: ਇਹਦੇ ਵਿੱਚ ਮੈਂ ਇਹ ਕਹੂੰਗਾ ਕਿ ਜ਼ਰੂਰੀ ਨਹੀਂ ਕਿ ਇਹਦਾ ਸੰਬੰਧ ਸ਼ਰਾਬ ਨਾਲ ਹੀ ਹੋਵੇ। ਇੱਕ ਤੁਹਾਡੀ ਪ੍ਰੋਪਰ ਤੁਹਾਨੂੰ ਇਨਵੈਸਟੀਗੇਟ ਕਰਨ ਦੀ ਲੋੜ ਹੈ, ਤੁਹਾਡੀਆਂ ਕੁਝ ਕੁ ਆਂਚਾ ਕਰਵਾਉਣ ਦੀ ਲੋੜ ਪੈ ਸਕਦੀ ਹੈ। ਸੋ ਤੁਸੀਂ ਆਪਣੇ ਨੇੜਲੇ ਡਾਕਟਰ ਨੂੰ ਜ਼ਰੂਰ ਦਿਖਾਓ ਅਤੇ ਉਸਦਾ ਇਹਦਾ ਜਿਹੜਾ ਰੀਜ਼ਨ ਹੈ ਕਾਰਨ ਆਪਾਂ ਲੱਭ ਕੇ ਫਿਰ ਉਸ ਤੋਂ ਬਾਅਦ ਇਹਦਾ ਟ੍ਰੀਟਮੈਂਟ ਹੋ ਸਕਦਾ ਹੈ
1: ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ। ਸੋ ਸਰ, ਜਦੋਂ ਅਸੀਂ ਓਪੀਡੀ ਦੇ ਵਿੱਚ ਬੈਠਦੇ ਹਾਂ ਜਾਂ ਜਦੋਂ ਅਸੀਂ ਆਪਣੇ ਕਰੀਅਰ ਦੇ ਵਿੱਚ ਅੱਗੇ ਵੱਧ ਰਹੇ ਹੁੰਦੇ ਹਾਂ, ਸੋ ਮੈਂ ਆਪਣਾ ਸਵਾਲ ਨੂੰ ਇੱਥੇ ਰੋਕੂੰਗੀ। ਇੱਕ ਪੇਸ਼ੈਂਟ ਸਾਡੇ ਨਾਲ ਜੁੜੇ ਨੇ। ਹੈਲੋ,
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ। ਪਿੱਛੋਂ ਰੇਡੀਓ ਸੈੱਟ ਬੰਦ ਕਰ ਦਿਓ ਜੀ। ਸੰਗਰੂਰ ਵਾਲਿਓ, ਰੇਡੀਓ ਸੈੱਟ ਬੰਦ ਕਰ ਦਿਓ ਜੀ। ਕੀ ਸਵਾਲ ਹੈ?
2: ਹੈਲੋ,
1: ਹਾਂਜੀ
2: ਸਰ, ਮੈਂ ਪੁੱਛਣਾ

0: मेरे कोल रोज़ बहुत सारे मुंडे इदां दे आंदे हन जिहड़े कई कई सालों तो इंजैक्शन लगा रहे सी जां फॉयल ते लै रहे सीगे इस नूं ते बड़े ही आराम नाल उह छड चुके ने। सो यस, ये बिल्कुल पॉसिबल है, इहनूं आपां ट्रीटमेंट दे नाल इहनूं आपां बिल्कुल अपनी ज़िंदगी तों दूर कर सकते हैं।
1: जी। सो कहिंदे हुंदे आ कि जे बीमारी आई है तां उहदा इलाज वी संभव हुंदा हैगा। सो सिर्फ ते सिर्फ सानूं अपने आप नूं इक कहिंदे हुंदे ना कि मतलब अपने हथियार चंगी तर्हां असीं लैस होणा हथियारां दे नाल, तां कि असीं इस बीमारी तों छुटकारा पा सकीए। सो सर, मेरा सवाल जिहड़ा पुराना उह कंटिन्यू मैं करूँगी जी। मैनूं लगदा कि अज मेरा सवाल पूरा होण नहीं देणा, इक लिसनर साडे नाल होर मौजूद ने। हैलो हैलो हैलो
2: हेलो।
1: जी, अपना सवाल दस दियो
2: हाँ जी मैडम।
1: जी। तुहानू आवाज आ रही है मेरी?
2: हाँ जी, हाँ जी आ
1: हाँ
2: रही
1: जी,
2: है, आ रही
1: सवाल दस दियो अपना
2: है। मैडम गल ये है जी, भी गुरमीत सिंह बोलता, पिंड महमदपुर
1: जी।
2: संगरूर।
1: जी
2: मैडम गल ये है भी, दवाई तो लैन चले जाने जी कितने भी, ते उत्थे ना मैडम मुंह तो बड़े मिठे होंगे ने, कोई भी डॉक्टर साहब ने जी, गुस्सा ना करो मेरी गल का,
1: जी जी
2: पर अंदरों पूरी जिम्मेवारी समझ के दवाई नहीं जी दंदे है के, बस उन्हें ना डिस्टर्ब जा ज्यादा, मैं बड़ा नीमा पन जा बंदे नु महसूस करा दंदे ने,
1: जी
2: भी जिन्हें समझ सिर्फ उन्हें नु हुंदी है, वो बाकी दुनिया एवें तुरी फिरदी है।
1: जी चलो, ये हर एक इंसान का अपना एक बिहेवियर हुंदा हैगा। तुहाडा कोई
2: हाँ जी,
1: सवाल पर्टिकुलर है अज दे विषय नाल संबंधित?
2: हुण तां चलो मैं सरकारी चो लैना जी दवाई, पहला ना एक डॉक्टर मोनिका टंडन ने,
1: जी
2: बहुत वधिया ने मैडम, उन्होंने कोलों जिहड़ी दवाई लई सी ना जी बुप्रोफेन एंड,
1: जी
2: वो दवाई तां हैगी जी बहुत वधिया।
1: ਤੁਸੀਂ ਆਪਾਂ ਜਿਹੜਾ ਸਮਾਂ ਆਪਣੇ ਕੋਲ ਸੀਮਿਤ ਹੈ ਜੀ, ਆਪਾਂ ਸਵਾਲ ਤੇ ਆਈਏ। ਤੁਸੀਂ ਪੁੱਛਣਾ ਕੀ ਚਾਹ ਰਹੇ ਹੋ?
2: ਪੁੱਛਣਾ ਇਹ ਚਾਹ ਰਿਹਾ ਜੀ, ਵੀ ਇਹਦੇ ਨਾਲ ਜਿਹੜੀ ਸਰਕਾਰੀ ਹਸਪਤਾਲ ਵਿੱਚ ਦਵਾਈ ਮਿਲਦੀ ਹੈ, ਇਹਦੇ ਨਾਲ ਤਕਲੀਫ ਇੰਨੀ ਕਿਉਂ ਹੁੰਦੀ ਹੈ ਜੀ,
1: ਜੀ
2: ਮਤਲਬ ਛੱਡ ਹੀ ਨਹੀਂ ਸਕਦਾ ਬੰਦਾ।
1: ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਰੇਡੀਓ ਸੈੱਟ ਤੇ ਮਿਲੇਗਾ। ਪ੍ਰੋਗਰਾਮ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਸ਼ੁਕਰੀਆ
2: ਧੰਨਵਾਦ ਜੀ।
1: ਜੀ
0: ਹਾਂ ਜੀ ਹਾਂ, ਮੈਂ ਤੁਹਾਨੂੰ ਇਹ ਕਹੂੰਗਾ ਕਿ ਸਰਕਾਰੀ ਵਾਲੀ ਦਵਾਈ ਨਾਲ ਕੋਈ ਇੰਨੀ ਤਕਲੀਫ ਨਹੀਂ ਹੁੰਦੀ ਹੈ। ਤੁਸੀਂ ਜਿਹੜਾ ਉੱਥੇ, ਤੁਸੀਂ ਜਿਹੜੇ ਵੀ ਸਰਕਾਰੀ ਵਿੱਚ ਸਾਈਕੈਟ੍ਰਿਸਟ ਹੈਗੇ ਨੇ, ਤੁਸੀਂ ਉਹਨਾਂ ਨਾਲ ਗੱਲ ਕਰੋ ਜਿੱਥੇ ਤੁਸੀਂ ਇਲਾਜ ਲੈ ਰਹੇ ਹੋ, ਜਾਂ ਤਾਂ ਤੁਹਾਡੀ ਕਈ ਵਾਰ ਹੁੰਦਾ ਕਿ ਡੋਜ਼ ਜਾਂ ਕੋਈ ਦਵਾਈ ਬਦਲਣ ਦੀ ਲੋੜ ਹੋ ਸਕਦੀ ਹੈ, ਅਤੇ ਉਸ ਤੋਂ ਬਾਅਦ ਇਹ ਚੀਜ਼ ਬੜੇ ਹੀ ਆਰਾਮ ਨਾਲ ਠੀਕ ਹੋ ਸਕਦੀ ਹੈ।
1: ਜੀ ਸੋ ਕਈ ਵਾਰ ਕੀ ਹੁੰਦਾ ਕਿ ਸਾਨੂੰ ਜਿਹੜਾ ਸਾਹਮਣੇ ਇਨਸਾਨ ਹੁੰਦਾ ਹੈਗਾ ਉਹਦਾ ਬਿਹੇਵੀਅਰ ਹੀ ਪਸੰਦ ਨਹੀਂ ਆਉਂਦਾ, ਅਤੇ ਫਿਰ ਸਾਨੂੰ ਜਿਹੜਾ ਦਵਾਈ ਲੈਣ ਦਾ ਵੀ ਦਿਲ ਨਹੀਂ ਕਰ ਰਿਹਾ ਹੁੰਦਾ। ਸੋ ਗੱਲਾਂ ਬਾਤਾਂ ਇਸੇ ਤਰੀਕੇ ਨਾਲ ਚਾਲੂ ਰਹਿਣਗੀਆਂ, ਅਤੇ ਨਾਲ ਹੀ ਜਿਹੜੇ ਸਾਡੇ ਲਿਸਨਰਸ ਹੈਗੇ ਉਹ ਵੀ ਸਾਡੇ ਨਾਲ ਜੁੜਦੇ ਰਹਿਣਗੇ। ਦੇਖਦੇ ਹਾਂ ਕੌਣ ਨੇ। ਹੈਲੋ ਹੈਲੋ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ?
2: हेलो
1: ਹਾਂਜੀ, ਕੀ ਨਾਮ ਹੈ ਜੀ?
2: मैडम जी नमस्कार जी,
1: ਨਮਸਕਾਰ
2: गुरमीत चंडी
1: ਜੀ,
2: जी।
1: ਕੀ ਸਵਾਲ ਲੈ ਕੇ ਆਏ ਹੋ?
2: मैडम जी मैंने ना जी बवासीर रहती है जी, कदे कदे हो जाती है जी।
1: ਆਪਣਾ ਸਵਾਲ ਦੁਬਾਰਾ ਦੱਸਿਓ ਜੀ।
2: मैंने ना जी बवासीर रहती है जी, कदे कदे
1: ਜੀ
2: हो जाती है जी बवासीर।
1: ਤੁਸੀਂ ਕਿਸੇ ਕਿਸਮ ਦਾ ਕੋਈ ਨਸ਼ਾ ਕਰ ਰਹੇ ਹੋ? ਜੀ ਮੈਂ ਅੱਜ ਦਾ ਜਿਹੜਾ ਵਿਸ਼ਾ ਹੈਗਾ ਉਸ ਬਾਰੇ ਮੈਂ ਦੁਬਾਰਾ ਜਿਹੜਾ ਹੈਗਾ ਤੁਹਾਡੇ ਨਾਲ ਸਾਂਝ ਪਾਉਣਾ ਚਾਹਾਂਗੀ। ਜ਼ਿੰਦਗੀ ਨੂੰ ਕਹੀਏ ਹਾਂ ਅਤੇ ਨਸ਼ਿਆਂ ਨੂੰ ਕਹੀਏ ਨਾ। ਜੀ ਅੱਜ ਨਸ਼ਿਆਂ ਬਾਰੇ 'ਚ ਗੱਲ ਚੱਲ ਰਹੀ ਹੈਗੀ ਹੈ। ਸੋ ਜਦੋਂ ਵੀ ਤੁਸੀਂ ਕਾਲ ਮਿਲਾ ਰਹੇ ਹੋ ਉਸ ਤੋਂ ਪਹਿਲਾਂ ਜਿਹੜੇ ਇੱਕ ਵਾਰੀ ਪ੍ਰੋਗਰਾਮ ਨੂੰ ਅਸੀਂ ਸੁਣਨਾ ਜ਼ਰੂਰ ਹੁੰਦਾ ਹੈਗਾ ਕਿ ਕਿਸ ਵਿਸ਼ੇ ਦੇ ਉੱਪਰ ਗੱਲ ਚੱਲ ਰਹੀ ਹੈਗੀ ਹੈ। ਸੋ ਕਾਲਰਸ ਸਾਡੇ ਨਾਲ ਲਗਾਤਾਰ ਜੁੜ ਰਹੇ ਹੈਗੇ ਆ। 4:55 ਦਾ ਸਮਾਂ ਹੋ ਚੁੱਕਿਆ ਹੈਗਾ। ਇੱਕ ਹੋਰ ਸਰੋਤਾ ਸਾਡੇ ਨਾਲ ਜਿਹੜੇ ਹੈਗੇ ਉਹ ਜੁੜ ਚੁੱਕੇ ਨੇ। ਦੇਖਦੇ ਹਾਂ ਕੌਣ ਨੇ, ਕਿੱਥੋਂ ਨੇ, ਪਰ ਉਸ ਤੋਂ ਪਹਿਲਾਂ ਜਿਹੜਾ ਹੈਗਾ ਜੀ ਮੇਰੀ ਗੱਲਬਾਤ ਚਾਲੂ ਰਹੇਗੀ ਜੀ। ਹੈਲੋ ਹੈਲੋ
2: हाँ जी भाई जी, सत श्री अकाल
1: ਸਤਿ
2: जी।
1: ਸ਼੍ਰੀ ਅਕਾਲ ਜੀ, ਕੀ ਸਵਾਲ ਲੈ ਕੇ ਪਹੁੰਚੇ ਹੋ?
2: ਮੈਂ ਹੈਣੇ ਤੋਂ ਬੋਲਦਾ ਜੀ।
1: ਜੀ
2: ਸ਼ਰਾਬ ਛੱਡਣ ਬਾਰੇ ਪੁੱਛਦਾ ਡਾਕਟਰ ਸਾਹਿਬ ਨੂੰ ਜੀ।
1: ਕਿੰਨੇ ਟਾਈਮ ਤੋਂ ਲੈ ਰਹੇ ਹੋ ਤੁਸੀਂ?
2: ਹੈ
1: ਕਿੰਨੇ ਟਾਈਮ ਤੋਂ ਲੈ ਰਹੇ ਹੋ?
2: ਹੋ ਗਏ 55-58 ਸਾਲ ਜੀ।
1: ਜੀ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਰੇਡੀਓ ਸੈੱਟ ਤੇ ਮਿਲੇਗਾ ਜੀ। ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ। ਰੇਡੀਓ ਸੈੱਟ ਤੇ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਜਾਏਗਾ। ਰੇਡੀਓ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਰੇਡੀਓ ਪੀੜੀ ਪ੍ਰੋਗਰਾਮ ਦੇ ਵਿੱਚ ਸਰ ਇਸ ਸਵਾਲ ਦਾ ਕੀ ਜਵਾਬ ਰਹੇਗਾ?
0: ਹਾਂਜੀ ਹਾਂ, ਪਹਿਲਾਂ ਤਾਂ ਜੀ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਉਹਨਾਂ ਨੇ 55 ਸਾਲ ਤੋਂ ਬਾਅਦ ਇਹ ਚੀਜ਼ ਸੋਚੀ ਕਿ ਆਪਾਂ ਸ਼ਰਾਬ ਨੂੰ ਛੱਡੀਏ, ਇਹ ਵੀ ਇੱਕ ਹਿੰਮਤ ਦੀ ਗੱਲ ਹੈ।
1: ਜੀ
0: ਅਤੇ ਉਸ ਤੋਂ ਬਾਅਦ ਇਹ ਤੁਸੀਂ ਬੜੇ ਹੀ ਆਰਾਮ ਨਾਲ ਇਹਨੂੰ ਛੱਡ ਸਕਦੇ ਹੋ। ਤੁਸੀਂ ਇੱਕ ਸਾਈਕੈਟ੍ਰਿਸਟ ਨੂੰ ਆਪਣੇ ਆਪ ਉੱਥੇ ਜਾਓ ਅਤੇ ਆਪਣੇ ਆਪ ਸਾਰੇ ਸਿਮਟਮ ਉਹਨਾਂ ਨੂੰ ਦੱਸੋ, ਜੋ ਜੋ

0: ਪ੍ਰੋਬਲਮਸ ਨੇ ਅਤੇ ਉਹ ਤੁਹਾਡਾ ਟ੍ਰੀਟਮੈਂਟ ਸਟਾਰਟ ਕਰ ਦੇਣਗੇ ਅਤੇ ਬੜੇ ਹੀ ਆਰਾਮ ਨਾਲ ਤੁਸੀਂ ਸ਼ਰਾਬ ਨੂੰ ਛੱਡ ਸਕਦੇ ਹੋ
1: ਜੀ। ਸੋ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ, ਦੇਖਦੇ ਹਾਂ ਕੌਣ ਨੇ। ਹੈਲੋ,
2: ਹੈਲੋ,
1: ਹਾਂਜੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ, ਆਪਣਾ ਸਵਾਲ ਦੱਸ ਦਿਓ।
2: ਇੱਕੀ ਧਮਾਲ ਬੋਲ ਰਹੇ ਜੀ, ਆਪਣਾ ਸੰਗਰੂਰ ਤੋਂ
1: ਜੀ।
2: ਮੈਂ ਇੱਕ ਬਸ ਇਨਫੋਰਮੇਸ਼ਨ ਲੈਣੀ ਸੀ ਵੀ ਜਿਹੜੀ ਆਪਣੀ ਜੀਵ ਵਾਲੀ ਗੋਲੀ ਆਪਣੇ ਹਸਪਤਾਲਾਂ ਚ ਮਿਲਦੀਆਂ ਨੇ
1: ਜੀ,
2: ਇਹਦੇ ਵਾਸਤੇ ਡੋਪ ਟੈਸਟ ਜੇ ਪਾਸ ਨੀ ਸਰ, ਚਲੋ ਇੱਕ ਸਰਕਾਰੀ ਤੌਰ ਤੇ ਮਿਲਦੀਆਂ ਨੇ, ਉਦੋਂ ਬਾਅਦ ਜੇ ਇਹਦਾ ਡੋਪ ਟੈਸਟ ਹੁੰਦਾ ਉਹ ਚ ਫੇਲ ਹੈ ਵੀ ਉਹ ਸਰਕਾਰ ਨਾਲੇ ਆਪ ਦਿੰਦੀ ਹੈ, ਉਹ ਦੁਬਾਰੇ ਫੇਰ ਉੱਥੇ ਦਾ ਉੱਥੇ ਫਸਿਆ ਰਹਿੰਦਾ ਜੀ ਬੰਦਾ ਨਸ਼ੇ ਚ, ਨਾਲੇ ਉਹ ਛੱਡਣ ਵਾਸਤੇ ਥਾਂ ਥਾਂ ਤੇ ਫੇਲ ਲਿਖਿਆ ਹੁੰਦਾ ਵੀ ਗੋਲੀਆਂ ਛੱਡਣ ਵਾਸਤੇ ਹੋਰ ਦਵਾਈ ਆਮ ਦੇਖਦੇ ਆਪਾਂ ਵੂਮਨ।
1: ਤੁਹਾਡੇ ਸਵਾਲ ਦਾ ਜੀ ਜੀ ਜੀ ਸਾਡੇ ਤੱਕ ਤੁਹਾਡਾ ਸਵਾਲ ਪਹੁੰਚ ਗਿਆ, ਜਵਾਬ ਤੁਹਾਨੂੰ ਰੇਡੀਓ ਸੈੱਟ ਤੇ ਮਿਲੇਗਾ, ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ ਜੀ। ਸੋ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਜੀ, ਇਹ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਘੁੰਮ ਰਹੀਆਂ ਹੈਗੀਆਂ, ਸੋ ਇਹਨਾਂ ਤੋਂ ਛੁਟਕਾਰਾ ਪਾਉਣ ਦੀ ਜ਼ਰੂਰਤ ਸਾਨੂੰ ਹੈਗੀ ਹੈ। ਸੋ ਇੱਕ ਹੋਰ ਕਾਲਰ ਹੈ ਮੈਨੂੰ ਲੱਗਦਾ ਕਿ ਸਾਡੇ ਨਾਲ ਲਾਈਨ ਦੇ ਉੱਪਰ ਜੁੜੇ ਹੋਏ ਨੇ, ਦੇਖਦੇ ਹਾਂ ਕੌਣ ਨੇ, ਕਿੱਥੋਂ ਨੇ ਔਰ ਕੀ ਸਵਾਲ ਸਾਡੇ ਤੱਕ ਲੈ ਕੇ ਪਹੁੰਚਣਗੇ, ਇਸ ਬਾਰੇ ਅਸੀਂ ਜ਼ਰੂਰ ਜਾਣਾਂਗੇ ਅਤੇ ਨਾਲ ਹੀ ਸਵਾਲ ਦਾ ਜਵਾਬ ਵੀ ਡਾਕਟਰ ਨਿਤਿਨ ਕੁਮਾਰ ਸਿੰਗਲਾ ਜੀ ਤੋਂ ਜਾਣਾਂਗੇ। ਹੈਲੋ, ਹੈਲੋ, ਹਾਂਜੀ ਰੇਡੀਓ ਸੈੱਟ ਬੰਦ ਕਰ ਦਿਓ ਜੀ ਪਿੱਛੋਂ, ਪਿੱਛੋਂ ਰੇਡੀਓ ਸੈੱਟ ਬੰਦ ਕਰ ਦਿਓ। ਹਾਂਜੀ ਕੀ ਸਵਾਲ ਹੈ?
3: ਹੈਲੋ,
1: ਹਾਂਜੀ ਹਾਂਜੀ
3: ਮੈਡਮ, ਮੈਂ ਪੁੱਛਣਾ ਚਾਹੁੰਦਾ ਡਾਕਟਰ ਸਾਹਿਬ ਨੂੰ, ਸਾਡੇ ਨਾ ਗੁਆਂਢੀਆਂ ਦਾ ਮੁੰਡਾ ਜੀ ਬਹੁਤ ਜ਼ਿਆਦਾ ਨਸ਼ਾ ਪੱਤੀ ਕਰਦਾ, ਬਹੁਤ ਸਾਰਾ ਕੁਛ ਸਮੈਕ ਸਮੂਕ ਕਰਨ ਜੁਲ ਸਭ ਕੁਛ ਕਰਦਾ ਜੀ, ਉਹ ਛੱਡ ਵੀ ਦਿੰਦਾ, ਬਹੁਤ ਵਾਰੀ ਐਨ ਠੀਕ ਵੀ ਹੋ ਜਾਂਦਾ, ਫਿਰ ਉਹਨੂੰ ਲੱਟ ਲੱਗ ਜਾਂਦੀ ਆ, ਕਾਰਨ ਕੀ ਹੈ ਮੈਡਮ, ਉਹਨੂੰ ਕੀ ਕਿਵੇਂ ਸਮਝਾਈ
1: ਜੀ? ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਰੇਡੀਓ ਸੈੱਟ ਤੇ ਮਿਲੇਗਾ, ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ ਜੀ ਸਰ।
0: ਹਾਂਜੀ ਹਾਂ, ਇਹਦੇ ਵਿੱਚ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਉਸਨੂੰ ਸਮਝਾਉਣਾ ਆਪਾਂ ਨੂੰ ਇਹੀ ਆਏਗਾ ਕਿ ਜੋ ਉਹਦੀ ਸੰਗਤ ਹੈ ਪਹਿਲਾਂ ਤਾਂ ਉਹਨੂੰ ਉਸਨੂੰ ਬੰਦ ਕਰਨਾ ਪਏਗਾ, ਕਿ ਜੋ ਵੀ ਉਹਦੇ ਇੱਦਾਂ ਦੇ ਕੋਈ ਯਾਰ ਦੋਸਤ ਸੀ ਜੋ ਨਸ਼ਾ ਕਰਦੇ ਸੀ, ਉਹਨੂੰ ਜਿੱਥੋਂ ਵੀ ਨਸ਼ਾ ਮਿਲਦਾ ਸੀਗਾ ਉਹਨਾਂ ਨਾਲ ਕੰਟੈਕਟ ਤੋੜਨਾ ਪਏਗਾ। ਅਤੇ ਸੈਕਿੰਡ, ਉਹ ਜੋ ਵੀ ਟ੍ਰੀਟਮੈਂਟ ਲੈ ਕੇ ਉਹਨਾਂ ਨੇ ਨਸ਼ਾ ਛੱਡਿਆ ਹੈ ਅਤੇ ਉਸ ਤੋਂ ਬਾਅਦ ਐਕਚੁਲੀ ਕੁਛ ਕੁ ਟ੍ਰੀਟਮੈਂਟ ਇੱਦਾਂ ਦੇ ਹੁੰਦੇ ਹਨ ਜੋ ਆਪਾਂ ਐਜ਼ ਪ੍ਰੀਵੈਂਸ਼ਨ ਜਾਂ ਵੀ ਅੱਗੇ ਤੋਂ ਬੰਦਾ ਬਾਰ ਬਾਰ ਨਸ਼ਾ ਨਾ ਕਰੇ ਉੱਦਾਂ ਦਾ ਥੋੜ੍ਹਾ ਜਿਹਾ ਟ੍ਰੀਟਮੈਂਟ ਸਟਾਰਟ ਕਰ ਦਿੰਦੇ ਹਾਂ ਜੋ ਕੁਛ ਕੁ ਲੰਬੇ ਸਮੇਂ ਤੱਕ ਚੱਲਦਾ ਹੈ। ਉਹਨਾਂ ਨੂੰ ਸਾਈਕੈਟਿਸਟ ਨਾਲ ਸਲਾਹ ਕਰਕੇ ਆਪਣਾ ਇੱਕ ਪ੍ਰੋਪਰ ਟ੍ਰੀਟਮੈਂਟ ਉਸ ਤਰੀਕੇ ਦਾ ਸਟਾਰਟ ਕਰਵਾਉਣਾ ਚਾਹੀਦਾ ਹੈ
1: ਜੀ। ਸੋ ਪ੍ਰੋਗਰਾਮ ਆਪਣੇ ਬਿਲਕੁਲ ਆਖਰੀ ਪੜਾਅ ਤੇ ਪਹੁੰਚ ਚੁੱਕਿਆ ਹੈਗਾ, ਸੋ ਇਸੇ ਦੇ ਨਾਲ ਹੀ ਡਾਕਟਰ ਨਿਤਿਨ ਕੁਮਾਰ ਸਿੰਗਲਾ ਜੀ ਜੋ ਕਿ ਨਿਤਿਨਸ ਮੈਡੀਕੇਅਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਇਸੇ ਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਸਟੂਡੀਓ 'ਚ ਪਹੁੰਚੇ ਔਰ ਬੜੀਆਂ ਵਧੀਆ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਸੋ ਮੈਨੂੰ ਯਾਨੀ ਗੁਰਹਰਪ੍ਰੀਤ ਨੂੰ ਪ੍ਰੋਗਰਾਮ ਰੇਡੀਓ ਪੀੜੀ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ, ਰੱਬ ਰਾਖਾ।
0: ਠੀਕ ਹੈ ਜੀ, ਥੈਂਕ ਯੂ।
4: ਸਰੋਤਿਓ, ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੇਡੀਓ ਪੀੜੀ 100.2 ਮੈਗਾ ਹਰਟਸ ਫ੍ਰੀਕੁਐਂਸੀ 'ਤੇ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਟੂਡੀਓਜ਼ ਦੀ ਘੜੀ ਇਸ ਵੇਲੇ ਸ਼ਾਮ ਦੇ 5 ਵਜਾ ਰਹੀ ਹੈ।

ਹੁਣ ਇੱਕ ਨਜ਼ਰ ਹੁਣ ਤੱਕ ਦੀਆਂ ਪ੍ਰਮੁੱਖ ਹੈੱਡਲਾਈਨਸ 'ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਭਾਰਤ ਬਲਗੇਰੀਆ ਸੰਬੰਧਾਂ ਨੂੰ ਹੋਰ ਗਤੀਸ਼ੀਲ ਅਤੇ ਅਗਾਂਹਵਧੂ ਬਣਾਉਣ ਦਾ ਸੱਦਾ ਦਿੱਤਾ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਕਸ਼ਮੀਰ ਤੋਂ ਕੱਛ ਤੱਕ ਦੇਸ਼ ਦੇ ਸਰਹੱਦੀ ਇਲਾਕਿਆਂ 'ਚ ਆਕਾਸ਼ਵਾਣੀ ਅਤੇ ਦੂਰਦਰਸ਼ਨ ਕਵਰੇਜ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਪ੍ਰਬੰਧ ਵਿਕਸਿਤ ਕੀਤੇ ਜਾ ਰਹੇ ਨੇ। ਸਰਕਾਰ ਨੇ ਇਥਨੋਲ ਮਿਸ਼ਰਿਤ ਪੈਟਰੋਲ ਦੀਆਂ ਕੁਝ ਕਿਸਮਾਂ 'ਤੇ ਐਕਸਾਈਜ਼ ਡਿਊਟੀ ਮਾਫ਼ ਕਰ ਦਿੱਤੀ ਹੈ।

ਪੰਜਾਬ ਦੇ ਮੁੱਖ ਚੋਣ ਦਫ਼ਤਰ ਵੱਲੋਂ ਅੱਜ ਤੋਂ 24 ਜੂਨ ਤੱਕ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ SIR ਦੇ ਸੰਬੰਧ ਵਿੱਚ BLOs ਅਤੇ BLAs ਨਾਲ ਸਿਖਲਾਈ ਸੰਬੰਧੀ ਪ੍ਰੋਗਰਾਮ ਸ਼ੁਰੂ ਕੀਤਾ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਗੁਲਾਬ ਚੰਦ ਕਟਾਰੀਆ ਨੇ ਅੱਜ ਸੁਖਨਾ ਚੋ ਵਣ ਖੇਤਰ ਵਿੱਚ ਤਜਵੀਜ਼ਸ਼ੁਦਾ ਸਿਟੀ ਫੋਰੈਸਟ ਡਿਵੈਲਪਮੈਂਟ ਪ੍ਰੋਜੈਕਟ ਦੀ ਸਮੀਖਿਆ ਕੀਤੀ ਹੈ। ਭਾਰਤ ਸਰਕਾਰ ਨੇ ਪੰਜਾਬ ਦੇ ਸੌਣੀ ਰੁੱਤ 2024 ਲਈ ਯੂਰੀਆ ਦੀ ਮਜ਼ਬੂਤ ਉਪਲਬਧਤਾ ਨੂੰ ਯਕੀਨੀ ਬਣਾਇਆ। ਸੂਬੇ ਵਿੱਚ ਯੂਰੀਆ ਦੀ ਕੋਈ ਕਮੀ ਨਹੀਂ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ 6 ਮੁਲਜ਼ਮਾਂ ਨੂੰ 30 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਨੇ ਗ੍ਰਿਫਤਾਰ ਕੀਤਾ।

0: ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਅੱਜ ਅਤੇ ਭਲਕੇ ਲਈ ਗਰਜ ਚਮਕ ਦੇ ਨਾਲ ਗੜੇਮਾਰੀ ਹੋਣ ਦੀ ਦੇ ਨਾਲ ਨਾਲ ਔਰੇਂਜ ਅਲਰਟ ਜਾਰੀ ਕੀਤਾ। ਇੱਕ ਮਹੀਨੇ ਤੱਕ ਚੱਲਣ ਵਾਲਾ ਫੁੱਟਬਾਲ ਮਹਾਂ ਮੁਕਾਬਲਾ 2026 ਫੀਫਾ ਵਿਸ਼ਵ ਕੱਪ ਅੱਜ ਰਾਤ ਮੈਕਸੀਕੋ ਸਿਟੀ ਦੇ ਇਤਿਹਾਸਕ ਐਸਟਾਡੀਓ ਐਜ਼ਟੈਕਾ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ। ਏਸੀ ਅੱਜ ਤੱਕ ਦੀਆਂ ਕੁਝ ਪ੍ਰਮੁੱਖ ਸਰਗਰਮੀਆਂ। 100.2 ਮੈਗਾਹਰਟਜ਼ ਫ੍ਰੀਕੁਐਂਸੀ ਤੇ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ। ਅੱਜ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੈਂ ਗਗਨਦੀਪ ਸਿੰਘ ਅਤੇ ਮੇਰੇ ਨਾਲ ਨੇ ਸਟੂਡੀਓ 'ਚ ਗੁਰਹਰਪ੍ਰੀਤ ਜੀ। ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਵਧੀਆ ਹਾਲ ਚਾਲ ਵਧੀਆ ਨੇ। ਉਮੀਦ ਹੈ ਆਪਣੇ ਸੁਣਨ ਵਾਲੇ ਆਪਣੇ ਸਰੋਤੇ ਉਹਨਾਂ ਦੇ ਵੀ ਹਾਲ ਚਾਲ ਦੋਸਤ ਹੋਣਗੇ ਅਤੇ ਉਹ ਵੀ ਜ਼ਿੰਦਗੀ 'ਚ ਨਜ਼ਾਰੇ ਲੈ ਰਹੇ ਹੋਣਗੇ।
1: ਗੱਲ ਇਹ ਹੈ ਕਿ ਜਦੋਂ ਟਣਕਦੀਆਂ ਜਿਹੀਆਂ ਆਵਾਜ਼ਾਂ ਮਿਲ ਜਾਣ ਨਾ ਤਾਂ ਫਿਰ ਮਤਲਬ ਜਿਹੜਾ ਬੰਦਾ ਹੈ ਜੇ ਨਿੰਮੋ ਝੂਣਾ ਜਿਹਾ ਹੋਇਆ ਬੈਠਾ ਹੁੰਦਾ ਜ਼ਿੰਦਗੀ ਤੋਂ ਹਾਰਿਆ ਬੈਠਾ ਹੁੰਦਾ ਉਹ ਵੀ ਫਿਰ ਕਹਿੰਦਾ ਹੈ ਕਿ ਪਾਸੇ ਹੋ ਜਾਓ, ਅੱਜ ਫੱਟੇ ਮੈਂ ਚੱਕਣੇ ਆ।
0: ਬਿਲਕੁਲ।
1: ਸੋ ਅੱਜ ਦੇ ਦਿਨ ਦੀ ਖਾਸੀਅਤ ਦੀ ਜਿਹੜੀ ਅਸੀਂ ਗੱਲ ਕਰ ਲਈ, ਅੱਜ ਇੱਕ ਖਾਸ ਦਿਨ ਮਨਾਇਆ ਜਾ ਰਿਹਾ ਹੈ।
0: ਦੇਖੋ ਅਕਸਰ ਇਹ ਕਿਹਾ ਜਾਂਦਾ ਹੈ ਕਿ ਸ਼ਹੀਦੋਂ ਕੀ ਮਜ਼ਾਰੋਂ ਪਰ ਲੱਗੇਂਗੇ ਹਰ ਬਰਸ ਮੇਲੇ, ਵਤਨ ਪੇ ਮਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।
2: ਬਿਲਕੁਲ।
0: ਇਹ 17 ਮੈਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਅੱਜ ਰਾਮ ਪ੍ਰਸਾਦ ਬਿਸਮਿਲ ਜੀ ਦਾ ਜਨਮ ਦਿਵਸ ਹੈ।
2: ਜੀ ਬਿਲਕੁਲ। ਔਰ ਭਾਰਤ ਦੇ ਮਹਾਨ ਆਜ਼ਾਦੀ ਸੈਨਾਨੀ, ਕਵੀ, ਲੇਖਕ ਤੇ ਕ੍ਰਾਂਤੀਕਾਰੀ। ਬ੍ਰਿਟਿਸ਼ ਹਕੂਮਤ ਦੇ ਖਿਲਾਫ ਜਿਹੜੀਆਂ ਦੋ ਵੱਡੀਆਂ ਕੌਂਸਪਰੇਸੀਸ ਹੋਈਆਂ ਸੀ, ਮਣੀਪੁਰੀ ਕੌਂਸਪਰੇਸੀ ਤੇ ਕਾਕੋਰੀ ਕੌਂਸਪਰੇਸੀ, ਸੋ ਉਹਨਾਂ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਰੋਲ ਰਿਹਾ ਸੀਗਾ। ਤੇ ਬਿਸਮਿਲ ਜੀ ਉਰਦੂ ਤੇ ਹਿੰਦੀ ਦੀਆਂ ਕਵਿਤਾਵਾਂ ਦੇ ਨਾਲ ਨਾਲ ਲੇਖ ਬੜੇ ਸੋਹਣੇ ਲਿਖਦੇ ਹੁੰਦੇ ਸੀ। ਔਰ ਉਹਨਾਂ ਦੇ ਨਾਮ ਨੂੰ ਜੇ ਅਸੀਂ ਦੇਖੀਏ ਤਾਂ ਰਾਮ, ਅਗਿਆਤ ਤੇ ਬਿਸਮਿਲ, ਇਹਨਾਂ ਨਾਵਾਂ ਦੇ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਸੀ।
0: ਬਿਲਕੁਲ। ਜਿਹੜਾ ਉਹਨਾਂ ਨੂੰ ਜਿਹੜਾ ਪੰਡਿਤ ਦਾ ਖਿਤਾਬ ਮਿਲਿਆ ਉਹ ਇਸੇ ਕਰਕੇ ਮਿਲਿਆ ਕਿਉਂਕਿ ਜਿਹੜੀ ਹਿੰਦੀ ਭਾਸ਼ਾ ਦੇ ਵਿੱਚ ਉਹਨਾਂ ਦੀ ਪਕੜ ਬਹੁਤ ਮਜ਼ਬੂਤ ਸੀ
2: ਜੀ।
0: ਕਵੀ ਹੋਣ ਦੇ ਨਾਲ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਦੂਰ ਅੰਦੇਸ਼ੀ ਵੀ ਬਹੁਤ ਸੀਗੇ। ਉਹ ਦੇਖਦੇ ਸੀਗੇ ਭਵਿੱਖ, ਜਿਹੜਾ ਭਾਰਤ ਦਾ ਭਵਿੱਖ ਹੈ ਉਹ ਕਿਵੇਂ ਹੋਵੇਗਾ। ਜਿਹੜੇ ਯੋਧੇ ਹੁੰਦੇ ਨੇ ਉਹ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕਰਦੇ, ਹੈਨਾ, ਆਪਣੇ ਸਾਕੀ ਸੰਬੰਧੀਆਂ ਦੀ ਪਰਵਾਹ ਨਹੀਂ ਕਰਦੇ। ਉਹਨਾਂ ਦਾ ਮਕਸਦ ਸਿਰਫ ਇਹੀ ਹੁੰਦਾ ਕਿ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਕਿਵੇਂ ਹੋਵੇਗਾ। ਉਹਨਾਂ ਨੇ ਇਸੇ ਕਰਕੇ ਜਿਹੜਾ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਅਹਿਮ ਹਿੱਸਾ ਨਿਭਾਇਆ।
2: ਔਰ ਵੱਡੀ ਗੱਲ ਇਹ ਹੈ ਕਿ ਜੇਕਰ ਅਸੀਂ ਉਹਨਾਂ ਦੇ ਨਾਵਾਂ ਦੀ ਗੱਲ ਕਰੀਏ ਤਾਂ ਜਿਹੜੇ ਹੁਣ ਮੈਂ ਤਿੰਨ ਨਾਮ ਗਣਵਾਏ, ਰਾਮ, ਅਗਿਆਤ ਤੇ ਬਿਸਮਿਲ, ਇਹਨਾਂ ਦੇ ਵਿੱਚੋਂ ਸਭ ਤੋਂ ਜਿਹੜਾ ਮਸ਼ਹੂਰ ਨਾਮ ਹੋਇਆ ਉਹ ਹੋਇਆ ਬਿਸਮਿਲ। ਤੇ ਬਿਸਮਿਲ ਉਹਨਾਂ ਦਾ ਕੋਈ ਖਾਨਦਾਨੀ ਨਾਮ ਨਹੀਂ ਸੀਗਾ, ਬਿਸਮਿਲ ਜਿਹੜਾ ਸੀ ਉਹਨਾਂ ਦਾ ਤਖੱਲਸ ਸੀ, ਯਾਨੀ ਕਿ ਉਹਨਾਂ ਦਾ ਕਲਮੀ ਨਾਮ ਸੀਗਾ ਜਿਹਦਾ ਮਤਲਬ ਹੁੰਦਾ ਜ਼ਖਮੀ। ਸੋ ਜਿਹੜੀ ਗੱਲ ਇਹ ਹੈ ਕਿ ਦੇਸ਼ ਦੀ ਆਜ਼ਾਦੀ ਦੇ ਲਈ ਉਹਨਾਂ ਨੇ ਆਪਣੀ ਜਾਨ ਕੁਰਬਾਨ ਕੀਤੀ, ਔਰ ਵੱਡੀ ਗੱਲ ਇਹ ਕਿ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ
0: ਜੀ। ਜਦੋਂ ਅੰਗਰੇਜ਼ੀ ਹਕੂਮਤ ਭਾਰਤੀਆਂ ਤੇ ਹਰ ਪੱਖ ਤੋਂ ਸ਼ੋਸ਼ਣ ਕਰ ਰਹੀ ਸੀ, ਹਨਾ, ਉਦੋਂ ਕਈ ਅਜਿਹੇ ਦੇਸ਼ ਭਗਤ ਵੀ ਸੀਗੇ ਜਿਹੜੇ ਸਿਰਫ ਇਹੀ ਸੋਚਦੇ ਸੀ ਕਿ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਕਿਵੇਂ ਹਾਸਲ ਕੀਤੀਏ, ਕਿਵੇਂ ਹਾਸਲ ਕੀਤਾ ਜਾਵੇ। ਉਹਨਾਂ ਨੇ ਆਪਣੀ ਜਾਨ ਤਾਂ ਦੇਖੋ ਦੇਸ਼ ਤੋਂ ਨਿਸ਼ਾਵਰ ਕੀਤੀ ਵੀ, ਪਰ ਆਉਣ ਵਾਲੀ ਜਿਹੜੀ ਜਨਰੇਸ਼ਨ ਸੀ ਉਹਨਾਂ ਨੂੰ ਵੀ ਇਸ ਗੱਲ ਹੀ ਪੂਰਿਆ ਕਿ ਇਸ ਗੱਲ ਹੀ ਪ੍ਰੇਰਿਤ ਕੀਤਾ ਕਿ ਦੇਸ਼ ਲਈ ਆਪਣੀ ਜਾਨ ਕਿਵੇਂ ਨਿਸ਼ਾਵਰ ਕੀਤੀ ਜਾ ਸਕਦੀ ਹੈ। ਮੋਰਲ ਵੈਲਿਊਜ਼ ਨੇ ਜਿਹੜੀਆਂ ਉਹਨਾਂ 'ਤੇ ਪਹਿਰਾ ਦੇ ਕੇ ਅਸੀਂ ਕਿਵੇਂ ਦੇਸ਼ ਦੇ ਚੰਗੇ ਨਾਗਰਿਕ ਬਣ ਸਕਦੇ ਹਾਂ। ਹੁਣ ਅੱਜ ਦੇਸ਼ ਭਗਤੀ ਦਾ ਜਿਹੜੀ ਅੱਜ ਦੇ ਦੌਰ ਦੀ ਗੱਲ ਕਰੀਏ, ਜਿਹੜੀ ਦੇਸ਼ ਭਗਤੀ ਸਿਰਫ ਇਸ ਪੱਖ 'ਤੇ ਮਹਦੂਦ ਰਹਿ ਗਈ ਹੈ ਕਿ ਜਿਹੜਾ ਆਪਣੇ ਆਪ ਨੂੰ ਧਰਮ 'ਚ ਪੱਕਾ ਸਮਝਦਾ ਉਹੀ ਸਮਝਦਾ ਕਿ ਮੈਂ ਹੀ ਦੇਸ਼ ਭਗਤ ਹਾਂ
2: ਜੀ।
0: ਜਦਕਿ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਜਿਹੜਾ ਦੇਸ਼ ਹੈ ਇਹ ਗੁਲਦਸਤੇ ਵਰਗਾ, ਇਹਦੀ ਬਾਗਬਾਨੀ 'ਚ ਹਰੇਕ ਉਹ ਫੁੱਲ ਹੈ ਜਿਸ ਦੇ ਨਾਲ ਇਹ ਬਾਗ ਮਹਿਕਦਾ
2: ਜੀ।
0: ਕੇਵਲ ਇਹ ਜਿਹੜਾ ਦੇਸ਼ ਹੈ ਕਿਸੇ ਇੱਕ ਮਨੁੱਖ ਦਾ ਨਹੀਂ ਹੈ, ਸਾਰਿਆਂ ਨਾਲ

0: ਕੇ ਗੁਲਦਸਤਾ ਜਿਹੜਾ ਮਹਿਕਦਾ ਹੈ।
1: ਜੀ ਬਿਲਕੁਲ
0: ਸੋ ਸਾਨੂੰ ਸੋਚਣਾ ਚਾਹੀਦਾ, ਦੇਸ਼ ਭਗਤੀ ਬਹੁਤ ਛੋਟੀ ਨਹੀਂ ਹੈਗੀ, ਇਹ ਜਿਹੜਾ ਦੇਸ਼ ਭਗਤੀ ਦਾ ਮਿਆਰ ਹੈ ਇਹਨੂੰ ਆਪਾਂ ਛੋਟੇ ਸਾਂਚੇ ਦੇ ਵਿੱਚ ਨਹੀਂ ਢਾਲ ਸਕਦੇ। ਦੇਸ਼ ਭਗਤੀ ਦਾ ਦਾਇਰਾ ਬਹੁਤ ਅਸੀਮ ਹੈ। ਸਾਡੇ ਦੇਸ਼ ਭਗਤ ਸਾਨੂੰ ਦੱਸ ਗਏ ਨੇ ਕਿ ਦੇਸ਼ ਭਗਤੀ ਦਾ ਮਿਆਰ ਕੀ ਹੋਣਾ ਚਾਹੀਦਾ।
1: ਜੀ ਬਿਲਕੁਲ, ਦੇਸ਼ ਭਗਤੀ ਬਿਲਕੁਲ ਛੋਟੀ ਨਹੀਂ ਹੈਗੀ, ਪਰ ਜਿਹੜੇ ਅਸੀਂ ਕੰਮ ਕਰ ਸਕਦੇ ਹੈਗੇ ਆ ਦੇਸ਼ ਭਗਤੀ ਨੂੰ ਜ਼ਾਹਿਰ ਕਰਨ ਵਾਸਤੇ, ਉਹ ਬੜੇ ਛੋਟੇ ਛੋਟੇ ਹੁੰਦੇ ਆ। ਹੁਣ
0: ਜੀ
1: ਮੰਨ ਲਓ ਕਿ ਸਾਡੇ ਸਾਹਮਣੇ ਜਿਹੜਾ ਹੈਗਾ ਕੋਈ ਇਨਸਾਨ ਕਚਰਾ ਕਿਸੇ ਐਸੀ ਜਗ੍ਹਾ ਦੇ ਉੱਪਰ ਸੁੱਟ ਰਿਹਾ ਹੈਗਾ ਜਿੱਥੇ ਉਸ ਕਚਰੇ ਦੀ ਜਗ੍ਹਾ ਨਹੀਂ ਹੈਗੀ, ਅਸੀਂ ਉਹਨੂੰ ਸਹੀ ਜਗ੍ਹਾ ਦਿਖਾ ਦਈਏ, ਇਹ ਵੀ ਇੱਕ ਦੇਸ਼ ਭਗਤੀ ਹੈ।
0: ਬਿਲਕੁਲ ਬਿਲਕੁਲ, ਛੋਟੀਆਂ ਛੋਟੀਆਂ ਗੱਲਾਂ ਤੋਂ ਦੇਖੋ ਦੇਸ਼ ਭਗਤੀ ਬਣਦੀ ਹੈ, ਇੱਕ ਚੰਗੇ ਨਾਗਰਿਕ ਦੀ ਪਛਾਣ ਛੋਟੀਆਂ ਗੱਲਾਂ ਤੋਂ ਹੁੰਦੀ ਹੈ। ਜਦੋਂ ਆਪਣੇ ਲੋਕ ਬਾਹਰ ਜਾਂਦੇ ਨੇ ਤਾਂ ਇਹੀ ਛੋਟੀਆਂ ਛੋਟੀਆਂ ਚੀਜ਼ਾਂ 'ਤੇ ਬਹੁਤ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ ਨਾ, ਵੀ ਸੜਕ 'ਤੇ ਰੈੱਡ ਲਾਈਟ ਨਹੀਂ ਕ੍ਰੋਸ ਕਰਨੀ ਹੈ ਨਾ, ਕਿਸੇ ਨਾਲ ਦੁਰਵਿਵਹਾਰ ਨਹੀਂ ਕਰਨਾ। ਬਾਹਰ ਜਾ ਕੇ ਆਪਾਂ ਸਾਰੀਆਂ ਇਹ ਗੱਲਾਂ 'ਤੇ ਪੂਰੇ ਰਹਿੰਦੇ ਹਾਂ, ਪਰ ਇੱਥੇ ਜੇ ਰਿਹਾ ਜਾਵੇ ਤੁਹਾਨੂੰ ਸਾਰਿਆਂ ਦੇ ਸਾਹਮਣੇ ਹੀ ਆ ਕਹਾਣੀ ਹੈ ਨਾ, ਕਿਸੇ ਤੋਂ ਲੁਕੀ ਨਹੀਂ।
1: ਗੱਲ ਇਹ ਹੈ ਕਿ ਜਦੋਂ ਅਸੀਂ ਮਤਲਬ ਸੜਕ ਦੇ ਉੱਪਰ ਨਿਕਲਦੇ ਹੈਗੇ ਆ ਤਾਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਅਸੀਂ ਕਿਹੜੇ ਸ਼ਹਿਰ 'ਚ ਆ। ਮਤਲਬ ਜਦੋਂ ਅਸੀਂ ਪਟਿਆਲੇ ਤੋਂ ਅੱਗੇ ਟੱਪ ਜਾਂਦੇ ਹਾਂ ਨਾ, ਤਾਂ ਉਸ ਤੋਂ ਬਾਅਦ ਚੰਡੀਗੜ੍ਹ ਵਾਲਾ ਪਾਸਾ ਸ਼ੁਰੂ ਹੋ ਜਾਂਦਾ ਹੈਗਾ। ਮਤਲਬ ਆਸੇ ਪਾਸੇ ਹਰਿਆਲੀ ਤੇ ਹਰੇ ਭਰੇ ਦਰਖਤ ਦੇਖਣੇ ਸਾਨੂੰ ਸ਼ੁਰੂ ਹੋ ਜਾਂਦੇ ਆ। ਫਿਰ ਸਾਡੀ ਗੱਡੀ 'ਚ ਨਾਲ ਵਾਲੇ ਬੈਠੇ ਬੰਦੇ ਨੂੰ ਇੱਕੋ ਹੀ ਹਦਾਇਤ ਹੁੰਦੀ ਹੈ ਵੀ ਭਾਈ ਸਾਹਿਬ ਚੰਡੀਗੜ੍ਹ ਸ਼ੁਰੂ ਹੋ ਗਿਆ ਤੇ ਸੀਟ ਬੈਲਟ ਲਾ ਲਓ।
0: ਖੈਰ ਹੁਣ ਤਾਂ ਖੈਰ ਪਟਿਆਲੇ 'ਚ ਵੀ ਤੁਸੀਂ ਇਹ ਗੱਲ ਵਧੀਆ ਕੀਤੀ ਕਿ ਖੈਰ ਹੁਣ ਪਟਿਆਲੇ ਦੇ ਵਿੱਚ ਵੀ ਜਿਹੜੇ ਆ ਡਿਜੀਟਲਾਈਜੇਸ਼ਨ ਹੋਣ ਜਾ ਰਹੀ ਹੈ। ਕਈ ਜਿਹੜੇ ਚੌਂਕ ਨੇ ਜਿੱਥੇ ਭੀੜ ਜ਼ਿਆਦਾ ਹੁੰਦੀ ਹੈ, ਜਿੱਥੇ ਹਾਦਸੇ ਜ਼ਿਆਦਾ ਹੁੰਦੇ ਨੇ, ਉੱਥੇ CCTV ਸਰਵੇਲੈਂਸ ਜਿਹੜੀ 24/7 ਰਹੇਗੀ। ਸੋ ਪਟਿਆਲੇ 'ਚ ਵੀ ਖਾਸ ਕਰਕੇ ਹੁਣ ਜਿਹੜੇ ਰਾਹਗੀਰ ਨੇ ਉਹਨਾਂ ਨੂੰ ਧਿਆਨ ਦੇਣਾ ਪਵੇਗਾ।
1: ਜੀ
0: ਜੀ
1: ਸੋ ਧਿਆਨ ਸਾਨੂੰ ਵੀ ਦੇਣਾ ਪਊਗਾ ਕਿਉਂਕਿ ਸਾਡੇ ਜਿਹੜੇ ਲਿਸਨਰਸ ਹੈਗੇ ਆ ਉਹ ਕਹਿੰਦੇ ਆ ਵੀ ਬਈ ਗੀਤ ਵੀ ਸੁਣਾ ਦਿਓ ਇੱਕ ਅੱਧਾ।
0: ਸੋ ਸਰੋਤਿਆਂ ਨੂੰ ਦੇਸ਼ ਪਿਆਰ ਦਾ ਇੱਕ ਗੀਤ ਸੁਣਵਾਉਂਦੇ ਹਾਂ।
1: ਜੀ

0: AIR at 90. ਗੱਲਾਂ ਚੋਂ ਗੱਲ ਇਸ ਪ੍ਰੋਗਰਾਮ ਦਾ ਤੁਸੀਂ ਲੁਤਫ ਲੈ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਅੱਜ ਦਾ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰ ਰਿਹਾ ਮੈਂ ਗਗਨਦੀਪ ਸਿੰਘ ਅਤੇ ਮੇਰੇ ਨਾਲ ਨੇ ਸਟੂਡੀਓ 'ਚ
1: ਗੁਰਹਰਪ੍ਰੀਤ ਕੌਰ
0: ਜੀ। ਗੁਰਹਰਪ੍ਰੀਤ ਜੀ, ਆਪਾਂ ਇਸ ਗੀਤ ਤੋਂ ਪਹਿਲਾਂ ਗੱਲ ਕਰ ਰਹੇ ਸੀ ਜੀਵਨੀ ਬਾਰੇ ਰਾਮ ਪ੍ਰਸਾਦ ਬਿਸਮਿਲ ਜੀ ਦੀ, ਅਤੇ ਪ੍ਰੋਗਰਾਮ ਦਾ ਜਿਹੜਾ ਦੂਜਾ ਪਹਿਰ ਹੈ ਇਹਦੇ ਵਿੱਚ ਤੁਸੀਂ ਕਿਸ ਵਿਸ਼ੇ ਨੂੰ ਛੇੜੋਗੇ ਅੱਜ?
1: ਦੇਖੋ, ਵਿਸ਼ਾ ਨਾ ਕਈ ਵਾਰੀ ਜ਼ਰੂਰਤ ਨਹੀਂ ਪੈਂਦੀ ਹੁੰਦੀ ਛੇੜਨ ਦੀ, ਗੱਲਾਂ 'ਚ ਵੀ ਗੱਲਾਂ ਨਿਕਲ ਆਉਂਦੀਆਂ ਹੁੰਦੀਆਂ। ਸੋ ਹੁਣ ਮੈਂ ਨਾ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਵੀ ਜਿਹੜਾ ਤੁਹਾਡਾ ਨਾਮ ਹੈ ਗਗਨਦੀਪ ਸਿੰਘ, ਕਿਹਨੇ ਰੱਖਿਆ ਸੀ
0: ਨਾਮ? ਮੇਰਾ ਦੇਖੋ, ਮੇਰੇ ਫਾਦਰ ਨੇ ਰੱਖਿਆ ਸੀਗਾ ਇਹਦਾ ਨਾਮ। ਜਿਹੜਾ ਉਹ ਹੁੰਦਾ ਅਰਥ ਹੁੰਦਾ ਗਗਨ ਦਾ, ਹੁੰਦਾ ਆਕਾਸ਼, ਜਿਹਦੀ ਕੋਈ ਸੀਮਾ ਨਹੀਂ ਹੁੰਦੀ।
1: ਬਿਲਕੁਲ।
0: ਤੇ ਹੁਣ ਤੁਸੀਂ ਮੇਰੇ ਤੋਂ ਸਵਾਲ ਪੁੱਛਿਆ, ਮੈਂ ਤੁਹਾਡੇ ਤੋਂ ਪੁੱਛਦਾ ਤੁਹਾਡਾ ਨਾਮਕਰਨ ਕਿਹਨਾਂ ਨੇ ਕੀਤਾ
1: ਜੀ? ਮੈਨੂੰ ਪਤਾ ਸੀ ਇਹ ਕ੍ਰੋਸ ਕੁਐਸਚਨ ਆਊਗਾ ਮੇਰੇ ਕੋਲੇ। ਸੋ ਮੇਰਾ ਨਾਮਕਰਨ ਹੋਇਆ ਸੀ ਜੀ ਮੇਰੇ ਮਦਰ ਵੰਨੀਓ, ਔਰ ਗੱਲ ਇਹ ਹੋਈ ਸੀ ਉਸ ਸਮੇਂ ਦੇ ਉੱਪਰ, ਮਤਲਬ ਇੰਟਰਸਟਿੰਗ ਜੀ ਗੱਲ ਲੱਗਦੀ ਹੁੰਦੀ ਹੈ। ਸੋ ਮੇਰੇ ਮਦਰ ਨੂੰ ਇਹ ਲੱਗਦਾ ਹੁੰਦਾ ਸੀ ਵੀ ਇਹ ਭੈਣ ਭਰਾ ਦੋਹਾਂ ਦਾ ਨਾਂ ਨਾ ਵੱਖਰਾ ਨਹੀਂ ਹੋਣਾ ਚਾਹੀਦਾ, ਮਤਲਬ ਇਹਦੇ ਨਾਂ 'ਚ ਦੇ ਭਰਾ ਦਾ ਨਾਂ ਵੀ ਹੋਣਾ ਚਾਹੀਦਾ। ਹੁਣ ਮੇਰੇ ਬ੍ਰਦਰ ਦਾ ਨਾਂ ਹੈਗਾ ਹਰਪਾਲ ਸਿੰਘ, ਸੋ ਉਹਨਾਂ ਨੂੰ ਲੱਗਿਆ ਵੀ ਗੁਰਪ੍ਰੀਤ ਵੀ ਬੜਾ ਕਾਮਨ ਜਿਹਾ ਨਾਮ ਹੈ, ਹਰਪ੍ਰੀਤ ਵੀ ਬੜਾ ਕਾਮਨ ਜਿਹਾ ਨਾਮ ਹੈ। ਉਹਨਾਂ ਨੇ ਜਾ ਕੇ ਦੋਨਾਂ ਨੂੰ ਮਿਕਸ ਕਰਤਾ ਗੁਰ ਹਰਪ੍ਰੀਤ, ਸੋ ਇਸ ਤਰੀਕੇ ਨਾਲ ਮੇਰਾ ਨਾਮ ਆਜ਼ਾਦ ਹੋਇਆ।
0: ਚਲੋ ਬਈ, ਬਹੁਤ ਵਧੀਆ ਗੱਲ ਹੈ। ਜਿਹੜੇ ਖੂਨ ਦੇ ਰਿਸ਼ਤੇ ਹੁੰਦੇ ਨੇ ਉਹਨਾਂ ਦੀ ਪਛਾਣ ਵੀ ਇਹ ਵੀ ਇੱਕ ਤਰੀਕਾ ਉਹਨਾਂ ਦੀ ਪਛਾਣ ਜਿਹੜੀ ਕੀਤੀ ਜਾਂਦੀ ਹੈ
1: ਜੀ। ਸੋ ਅੱਜ ਕਿਉਂ ਨਾ ਫਿਰ ਇਸੇ ਨਾਮ ਦੇ ਵਿਸ਼ੇ ਤੇ ਹੀ ਗੱਲ ਅੱਗੇ ਵਧਾਈ ਜਾਵੇ।
0: ਜ਼ਰੂਰ ਜ਼ਰੂਰ।
1: ਸੋ ਹੁਣ ਜਦੋਂ ਨਾਮ ਦੀ ਗੱਲ ਹੋਈ ਹੈ ਤਾਂ ਕੋਈ ਨਾ ਕੋਈ ਖਾਸ ਇਨਸਾਨ ਜਿਹੜਾ ਹੈਗਾ ਸਾਡਾ ਨਾਮਕਰਨ ਕਰਦਾ ਹੈਗਾ, ਉਹ ਸਾਡੇ

0: ਮਦਰ ਫਾਦਰ ਜਾਂ ਫਿਰ ਕਈ ਵਾਰੀ ਚਾਚੀਆਂ ਤਾਈਆਂ ਜਿਹੜੀਆਂ ਹੈਗੀਆਂ ਉਹ ਵੀ ਹੁੰਦੀਆਂ ਹੈਗੀਆਂ। ਸੋ ਜੇ ਅਸੀਂ ਪੁਰਾਣੇ ਨਾਵਾਂ ਦੀ ਗੱਲ ਕਰੀਏ ਜਾਂ ਜਿਹੜੇ ਸਾਡੇ ਬਜ਼ੁਰਗਾਂ ਦੇ ਨਾਮ ਹੁੰਦੇ ਸੀ, ਤੇ ਜੇ ਅਸੀਂ ਅੱਜ ਦੇ ਬੱਚਿਆਂ ਦੇ ਨਾਵਾਂ ਦੀ ਗੱਲ ਕਰੀਏ, ਕਿੰਨਾ ਕੁ ਫਰਕ ਨਜ਼ਰ ਆਉਂਦਾ ਤੁਹਾਨੂੰ?
1: ਬਹੁਤ ਫਰਕ ਹੈ ਦੇਖੋ, ਕਾਫੀ ਸਾਲਾਂ ਕਾਫੀ ਸਾਲ ਆਪਾਂ ਅੱਗੇ ਵੀ ਆ ਗਏ ਹਾਂ, ਅਤੇ ਉਹਨਾਂ ਦੇ ਸਮੇਂ ਤੋਂ ਅਤੇ ਅੱਜ ਦੇ ਸਮੇਂ 'ਚ ਕਾਫੀ ਫਰਕ ਵੀ ਆ ਗਿਆ। ਪਹਿਲਾਂ ਜਿਹੜੇ ਨਾਮ ਹੁੰਦੇ ਸੀ ਨਾ, ਉਹ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਧਾਰਮਿਕ ਟੱਚ ਹੁੰਦਾ ਸੀ, ਹੈ ਨਾ। ਉਹਦੇ ਵਿੱਚ ਰਾਮ ਵੀ ਦੇਖਦਾ ਸੀ, ਹੈ ਨਾ, ਗੁਰ ਵੀ ਦੇਖਦਾ ਸੀ, ਜਿਵੇਂ ਤੁਸੀਂ ਦੱਸਿਆ ਤੁਹਾਡੇ ਨਾਮ 'ਚ ਵੀ ਹੈ। ਅਤੇ ਹੁਣ ਜਿਹੜੇ ਅੱਜ ਦੇ ਸਮੇਂ ਨੇ, ਥੋੜ੍ਹਾ ਇੰਟਰਨੈਟ ਦਾ ਉਹਨਾਂ ਦੇ ਉੱਪਰ ਕਾਫੀ ਪ੍ਰਭਾਵ ਹੈ।
0: ਬਿਲਕੁਲ,
1: ਇੰਟਰਨੈਟ ਤੋਂ ਵੀ ਦੇਖਿਆ ਜਾਂਦਾ ਨਾਮ, ਜਦੋਂ ਬੱਚੇ ਦਾ ਜਨਮ ਹੁੰਦਾ ਹੈ ਪੂਰਾ ਕੈਟਲੌਗ ਕੱਢ ਲਿਆ ਜਾਂਦਾ ਵੀ ਦੇਖਿਆ ਜਾਵੇ ਕਿਹੜਾ ਯੂਨੀਕ ਨਾਮ ਹੈ ਉਹ ਰੱਖਿਆ ਜਾਵੇ। ਕੋਸ਼ਿਸ਼ ਇਹ ਹੁੰਦੀ ਹੈ ਪੇਰੈਂਟਸ ਦੀ ਤਾਂ ਕਿ ਉਹਨਾਂ ਦਾ ਬੱਚਾ ਯੂਨੀਕ, ਉਹਦਾ ਨਾਮ ਜਿਹੜਾ ਨਵੇਕਲਾ ਹੋਵੇ ਅਤੇ ਉਹ ਬਾਕੀ ਭੀੜ 'ਚੋਂ ਅਲੱਗ ਦਿਖੇ।
0: ਔਰ ਸੀਰੀਅਲਸ ਦਾ ਜਾਂ ਫਿਲਮਾਂ ਦਾ ਵੀ ਇਸ ਦੇ ਉੱਪਰ ਬੜਾ ਅਸਰ
1: ਬਿਲਕੁਲ
0: ਹੁੰਦਾ ਹੈਗਾ।
1: ਬਿਲਕੁਲ,
0: ਔਰ ਕਈ ਵਾਰ ਇੱਕ ਕੋਈ ਐਸਾ ਕਰੈਕਟਰ ਜਿਹੜਾ ਬੜਾ ਫੇਮਸ ਹੋ ਗਿਆ ਹੁੰਦਾ ਹੈਗਾ, ਉਹਦੇ ਨਾਮ ਦੇ ਜਵਾਕ ਹੀ ਸਾਨੂੰ ਜਵਾਕ ਹੀ ਜਵਾਕ ਦਿੰਦੇ ਉਹਦੇ ਨਾਮ ਦੇ।
1: ਬਿਲਕੁਲ।
0: ਔਰ ਦੂਜੀ ਵੱਡੀ ਗੱਲ ਇਹ ਵੀ ਹੁੰਦੀ ਹੈ ਕਿ ਜਿਸ ਸਮੇਂ ਦੇ ਉੱਪਰ ਅਸੀਂ ਜਿਹੜੇ ਪੇਰੈਂਟਸ ਹੈਗੇ ਆ ਆਪਣੇ ਬੱਚਿਆਂ ਦੇ ਨਾਮ ਡਿਸਾਈਡ ਕਰ ਰਹੇ ਹੁੰਦੇ ਆ, ਬੱਚਿਆਂ ਦੇ ਜਨਮ ਤੋਂ ਪਹਿਲਾਂ ਹੀ ਉਹਦਾ ਨਾਮ ਡਿਸਾਈਡ ਹੋ ਜਾਂਦਾ ਵੀ ਜੇ ਬੇਟਾ ਹੋਇਆ ਤਾਂ ਕੀ ਰੱਖਣਾ ਅਤੇ ਜੇ ਬੇਟੀ ਹੋਈ ਤਾਂ ਕੀ ਰੱਖਣਾ ਹੈਗਾ, ਉਹਦੇ ਵਿੱਚ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਸਾਡੇ ਬੱਚੇ ਦਾ ਜਿਹੜਾ ਨਾਮ ਹੈਗਾ ਉਹ ਫਰੰਟ ਵਾਲੇ ਲੈਟਰ ਸੀ, ਯਾਨੀ ਜਿਹੜੇ ਟੌਪ ਵਾਲੇ ਲੈਟਰ ਹੈਗੇ ਏ ਬੀ ਸੀ, ਹੱਦ ਸੀ ਬਸ, ਇਦੋਂ ਵੱਧ ਨਹੀਂ ਜਾਣਾ ਚਾਹੀਦਾ। ਔਰ ਪਹਿਲੀ ਗੱਲ ਤਾਂ ਏ ਮਤਲਬ ਉੱਥੋਂ ਤੱਕ ਹੀ ਹੋਣਾ ਚਾਹੀਦਾ ਤਾਂ ਕਿ ਮੇਰਾ ਬੱਚਾ ਸਕੂਲ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਐਲਫਾਬੈਟੀਕਲ ਸਿਸਟਮ ਚੱਲਦਾ ਹੈਗਾ, ਏ ਵਾਲੇ ਫਰੰਟ 'ਤੇ ਹੁੰਦੇ ਆ, ਉਹਨਾਂ ਨੂੰ ਪਹਿਲੇ ਰੋਲ ਨੰਬਰ ਮਿਲਦੇ ਹੈਗੇ ਆ, ਤਾਂ ਮੇਰਾ ਬੱਚਾ ਮਤਲਬ ਪਹਿਲੀਆਂ ਰੋਜ਼ ਦੇ ਵਿੱਚ ਹੋਣਾ ਚਾਹੀਦਾ।
1: ਸੋ ਖੈਰ ਇਹ ਠੀਕ ਹੈ, ਪਹਿਲੀ ਰੋਜ਼ ਦੇ ਵਿੱਚ ਉਹ ਸੋਚ ਕੇ ਚੱਲਦੇ ਨੇ ਵੀ ਬੱਚਾ ਪਹਿਲੀ ਰੋਜ਼ ਦੇ ਵਿੱਚ ਰਹਿਣਾ ਚਾਹੀਦਾ, ਪਰ ਉਹ ਜਸਟ ਸਟਾਰਟਿੰਗ ਫੇਸ ਹੁੰਦਾ ਬੱਚੇ ਦਾ, ਕਿਵੇਂ ਉਹਦੀ ਜ਼ਿੰਦਗੀ ਨੇ ਢਲਣਾ, ਉਹ ਹਾਲਾਤ ਡਿਪੈਂਡ ਕਰਦੇ ਨੇ, ਉਹ ਪਰਵਰਿਸ਼ ਡਿਪੈਂਡ ਕਰੂਗੀ ਕਿ ਕਿਹੋ ਜਿਹਾ ਇਨਸਾਨ ਬਣੇਗਾ। ਹੁਣ ਕਈ ਵਾਰ ਕਈ ਬੱਚਿਆਂ ਦੇ ਨਾਮ ਬਹੁਤ ਵਧੀਆ ਹੁੰਦੇ ਨੇ ਪਰ ਜਿਹੜੀਆਂ ਕਰਤੂਤਾਂ ਹੁੰਦੀਆਂ ਨੇ ਮਾੜੀਆਂ ਹੁੰਦੀਆਂ ਨੇ। ਸੋ ਇਹ ਵੀ ਦੇਖ ਲੈਣਾ ਚਾਹੀਦਾ ਵੀ ਬੈਕਗ੍ਰਾਉਂਡ ਚੈੱਕ ਕਰ ਲੈਣਾ ਚਾਹੀਦਾ ਵੀ ਜਿਹੜਾ ਨਾਮ ਤੁਸੀਂ ਰੱਖ ਰਹੇ ਹੋ ਜਸਟੀਫਾਈ ਕਰੂਗਾ, ਕਿਉਂਕਿ ਬੈਕਗ੍ਰਾਉਂਡ ਬਹੁਤ ਡਿਪੈਂਡ ਕਰਦਾ ਹੈ। ਪਰਵਰਿਸ਼ ਦੀਆਂ ਜਿਹੜੀਆਂ ਜੜ੍ਹਾਂ ਹੁੰਦੀਆਂ ਨੇ, ਪੁਰਾਣੀ ਜਿਹੜਾ ਫੈਮਿਲੀ ਟ੍ਰੀ ਹੁੰਦਾ ਉਹਦੀਆਂ ਜੜ੍ਹਾਂ ਹੁੰਦੀਆਂ ਨੇ, ਉਹ ਜ਼ਰੂਰੀ ਹੈ ਕਿ ਰਿਫਲੈਕਟ ਕਰਦੀਆਂ ਨੇ ਆਉਣ ਵਾਲੀ ਸ਼੍ਰੇਣੀ ਅਤੇ ਆਉਣ ਵਾਲੀ ਪੀੜ੍ਹੀ 'ਤੇ ਜ਼ਰੂਰ ਰਿਫਲੈਕਟ ਕਰਨਗੀਆਂ।
0: ਅੱਛਾ, ਇਹ ਤਾਂ ਹੋ ਗਈਆਂ ਮਤਲਬ ਜਿਹੜੇ ਪੱਕੇ ਨਾਵਾਂ ਦੀਆਂ ਗੱਲਾਂ। ਇੱਕ ਹੁੰਦੇ ਕੱਚੇ ਨਾਂ, ਜਿਹੜੇ ਸਾਡੇ ਘਰਾਂ 'ਚ ਉਹ ਟੀਟੂ ਬਿੰਟੂ ਫਿੱਟੂ ਮਤਲਬ ਬਹੁਤ ਕੁਛ ਹੁੰਦਾ ਹੈਗਾ। ਹੁਣ ਖੈਰ ਮੈਂ ਉਹ ਹੁਣ ਨਹੀਂ ਪੁੱਛੂਗੀ ਵੀ ਤੁਹਾਡਾ ਘਰੇ ਨਾਂ ਕੀ ਹੈ, ਪਰ ਮੈਨੂੰ ਇਹ ਮੈਂ ਇਹ ਜ਼ਰੂਰ ਪੁੱਛਣਾ ਚਾਹਾਂਗੀ ਕਿ ਜਿਹੜੇ ਇੱਕ ਦੋਸਤਾਂ ਨੇ ਨਾਂ ਰੱਖੇ ਹੁੰਦੇ ਆ ਜਾਂ ਅਸੀਂ ਦੋਸਤਾਂ ਦੇ ਨਾਂ ਰੱਖਦੇ ਹਾਂ, ਬੜੇ ਫਨੀ ਅਤੇ ਪੁੱਠੇ ਸਿੱਧੇ ਜਿਹੇ ਨਾਮ ਹੁੰਦੇ ਆ, ਕਦੇ ਕਿਸੇ ਦਾ ਰੱਖਿਆ?
1: ਬਿਲਕੁਲ ਬਿਲਕੁਲ, ਜਿਹੜਾ ਮੇਰਾ ਫਰੈਂਡ ਸਰਕਲ ਆ ਉਹਦੇ ਵਿੱਚ ਸਾਰੇ ਨੇ ਅਸੀਂ ਐਵੇਂ ਦੇ ਨਾਮ ਰੱਖ ਰੱਖੇ ਨੇ। ਉਹ ਥੋੜ੍ਹਾ ਇੱਕ ਵਾਰ ਹੁੰਦਾ ਵੀ ਜਦੋਂ ਦੋਸਤਾਂ ਨੇ ਮਿਲਣਾ, ਕਾਫੀ ਸਮੇਂ ਬਾਅਦ ਮਿਲਦੇ ਹਾਂ, ਸੋ ਜਿਹੜਾ ਜਿਹੜਾ ਮਾਹੌਲ ਜਿਹਾ ਹੋ ਜਾਂਦਾ ਜਦੋਂ ਫਨੀ ਨੇਮਸ ਦੇ ਨਾਲ ਬੁਲਾਇਆ ਜਾਂਦਾ ਦੋਸਤਾਂ ਨੂੰ, ਥੋੜ੍ਹਾ ਮਾਹੌਲ ਜਿਹਾ ਜਿਹੜਾ ਖੁਸ਼ਨੁਮਾ ਜਿਹਾ ਹੋ ਜਾਂਦਾ, ਇੱਕ ਦੂਜੇ ਦੀ ਲੱਤ ਖਿੱਚ ਕੇ, ਫਰੈਂਡ ਸਰਕਲ 'ਚ ਅਕਸਰ ਇੱਕ ਦੂਜੇ ਦੀ ਲੱਤਾਂ ਖਿੱਚੀਆਂ ਜਾਂਦੀਆਂ ਨੇ, ਸੋ ਇਹੋ ਜਿਹਾ ਮਾਹੌਲ ਬਣ ਜਾਂਦਾ ਫਰੈਂਡਸ ਦੇ ਵਿੱਚ, ਵਧੀਆ ਲੱਗਦਾ। ਉਹ ਜਦੋਂ ਆਪਾਂ ਹਫ਼ਤੇ ਬਾਅਦ ਜਾਂ 10 ਦਿਨਾਂ ਬਾਅਦ ਫਰੈਂਡਸ ਨੂੰ ਮਿਲਦੇ ਹਾਂ, ਤਾਂ ਜਿਹੜੀਆਂ ਜ਼ਿੰਦਗੀ ਦੀਆਂ ਔਖਿਆਈਆਂ ਹੁੰਦੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਬੌਣੀਆਂ ਲੱਗਣ ਲੱਗ ਜਾਂਦੀਆਂ ਨੇ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ, ਨਾਲੇ ਫਰੈਂਡਸ਼ਿਪ ਹੋਰ ਗੂੜੀ ਹੁੰਦੀ ਰਹਿੰਦੀ ਹੈ।
0: ਇੱਕ ਹੋਰ ਵੀ ਗੱਲ ਹੁੰਦੀ ਹੈ, ਤੁਸੀਂ ਤਾਂ ਹਫ਼ਤੇ 10 ਦਿਨ ਦੀ ਗੱਲ ਕੀਤੀ, ਅਸੀਂ ਸਾਲਾਂ ਬਾਅਦ ਵੀ ਮਿਲੀਏ ਨਾ, ਅਤੇ ਕੋਈ ਤੁਹਾਡਾ ਦੋਸਤ ਤੁਹਾਨੂੰ ਉਸੇ ਨਾਮ ਨਾਲ ਬੁਲਾ ਲਏ ਜਿਸ ਨਾਮ ਨਾਲ ਉਹ ਤੁਹਾਨੂੰ ਛੇੜਦਾ ਹੁੰਦਾ ਸੀ, ਜਿਸ ਨਾਮ 'ਤੇ ਅਸੀਂ ਕਦੇ ਚਿੜਦੇ ਹੁੰਦੇ ਸੀਗੇ, ਤਾਂ ਮੈਨੂੰ ਲੱਗਦਾ ਕਿ ਜਿਹੜੀ ਸਾਡੇ ਚਿਹਰੇ ਦੀ ਰੌਣਕ ਹੁੰਦੀ ਹੈ ਉਹ ਦੁੱਗਣੀ ਤਿੱਗਣੀ ਹੋ ਜਾਂਦੀ ਹੈ।
1: ਜੀ ਬਿਲਕੁਲ, ਜਿਹੜਾ ਇਹ ਜਵਾਨੀ ਵਾਲਾ ਟਾਈਮ ਹੁੰਦਾ ਨਾ, ਇਹ ਮਨੁੱਖ ਨੂੰ ਸਾਰੀ ਉਮਰ ਸੰਜੋ ਕੇ ਰੱਖਦਾ। ਉਸ ਦੇ ਵਿੱਚ ਜੋ ਵੀ ਜਵਾਨੀ ਵਾਲੇ ਫੇਸ ਦੇ ਵਿੱਚ ਜੋ ਵੀ ਉਹਦੇ ਨਾਲ ਹੋਇਆ ਹੁੰਦਾ ਉਹ ਅਕਸਰ ਦਿਮਾਗ ਦੇ ਉੱਪਰ ਛਾਪ ਛੱਡ ਜਾਂਦਾ, ਭਾਵੇਂ ਉਹ ਨਾਮ ਹੋਣ ਜਾਂ ਕਾਲਜ ਦੇ ਦਿਨ ਹੋਣ, ਉਹ ਅਕਸਰ ਯਾਦ ਹੀ ਰਹਿੰਦੇ ਨੇ, ਭਾਵੇਂ ਤੁਸੀਂ 10 ਸਾਲ ਬਾਅਦ ਮਿਲੋ ਭਾਵੇਂ 20 ਸਾਲ ਬਾਅਦ ਮਿਲੋ, ਉਹ ਜ਼ਿਹਨ ਦੇ ਵਿੱਚ ਉਸੇ ਤਰ੍ਹਾਂ ਤਰੋ ਤਾਜ਼ਾ ਦੁਬਾਰਾ ਹੋ ਜਾਂਦਾ।
0: ਇੱਕ ਗੱਲ ਹੋਰ ਵੀ ਹੁੰਦੀ ਹੈ ਕਿ ਜਦੋਂ ਸਾਨੂੰ ਸਾਡੇ ਨਾਮ ਦੇ ਸੇਮ ਮਤਲਬ ਜੋ ਨਾਮ ਮੇਰਾ ਉਹੀ ਜੇ ਸਾਹਮਣੇ ਵਾਲੇ ਬੰਦੇ ਤੋਂ ਹੋਵੇ ਤਾਂ ਫਿਰ ਵਾਛਾਂ ਖੜ ਜਾਂਦੀਆਂ ਹੁੰਦੀਆਂ, ਤੇ ਉਦੋਂ ਵੀ ਦੂਜੀ ਚੀਜ਼ ਇਹ ਹੁੰਦੀ ਹੈ ਕਿ ਜੇ ਨਾਮ ਦਾ ਪਹਿਲਾ ਅੱਖਰ ਹੀ ਮਿਲ ਜਾਏ ਨਾ, ਫਿਰ ਮਤਲਬ ਇਹ ਹੁੰਦਾ ਵੀ ਵਈ ਸੇਮ ਸੇਮ ਦੇਖ। ਹੁਣ ਅੱਜ ਵੀ ਇਹੀ ਹੈਗਾ ਵੀ ਗਗਨ ਜੀ ਦਾ ਨਾਮ ਵੀ ਗੱਗੇ ਤੋਂ ਸ਼ੁਰੂ ਹੋ ਰਿਹਾ ਤੇ ਇੱਧਰ ਮੇਰਾ ਵੀ, ਸੋ ਇੱਧਰ ਭੈਣ ਭਾਈ ਦੋਨੇ ਅੱਜ ਇਕੱਠੇ ਬੈਠੇ ਹੈਗੇ ਆ, ਤੇ ਮਤਲਬ ਫਿਰ ਰੌਣਕਾਂ ਤਾਂ ਲੱਗਣੀਆਂ ਲੱਗਣੀਆਂ, ਸੋ ਮੈਨੂੰ ਲੱਗਦਾ ਕਿ ਹੁਣ ਇੱਕ ਗੀਤ ਹੋ ਜਾਣਾ ਚਾਹੀਦਾ।
1: ਜੀ ਬਿਲਕੁਲ।

0: ਜੀ ਪ੍ਰੋਗਰਾਮ ਚੱਲ ਰਿਹਾ ਗੱਲਾਂ ਚੋਂ ਗੱਲ, ਤੇ ਫਿਰ ਜਦੋਂ ਗੱਲਾਂ ਚੱਲਦੀਆਂ ਤਾਂ ਫਿਰ ਗੱਲਾਂ ਦੇ ਵਿੱਚੋਂ ਗੱਲਾਂ ਵੀ ਨਿਕਲ ਆਉਂਦੀਆਂ ਹੁੰਦੀਆਂ। ਸੋ ਗਗਨ ਜੀ, ਜਦੋਂ ਅਸੀਂ ਪੁਰਾਣੇ ਸਮੇਂ ਦੀ ਗੱਲ ਕਰਦੇ ਸੀਗੇ ਤਾਂ ਉਸ ਸਮੇਂ ਦੇ ਉੱਪਰ ਨਾਮਕਰਣ ਕੋਈ ਮਤਲਬ ਜਾਂ ਤਾਂ ਇੱਕ ਪ੍ਰੋਪਰ ਨਾਮਕਰਣ ਹੋਇਆ ਕਰਦਾ ਸੀ ਕਿ ਹਰ ਧਰਮ ਦੇ ਹਿਸਾਬ ਦੇ ਨਾਲ ਉੱਥੋਂ ਦੀ ਜਿਹੜੇ ਧਾਰਮਿਕ ਗ੍ਰੰਥ ਹੁੰਦੇ ਸੀ ਉਹਨਾਂ ਦੇ ਵਿੱਚੋਂ ਨਾਮਕਰਣ ਕੀਤਾ ਜਾਂਦਾ ਸੀ, ਤੇ ਇੱਕ ਨਾਮਕਰਣ ਉਹ ਵੀ ਹੁੰਦਾ ਸੀਗਾ ਜਿਹੜੇ ਸਾਡੇ ਬਜ਼ੁਰਗ ਦਾਦੇ ਨਾਨੀਆਂ ਜਾਂ ਜੋ ਵੀ ਸਾਡੇ ਘਰਾਂ ਦੇ ਵਿੱਚ ਮੈਂਬਰ ਹੁੰਦੇ ਸੀਗੇ ਉਹ ਐਵੇਂ ਜੀ ਕਰ ਦਿੰਦੇ ਹੁੰਦੇ ਸੀ, ਮਤਲਬ ਵੀ ਜਵਾਕ ਦਾ ਨਾਂ ਕੀ ਰੱਖਣਾ ਤੇ ਚੱਲ ਮੁੰਨਾ ਧਰ ਦੇ, ਜਾਂ ਫਿਰ ਕੋਈ ਹੋਰ ਮਤਲਬ ਜਿਹੜੇ ਬੜੇ ਜਿਵੇਂ ਕੁੜੀਆਂ ਦਾ ਇੱਕ ਬੜਾ ਕਾਮਨ ਨਾਂ ਹੁੰਦਾ ਸੀਗਾ ਗੁੱਡੀ, ਹਨਾ
1: ਜੀ
0: ਵੀ, ਔਰ ਬਹੁਤੀਆਂ ਬੀਬੀਆਂ ਦਾ ਹੋਣ ਹੋਊਗਾ ਵੀ ਹੁਣ ਵੀ, ਪਰ ਵੱਡੀ ਗੱਲ ਇਹ ਹੁੰਦੀ ਹੈ ਵੀ ਗੁੱਡੀ ਜੇ ਬਜ਼ੁਰਗ ਵੀ ਹੋਗੀ ਨਾ ਤਾਂ ਵੀ ਉਹ ਗੁੱਡੀ ਹੋ ਹੀ ਰਹਿਣੀ ਆ।
1: ਗੁੱਡੀ ਹੋ ਰਹਿਣੀ,
0: ਸੋ ਮਤਲਬ ਇਹ ਬੜੀਆਂ ਪਿਆਰੀਆਂ ਚੀਜ਼ਾਂ ਹੁੰਦੀਆਂ ਸੀ ਉਸ ਸਮੇਂ
1: ਜੀ,
0: ਦੇ ਉੱਪਰ
1: ਜਿਹੜੀ ਨਾਮਕਰਨ ਦੀ ਰਸਮ ਹੁੰਦੀ ਸੀ ਨਾ ਪਹਿਲੇ ਸਮੇਂ ਦੇ ਵਿੱਚ, ਉਹ ਅੱਜ ਦੇ ਸਮੇਂ ਵਾਂਗ ਨਹੀਂ ਹੁੰਦੀ ਸੀ, ਉਹ ਵੱਡੀ ਸੈਰਮਨੀ ਹੁੰਦੀ ਸੀ ਹੈ ਨਾ, ਕਿਸੇ ਧਾਰਮਿਕ ਪੁਰਖ ਨੂੰ ਬਣਾਇਆ ਜਾਂਦਾ ਸੀਗਾ, ਫਿਰ ਨਾਮਕਰਨ ਦੀ ਰਸਮ ਹੁੰਦੀ ਸੀ, ਉਹਦਾ ਕਾਫੀ ਜਿਹੜਾ ਇਤਿਹਾਸ ਹੁੰਦਾ ਸੀਗਾ। ਪਰ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਹੁਣ ਆਬਾਦੀ ਬਹੁਤ ਹੋ ਗਈ ਹੈ ਨਾ, ਭਾਰਤ ਦੀ ਆਬਾਦੀ ਬਹੁਤ ਹੋ ਗਈ ਹੈ, ਹੁਣ ਨਾਮਕਰਨ ਦੀ ਜਿਹੜੀ ਰਸਮ ਹੁੰਦੀ ਉਹ ਛੋਟੀ ਅਤੇ ਸੀਮਤ ਹੀ ਹੁੰਦੀ ਹੈ, ਕੇਵਲ ਪਰਿਵਾਰ ਦੇ ਮੈਂਬਰ ਬਹਿ ਕੇ ਡਿਸਾਈਡ ਕਰ ਲੈਂਦੇ ਨੇ ਕਿ ਫਲਾਣੇ ਬੱਚੇ ਦਾ ਨਾਮ ਇਹ ਰੱਖਿਆ ਜਾਵੇ ਜੀ।
0: ਸੋ ਗੱਲ ਇਹੀ ਹੈ ਕਿ ਜਦੋਂ ਮਤਲਬ ਅਸੀਂ ਕਿਸੇ ਦਾ ਵੀ ਨਾਮ ਰੱਖਣਾ ਹੁੰਦਾ ਹੈਗਾ ਉਹਦੇ ਨਾਲ ਮਤਲਬ ਬਹੁਤ ਸਾਰੇ ਇਮੋਸ਼ਨਸ ਜੁੜੇ ਹੁੰਦੇ ਆ ਸਾਡੇ, ਔਰ ਜਿਹੜੇ ਉਹ ਇਮੋਸ਼ਨਸ ਹੁੰਦੇ ਆ ਉਹ ਤਾਂ ਉਮਰ ਚੱਲਦੇ ਆ, ਮਤਲਬ ਸਾਡੇ ਮੂੰਹ ਦੇ ਵਿੱਚ ਜਦੋਂ ਸਾਡੇ ਬੱਚੇ ਦਾ ਨਾਮ ਨਿਕਲਦਾ ਤਾਂ ਮੂੰਹ ਭਰਦਾ ਉਦੋਂ ਬਾਅਦ, ਹੈ ਨਾ, ਤੇ ਔਰ ਜਿਸ ਸਮੇਂ ਦੇ ਵਿੱਚ ਬੱਚਾ ਵੀ ਆਪਣੇ ਮਾਂ ਬਾਪ ਨੂੰ ਪੁਕਾਰ ਰਿਹਾ ਹੁੰਦਾ ਹੈਗਾ ਉਸ ਸਮੇਂ ਉਹਦਾ ਵੀ ਮੂੰਹ ਭਰਦਾ ਹੈਗਾ, ਔਰ ਕਿਤੇ ਨਾ ਕਿਤੇ ਪਿਆਰ ਮੁਹੱਬਤ ਦਾ ਇਹ ਜਿਹੜਾ ਲੈਣ ਦੇਣ ਹੈਗਾ ਇਸੇ ਨਾਮ ਦੇ ਜ਼ਰੀਏ ਹੁੰਦਾ, ਕਿਉਂਕਿ ਇਹ ਪਹਿਲੀ ਪਹਿਚਾਣ ਹੁੰਦੀ ਹੈ ਕਿਸੇ ਬੱਚੇ ਦੀ, ਔਰ ਇਹ ਕਹਿ ਸਕਦੇ ਹਾਂ ਕਿ ਮਾਪਿਆਂ ਵੱਲੋਂ ਬੱਚੇ ਨੂੰ ਦਿੱਤਾ ਗਿਆ ਪਹਿਲਾਂ

0: ਤੋਹਫ਼ਾ ਹੁੰਦਾ ਜਿਹੜਾ ਉਹਦੇ ਨਾਲ ਸਾਰੀ ਉਮਰ ਚੱਲਦਾ।
1: ਜੀ ਪਹਿਲੇ ਸਮੇਂ ਦੇ ਵਿੱਚ ਦੇਖੋ ਜ਼ਿਆਦਾਤਰ ਮਾਮਿਆਂ ਤੋਂ ਵੀ ਪੁੱਛ ਲਿਆ ਜਾਂਦਾ ਸੀਗਾ ਨਾਮਕਰਣ ਤੋਂ ਪਹਿਲਾਂ, ਹੈ ਨਾ, ਵੀ ਬੱਚੇ ਦਾ ਨਾਮ ਕੀ ਰੱਖਿਆ ਜਾਵੇ।
0: ਜੀ
1: ਉਸੋ ਮਾਮੇ ਨਾਲ ਵੀ ਰਿਸ਼ਤਾ ਹੁੰਦਾ ਸੀ, ਪੇਰੈਂਟਸ ਨਾਲ ਤਾਂ ਹੋਣਾ ਹੀ ਹੋਣਾ ਹੈ ਕਿਉਂਕਿ ਉਹਨਾਂ ਦਾ ਜਾਇਆ ਜਾਂ ਜਾਈ ਹੈ,
0: ਜੀ
1: ਪਰ ਜਿਹੜੇ ਨਾਨਕਾ ਹੁੰਦਾ ਸੀਗਾ ਜਾਂ ਦਾਦਕੇ ਹੁੰਦੇ ਸੀ ਉਹਨਾਂ ਨਾਲ ਵੀ ਜਿਹੜਾ ਮੋਹ ਹੁੰਦਾ ਸੀ ਉਹ ਕੇਵਲ ਨਾਮ ਕਰਕੇ ਹੁੰਦਾ ਸੀ, ਜਿਹੜੀਆਂ ਇਹ ਪਿਆਰ ਦੀਆਂ ਤੰਦਾਂ ਹੁੰਦੀਆਂ ਸੀ ਨਾਮ ਨਾਲ ਹੀ ਜੁੜੀਆਂ ਹੁੰਦੀਆਂ ਸੀ।
0: ਜੀ
1: ਸੋ ਇਸ ਕਰਕੇ ਇਹ ਜਿਹੜੀ ਨਾਮਕਰਨ ਦੀ ਜਿਹੜੀ ਅੱਜ ਤੁਸੀਂ ਟੌਪਿਕ ਸ਼ੁਰੂ ਕੀਤਾ, ਬਹੁਤ ਵਧੀਆ ਟੌਪਿਕ ਆ, ਅਣਛੋਇਆ ਜਿਹਾ ਟੌਪਿਕ ਆ, ਮੇਰੇ ਖਿਆਲ 'ਚ
0: ਜੀ
1: ਸ਼ਾਇਦ ਕਿਤੇ ਛੋਇਆ ਨਹੀਂ ਗਿਆ ਅੱਜ ਤੱਕ ਇਹ ਰੇਡੀਓ 'ਤੇ, ਅਤੇ ਕਾਫੀ ਇਹਦੀ ਵੀ ਵਿਰਾਸਤ ਹੈ ਜਿਹੜੀ ਨਾਮਕਰਨ ਦੀ। ਛੋਟਾ ਟੌਪਿਕ ਆ ਜ਼ਰੂਰ, ਹੈ ਨਾ, ਕਾਫੀ ਵੱਡੇ ਵੱਡੇ ਟੌਪਿਕ ਨੇ ਉਹਨਾਂ ਥੱਲੇ ਦੱਬਿਆ ਰਹਿੰਦਾ, ਪਰ
0: ਜੀ
1: ਮਹੱਤਤਾ ਬਹੁਤ ਹੈ, ਨਾਮ ਦੀ ਮਹੱਤਤਾ ਬਹੁਤ ਹੈ।
0: ਔਰ ਇੱਕ ਵੱਡੀ ਗੱਲ ਇਹ ਵੀ ਹੁੰਦੀ ਹੈ ਕਿ ਜਦੋਂ ਤੁਸੀਂ ਨਾਮ ਤੋਂ ਥੋੜ੍ਹਾ ਜਿਹਾ ਅੱਗੇ ਜਾਂਦੇ ਹੋ, ਕਿਉਂਕਿ ਜਿਵੇਂ ਕਿ ਅਸੀਂ ਅਫੀਸ਼ੀਅਲ ਡਾਕੂਮੈਂਟਸ ਦੀ ਗੱਲ ਕਰਦੇ ਹੈਗੇ ਹਾਂ, ਤਾਂ ਉਸ ਸਮੇਂ ਦੇ ਉੱਪਰ ਇਹ ਨਾਮ ਬੜਾ ਵੱਡਾ ਰੋਲ ਪਲੇ ਕਰਦਾ ਹੈਗਾ, ਅਤੇ ਜੇ ਨਾਮ 'ਚ ਮਾੜੀ ਮੋਟੀ ਵੀ ਗਲਤੀ ਰਹਿ ਜੇ ਤਾਂ ਫਿਰ ਜਿਹੜੇ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹੈਗੇ, ਉਹ ਤਾਂ ਫਿਰ ਸਾਰਿਆਂ ਨੂੰ ਪਤਾ ਹੋਣਗੇ।
1: ਜੀ ਖਾਸ ਕਰਕੇ ਭਾਰਤ ਦੇਸ਼ ਦੇ ਵਿੱਚ ਜਿੱਥੇ ਕਾਗਜ਼ੀ ਜਿਹੜੇ ਹੁੰਦੇ ਨੇ ਕੰਮ, ਉਹ ਕਾਗਜ਼ਾਂ 'ਤੇ ਹੀ ਡਿਪੈਂਡ ਕਰਦੇ ਨੇ।
0: ਜੀ
1: ਜੇ ਕਾਗਜ਼ਾਂ ਦੇ ਵਿੱਚ ਇਨਸਾਨ ਜੀਵਤ ਹੈ ਤਾਂ ਜੀਵਤ ਹੈ, ਜੇ ਕਾਗਜ਼ਾਂ ਦੇ ਵਿੱਚ ਉਹਦੀ
0: ਜੀ
1: ਡੈਥ ਹੋ ਗਈ ਤਾਂ ਉਹਨੂੰ ਡੈਥ ਕਰ ਦਿੱਤਾ ਜਾਂਦਾ।
0: ਬਿਲਕੁਲ। ਸੋ ਇਸ ਕਰਕੇ ਜਦੋਂ ਵੀ ਤੁਸੀਂ ਆਪਣਾ ਜਾਂ ਆਪਣੇ ਜਿਹੜਾ ਬੱਚੇ ਦਾ ਨਾਮ ਲਿਖਵਾ ਰਹੇ ਹੈਗੇ ਹੋ, ਤਾਂ ਉਹਦੀ ਜਿਹੜੇ ਸਪੈਲਿੰਗਸ ਹੈਗੇ ਆ ਉਹ ਪਹਿਲਾਂ ਖੁਦ ਡਿਸਾਈਡ ਕਰ ਲਓ ਵੀ ਕੀ ਰੱਖਣੇ ਹੈਗੇ ਆ,
1: ਜੀ
0: ਔਰ ਉਹੀ ਜਿਹੜਾ ਡਾਕੂਮੈਂਟਸ ਦੇ ਵਿੱਚ ਰਖਵਾਓ। ਔਰ ਉਸ ਤੋਂ ਬਾਅਦ ਖਾਸ ਕਰਕੇ ਜਦੋਂ ਅਸੀਂ ਪਾਸਪੋਰਟ ਬਣਵਾਉਣਾ ਹੁੰਦਾ ਤਾਂ ਉਦੋਂ
1: ਜੀ
0: ਕਾਫੀ ਦਿੱਕਤ ਆਉਂਦੀ ਹੈ, ਕਿਉਂਕਿ ਉਸ ਟਾਈਮ ਦੇ ਉੱਪਰ ਜਿਹੜਾ ਹੈਗਾ ਜਿਹੜੇ ਡਾਕੂਮੈਂਟਸ ਹੈਗੇ ਆ ਉਹਨਾਂ ਦੇ ਵਿੱਚ ਤਿੰਨ ਐਸੇ ਡਾਕੂਮੈਂਟ ਮੰਗੇ ਜਾਂਦੇ ਹੈਗੇ ਜਿਨ੍ਹਾਂ 'ਚ ਤੁਹਾਡਾ ਨਾਮ, ਯਾਨੀ ਕਿ ਜਿਸ ਇਨਸਾਨ ਨੇ ਪਾਸਪੋਰਟ ਬਣਾਉਣਾ, ਤੁਹਾਡੇ ਪੇਰੈਂਟਸ ਦਾ ਨਾਮ
1: ਜੀ
0: ਬਿਲਕੁਲ ਸੇਮ ਹੋਣਾ ਚਾਹੀਦਾ,
1: ਜੀ
0: ਮਤਲਬ ਜੇ ਤੁਹਾਡੇ ਨਾਮ ਦੇ ਮਗਰ ਸਰਨੇਮ ਇੱਕ 'ਚ ਲੱਗਿਆ ਤਾਂ ਦੂਜੇ 'ਚ ਵੀ ਲੱਗਿਆ ਹੋਣਾ
1: ਜੀ
0: ਚਾਹੀਦਾ,
1: ਬਿਲਕੁਲ
0: ਐਗਜੈਕਟ ਕਾਪੀ ਹੋਣੀ ਚਾਹੀਦੀ ਹੈ।
1: ਬਿਲਕੁਲ, ਜਿਹੜੇ ਡਾਕੂਮੈਂਟਸ ਨੇ ਦੇਖੋ ਸਾਰੇ ਜੀਵਨ ਨਾਲ ਰਹਿਣੇ ਨੇ ਇਨਸਾਨ ਦੇ, ਜੋ ਉਹਦੇ ਵਿੱਚ ਤੁਹਾਡੀ ਆਈਡੈਂਟੀਟੀ ਬਣ ਗਈ ਜੋ ਤੁਹਾਡਾ ਨਾਮ ਦਰਜ ਹੋ ਗਿਆ ਉਹ ਫਿਰ ਉਵੇਂ ਹੀ ਰਹੂਗਾ। ਕਈ ਵਾਰ ਇਹ ਮੈਂ ਦੇਖਿਆ ਆਪਣੇ ਆਲੇ ਦੁਆਲੇ ਕਈ ਥਾਵਾਂ ਤੇ ਦੇਖਿਆ, ਜਿਹੜੇ ਮੈਟ੍ਰਿਕੁਲੇਸ਼ਨ ਦੇ ਡਾਕੂਮੈਂਟਸ ਹੁੰਦੇ
0: ਜੀ
1: ਨੇ ਉਹਨਾਂ ਦੇ ਵਿੱਚ ਬੱਚੇ ਦਾ ਨਾਮ ਕਈ ਵਾਰ ਬੋਰਡ ਵੱਲੋਂ ਗਲਤ ਆ ਜਾਂਦਾ, ਤਾਂ ਫਿਰ ਉਹ ਚੇਂਜ ਕਰਾਉਣ ਦੀ ਜ਼ਹਿਮਤ ਨਹੀਂ ਚੱਕਦੇ ਤੇ ਸਾਲਾਂ ਬੱਧੀ ਉਹੀ ਚੱਲਦਾ ਰਹਿੰਦਾ ਨਾਮ। ਸੋ ਅੱਗੇ ਜਾ ਕੇ ਬਹੁਤ ਇਫੈਕਟ ਪਾਉਂਦਾ, ਕੱਲ ਨੂੰ ਤੁਸੀਂ ਪਾਸਪੋਰਟ ਬਣਾਓਗੇ ਉਹਦੇ ਵਿੱਚ ਵੀ ਸੇਮ ਨੇਮ ਮੈਂਸ਼ਨ
0: ਜੀ
1: ਕਰਨਾ ਪਵੇਗਾ, ਕੱਲ ਨੂੰ ਕੋਈ ਹੋਰ ਇੰਪੋਰਟੈਂਟ ਡਾਕੂਮੈਂਟ ਬਣਾਓਗੇ ਤਾਂ ਉਹੀ ਨਾਮ ਆਧਾਰ ਹੋ ਗਿਆ ਜਿਵੇਂ, ਤਾਂ ਉਹ ਸੇਮ ਨਾਮ ਚੱਲੂਗਾ ਕਿਉਂਕਿ ਜਿਹੜਾ ਸਟੈਂਡਰਡ ਰੱਖਿਆ ਜਾਂਦਾ ਉਹ ਮੈਟ੍ਰਿਕੁਲੇਸ਼ਨ ਦੇ ਡਾਕੂਮੈਂਟਸ ਨੂੰ ਰੱਖਿਆ ਜਾਂਦਾ,
0: ਜੀ
1: ਜੇ ਉਹਦੇ ਵਿੱਚ ਤੁਹਾਡੀ ਜਨਮ ਤਰੀਕ ਗਲਤ ਹੈ ਤਾਂ ਉਹ ਹਰੇਕ ਥਾਂ ਤੇ ਫਿਰ ਉਹੀ ਚੱਲਦੀ ਰਹੂਗੀ।
0: ਜੀ ਸੋ ਡਿਟੇਲਸ ਨੂੰ ਬੜੇ ਧਿਆਨ ਨਾਲ ਭਰਨਾ ਹੈਗਾ, ਨਹੀਂ ਤਾਂ ਬਾਅਦ 'ਚ ਫਿਰ ਐਫੀਡੈਵਿਟ ਬਣਵਾਉਂਦੇ ਫਿਰਦੇ ਹੁੰਦੇ ਆ ਕਿ ਆਹ ਨਾਮ ਵਾਲਾ ਬੰਦਾ ਤੇ ਆਹ ਨਾਮ ਵਾਲਾ ਬੰਦਾ ਇੱਕੋ ਹੀ ਆ। ਸੋ ਮੈਨੂੰ ਲੱਗਦਾ ਕਿ ਹੁਣ ਸਾਨੂੰ ਵੀ ਸਮੇਂ ਨੂੰ ਥੋੜਾ ਜਿਹਾ ਧਿਆਨ ਦੇ ਵਿੱਚ ਰੱਖਣ ਦੀ ਜ਼ਰੂਰਤ ਹੈਗੀ ਆ, ਕਿਉਂਕਿ 5:29 ਤੇ 30 ਸਕਿੰਟ ਦਾ ਸਮਾਂ ਹੋ ਚੁੱਕਿਆ
1: ਜੀ
0: ਤੇ ਪ੍ਰੋਗਰਾਮ ਆਪਣੇ ਬਿਲਕੁਲ ਆਖਰੀ ਪੜਾਅ ਤੇ ਆ। ਸੋ ਅੱਜ
1: ਜੀ
0: ਅਸੀਂ ਗੱਲਾਂ ਬਾਤਾਂ ਕੀਤੀਆਂ ਨਾਮ ਬਾਰੇ, ਸੋ ਇਸੇ ਦੇ ਨਾਲ ਹੀ ਮੈਨੂੰ ਯਾਨੀ ਗੁਰਹਰਪ੍ਰੀਤ ਨੂੰ ਤੇ ਮੇਰੇ ਨਾਲ
1: ਗਗਨਦੀਪ ਸਿੰਘ ਨੂੰ ਦਿਓ ਇਜਾਜ਼ਤ ਅੱਜ ਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਖਤਮ ਕਰਨ ਦੀ।
0: ਜੀ ਰੱਬ ਰੱਖਾ।
1: FM ਬੈਂਡ 100.2 MHz ਫ੍ਰੀਕੁਐਂਸੀ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ 5:30 ਹੋਏ ਨੇ।

0: ਪੇਸ਼ ਹੈ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਲਈ ਸਾਡਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਵਾਣੀ।
1: ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਖੇਤੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

ਕਿਸਾਨ ਵੀਰੋ ਤੇ ਭੈਣੋ ਰਣਬੀਰ ਸਿੰਘ ਰਾਣਾ ਹਾਜ਼ਰ ਹੈ ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ। ਕਿਸਾਨ ਵੀਰੋ, ਜਦੋਂ ਖੇਤੀ ਵਿਭਿੰਨਤਾ ਦੀ ਜਦੋਂ ਅਸੀਂ ਸੋਚਦੇ ਹਾਂ, ਡਾਈਵਰਸੀਫਿਕੇਸ਼ਨ ਦੀ ਜਦੋਂ ਗੱਲ ਕੀਤੀ ਜਾਂਦੀ ਹੈ, ਤਾਂ ਬਹੁਤ ਸਾਰੇ ਕਿੱਤੇ ਨੇ ਜਿਹੜੇ ਕਿਸਾਨ ਕਰ ਸਕਦੇ ਨੇ। ਸਹਾਇਕ ਕਿੱਤੇ ਨੇ, ਡੇਅਰੀ ਦਾ ਕਿੱਤਾ ਹੈ, ਮੱਛੀ ਪਾਲਣ ਹੈ, ਮੁਰਗੀ ਪਾਲਣ ਹੈ, ਹੋਰ ਵੀ ਬਹੁਤ ਸਾਰੇ ਕਿੱਤੇ ਨੇ। ਪਰ ਜਿਹੜਾ ਸਭ ਤੋਂ ਸੌਖਾ ਹੈ, ਆਸਾਨ ਹੈ, ਜਾਂ ਜਦੋਂ ਤੁਸੀਂ ਅਸੀਂ ਗੱਲ ਕਰਦੇ ਹਾਂ ਡਾਈਵਰਸੀਫਿਕੇਸ਼ਨ ਦੀ, ਖੇਤੀ ਵਾਲੇ ਪਾਸੇ ਆਉਂਦੇ ਹਾਂ, ਤਾਂ ਉਸ ਦੇ ਵਿੱਚ ਹੈ ਕਿ ਅਸੀਂ ਬਾਗਬਾਨੀ ਵਾਲੇ ਪਾਸੇ ਆਈਏ, ਸਬਜ਼ੀਆਂ ਦਾ ਕੰਮ ਸ਼ੁਰੂ ਕਰੀਏ। ਬਾਗਬਾਨੀ ਦੇ ਵਿੱਚ ਸਾਡਾ ਪਹਿਲਾਂ ਤੋਂ ਹੀ ਤਜਰਬਾ ਹੈ। ਸਾਡੇ ਪੁਰਾਣੇ ਬਜ਼ੁਰਗ ਆਪਣੇ ਖੇਤਾਂ ਦੇ ਉੱਤੇ ਖੂਹਾਂ ਦੇ ਉੱਤੇ ਅੰਬਾਂ ਦੇ ਬੂਟੇ ਲੱਗੇ ਹੁੰਦੇ ਸੀ, ਸਾਡੇ ਜਾਮਣਾਂ ਦੇ ਬੂਟੇ ਹੁੰਦੇ ਸੀ, ਹੋਰ ਵੀ ਬਹੁਤ ਸਾਰੇ ਬੂਟੇ ਹੁੰਦੇ ਸੀ। ਜਿਉਂ ਜਿਉਂ ਸਮਾਂ ਬਦਲਦਾ ਗਿਆ, ਉਸੇ ਹਿਸਾਬ ਦੇ ਨਾਲ ਹੀ ਹੁਣ ਬੂਟਿਆਂ ਨੇ ਵੀ ਆਪਣਾ ਰੂਪ ਬਦਲ ਲਿਆ। ਨਵੇਂ ਨਵੇਂ ਫਰੂਟ ਆ ਗਏ ਨੇ, ਡਰੈਗਨ ਫਰੂਟ ਜਿਹੜਾ ਅਸੀਂ ਕਦੇ ਸੁਣਿਆ ਵੀ ਨਹੀਂ ਸੀ, ਡਰੈਗਨ ਫਰੂਟ ਹੈ। ਸੇਬਾਂ ਦੀ ਖੇਤੀ ਵੀ ਸਾਡੇ ਇੱਥੇ ਹੁੰਦੀ ਹੈ। ਔਰ ਇਸੇ ਵਿਸ਼ੇ ਦੇ ਉੱਤੇ ਹੀ ਅੱਜ ਅਸੀਂ ਗੱਲਾਂ ਬਾਤਾਂ ਕਰਾਂਗੇ ਕਿ ਗਰਮੀ ਦੇ ਮੌਸਮ ਦੇ ਵਿੱਚ ਅਸੀਂ ਆਪਣੇ ਫਲਦਾਰ

0: ਬੂਟਿਆਂ ਨੂੰ ਕਿਸ ਢੰਗ ਦੇ ਨਾਲ ਸਾਂਭਣਾ, ਕਿਸ ਤਰ੍ਹਾਂ ਦਾ ਸਾਡਾ ਖਾਦ ਪ੍ਰਬੰਧ ਹੋਣਾ ਚਾਹੀਦਾ ਤਾਂ ਜੋ ਸਾਡੇ ਬੂਟੇ ਸਾਨੂੰ ਭਰਪੂਰ ਫਲ ਦਿੰਦੇ ਰਹਿਣ। ਇਸ ਵਿਸ਼ੇ ਦੇ ਉੱਤੇ ਗੱਲਾਂ ਬਾਤਾਂ ਕਰਨ ਦੇ ਲਈ ਸਾਡੇ ਮਾਹਿਰ ਮਹਿਮਾਨ ਡਾਕਟਰ ਜਗਦੇਵ ਸਿੰਘ, ਸੰਯੁਕਤ ਡਾਇਰੈਕਟਰ ਬਾਗਵਾਨੀ, ਸਾਡੇ ਸਟੂਡੀਓ 'ਚ ਹਾਜ਼ਰ ਨੇ, ਸਾਡੇ ਪ੍ਰੋਗਰਾਮ 'ਚ ਪਹੁੰਚ ਚੁੱਕੇ ਨੇ। ਡਾਕਟਰ ਸਾਹਿਬ, ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ।
1: ਧੰਨਵਾਦ ਜੀ, ਧੰਨਵਾਦ, ਥੈਂਕ ਯੂ।
0: ਡਾਕਟਰ ਸਾਹਿਬ, ਜਿੱਦਾਂ ਅਸੀਂ ਦੇਖਿਆ ਹੀ ਹੈ ਪਿਛਲੇ ਦਿਨਾਂ ਦੇ ਵਿੱਚ ਗਰਮੀ ਬਹੁਤ ਪਈ ਹੈ, ਜਿਹੜੇ ਫਲਦਾਰ ਬੂਟੇ ਕਿਸਾਨਾਂ ਵੱਲੋਂ ਲਗਾਏ ਗਏ ਨੇ ਜਾਂ ਜਿਹੜੇ ਛੋਟੇ ਬੂਟੇ ਨੇ ਖਾਸ ਤੌਰ 'ਤੇ, ਉਹਨਾਂ ਨੂੰ ਸਾਂਭਣ ਦੀ ਜ਼ਿਆਦਾ ਲੋੜ ਹੁੰਦੀ ਹੈ, ਕਿਸ ਢੰਗ ਦੇ ਨਾਲ ਅਸੀਂ ਉਹਨਾਂ ਨੂੰ ਸਾਂਭ ਸਕਦੇ ਹਾਂ ਗਰਮੀ ਦੇ ਮੌਸਮ?
1: ਰਣਵੀਰ ਜੀ, ਤੁਸੀਂ ਸਭ ਤੋਂ ਪਹਿਲਾਂ ਬਹੁਤ ਵਧੀਆ ਸਵਾਲ ਕੀਤਾ ਵੀ ਸਾਨੂੰ ਵਾਤਾਵਰਨ ਡਾਇਵਰਸੀਫਿਕੇਸ਼ਨ ਦੇ ਵਿੱਚ ਸਾਨੂੰ ਵਾਤਾਵਰਨ ਬਚਾਉਣ ਵੱਲ ਨੂੰ ਚਾਹੀਦਾ ਵਾ। ਜਿਵੇਂ ਵਾਤਾਵਰਨ ਦੇ ਵਿੱਚ ਸਾਡਾ ਪੌਣ ਆ ਜਾਂਦੀ ਆ, ਹਵਾ ਆ ਜਾਂਦੀ ਆ, ਮਿੱਟੀ ਆ ਜਾਂਦੀ ਆ, ਪਾਣੀ ਆ ਜਾਂਦਾ ਸਾਡਾ, ਇਹਨਾਂ ਤਿੰਨਾਂ ਨੂੰ ਬਚਾਉਣ ਦੇ ਲਈ ਸਾਨੂੰ ਬਹੁਤ ਸਾਡੀ ਸਮੇਂ ਦੀ ਲੋੜ, ਮੁੱਖ ਲੋੜ ਆ। ਇਹਦੇ ਲਈ ਸਾਨੂੰ ਇੱਕ, ਮੈਂ ਜਿਹੜੀ ਮਤਲਬ ਸਾਡਾ ਬਾਗਬਾਨੀ ਦਾ ਕਿੱਤਾ ਵਾ, ਬਾਗਬਾਨੀ ਆ, ਇਸ ਨੂੰ ਅਪਣਾਉਣਾ ਅੱਜ ਸਮੇਂ ਦੀ ਮੁੱਖ ਲੋੜ ਆ। ਬਾਗਬਾਨੀ ਨੂੰ ਅਪਣਾਉਣ ਦੇ ਲਈ ਸਾਡੇ ਕੋਲ ਬਹੁਤ ਸਹਾਇਕ ਧੰਦੇ ਨੇ, ਜਿਵੇਂ ਸ਼ਹਿਦ ਦੀਆਂ ਮੱਖੀਆਂ, ਖੁੰਬਾਂ ਦੀ ਕਾਸ਼ਤ, ਫੁੱਲਾਂ ਦੀ ਕਾਸ਼ਤ, ਸਬਜ਼ੀਆਂ ਲਾਉਣਾ, ਕਿਚਨ ਗਾਰਡਨਿੰਗ ਲਾਉਣਾ, ਇਹ ਸਾਰੇ ਸਾਡੇ ਕੋਲ ਆ ਜਾਂਦੇ ਆ। ਜਿਵੇਂ ਆਪਾਂ, ਤੁਸੀਂ ਗੱਲ ਕੀਤੀ ਆ ਬਾਗਾਂ ਦੀ, ਬਾਗਾਂ ਦੇ ਵਿੱਚ ਜਿਵੇਂ ਗਰਮੀ ਪੈ ਰਹੀ ਆ, ਮੈਂ ਤਾਂ ਗਰਮੀ ਦੇ ਵਿੱਚ, ਜਿਵੇਂ ਹੁਣ ਪਹਿਲਾਂ 2-3 ਦਿਨ ਕਾਫੀ ਗਰਮੀ ਪਈ ਆ, ਗਰਮੀ ਦੇ ਵਿੱਚ ਸਾਨੂੰ ਇੱਕ ਫਾਇਦਾ ਵੀ ਵੱਡਾ ਬਹੁਤ ਇਹਦਾ, ਜਿਵੇਂ ਗਰਮੀ ਦੇ ਵਿੱਚ ਜਿਹੜੇ ਵੱਡੇ ਬੂਟੇ ਆ, ਅਮਰੂਦ ਦੇ ਬੂਟੇ ਆ ਜਾਂ ਹੋਰ ਕਿਨੂੰ ਦੇ ਬੂਟੇ ਆ, ਮੇਨਲੀ ਅਮਰੂਦ ਦੀ ਗੱਲ ਕਰੀਏ ਆਪਾਂ, ਉਹਨੂੰ ਫਰੂਟ ਪੈਣ ਲੱਗਿਆ ਹੋਇਆ, ਉਹਦੇ ਲਈ ਅਸੀਂ ਮਿੱਟੀ ਨੂੰ ਚੰਗੀ ਤਰ੍ਹਾਂ ਥੱਲਿਓ ਧਰ ਕੇ, ਚੰਗੀ ਤਰ੍ਹਾਂ ਗੁੜਗੜੀਆ ਕਰਕੇ, ਵਾਹ ਵਾਹੀ ਕਰਾ ਕੇ, ਉਹ ਅੱਜ ਕੱਲ੍ਹ ਬੜੀ ਜ਼ਰੂਰੀ ਹੈ। ਜੂਨ ਦੇ ਮਹੀਨੇ 'ਚ ਸਟਰਲਾਈਜ਼ ਹੋ ਜਾਂਦੀ ਹੈ ਧਰਤੀ, ਕੀੜੇ ਮਕੌੜੇ ਜਿਹੜੇ ਹੁੰਦੇ ਆ ਜਾਂ ਫਲ ਦੀ ਮੱਖੀ ਦੇ ਆਂਡੇ ਹੁੰਦੇ ਆ, ਉਹ ਸਾਰੇ ਉਹ ਗਰਮੀ ਦੇ ਨਾਲ ਮਰ ਜਾਂਦੇ ਆ, ਇਹ ਸਾਨੂੰ ਬੜੀ ਜ਼ਰੂਰੀ ਆ। ਇਸ ਤਰ੍ਹਾਂ ਕਈ ਬੂਟੇ ਸਾਡੇ ਕੋਲ ਇੰਨੇ ਕੁ ਨਰਮ ਨੇ, ਉਹਨਾਂ ਨੂੰ ਬਚਾਉਣਾ ਵੀ ਪੈਂਦਾ ਹੈਗਾ ਗਰਮੀ ਤੋਂ। ਉਹਦੇ ਲਈ ਅਸੀਂ ਜਿਵੇਂ ਬੂਟੇ ਦੇ ਦਾਲੇ, ਆਲੇ ਦੁਆਲੇ ਕਲੀ ਕਰਦੇ ਹਾਂ ਥੱਲੇ, ਮਤਲਬ ਗਰਮੀਆਂ ਦੇ ਵਿੱਚ ਉਹਦਾ ਤਣਾ ਨਾ ਫਟੇ ਜਾਂ ਕੋਈ ਹੋਰ, ਥੱਲੇ ਉਹਨੂੰ ਕਲੀ ਬਣਾ ਕੇ ਉਹਦੇ ਨੀਲਾ ਥੁਰਥਾ ਪਾ ਕੇ, ਅਤੇ ਉਹਨੂੰ ਚੰਗੀ ਤਰ੍ਹਾਂ ਬੂਟਿਆਂ ਨੂੰ ਗਰਮੀ ਤੋਂ ਬਚਾਉਣ ਲਈ ਅਸੀਂ ਜਿਹੜੇ ਵੱਡੇ ਬੂਟੇ ਵੀ ਆ, ਉਹਨਾਂ ਨੂੰ ਤਣੇ ਦੇ ਦਾਲੇ ਅਸੀਂ ਉਹ ਪੇਂਟ ਵੀ ਕਰ ਦਿੰਦੇ ਹਾਂ ਵੀ ਵਧੀਆ ਬਣਾ ਕੇ, ਤਾਂ ਕਿ ਉਹ ਬੂਟੇ ਨੂੰ ਇੱਕ ਤਾਂ ਪਾਣੀ ਦਾ ਕੋਈ ਸਿਉਂਕ ਦਾ ਜਾਂ ਕੋਈ ਉਹਨੂੰ ਗਰਮੀ ਤੋਂ ਵੀ ਬਚਾਇਆ ਜਾ ਸਕਦਾ, ਕਿਉਂਕਿ ਚਿੱਟਾ ਤਰ੍ਹਾਂ ਹੁੰਦਾ, ਚਿੱਟਾ ਬਹੁਤ ਘੱਟ ਹੀਟ ਲੈਂਦਾ ਵਾ, ਅਤੇ ਇਸੇ ਕਰਕੇ ਉਹ ਇਸ ਤਰ੍ਹਾਂ ਦੇ ਬਚਾਏ ਜਾਂਦੇ ਜਾਂ ਬੂਟੇ ਬਚਾਏ ਜਾ ਸਕਦੇ ਨੇ। ਅਤੇ ਗਰਮੀ ਤੋਂ ਅਸੀਂ ਬਚਾਉਣ ਦੇ ਲਈ ਮਤਲਬ ਕਈ ਤਰ੍ਹਾਂ ਦੇ ਮਤਲਬ ਹੋਰ ਤਰੀਕੇ ਵੀ ਵਰਤ ਸਕਦੇ ਹਾਂ, ਜਿਵੇਂ ਉਹ ਬੂਟਾ ਆ, ਜਿਵੇਂ ਹੁਣ ਗਰਮੀ ਤੋਂ ਬਚਾਉਣ ਦੇ ਲਈ ਅਸੀਂ ਪਾਣੀ ਆ ਜਿਹੜਾ ਬੂਟੇ ਨੂੰ, ਜੇ ਨਾ ਗਰਮੀ ਹੋਵੇ ਉਹਨੂੰ ਬੜਾ ਬੜਾ ਜ਼ਰੂਰੀ ਹੈ ਲਾਉਣਾ। ਛੋਟੇ ਬੂਟਿਆਂ ਨੂੰ ਬਹੁਤ ਛੇਤੀ ਲਾਉਣਾ ਚਾਹੀਦਾ ਪਾਣੀ, ਜਿਹੜੇ ਬਾਕੀ ਵੱਡੇ ਬੂਟੇ ਆ ਉਹ ਐਸਾ ਨਾ ਹੋਵੇ ਅਸੀਂ ਪਾਣੀ ਲਾਈਏ ਹੀ ਨਾ, ਵੀ ਮਤਲਬ ਪਾਣੀ ਬਿਨਾਂ ਬਚ ਮਰ ਜਾਂਦੇ ਆ। 2-4 ਦਿਨ ਅੱਜ ਕੱਲ੍ਹ ਗਰਮੀ ਇੰਨੀ ਜ਼ਿਆਦਾ ਪੈਂਦੀ ਆ, 2-4 ਦਿਨ ਬਾਅਦ ਬੂਟੇ ਤੁਸੀਂ ਦੇਖੋ ਸੁੱਕ ਜਾਂਦੇ ਆ। ਸਾਨੂੰ ਬੂਟਿਆਂ ਦਾ ਧਿਆਨ ਰੱਖਣ ਲਈ ਇਹੀ ਆ, ਬੂਟਿਆਂ ਦੀ ਸੈੱਲ ਬੜੀ ਜ਼ਰੂਰੀ ਆ, ਮੌਜੂਦ ਹੋਣਾ ਚਾਹੀਦਾ, ਬਾਅਦ ਉਹਦੇ ਵਿੱਚ ਮੋਇਸਚਰ ਹੋਣੀ ਚਾਹੀਦੀ ਆ, ਤਾਂ ਕਿ ਅਸੀਂ ਬੂਟਿਆਂ ਨੂੰ ਹਫ਼ਤੇ ਬਾਅਦ ਜਾਂ 4-5 ਦਿਨਾਂ ਬਾਅਦ ਲਗਾਤਾਰ ਪਾਣੀ ਦਿੰਦੇ ਰਹਿਣਾ ਵੀ ਬੜਾ ਜ਼ਰੂਰੀ ਆ। ਇਹ ਗੱਲ ਵੀ ਧਿਆਨ ਰੱਖਣੀ ਚਾਹੀਦੀ ਆ, ਕਈ ਵਾਰ ਓਵਰ ਪਾਣੀ, ਜ਼ਿਆਦਾ ਪਾਣੀ ਦਿੱਤਾ ਵੀ ਬੂਟਿਆਂ ਨੂੰ ਮਾਰ ਜਾਂਦਾ, ਜਿਸ ਤਰ੍ਹਾਂ ਕਿਨੂੰ ਆ, ਕਿਨੂੰ ਦੇ ਵਿੱਚ ਪਾਣੀ 2 ਦਿਨ ਖੜ੍ਹਾ ਰਹੇ ਉਹਦੀਆਂ ਜੜ੍ਹਾਂ ਗਲ ਜਾਂਦੀਆਂ ਨੇ ਜੀ, ਬੂਟਾ ਮਰ ਜਾਂਦਾ ਵਾ, ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਾਨੂੰ।
0: ਡਾਕਟਰ ਸਾਹਿਬ, ਜਿੱਦਾਂ ਤੁਸੀਂ ਕਲੀ ਦੀ ਗੱਲ ਕੀਤੀ ਜਾਂ ਨੀਲਾ ਥੋਥਾ ਉਸਦੀਆਂ ਜੜ੍ਹਾਂ ਦੇ ਵਿੱਚ ਪਾਉਣਾ ਹੈ, ਇਹ ਪ੍ਰੋਪਰ ਵਿਧੀ ਕੀ ਹੈ? ਕਿਸ ਉਮਰ ਦੇ ਬੂਟੇ ਨੂੰ ਅਸੀਂ ਇਹ ਲਾ ਸਕਦੇ ਹਾਂ? ਵੱਡੇ ਬੂਟਿਆਂ ਨੂੰ ਹੀ ਲਾਉਣਾ ਹੈ ਜਾਂ ਛੋਟੇ ਬੂਟਿਆਂ ਨੂੰ ਵੀ ਲਾ ਸਕਦੇ?
1: ਵੱਡੇ ਬੂਟੇ, ਜਿਹੜੇ ਵੱਡੇ ਬੂਟੇ ਆ ਉਹਨਾਂ ਨੂੰ ਲਾ ਸਕਦੇ ਹਾਂ ਜੀ, ਅਸੀਂ ਸਾਰਿਆਂ ਨੂੰ ਲਾ ਸਕਦੇ ਹਾਂ। ਛੋਟੇ ਬੂਟੇ ਦੀ ਹਜੇ ਤਣਾ ਹੀ ਨਹੀਂ, ਉਹ ਤਾਂ ਬਹੁਤ ਛੋਟਾ ਹੁੰਦਾ, ਥੋੜ੍ਹਾ ਜਿਹਾ ਹੋਰ ਵੱਡਾ ਹੋ ਜਾਵੇ ਉਹਨੂੰ ਲਾ ਸਕਦੇ ਹਾਂ, ਵੈਸੇ ਲਾ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ। ਅਤੇ ਇਹ ਵੱਡੇ ਬੂਟਿਆਂ ਤੋਂ ਬਹੁਤ ਜ਼ਰੂਰੀ, ਕਿਉਂਕਿ 2-2-3-3 ਫੁੱਟ ਤੱਕ ਕਰ ਦੇਣੀ ਚਾਹੀਦੀ ਹੈ, ਥੱਲੇ ਧਰਤੀ ਤੋਂ ਲੈ ਕੇ ਉੱਤੇ 3 ਫੁੱਟ ਤੱਕ, 2.5-3 ਫੁੱਟ ਤੱਕ ਉਹ ਜ਼ਰੂਰ ਮਤਲਬ ਪੇਂਟ ਕਰਨਾ ਚਾਹੀਦਾ ਨੂੰ।
0: ਕਿਸ ਢੰਗ ਦੇ ਨਾਲ ਡਾਕਟਰ ਸਾਹਿਬ ਕਰਨਾ ਚਾਹੀਦਾ ਕਲੀ ਨੂੰ ਘੋਲਣਾ ਹੈ ਜਾਂ ਨੀਲਾ ਥੋਥਾ?
1: ਕਲੀ ਦੇ ਵਿੱਚ ਨੀਲਾ ਥੋਥਾ ਜੀ, 500 ਗ੍ਰਾਮ ਨੀਲਾ ਥੋਥਾ ਲੈ ਕੇ, 500 ਗ੍ਰਾਮ ਮਤਲਬ ਅਲਸੀ ਦਾ ਤੇਲ ਵੀ ਪਾ ਸਕਦੇ ਹੋ ਜੋ ਕਈ ਗਿਰ, ਅਤੇ 25 ਕਿਲੋ ਕਲੀ ਲੈ ਲਈ, 100 ਲੀਟਰ ਪਾਣੀ 'ਚ ਪਾ ਕੇ ਇਹਨਾਂ ਨੂੰ ਤੁਸੀਂ ਇਹ ਰਲਾ ਕੇ ਘੋਲ ਬਣਾ ਕੇ ਵਧੀਆ ਇਹਨੂੰ ਪੇਂਟ ਕਰ ਸਕਦੇ ਹੋ ਤੁਸੀਂ ਬੂਟਿਆਂ ਨੂੰ ਸਾਰਾ
0: ਜੀ। ਡਾਕਟਰ ਸਾਹਿਬ, ਅਕਸਰ ਪਿੰਡਾਂ ਦੇ ਵਿੱਚ ਰੇੜੀਆਂ ਵਾਲੇ ਫਲਦਾਰ ਬੂਟਿਆਂ ਨੂੰ ਲੈ ਕੇ ਫੇਰੀਆਂ ਲਾਉਂਦੇ ਰਹਿੰਦੇ ਨੇ, ਔਰ ਕਿਸਾਨ ਵੀ ਉਹਨਾਂ ਤੋਂ ਬੂਟੇ ਲਗਵਾ ਲੈਂਦੇ ਨੇ ਆਪਣੇ ਘਰ ਦੇ ਵਿੱਚ, ਆਪਣੇ ਖੇਤ ਦੇ ਵਿੱਚ, ਜਿੱਥੇ ਵੀ ਕਿਤੇ ਖਾਲੀ ਥਾਂ ਹੁੰਦੀ ਹੈ। ਕੀ ਫਲਦਾਰ ਬੂਟੇ ਅਸੀਂ ਹਰ ਸਮੇਂ ਦੇ ਵਿੱਚ ਲਾ ਸਕਦੇ ਹਾਂ ਜਾਂ ਇਹਨਾਂ ਦੇ ਲਈ ਕੋਈ ਢੁੱਕਵਾਂ ਸਮਾਂ ਹੁੰਦਾ ਕਿ ਕਦੋਂ ਬੂਟੇ ਲੱਗਣੇ ਨੇ ਜਿਹੜੇ ਉਹ ਗਰੋਥ ਸਹੀ ਢੰਗ ਦੇ ਨਾਲ ਕਰਦੇ ਰਹਿਣ? ਕਿਉਂਕਿ ਫਲਦਾਰ ਬੂਟੇ ਅਸੀਂ ਆਪਣੇ ਘਰਾਂ ਦੇ ਵਿੱਚ ਲਗਾ ਤਾਂ ਬਹੁਤ ਲੈਂਦੇ ਹਾਂ, ਜਿਹੜੇ ਮਾਲੀ ਆਉਂਦੇ ਨੇ ਫੇਰੀਆਂ ਵਾਲੇ ਉਹਨਾਂ ਤੋਂ ਲੈ ਕੇ, ਪਰ ਬਹੁਤ ਘੱਟ ਬੂਟੇ ਨੇ ਜਿਹੜੇ ਸਾਨੂੰ ਫਲ ਦੇਣ ਦੀ ਸਟੇਜ ਤੱਕ ਪਹੁੰਚਦੇ ਨੇ। ਫਲਦਾਰ ਬੂਟੇ ਲਾਉਣ ਦਾ ਢੁੱਕਵਾਂ ਸਮਾਂ ਡਾਕਟਰ ਸਾਹਿਬ ਕੀ ਹੈ?
1: ਤਾਂ ਵਧੀਆ ਸਵਾਲ ਕੀਤਾ ਰਣਵੀਰ ਜੀ ਤੁਸੀਂ, ਕਿਉਂਕਿ ਹੁਣ ਅੱਜ ਦੇ ਸਮੇਂ 'ਚ 10-15 ਦਿਨਾਂ ਤੋਂ ਬਾਅਦ, 15-20 ਦਿਨ ਤੋਂ ਬਾਅਦ ਤਕਰੀਬਨ ਬਰਸਾਤਾਂ ਸ਼ੁਰੂ ਹੋ ਜਾਣੀਆਂ ਨੇ ਜੀ। ਅਸਲ ਵਿੱਚ ਜਦੋਂ ਬਰਸਾਤਾਂ ਦਾ ਮੌਸਮ ਮੌਨਸੂਨ ਪੂਰਾ ਸਮਾਂ ਹੁੰਦਾ ਉਦੋਂ ਬੂਟੇ ਸਹੀ ਦਾ ਲਾਉਣ ਦਾ ਸਮਾਂ ਤਰੀਕਾ ਉਹੀ ਵਧੀਆ ਬੂਟਾ ਵਾ ਲੱਗਦਾ, ਮਤਲਬ ਮਰਦਾ ਨਹੀਂ ਹੈਗਾ, ਉਹ ਪੂਰੀ ਤਰ੍ਹਾਂ ਪ੍ਰਫੁੱਲਿਤ ਹੋ ਜਾਂਦਾ। ਜਿਹੜੇ ਬੂਟੇ ਅਸੀਂ ਫਰਵਰੀ ਮਾਰਚ 'ਚ ਲਾਉਂਦੇ ਹਾਂ, ਭਾਵੇਂ ਸਾਡਾ ਰਿਕਮੈਂਡੇਸ਼ਨ ਹੈ ਕਿ ਫਰਵਰੀ ਮਾਰਚ ਬੂਟੇ ਲਾਉਣ, ਪਰ ਫਰਵਰੀ ਮਾਰਚ ਤੋਂ ਬਾਅਦ ਕਈ ਵਾਰ ਮਾਰਚ ਦੇ ਮਹੀਨੇ 'ਚ ਅਪ੍ਰੈਲ ਦੇ ਮਹੀਨੇ 'ਚ ਗਰਮੀ ਇੰਨੀ ਪੈ ਜਾਂਦੀ ਆ ਕਿ ਬੂਟੇ ਚੱਲ ਨਹੀਂ ਸਕਦੇ। ਅਤੇ ਜਿਹੜੇ ਅੱਜ ਕੱਲ੍ਹ ਦੇ ਬੂਟੇ ਲਾਏ ਆ, ਲਾਉਣੇ ਆ, ਮੂਹਰੇ ਬਰਸਾਤਾਂ 'ਚ ਲਾਉਣੇ ਆ ਅਸੀਂ, ਉਹ ਬੂਟੇ ਬਹੁਤ ਵਧੀਆ ਚੰਗੀ ਤਰ੍ਹਾਂ ਚੱਲ ਜਾਂਦੇ, ਕਿਉਂਕਿ ਉਹਨਾਂ ਨੂੰ ਵਾਤਾਵਰਨ ਪੂਰਾ ਮਿਲ ਜਾਂਦਾ, ਮਿੱਟੀ ਵੀ ਹੁੰਦੀ ਆ, ਮੋਇਸਚਰ ਵੀ ਹੁੰਦਾ, ਹਵਾ 'ਚ ਵੀ ਸਭ ਕੁਛ ਨਮੀ ਪੂਰੀ ਹੁੰਦੀ ਆ, ਉਹ ਬੂਟੇ ਮਰਦੇ ਨਹੀਂ ਹੈਗੇ। ਜਿੱਥੋਂ ਤੱਕ ਬੂਟਿਆਂ ਦੀ ਗੱਲ ਵਾ, ਤੁਸੀਂ ਗੱਲ ਕੀਤੀ ਆ ਵੀ ਪਿੰਡਾਂ 'ਚ ਫਿਰਦੇ ਤੁਰਦੇ ਹੁੰਦੇ ਆ, ਅਤੇ ਮੈਂ ਤਾਂ ਪਹਿਲਾਂ ਵੀ ਅੱਗੇ ਵਾਰ ਕਈ ਵਾਰ ਹੋਈ ਆ ਗੱਲ, ਉਹਨਾਂ ਤੋਂ ਬੂਟੇ ਨਹੀਂ ਲੈਣੇ ਚਾਹੀਦੇ, ਕਿਉਂਕਿ ਉਹ ਪਤਾ ਨਹੀਂ ਆਪਾਂ ਨੂੰ ਉਹ ਬੂਟਾ ਕੀ ਆ ਕਿ ਨਹੀਂ। ਇਹ ਬੂਟੇ ਨੇ ਫਲ ਦੇਣਾ 4-5 ਸਾਲਾਂ ਬਾਅਦ ਜਾ ਕੇ, ਉਦੋਂ ਹੀ ਪਤਾ ਲੱਗਦਾ। ਕਈ ਬਾਗ ਸਾਡੇ ਨਿਗਾਹ 'ਚ ਆਏ ਆ, ਧਿਆਨ 'ਚ ਆਏ ਆ, 5-7 ਸਾਲ ਦੇ ਬਾਗ ਹੋ ਗਏ ਵੱਡੇ, ਜਦੋਂ ਲੱਗਦੇ ਉਹ ਕਿੰਬਾਂ ਲੱਗ ਜਾਂਦੀਆਂ, ਜਿਹਨੂੰ ਕਹਿੰਦੇ ਖੱਟੀ ਹੋ ਗਈ ਨਿਕਲ ਗਈ, ਉਹ ਬੰਦਾ ਬੂਟੇ ਲਾ ਗਿਆ, ਪੈਸੇ ਵਾਹਵਾ ਲੈ ਗਿਆ, ਨਹੀਂ ਜੀ ਮੈਂ ਗਰੰਟੀ ਦਿੰਦਾ ਮੈਂ ਆਹ ਕਰਦਾ, ਉਹ ਬੂਟੇ ਹੋਰ ਹੀ ਕੁਛ ਨਿਕਲ ਗਿਆ। ਇਸੇ ਤਰ੍ਹਾਂ ਸਾਰਿਆਂ ਬੂਟਿਆਂ ਦਾ ਇਹੀ ਹਾਲ ਆ, ਉਹ ਵੇਚਣ ਵਾਲੇ ਆਉਂਦੇ ਆ, ਘੱਟ ਤੋਂ ਘੱਟ ਜਿਹੜੇ ਮਾੜੇ ਬੂਟੇ ਹੁੰਦੇ ਆ ਜਾਂ ਕਿਹਨਾਂ ਦੀ ਕੋਈ ਮਤਲਬ ਨਹੀਂ ਅਹਿਮੀਅਤ ਹੁੰਦੀ, ਉਹ ਪਿੰਡਾਂ 'ਚ ਦੇ ਜਾਂਦੇ ਆ, ਪਿੰਡ ਵਾਲਿਆਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ, ਉਹ ਲਾ ਲੈਂਦੇ ਆ, ਉਦੋਂ ਹੀ ਪਤਾ ਲੱਗਦਾ ਜੇ 5-4 ਸਾਲਾਂ ਬਾਅਦ ਫਲ ਨਹੀਂ ਲੱਗਦਾ ਜਾਂ ਕੁਛ ਹੋਰ ਨਿਕਲ ਗਿਆ ਜਾਂ ਦੇਸੀ ਨਿਕਲ ਗਏ। ਅਤੇ ਇਸ ਕਰਕੇ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ, ਸਹੀ ਮਾਤਰਾ ਵਿੱਚ ਸਹੀ ਤਰੀਕੇ ਸਾਡੀ ਯੂਨੀਵਰਸਿਟੀ, ਜਿਵੇਂ ਸਾਡੀ ਯੂਨੀਵਰਸਿਟੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ, ਜਾਂ ਸਾਡਾ ਬਾਗਬਾਨੀ ਵਿਭਾਗ ਆ, ਉੱਥੇ ਬਾਗਬਾਨੀ ਵਿਕਾਸ ਅਫਸਰ ਬਹਿੰਦਾ ਵਾ, ਜ਼ਿਲ੍ਹਾ ਪੱਧਰ 'ਤੇ ਸਾਡੇ ਡਿਪਟੀ ਡਾਇਰੈਕਟਰ ਬਹਿੰਦੇ ਆ, ਅਸਿਸਟੈਂਟ ਡਾਇਰੈਕਟਰ ਬਹਿੰਦੇ ਆ, ਉਹਨਾਂ ਨਾਲ ਸੰਪਰਕ ਕਰਕੇ ਢੁੱਕਵੇਂ ਸਮੇਂ 'ਤੇ ਹੀ ਬੂਟੇ ਲਾਉਣੇ ਚਾਹੀਦੇ ਆ, ਉਹਨਾਂ ਦੀ ਸਲਾਹ ਲੈ ਕੇ ਹੀ ਬੂਟੇ ਲਾਉਣੇ ਚਾਹੀਦੇ ਆ। ਜੇ ਬਾਗ ਲਾਉਣਾ ਤਾਂ ਸਾਡੇ ਬਾਗਬਾਨੀ ਵਿਭਾਗ ਨਾਲ ਜਾਂ PAU ਨਾਲ ਸੰਪਰਕ ਕਰਕੇ ਪਹਿਲਾਂ ਬੂਟੇ ਬੁੱਕ ਕਰਾਓ, ਚੰਗੀ ਕੁਆਲਿਟੀ ਦੇ ਬੂਟੇ ਲਾਓ, ਬਿਨਾਂ ਮਤਲਬ ਕੋਈ ਬਿਮਾਰੀ ਤੋਂ, ਬਿਨਾਂ ਕੋਈ ਕੀੜੇ ਮਕੌੜੇ ਤੋਂ ਬੂਟੇ ਲੈ ਕੇ ਤਾਂ ਹੀ ਲਾਉਣੇ ਚਾਹੀਦੇ ਸਾਨੂੰ।
0: ਡਾਕਟਰ ਸਾਹਿਬ, ਮਾਰਚ ਅਤੇ ਸਤੰਬਰ ਦੇ ਮਹੀਨੇ ਦੇ ਵਿੱਚ ਜਦੋਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨ ਮੇਲੇ ਲਗਾਏ ਜਾਂਦੇ ਨੇ
1: ਜੀ,
0: ਕਿਸਾਨ ਮੇਲਿਆਂ ਦੇ ਬਾਹਰ ਵੀ ਸੜਕਾਂ ਦੇ ਉੱਤੇ ਬਹੁਤ ਸਾਰੀਆਂ ਨਰਸਰੀਆਂ ਹੁੰਦੀਆਂ ਨੇ, ਨਵੀਂ ਨਰਸਰੀਆਂ ਦੇ ਨੁਮਾਇੰਦੇ ਉੱਥੇ ਹੁੰਦੇ ਨੇ, ਉਹਨਾਂ ਵੱਲੋਂ ਵੀ ਬੂਟੇ ਰੱਖੇ ਹੁੰਦੇ ਨੇ, ਫਲ ਲੱਗਿਆ ਹੁੰਦਾ ਬੂਟਿਆਂ ਦੇ ਉੱਤੇ, ਬਿਲਕੁਲ ਨਿੱਕੇ ਨਿੱਕੇ ਬੂਟਿਆਂ ਦੇ ਉੱਤੇ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਫਲ ਲੱਗਿਆ ਹੁੰਦਾ, ਉਹ ਬੂਟੇ ਤਾਂ ਸਹੀ ਹੋਣਗੇ ਜਿਨ੍ਹਾਂ 'ਤੇ ਪਹਿਲਾਂ ਹੀ ਫਲ ਲੱਗਿਆ
1: ਹੋਇਆ। ਨਹੀਂ ਜੀ, ਉਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ, ਕਿਉਂਕਿ ਉਹ ਬੂਟੇ ਤੁਹਾਨੂੰ ਦਿਖਾਉਣ ਵਾਸਤੇ ਕੁਝ ਥੋੜ੍ਹੇ ਜਿਹੇ ਬੂਟੇ ਹੁੰਦੇ ਆ, ਆਹ ਜੀ ਉਹਦੇ ਨਾਲ ਦਾ ਹੀ ਆ ਜੀ ਉਹਦੇ ਆ, ਉਹ ਤੁਹਾਨੂੰ ਬੂਟਾ ਉਹ ਦੇਣਗੇ ਨਹੀਂ, ਉਹ ਫੁੱਲ ਲੱਗਿਆ ਫਲ ਲੱਗਿਆ ਹੁੰਦਾ ਉਹ ਤੁਹਾਨੂੰ ਦਿੰਦੇ ਨਹੀਂ ਹੈਗੇ, ਤੁਹਾਨੂੰ ਜਾਣਗੇ ਵੀ ਆਹ ਲੈ ਲਓ ਜੀ, ਇਹਨੂੰ ਅਗਲੇ ਸਾਲ ਫਲ ਲੱਗ ਜਾਣਾ, ਇੱਦਾਂ ਹੀ ਕਹਿਣਗੇ ਅਕਸਰ ਉਹ। ਅਤੇ ਇਹ ਤਾਂ ਚਲੋ ਤੁਸੀਂ, ਮੈਂ ਤਾਂ ਜੋ ਪਹਿਲੀ ਗੱਲ ਕੀ ਕਿਹਾ PAU ਤੋਂ ਲੈਣੇ ਚਾਹੀਦੇ, ਕਿਉਂਕਿ ਜੇ ਇੱਦਾਂ ਬੂਟੇ ਲੱਗੇ ਵਾਲੇ ਮਿਲ ਗਏ ਜਾਂ ਮਿਲ ਜਾਣ ਤਾਂ ਫਿਰ ਸਾਰੇ ਪਿੰਡਾਂ 'ਚੋਂ ਉਹੀ ਲੋਕ ਲਾਉਣ, ਅਤੇ ਉਹ ਘੱਟ ਹੀ ਹੁੰਦੇ ਆ, ਉਹ ਦਿਖਾਵਾ ਹੀ ਹੁੰਦਾ ਵੈਸੇ ਰੱਖਣ ਦਾ ਉਹਨਾਂ ਦਾ
0: ਜੀ। ਜਿਹੜੇ ਕਲਮੀ ਬੂਟੇ ਡਾਕਟਰ ਸਾਹਿਬ ਲੈਣੇ ਹੁੰਦੇ ਨੇ ਕਿਸਾਨਾਂ ਨੇ ਜਦੋਂ ਖਰੀਦ ਕਰਨੀ ਹੁੰਦੀ ਹੈ, ਜਿਹੜੇ ਜਿਹਨਾਂ 'ਤੇ ਕਲਮ ਚੜ੍ਹੀ ਹੁੰਦੀ ਹੈ,
1: ਹਾਂਜੀ,
0: ਕਲਮ ਦਾ ਕਿਸ ਢੰਗ ਦੇ ਨਾਲ ਦੇਖਣੀ ਹੁੰਦੀ ਹੈ ਇੱਕ ਆਮ ਇਨਸਾਨ ਨੇ, ਆਮ ਕਿਸਾਨ ਨੇ ਜਿਹਨੇ ਆਪਣੇ ਘਰ ਦੇ ਵਿੱਚ ਜਾਂ ਆਪਣੇ ਖੇਤ ਦੇ ਵਿੱਚ ਜਾਂ ਆਪਣੇ ਮੋਟਰ ਦੇ ਉੱਤੇ ਕੋਈ ਫਲਦਾਰ ਬੂਟਾ ਲਗਾਉਣਾ, ਭਾਵੇਂ 1-2 ਬੂਟੇ ਹੀ ਲਗਾਉਣੇ ਹੋਣ, ਕਲਮ ਦੀ ਦੇਖਣ ਦੀ ਵਿਧੀ ਜਾਂ ਉਸਨੂੰ ਜਾਂਚਣ ਦੀ ਵਿਧੀ ਕੀ ਹੈ?
1: ਉਹ ਇਸ ਤਰ੍ਹਾਂ ਰਣਵੀਰ ਜੀ, ਕਲਮ ਦੀ ਦੇਖਣ ਦੀ ਵਧੀਆ, ਜਦੋਂ ਆਪਾਂ ਫੁੱਟ ਕੇ ਤੋਂ ਥੱਲਿਓਂ ਦੇਖੀਏ ਬੂਟਾ, ਜੇ ਵਿਚਾਲੇ ਕਲਮ ਮੋਟਾ ਹੋਇਆ ਹੋਊਗਾ, ਵਿਚਾਲੇ ਉਹ ਕਲਮ ਦਾ ਫਾਨਾ ਦਿਸਦਾ ਹੋਊਗਾ, ਜਦੋਂ ਕਿਉਂਕਿ ਸਾਲਕ ਦਾ ਬੂਟਾ ਲੈਣਾ ਹੁੰਦਾ ਆਪਾਂ, ਫਾਨਾ ਲੱਗਿਆ ਹੋਊਗਾ ਜਾਂ ਸਾਈਡ 'ਤੇ ਲੱਗੇ ਜਾਂ ਗ੍ਰਾਫਟਿੰਗ ਕੀਤੀ, ਉਹ ਵੱਖਰੀ ਦਿਸੂਗੀ, ਅਤੇ ਉਹ ਬੂਟਾ ਲੈਣਾ ਕਈ ਵਾਰ ਨਹੀਂ ਹੁੰਦੀ ਹੈਗੀ ਬਿਲਕੁਲ, ਦੈਟ ਮੀਨ ਜੋ ਦੇਸੀ ਆ ਉਹ ਉੱਤੇ ਦਾ ਜਿੰਨਾ ਕੁ ਤੱਕ ਜਿੱਥੋਂ ਤੱਕ ਹੈਗਾ ਬੰਦਾ ਇਹ ਧਿਆਨ ਰੱਖ ਲਵੇ, ਫਾਨਾ ਕੀਤਾ ਹੋਇਆ ਜਾਂ ਗ੍ਰਾਫਟਿੰਗ ਕੀਤੀ ਹੋਈ ਆ, ਉਹ ਬੂਟਾ ਤਕਰੀਬਨ ਬਹੁਤੀ ਗਲਤ ਸਲਾਹ ਲੈ ਕੇ ਕਿਸੇ ਦੀ ਕਰਨੀ ਚਾਹੀਦੀ ਆ ਬੂਟੇ, ਤਾਂ ਆਪਾਂ ਮਤਲਬ ਕਹਿ ਸਕਦੇ ਹਾਂ। ਇਹ ਕਈ ਗੇਰ ਇਹ ਵੀ ਹੋ ਸਕਦਾ ਸਰੀਰ ਜੀ ਗੱਲ ਆ, ਉਹ ਉਹਨਾਂ ਦਾ ਫਾਨਾ ਫੂਨਾ ਜਾਂ ਵੈਸੇ ਲਾਇਆ ਹੁੰਦਾ ਵਾ, ਕੀਤਾ ਦਿਖਾਇਆ ਹੁੰਦਾ ਵਾ, ਵਿੱਚ ਕੱਟ ਕੀਤੇ ਜੋ ਕੱਢਿਆ ਹੁੰਦਾ ਵਾ, ਅਤੇ ਬੂਟੇ ਹੁੰਦੇ ਸਾਰੇ ਦੇਸੀ, ਇਹ ਵੀ ਹੋ ਜਾਂਦਾ। ਇਸ ਕਰਕੇ ਮੈਂ ਤਾਂ ਸੁਝਾਅ ਦਊਂ ਇਹੀ ਵੀ ਬਾਗਬਾਨੀ ਵਿਭਾਗ ਨਾਲ ਜਾਂ PAU ਦੀ ਸਲਾਹ ਨਾਲ ਹੀ ਬੂਟੇ ਲਏ ਜਾਣ
0: ਜੀ। ਡਾਕਟਰ ਸਾਹਿਬ, ਜਦੋਂ ਹੁਣ ਅਸੀਂ ਗੱਲ ਕਰਦੇ ਹਾਂ ਗਰਮੀਆਂ ਦੇ ਮੌਸਮ ਦੀ, ਗਰਮੀਆਂ ਦੇ ਵਿੱਚ ਕੁਝ ਬੂਟਿਆਂ ਦੇ ਕਈ ਵਾਰ ਪੱਤੇ ਨੋਕਾਂ ਸੁੱਕਣ ਲੱਗ ਜਾਂਦੀਆਂ,
1: ਜੀ ਜੀ ਜੀ,
0: ਅੰਬ ਦੇ ਬੂਟੇ ਦੇ ਉੱਤੇ ਖਾਸ ਕਰਕੇ, ਜਾਮਣ ਦੇ ਬੂਟਿਆਂ ਦੇ ਉੱਤੇ, ਇਸ ਤਰ੍ਹਾਂ ਦੀਆਂ ਜਿਹੜੀਆਂ ਨਿਸ਼ਾਨੀਆਂ ਜਾਂ ਨਿੰਬੂ ਜਾਤੀ ਦੇ ਜਿੰਨੇ ਵੀ ਬੂਟੇ ਨੇ ਪੱਤੇ ਸੁੱਕਣ ਲੱਗ ਜਾਂਦੇ ਨੇ, ਕੀ ਉਸ ਦੇ ਵਿੱਚ ਦੇਖਣਾ ਹੁੰਦਾ ਕਿਸਾਨ ਨੇ, ਗਰਮੀ ਕਰਕੇ ਹੀ ਹੁੰਦਾ ਜਾਂ ਕੋਈ?
1: ਤਾਂ ਜਿਵੇਂ ਪੱਤੇ ਨਾ, ਤੁਸੀਂ ਨਿੰਬੂਆਂ ਦੇ ਬੂਟਿਆਂ ਦੀ ਗੱਲ ਕੀਤੀ ਆ, ਵਿਚਾਲੇ ਚਿੱਟਾ ਚਿੱਟਾ ਜਿਹਾ ਸੁੱਕ ਪੈ ਜਾਂਦਾ, ਉਹਦਾ ਗਰਮੀ ਕਰਕੇ ਹੁੰਦਾ। ਜਿਵੇਂ ਅੰਬਾਂ ਦੇ ਉੱਤੇ ਟੀਸੀ ਸੁੱਕ ਜਾਂਦੀ ਆ, ਉਹ ਕਈ ਵਾਰ ਉਹਨਾਂ ਦੇ ਵਿੱਚ ਤੱਤਾਂ ਦੀ ਘਾਟ ਹੋ ਜਾਂਦੀ ਆ, ਫੈਰਸ ਦੀ ਘਾਟ ਹੋ ਜਾਂਦੀ ਆ, ਆਇਰਨ ਦੀ ਘਾਟ ਵੀ ਹੋ ਜਾਂਦੀ ਬੂਟਿਆਂ ਨੂੰ, ਅਤੇ ਉਹ ਵੱਖੋ ਵੱਖਰੇ ਬੂਟਿਆਂ 'ਤੇ ਹਰ ਇੱਕ ਦੀ ਜਿਹੜੀ ਜਿਹੜੀ ਖਾਦ ਦਾ ਜਾਂ ਸਿਮ ਉਹਦਾ ਖਾਦਾਂ ਦਾ ਅਸਰ ਹੁੰਦਾ, ਕਈਆਂ ਨੂੰ ਘਾਟ ਕਰਕੇ ਹੀ ਇਹ ਮੌਕੇ 'ਤੇ ਦੇਖ ਕੇ ਦੱਸ ਸਕਦੇ ਆ ਵੀ ਆਹ ਬੂਟੇ ਨੂੰ ਆਹ ਘਾਟ ਆ, ਇਹ
0: ਕਿਸਾਨ ਅਕਸਰ ਕੀ ਕਰਦੇ ਨੇ, ਜਿੰਨੇ ਵੀ ਉਹਨਾਂ ਦੇ ਫਲਦਾਰ ਬੂਟੇ ਲੱਗੇ

0: ਹੁੰਦੇ ਨੇ ਪਾਈਪ ਦੇ ਨਾਲ, ਉਹ ਬੂਟੇ ਨੂੰ ਵੀ ਨਵਾ ਦਿੰਦੇ ਨੇ ਅਤੇ ਉਸਨੂੰ ਜਿਹੜੇ ਜੜ੍ਹਾਂ ਦੇ ਵਿੱਚ ਵੀ ਪਾਣੀ ਉਸਨੂੰ ਪ੍ਰੋਪਰ ਪੂਰਾ ਭਰ ਦਿੱਤਾ ਜਾਂਦਾ।
1: ਹਾਂਜੀ,
0: ਇਸ ਤਰ੍ਹਾਂ ਹੀ ਪਾਣੀ ਦੇਣਾ ਚਾਹੀਦਾ ਹੈ ਜਾਂ ਉਸਨੂੰ ਖਾਲਾਂ ਦੇ ਰਾਹੀਂ ਪਾਣੀ ਦੇਣਾ ਚਾਹੀਦਾ ਗਰਮੀਆਂ ਦੇ ਮੌਸਮ ਦੇ ਵਿੱਚ?
1: ਨਹੀਂ, ਮਤਲਬ ਦੇਖੋ ਇਹ ਪਾਣੀ ਦੇਣ ਦੇ ਕਈ ਤਰੀਕੇ ਨੇ ਜੀ। ਡਰਿੱਪ ਨਾਲ ਵੀ ਦਿੱਤਾ ਜਾ ਸਕਦਾ, ਡਰਿੱਪ ਸਿਸਟਮ ਤੁਸੀਂ ਜਾਣਿਆ ਹੀ ਆ ਵੀ ਅੱਜ ਕੱਲ੍ਹ ਬਹੁਤ ਪ੍ਰਚਲਿਤ ਆ। ਉਹ ਪਾਈਪਾਂ ਨਾਲ ਉਹ ਜਿੰਨੇ ਲੀਟਰ ਪਾਣੀ ਚਾਹੀਦਾ ਉਹਨਾਂ ਦੀ ਉਹ ਐਡਜਸਟਮੈਂਟ ਹੁੰਦੀ ਆ, ਬੂਟੇ ਨੂੰ ਡਰਿੱਪ ਨਾਲ ਵੀ ਦਿੱਤੇ ਜਾਂਦੇ। ਪਰ ਮੋਸਟਲੀ ਜਿੰਨੇ ਵੀ ਬਾਗ ਨੇ ਪੁਰਾਣੇ ਠੇਕੇਦਾਰ ਨੇ ਲਏ ਹੋਏ ਨੇ, ਉਹ ਡਰਿੱਪ ਨੂੰ ਲਾਈਕ ਨਹੀਂ ਕਰਦੇ। ਉਹ ਕਹਿੰਦੇ ਸਾਡਾ ਫਲ ਮਰ ਜਾਂਦਾ, ਫਲ ਨਹੀਂ ਆਉਂਦਾ ਉਹਨਾਂ। ਉਹ ਖੁੱਲ੍ਹਾ ਪਾਣੀ ਛੱਡਦੇ ਆ, ਖੁੱਲ੍ਹਾ ਪਾਣੀ ਛੱਡਦਾ ਜਿਹੜਾ ਤੁਸੀਂ ਗੱਲ ਉੱਤੋਂ ਸਾਫ਼ ਕਰਨ ਵਾਲੇ, ਉਹ ਕੋਈ ਬਹੁਤੀ ਵਧੀਆ ਗੱਲ ਹੀ ਆ ਸਾਫ਼ ਕਰ ਦੇਣਾ। ਉੱਤੋਂ ਜੋ ਮੋਟੀ ਘੱਟਾ ਨਿਕਲ ਜਾਂਦਾ ਕਿਉਂਕਿ ਫੋਟੋਸਿੰਥੈਸਿਸ ਵਧੀਆ ਹੋ ਜਾਂਦੀ ਆ। ਪਰ ਬੂਟੇ ਨੂੰ ਪਾਣੀ ਵੀ ਇੰਨਾ ਜ਼ਿਆਦਾ ਨਾ ਦਈਏ ਆਪਾਂ ਕਿ ਉਹਦੀਆਂ ਜੜ੍ਹਾਂ ਜੁੜਾਂ ਨੂੰ ਪ੍ਰੋਬਲਮ ਆ ਜਾਵੇ। ਇੱਕ ਗੱਲ ਮੈਂ ਇਹ ਸੁਝਾਅ ਦਊਂਗਾ ਤੁਹਾਨੂੰ, ਬੂਟੇ ਦੇ ਆਲੇ ਦੁਆਲੇ ਥੋੜ੍ਹੀ ਜਿਹੀ ਉੱਚਾ ਰੱਖਣਾ ਚਾਹੀਦਾ, ਮਿੱਟੀ ਲਾ ਕੇ ਉੱਚਾ ਰੱਖਣਾ ਤਾਂ ਕਿ ਉਹਦੇ ਪਾਣੀ ਬਿਲਕੁਲ ਜੜ੍ਹਾਂ ਦੇ ਨਾਲ ਨਾ ਲੱਗੇ। ਆਲੇ ਦੁਆਲੇ ਬੂਟਾ ਜਿੱਥੇ ਤੱਕ ਆਲੇ ਦੁਆਲੇ ਫੈਲਿਆ ਹੁੰਦਾ ਨਾ, ਉਹਦੇ ਤਕਰੀਬਨ ਜੜ੍ਹਾਂ ਉਹਦੇ ਹੇਠਾਂ ਤੱਕ ਵੱਧ ਜਾਂਦੀਆਂ ਨੇ। ਪਾਣੀ ਦੌਰ ਖੁੱਲ੍ਹਾ ਕਰਕੇ ਆਲੇ ਦੁਆਲੇ ਪਾਣੀ ਲੋੜ ਮੁਤਾਬਕ ਹੀ ਲਾਉਣਾ ਚਾਹੀਦਾ, ਨਾ ਕਿ ਆਪਾਂ ਫਲੱਡ ਇਰੀਗੇਸ਼ਨ ਦੇ ਦਈਏ ਵੀ ਪਾਣੀ ਖੜ੍ਹਾ ਰਹੇ ਦੋ ਦੋ ਤਿੰਨ ਤਿੰਨ ਬੂਟੇ ਮਰਨੇ ਸ਼ੁਰੂ ਹੋ ਜਾਂਦੇ ਆ। ਕਿਉਂਕਿ ਬਹੁਤ ਬਰੀਕ ਇਹਦੀਆਂ ਨਾੜਾਂ ਹੁੰਦੀਆਂ ਨੇ, ਮਤਲਬ ਜਿਹੜੀਆਂ ਜੜ੍ਹਾਂ ਹੁੰਦੀਆਂ ਨੇ ਇਹ, ਅਤੇ ਉਹ ਜੇ ਪਾਣੀ ਜ਼ਿਆਦਾ ਖੜ੍ਹ ਗਿਆ ਉਹ ਮਰ ਜਾਂਦੀਆਂ ਨੇ। ਇਸ ਲਈ ਸਾਨੂੰ ਅਵੋਇਡ ਕਰਨਾ ਚਾਹੀਦਾ, ਜਿਵੇਂ ਬੂਟੇ ਨਾਖ ਨੂੰ ਵੀ ਚੱਲ ਜਾਂਦਾ, ਮਤਲਬ ਅਮਰੂਦ ਨੂੰ ਵੀ ਚੱਲ ਜਾਂਦਾ, ਕਿੰਨੂ ਲਈ ਬਿਲਕੁਲ ਹੀ ਨਹੀਂ ਇਹ ਚੱਲਦਾ। ਨਿੰਬੂ ਜਾਤੀ ਦੇ ਬੂਟਿਆਂ ਲਈ ਇਹ ਪਾਣੀ ਵੱਧ ਖੜ੍ਹ ਗਿਆ, ਉਹ ਸੋਕਾ ਚੱਲ ਜਾਣਗੇ, ਪਰ ਪਾਣੀ ਜ਼ਿਆਦਾ ਦੋ ਦਿਨ ਖੜ੍ਹਾ ਉਹ ਮਰ ਜਾਣਗੇ। ਇਹ ਆ, ਇਹ ਗੱਲਾਂ ਦਾ ਸਾਨੂੰ ਮੌਕੇ 'ਤੇ ਧਿਆਨ ਰੱਖਣਾ ਪੈਂਦਾ ਜੀ।
0: ਜੀ ਡਾਕਟਰ ਸਾਹਿਬ, ਬਹੁਤ ਸਾਰੇ ਕਿਸਾਨ ਐਸੇ ਨੇ ਜਿਹੜੇ ਕਮਰਸ਼ੀਅਲ ਪੱਧਰ 'ਤੇ ਜਾਂ ਵੱਡੇ ਪੱਧਰ 'ਤੇ ਬਾਗਵਾਨੀ ਦਾ ਕੰਮ ਕਰਦੇ ਨੇ, ਜਿਨ੍ਹਾਂ ਨੇ ਦੋ ਦੋ ਚਾਰ ਚਾਰ ਏਕੜ, ਦਸ ਦਸ ਏਕੜ ਤੱਕ ਬਾਗ ਲਗਾਏ ਨੇ, ਉਹਨਾਂ ਨੂੰ ਪ੍ਰੋਪਰ ਜਾਣਕਾਰੀ ਵੀ ਹੈ, ਉਹਨਾਂ ਦਾ ਤਜਰਬਾ ਵੀ ਹੋ ਚੁੱਕਿਆ। ਪਰ ਜਿਹੜੇ ਕਿਸਾਨ ਬਾਗ ਲਗਾਉਣ ਬਾਰੇ ਸੋਚ ਰਹੇ ਨੇ ਜਾਂ ਬਹੁਤ ਘੱਟ ਏਰੀਏ ਤੋਂ ਸ਼ੁਰੂ ਕਰਨਾ ਚਾਹੁੰਦੇ ਨੇ, ਇੱਕ ਕਨਾਲ ਤੋਂ ਦੋ ਕਨਾਲ ਤੋਂ, ਕੀ ਉਹ ਮਲਟੀ ਕ੍ਰੋਪਿੰਗ ਅਲੱਗ ਅਲੱਗ ਤਰ੍ਹਾਂ ਦੇ ਬੂਟੇ ਥੋੜ੍ਹੀ ਆਪਣੇ ਖੇਤਰ ਦੇ ਵਿੱਚ ਲਗਾ ਸਕਦੇ ਨੇ ਜਾਂ ਇੱਕੋ ਤਰ੍ਹਾਂ ਦਾ ਹੀ ਬਾਗ ਲਗਾਉਣਾ?
1: ਰਣਵੀਰ ਜੀ, ਇਹ ਤੁਸੀਂ ਬਹੁਤ ਵਧੀਆ ਸਵਾਲ ਕੀਤਾ। ਸਾਡਾ PAU ਵੱਲੋਂ ਵੀ, ਬਾਗਬਾਨੀ ਵਿਭਾਗ ਵੱਲੋਂ ਵੀ ਇੱਕ ਸਕੀਮ ਤੋਂ ਕੀਤੀ ਹੋਈ ਹੈ, ਕਿਚਨ ਗਾਰਡਨਿੰਗ ਕਹਿ ਲਓ ਅਸੀਂ, ਬਾਗ ਦਾ ਵੀ ਏਰੀਆ ਇੱਕ ਸਾਨੂੰ ਘੱਟੋ ਘੱਟ ਕਨਾਲ ਦੇ ਵਿੱਚ ਨਾ, ਅਸੀਂ ਜੇ ਆਪਦੇ ਘਰ ਜੋਗਾ ਰੱਖਣਾ ਵਾ ਉਹਦੇ ਵਿੱਚ ਹਰ ਤਰ੍ਹਾਂ ਦੇ ਬੂਟੇ ਲਾਉਣੇ ਆ। ਅਸੀਂ ਦੇਖਣੇ ਆ ਵੀ ਬੂਟੇ ਕਿਹੜੇ ਕਿਹੜੀ ਸਾਈਡ ਨੂੰ ਕਿਹੜੇ ਲਾਉਣੇ ਆ, ਉਹਨਾਂ ਨੂੰ ਧੁੱਪ ਜ਼ਿਆਦਾ ਲੋੜ ਪੈਣੀ ਆ, ਕਿਹੜੀ ਸਾਈਡ ਨੂੰ ਉਹਨਾਂ ਨੂੰ ਮਤਲਬ ਸ਼ੋਰਾ ਚਾਹੀਦਾ ਵਾ, ਸਿਆਲਾਂ 'ਚ ਜਿਹਨਾਂ ਨੂੰ ਧੁੱਪ ਜ਼ਿਆਦਾ ਚਾਹੀਦੀ ਆ ਉਹ ਕਿਹੜੀ ਸਾਈਡ 'ਤੇ ਲਾਉਣੇ ਆ, ਇਹ ਬੂਟੇ ਸਾਨੂੰ ਮਤਲਬ ਉਹ ਉਸ ਹਿਸਾਬ ਨਾਲ ਦੇਖਣੇ ਪੈਂਦੇ ਆ। ਉਹ ਹਿਸਾਬ ਨਾਲ ਅਸੀਂ ਬੂਟੇ ਸਾਰੇ ਇੱਕ ਕਨਾਲ ਦੇ ਵਿੱਚ ਜਿਹੜੇ ਸਾਰਾ ਸਾਲ ਸਾਨੂੰ ਫਲ ਦੇਣ, ਜਿਵੇਂ ਕਿੰਨੂ ਹੋ ਗਿਆ, ਪਪੀਤਾ ਹੋ ਗਿਆ, ਅਮਰੂਦ ਹੋ ਗਿਆ, ਅੰਬ ਹੋ ਗਿਆ, ਜਾਮਣ ਹੋ ਗਈ ਹੈ ਜੀ, ਅਤੇ ਨਾਖ ਹੋ ਗਈ, ਬੱਗੂ ਗੋਸ਼ਾ, ਅਤੇ ਇਹ ਇਸ ਤਰ੍ਹਾਂ ਦੇ ਬੂਟੇ ਅਸੀਂ ਸਾਰੇ ਇੱਕ ਕਨਾਲ ਦੇ ਵਿੱਚ ਲੈ ਸਕਦੇ ਹਾਂ। ਜਿੱਥੋਂ ਤੱਕ ਬਾਗ ਲਾਉਣ ਦੀ ਸੰਬੰਧ ਦਾ, ਉਹ ਇੱਕ ਲਾਉਣ ਬਾਗ ਦਾ ਵੀ ਘੱਟੋ ਘੱਟ ਮੈਂ ਤਾਂ ਇਹ ਸੁਝਾਅ ਦਊਂਗਾ ਵੀ ਇੱਕ ਏਕੜ ਤੋਂ ਘੱਟ ਨਾ ਹੋਵੇ, ਇੱਕ ਏਕੜ ਕਿਉਂਕਿ ਚਾਰ ਪੈਸੇ ਆਉਣ, ਇਨਕਮ ਜੋ ਦਾ ਸਾਧਨ ਹੋ ਬਣ ਜਾਂਦਾ। ਜਿਹੜੇ ਆਪਾਂ ਛੋਟਾ ਬਾਗ ਲਾਉਂਦੇ ਹਾਂ, ਘਰ ਘਰੇਲੂ ਬਾਗ ਵਾਸਤੇ ਲਾਉਂਦੇ ਹਾਂ, ਬੂਟੇ ਲਾਉਂਦੇ ਹਾਂ, ਉਹ ਤਾਂ ਘਰ ਖਾਣ ਵਾਸਤੇ ਹੀ ਆ। ਅਤੇ ਦੂਜੀ ਗੱਲ, ਜੇ ਇੱਕ ਬਾਗ ਲਾਉਣਾ ਤਾਂ ਇੱਕ ਏਕੜ ਦਾ ਘੱਟੋ ਘੱਟ ਹੋਣਾ ਚਾਹੀਦਾ, ਉਹਦੇ ਵਿੱਚ ਆਮਦਨ ਬੰਦੇ ਨੂੰ ਸ਼ੁਰੂ ਹੋ ਜਾਂਦੀ ਦੋ ਤਿੰਨ ਸਾਲ ਬਾਅਦ। ਉਹਦੇ ਵਿੱਚ ਇੰਟਰਕ੍ਰੋਪਿੰਗ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ, ਜਿਵੇਂ ਸਬਜ਼ੀਆਂ ਲਾ ਲਈਆਂ ਛੋਟੀਆਂ, ਠੀਕ ਆ ਜੀ, ਮਟਰ ਲਾ ਲਏ, ਗੋਭੀ ਲਾ ਲਈ, ਉਹਦੇ ਲਈ ਵੀ ਇਹ ਆ ਜੀ ਰਣਵੀਰ ਜੀ, ਉਹਦੇ ਖਾਲ ਆ ਜਿਹੜੇ ਬਾਗ ਦੇ ਉਹ ਆਰਡਰ ਬੁੱਕ ਰੱਖਣੇ ਚਾਹੀਦੇ ਆ। ਉਹਦੇ ਵਿਚਾਲੇ ਏਰੀਆ ਜਿਹੜਾ ਉਹਦੇ ਵਿੱਚ ਤੁਸੀਂ ਬੀਜ ਸਕਦੇ ਹੋ। ਜੇ ਮੰਨ ਲਿਆ ਤੁਸੀਂ ਕਣਕ ਬੀਜੀ ਆ, ਇਹਦੇ ਵਿਚਾਲੇ ਵਿਚਾਲੇ ਬੀਜੋ, ਕਣਕ ਨੂੰ ਪਾਣੀ ਵੱਖਰਾ ਲੱਗਦਾ, ਬੂਟਿਆਂ ਨੂੰ ਪਾਣੀ ਵੱਖਰਾ ਲੱਗਦਾ। ਐਸਾ ਨਾ ਹੋਵੇ ਅਸੀਂ ਕਣਕ ਨੂੰ ਪਾਣੀ ਤਾਂ ਸਾਰੇ ਨੂੰ ਭਰ ਜਾਵੇ, ਜਾਂ ਉਹਨੂੰ ਮਤਲਬ ਕਣਕ ਨੂੰ ਲੇਟ ਦੇਣਾ, ਹਜੇ 20 ਦਿਨ ਬਾਅਦ ਦੇਣਾ ਜਾਂ ਬਾਅਦ 'ਚ ਦੇਣਾ, ਮਹੀਨੇ ਬਾਅਦ ਦੇਣਾ, ਉੱਧਰ ਬੂਟਾ ਸੁੱਕ ਜਾਵੇ, ਉਹਨੂੰ ਪਾਣੀ ਵੀ ਲੋੜ ਮੁਤਾਬਕ ਦੇਣੇ ਪੈਂਦਾ ਬਾਗਾਂ ਨੂੰ, ਅਤੇ ਕਣਕ ਨੂੰ ਤਾਂ ਜੋਤਨ ਪਾਣੀਆਂ ਨਾਲ ਹੀ ਸਰ ਜਾਂਦਾ। ਇਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਸਾਨੂੰ ਸਮੇਂ ਮੁਤਾਬਕ ਲੋੜ ਮੁਤਾਬਕ ਪਾਣੀ ਦੇਣਾ ਚਾਹੀਦਾ, ਉਹਨਾਂ ਦੇ ਦੌਰ ਵੱਖਰੇ ਬਣਾਉਣੇ ਚਾਹੀਦੇ, ਵਿਚਾਲੇ ਜਿਹੜੀ ਜਗ੍ਹਾ ਬਚੀ ਆ ਉਹਨੂੰ ਤੁਸੀਂ ਮਤਲਬ ਇੰਟਰਕ੍ਰੋਪਿੰਗ ਲਈ ਵਰਤ ਸਕਦੇ ਹੋ।
0: ਜੀ ਬਹੁਤ ਵਧੀਆ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਕਿ ਜਦੋਂ ਅਸੀਂ ਇੰਟਰਕ੍ਰੋਪਿੰਗ ਕਰਨੀ ਆ, ਜਦੋਂ ਅਸੀਂ ਘੱਟੋ ਘੱਟ ਇੱਕ ਏਕੜ ਦੀ ਗੱਲ ਕਰਦੇ ਹਾਂ, ਉਦੋਂ 2-3-4 ਸਾਲ ਬਾਅਦ ਹੀ ਸਾਨੂੰ ਜਿਹੜਾ ਫਲਦਾਰ ਬੂਟਿਆਂ ਨੇ ਆਮਦਨ ਦੇਣੀ ਸ਼ੁਰੂ ਕਰਨੀ
1: ਹੈ,
0: ਔਰ ਉਸ ਸਮੇਂ ਤੱਕ ਅਸੀਂ ਇੰਟਰਕ੍ਰੋਪਿੰਗ ਕਰਕੇ ਉਸ ਆਮਦਨ ਨੂੰ ਅਸੀਂ ਆਪਣੇ ਨੁਕਸਾਨ ਦੀ ਜਿਹੜੀ ਆ ਭਰਪਾਈ ਕਰ ਸਕਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰਦੇ ਹਾਂ ਖਾਦ ਪ੍ਰਬੰਧਨ ਦੀ, ਕਿ ਸੁਚੱਜਾ ਖਾਦ ਪ੍ਰਬੰਧਨ ਬਾਗਾਂ ਦੇ ਲਈ ਕੀ ਹੈ?
1: ਰਣਵੀਰ ਜੀ, ਬਹੁਤ ਵਧੀਆ ਸਵਾਲ ਕੀਤਾ। ਜਿੱਦਾਂ ਹਰ ਇੱਕ ਬੰਦੇ ਨੂੰ, ਮਨੁੱਖ ਨੂੰ ਖਾਣਾ ਜ਼ਰੂਰਤ ਆ, ਹਰ ਇੱਕ ਚੀਜ਼ ਲੋੜ ਆ ਜ਼ਰੂਰੀ, ਬੂਟਿਆਂ ਨੂੰ ਵੀ ਖਾਦਾਂ ਦੀ ਬੜੀ ਜ਼ਰੂਰਤ ਆ। ਬੂਟੇ ਬਿਨਾਂ ਖਾਦ ਦੇ ਨਹੀਂ ਹੁੰਦੇ। ਪਿੰਡਾਂ ਦੇ ਵਿੱਚ ਆਮ ਹੀ ਰਿਵਾਜ਼ ਆ, ਜੇ ਬੂਟਾ ਖੜ੍ਹਾ ਕੋਈ ਪਾਣੀ ਦਾ ਧਿਆਨ ਨਹੀਂ, ਉਹ ਤਾਂ ਕੁਦਰਤ ਆਸਰੇ 'ਚ ਫਲ ਵੀ ਦੇਈ ਜਾਂਦਾ ਅਤੇ ਕੋਈ ਪਾਣੀ ਦਾ ਨਹੀਂ ਦਿੰਦਾ, ਕੋਈ ਧਿਆਨ ਨਹੀਂ ਦਿੰਦਾ, ਕਿਉਂਕਿ ਦਰਖਤ ਮੋਟਰਾਂ 'ਤੇ ਕਿਹੜਾ ਪਾਣੀ ਮੂਲੀ ਆਲੇ ਦੁਆਲੇ ਹੁੰਦਾ, ਮਾੜਾ ਮੋਟਾ ਥੱਲੇ ਚਲੋ ਲੰਘ ਜਾਂਦਾ ਜੜ੍ਹਾਂ ਨੂੰ। ਅਦਰਵਾਈਜ਼ ਦਸੰਬਰ ਜਨਵਰੀ

0: ਦੇ ਵਿੱਚ ਜਿਹੜੇ ਬੂਟੇ ਹੁੰਦੇ ਨੇ ਜਿਵੇਂ ਸਦਾਬਹਾਰ ਬੂਟੇ ਨੇ, ਅੰਬ ਹੋ ਗਿਆ, ਨਾਕ ਹੋ ਗਈ, ਜਾਮਣ ਹੋ ਗਿਆ ਆਪਣੇ, ਤਾਂ ਅੰਬ ਹੋ ਗਿਆ, ਕਿੰਨੂ ਹੋ ਗਿਆ, ਮਾਲਟਾ ਹੋ ਗਿਆ, ਲੀਚੀ ਹੋ ਗਈ, ਜਿਹੜੇ ਸਦਾਬਹਾਰ ਬੂਟੇ ਆ, ਇਹਨਾਂ ਨੂੰ ਤੁਸੀਂ ਦਸੰਬਰ ਅਤੇ ਜਨਵਰੀ ਦੇ ਮਹੀਨੇ 'ਚ ਜੇ ਮੰਨ ਲਿਆ 5 ਸਾਲ ਦਾ ਬੂਟਾ, ਤਕਰੀਬਨ 5 ਕੁ ਟੋਕਰੀਆਂ ਵਧੀਆ ਦੇਸੀ ਖਾਦ ਦੀਆਂ ਉਹਨੂੰ ਪਾਉਣੀਆਂ ਚਾਹੀਦੀਆਂ ਨੇ। ਉਦੋਂ ਬਾਅਦ ਵਿੱਚ ਆ ਗਈ ਗੱਲ, ਉਹਨੇ ਫਲ ਚੱਕਣਾ ਹੁੰਦਾ ਫਰਵਰੀ 'ਚ, ਫਰਵਰੀ 'ਚ ਉਦੋਂ ਫਲ ਲੱਗ ਗਿਆ ਜੀ, ਉਦੋਂ ਬਾਅਦ ਵਿੱਚ ਅਸੀਂ ਉਹਨੂੰ ਖਾਦ ਦੇਣੀ ਆ ਯੂਰੀਆ ਦੀ, ਇੱਕ ਡੋਜ਼ ਪਹਿਲੀ ਡੋਜ਼ ਜਿਹੜੀ ਦੇਣੀ ਹੈ, ਜੇ 400 ਗ੍ਰਾਮ ਆ ਤਾਂ 200 ਗ੍ਰਾਮ ਉਹਨੂੰ ਉਹ ਦੇਣੇ ਆ। ਦੂਜੀ ਗੱਲ ਇਹ ਆ, ਇਸੇ ਤਰ੍ਹਾਂ ਸਾਰੇ ਫਰੂਟਾਂ ਦੀ ਇਹ ਗੱਲ ਸੇਮ ਆ ਇਹ। ਉਸ ਤੋਂ ਬਾਅਦ ਜਦੋਂ ਉਹਨੂੰ ਅਪ੍ਰੈਲ ਦੇ ਮਹੀਨੇ ਦੇ ਵਿੱਚ ਉਹ ਦੂਜੀ ਡੋਜ਼ ਦੇਣੀਆਂ ਖਾਦਾਂ, ਜਦੋਂ ਫਰੂਟ ਬਣ ਜਾਂਦਾ ਹੈਗਾ। ਅਮਰੂਦ ਆ, ਅਮਰੂਦ ਅੱਜ ਕੱਲ੍ਹ ਚੱਲਦਾ ਜੀ, ਉਹਨੂੰ ਮਈ ਜੂਨ 'ਚ ਜੇ ਤੁਸੀਂ ਖਾਦਾਂ ਪਾਉਣੀਆਂ ਨੇ ਜਿਹੜੀਆਂ ਫਰਟੀਲਾਈਜ਼ਰ ਆ, ਉਹਨੂੰ ਪਿਛਲੇ ਮਹੀਨੇ ਤੁਸੀਂ ਮਈ 'ਚ ਉਹਨੂੰ ਦੇਸੀ ਢੇਰ ਪਾਉਣਾ ਵਾ ਜੀ, ਖਾਦ ਉਹਨੂੰ ਮਈ ਜਾਣੀ, ਉਹਨੂੰ ਦਸੰਬਰ 'ਚ ਨਹੀਂ ਪਾਉਣੀ। ਇੱਕ ਬੂਟਾ ਐਸਾ ਇਹ ਹੋਇਆ ਬੇਰ ਹੋਇਆ, ਬਾਕੀਆਂ ਨੂੰ ਉਦੋਂ ਬਾਅਦ ਅਗਲੀ ਜਿਹੜੀ ਸਤੰਬਰ ਅਕਤੂਬਰ 'ਚ ਇਹਨੂੰ ਡੋਜ਼ ਪਾਉਣੀ ਆ ਦੂਜੀ। ਜਿਹੜੀ ਸਦਾਬਹਾਰ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਵਾਂ, ਦੂਜੇ ਬੂਟਿਆਂ ਨੂੰ ਅਸੀਂ ਫਰਵਰੀ ਔਰ ਮਾਰਚ ਅਪ੍ਰੈਲ 'ਚ ਦੇ ਵਿੱਚ ਅਸੀਂ ਖਾਦਾਂ ਪਾਉਂਦੇ ਹਾਂ। ਇਹ ਉਹ ਬੂਟੇ ਦੀ ਲੋੜ ਮੁਤਾਬਕ ਅਸੀਂ ਜਿੰਨੀਆਂ ਖਾਦਾਂ ਨੂੰ ਬਣਦੀਆਂ ਉਨੇ ਦੇਣੀਆਂ। ਦੇਸੀ ਢੇਰ ਜ਼ਰੂਰ ਪਾਉਣਾ ਪੈਂਦਾ, ਜਿੱਦਾਂ ਦਾ ਬੂਟਾ 'ਚ 4 ਸਾਲ ਦਾ ਹੋਵੇ, 4 ਕੁ ਟੋਕਰੀਆਂ ਪਾ ਦਿਉ ਵਧੀਆ ਹਲਕੀਆਂ, ਅਤੇ ਉਹ ਬਹੁਤ ਜ਼ਰੂਰੀ ਆ, ਇਸ ਕਰ ਤਾਂ ਉਹਦੀ ਕੰਪਨਸੇਟ ਹੁੰਦੇ ਆ, ਅਤੇ ਇਹ ਬੜਾ ਜ਼ਰੂਰੀ ਆ। ਅਦਰਵਾਈਜ਼ ਤਾਂ ਫਲ ਨਹੀਂ ਚੱਕਦਾ ਹੈਗਾ, ਅਤੇ ਫਲ ਚੱਕੂਗਾ ਤਾਂ ਹਲਕਾ ਰਹਿ ਜੂਗਾ, ਮਾੜਾ ਦੇਊਗਾ ਫਲ, ਅਤੇ ਇਹ ਬੜਾ ਜ਼ਰੂਰੀ ਹੈ ਜੀ।
1: ਡਾਕਟਰ ਸਾਹਿਬ, ਕਿਸਾਨ ਵੀਰ ਅਕਸਰ ਕੀ ਕਰਦੇ ਨੇ ਕਿ ਜਦੋਂ ਉਹਨਾਂ ਨੇ ਆਪਣੀ ਫਸਲ ਨੂੰ ਖਾਦ ਦੇਣੀ ਹੁੰਦੀ ਹੈ, ਯੂਰੀਆ ਦੇਣਾ, DAP ਦੇਣਾ ਜਾਂ ਕੋਈ ਹੋਰ ਜ਼ਿੰਕ ਵਗੈਰਾ ਦੇਣਾ, ਤਾਂ ਉਹ ਨਾਲ ਹੀ ਜਦੋਂ ਜਿਹੜੇ ਉਹਨਾਂ ਦੇ ਫਲਦਾਰ ਬੂਟੇ ਹੁੰਦੇ ਨੇ ਘਰ ਦੇ ਵਿੱਚ ਲੱਗੇ ਹੋਏ, ਉਹਨਾਂ ਨੂੰ ਵੀ ਨਾਲ ਹੀ ਖਾਦ ਪਾ ਦਿੰਦੇ ਨੇ, ਕਿਉਂਕਿ ਉਹਨਾਂ ਨੇ ਖਾਦ ਚੱਕੀ ਹੁੰਦੀ ਆਪਣੇ ਮੋਢੇ ਦੇ ਵਿੱਚ ਪਾਈ ਹੁੰਦੀ ਹੈ, ਉਹਨਾਂ ਨੂੰ ਲੱਗਦਾ ਵੀ ਛਿੱਟਾ ਤਾਂ ਲਾਉਣ ਲੱਗਿਆ ਹੁਣ ਸਾਰਿਆਂ ਨੂੰ ਹੀ ਪੂਰਾ ਕਰ ਦਈਏ।
0: ਨਹੀਂ ਜੀ, ਮੈਂ ਦੱਸਿਆ ਜੀ, ਤਾਂ ਫਲ 'ਤੇ ਬੜਾ ਅਸਰ ਪੈਂਦਾ, ਜਿੱਦਾਂ ਮੈਂ ਦੱਸਿਆ ਵੀ ਫਰਵਰੀ ਦੇ ਵਿੱਚ ਫਲ ਫਰੂਟ ਸੈੱਟ ਹੋ ਜਾਂਦਾ, ਉਹਨੂੰ ਫਿਰ ਵਧਣ ਦੇ ਲਈ ਮਾਰਚ ਅਪ੍ਰੈਲ 'ਚ ਦਿੰਦੇ ਹਾਂ ਰੋਜ਼ ਦੂਜੀਆਂ ਡੋਜ਼ਾਂ, ਅਤੇ ਜੇ ਆਪਾਂ ਹਰ ਮਹੀਨੇ ਪਾਈ ਜਾਵੇ ਉਹਦੀ ਗਰੋਥ ਵਧੀ ਜਾਊਗੀ। ਹਰ ਮਹੀਨੇ ਜਦੋਂ ਮਤਲਬ ਛਿੱਟਾ ਦੇਣਾ, ਕਿਸੇ ਫਸਲ ਨੂੰ ਵੀ ਦੇਣਾ ਛਿੱਟਾ ਦੇਣਾ, ਆਪਾਂ ਉਹਨੂੰ ਬੂਟੇ ਨੂੰ ਵੀ ਦਿੰਦੇ ਹਾਂ, ਫਿਰ ਉਹਦੀ ਵੈਜੀਟੇਟਿਵ ਗਰੋਥ ਵੱਧ ਜੂਗੀ ਜੀ, ਬੂਟੇ ਦੀ ਵੈਜੀਟੇਟਿਵ ਗਰੋਥ ਵੱਧ ਜੂਗੀ ਤਾਂ ਫਰੂਟ ਘੱਟ ਜੂਗਾ। ਇਸ ਕਰਕੇ ਉਹ ਆਪਾਂ ਆਪਦੇ ਜਿਹੜੇ ਮਤਲਬ ਬੂਟਿਆਂ ਦੀ ਰਿਕਮੈਂਡਡ ਰੋਜ਼ ਆ ਉਹਦੇ ਮੁਤਾਬਕ ਹੀ ਬੂਟਿਆਂ ਨੂੰ ਪਾਣੀ ਸਾਨੂੰ ਖਾਦ ਦੇਣੀ ਚਾਹੀਦੀ ਆ
1: ਜੀ। ਡਾਕਟਰ ਸਾਹਿਬ, ਬਹੁਤ ਸਾਰੇ ਬੂਟੇ ਐਸੇ ਨੇ, ਜੇਕਰ ਅਸੀਂ ਜਿਵੇਂ ਨਿੰਬੂ ਜਾਤੀ ਦੇ ਬੂਟਿਆਂ ਦੀ ਜਦੋਂ ਗੱਲ ਕਰਦੇ ਹਾਂ, ਉਹਨਾਂ ਦੇ ਪੱਤੇ ਇਕੱਠੇ ਹੋ ਜਾਂਦੇ ਨੇ, ਫਲ ਫਟਣ ਲੱਗ ਜਾਂਦਾ ਹੈ, ਇਸ ਤਰ੍ਹਾਂ ਅਸੀਂ ਜਦੋਂ ਅੰਬ ਦੇ ਬੂਟੇ ਦੀ ਗੱਲ ਕਰਦੇ ਹਾਂ ਉਹਦੇ ਫਲ ਦੇ ਗੁੱਛੇ ਜੇ ਬਣ ਜਾਂਦੇ ਨੇ, ਇਹ ਕੀ ਸਾਡੀ ਕਮੀਆਂ ਹੁੰਦੀਆਂ ਨੇ ਜਾਂ ਕੋਈ ਬਿਮਾਰੀਆਂ ਹੁੰਦੀਆਂ ਨੇ?
0: ਨਹੀਂ ਜੀ, ਇਹ ਬਿਮਾਰੀਆਂ ਨੇ ਕੁਛ ਥੋੜ੍ਹੀਆਂ ਸਾਡੀਆਂ ਬੂਟੇ ਦੇ ਵਿੱਚ ਵੀ ਹੈਗੀ, ਜਿਸ ਤਰ੍ਹਾਂ ਬੂਟੇ ਦੇ ਆਕੇ ਨਿੰਬੂ ਤੁਸੀਂ ਗੱਲ ਕਰਦੇ, ਮੈਨੂੰ ਫਲ ਜਾਂਦਾ, ਫਲ ਫਟ ਜਾਂਦਾ, ਇਹਦੀ ਸਕਿਨ ਬਹੁਤ ਪਤਲੀ ਹੈ, ਬਹੁਤ ਪਤਲੀ ਹੁੰਦੀ ਹੈ, ਉਤੋਂ ਜਦੋਂ ਅਸੀਂ ਪਾਣੀ ਵੱਧ ਦੇ ਦਿੰਦੇ ਹਾਂ ਭਾਰਾਂ ਤਾਂ ਉਹ ਫਟ ਜਾਂਦਾ ਹੈਗਾ, ਫਿਰ ਫਟ ਜਾਂਦਾ ਤਾਂ ਕੀ ਕਰੋ, ਉਹਨੂੰ ਬਿਮਾਰੀ ਵੀ ਲੱਗ ਜਾਂਦੀ, ਉਹ ਫਟੇ ਹੋਏ ਤਾਂ ਉੱਤੇ ਆ ਕੇ ਇਨਫੈਕਸ਼ਨ ਵਾਇਰਸ ਮਤਲਬ ਫੰਗਸ ਵੀ ਆ ਜਾਂਦੀ ਆ, ਅਤੇ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ। ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ, ਬੂਟੇ ਨੂੰ ਪਾਣੀ ਉਨਾ ਕੁ ਲਾਉਣਾ ਚਾਹੀਦਾ ਜਿੰਨਾ ਕੁ ਉਹਨੂੰ ਲੋੜ ਆ ਜੀ, ਕਿੱਲਾ ਰੱਖਣਾ ਚਾਹੀਦਾ, ਅਸਲ ਉਸ ਮੋਇਸਚਰ ਹੋਣਾ ਚਾਹੀਦਾ, ਇਹਨਾਂ ਨੇ ਭਰ ਕੇ ਪਾਣੀ ਲਾ ਦੀ, ਉਹਦੇ ਨਾਲ ਕੀ ਕਰ ਫਲ ਹੁੰਦਾ ਪੂਰਾ ਲੱਗਿਆ, ਉਹ ਭਲ ਕੇ ਉਹ ਝੱਲਦਾ ਨਹੀਂ ਹੈਗਾ, ਫਟ ਜਾਂਦਾ ਉਹ। ਜਿੱਥੋਂ ਤੱਕ ਦੂਜੀਆਂ ਫਸਲਾਂ ਦੀ ਗੱਲ ਵਾ, ਵੱਧ ਪਾਣੀ ਦੀ ਗੱਲ ਵਾ, ਪਾਣੀ ਹੈ ਬੂਟੇ ਦੀ ਮਤਲਬ ਲੋੜ ਮੁਤਾਬਕ ਹੀ, ਮੈਂ ਤੁਹਾਨੂੰ ਇਹ ਗੱਲ ਕਹੂੰਗਾ ਵੀ ਲੋੜ ਦੇਣਾ ਚਾਹੀਦਾ ਵਾ। ਨਿੰਬੂ ਜਾਤੀ ਦਾ ਬੂਟਾ ਪਾਣੀ ਬਿਨਾਂ ਸਾਰ ਲੂਗਾ, ਸੋਕਾ ਝੱਲ ਜੂਗਾ, ਪਾਣੀ ਜ਼ਿਆਦਾ ਦਿੱਤਾ ਗਿਆ, ਪਾਣੀ ਦੇਣਾ ਜ਼ਰੂਰ ਆਪਾਂ, ਪਾਣੀ ਜ਼ਿਆਦਾ ਦਿੱਤਾ ਗਿਆ ਮਰ ਜੂਗਾ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਸੀ ਅੰਬਾਂ ਦੀ, ਅੰਬਾਂ ਦੀ ਇੱਕ ਬਿਮਾਰੀ ਹੈ, ਉਹਨੂੰ ਕਹਿੰਦੇ ਹੁੰਦੇ ਆ ਉੱਤੋਂ ਫਲ ਦੇ ਗੁੱਛੇ ਗੜਨੇ, ਗੁੱਛਾ ਜਿਹਾ ਬਣਦਾ, ਉਹ ਕਾਲੇ ਜਿਹੇ ਹੋ ਜਾਂਦੇ ਆ, ਉਹਨੂੰ ਫਰੂਟ ਨਹੀਂ ਲੱਗਦਾ। ਉਹ ਜਿੰਨਾ ਚਿਕਰ ਉਹ ਬੂਟੇ ਦੇ ਉੱਤੇ ਹੀ ਆ ਨਾ, ਉਹ ਬੂਟਾ ਮਤਲਬ ਉਹਨੇ ਫਲ ਹਰ ਸਾਲ ਇੱਦਾਂ ਹੀ ਰਹਿਣਾ ਵਾ, ਫਲ ਲੱਗਣਗੇ, ਜੜ ਕਾਲਾ ਜਿਹਾ ਹੋ ਜੂਗਾ, ਝੜ ਜੂਗਾ, ਨਹੀਂ ਲੱਗਦੇ ਉਹਨੂੰ ਮੈਂਗੋ ਮਾਲ ਫੋਰਮੇਸ਼ਨ ਕਹਿੰਦੇ ਆ ਜੀ। ਉਹਦੇ ਬਚਾਅ ਲਈ ਅਸੀਂ ਸਾਨੂੰ ਅਕਤੂਬਰ ਨਵੰਬਰ 'ਚ, ਫਿਰ ਫਰਵਰੀ 'ਚ, ਫਿਰ ਅਪ੍ਰੈਲ 'ਚ ਇਹਨੂੰ 2-3 ਸਪਰੇਆਂ ਕਰਨੀ ਪੈਂਦੀਆਂ। ਇੱਕ ਕੈਰਾਥੀਨ ਦਵਾਈ ਹੁੰਦੀ ਆ, ਫੰਜੀਸਾਈਡ ਆ, ਉਹਦੇ ਵਿੱਚ ਕੋਈ ਜਿੱਦਾਂ ਮੈਂ ਦਵਾਈਆਂ ਘਰੇ ਜਿਵੇਂ ਖੱਟੀ ਲੱਸੀ ਆ ਉਹ ਵੀ ਕੰਮ ਕਰ ਦਿੰਦੀ ਆ, ਖੱਟੀ ਲੱਸੀ ਪੁਰਾਣੀ ਹੋਵੇ ਨਾ ਘਰ ਦੀ ਲੱਸੀ, ਉਹਨੂੰ ਤੁਸੀਂ ਸਪਰੇਅ ਕਰੋ, ਉਹ ਇੱਕ ਫੰਜੀਸਾਈਡ ਦਾ ਕੰਮ ਵੀ ਕਰ ਜਾਂਦੀ ਆ। ਇਨਸੈਕਟ ਦਾ ਕੰਮ ਕਿਹਾ ਵੀ ਜੇ ਤੁਸੀਂ ਥੋੜ੍ਹਾ ਇੱਕ ਲੱਸੀ ਪਈ ਆ ਤੁਹਾਡੇ ਕੋਲ, ਥੋੜ੍ਹਾ ਜਿਹਾ ਗੁੜ ਘੋਲ ਲਓ, 10-15 ਦਿਨ ਪਿਆ ਰਿਹਾ, ਦੋਨਾਂ ਨੂੰ ਰਲਾ ਲਓ ਤੁਸੀਂ, ਅਮਰੂਦਾਂ ਦੇ ਥੱਲੇ ਰੱਖ ਦਿਉ, ਜਿਹੜੀ ਫਲ ਦੀ ਮੱਖੀ ਆ ਉਹਦੇ ਵਿੱਚ ਆਈ ਜਾਊਗੀ, ਉੱਧਰ ਘੱਟ ਅਟੈਕ ਕਰੂਗੀ। ਇਸੇ ਤਰ੍ਹਾਂ ਜਿਹੜੀਆਂ ਅੰਬਾਂ ਦਾ ਗੁੱਛਾ ਉਹਨੂੰ ਕੰਟਰੋਲ ਕਰਨ ਲਈ ਸਾਨੂੰ 2-3 ਸਪਰੇਆਂ ਕਰਨੀਆਂ, ਉਹ ਬਿਮਾਰੀ ਬੜੀ ਨਾਮਰਾਦ ਆ, ਬੂਟੇ 'ਤੇ ਫਲ ਨਹੀਂ ਲੱਗਦਾ। ਉਹਦੇ ਲਈ ਕੀ ਆ ਵੀ ਸਾਨੂੰ ਉਹਨੂੰ ਕੱਟ ਦੇਣਾ ਚਾਹੀਦਾ, ਉੱਤੋਂ ਉਹ ਗੁੱਛਿਆਂ ਨੂੰ, ਕਾਲਿਆਂ ਨੂੰ ਜਿੱਥੇ ਗੁੱਛੇ 'ਚ ਬਣੇ ਹੋਏ ਆ ਉਹਨਾਂ ਨੂੰ ਕੱਟ ਕੇ ਚੰਗੀ ਤਰ੍ਹਾਂ ਕਿਤੇ ਧਰਤੀ 'ਚ ਦੱਬ ਦਿਉ, ਫੁੱਟ ਡੇਢ ਫੁੱਟ 'ਤੇ, ਨੇੜੇ ਨਹੀਂ ਸਿੱਟਣੇ ਚਾਹੀਦੇ, ਕਿਉਂਕਿ ਉਹੀ ਵਾਇਰਸ ਜਾਂ ਉੱਥੇ ਫੰਗਸ ਆ ਜੋ ਵੀ ਆ ਉੱਥੇ ਫੇਰ ਆ ਜਾਣੀਆਂ ਉਹੀ, ਅਤੇ ਉਹਨਾਂ ਨੂੰ ਦੱਬ ਦੇਣਾ ਚਾਹੀਦਾ ਜਾਂ ਜਾਲ ਦੇਣਾ ਚਾਹੀਦਾ, ਅਤੇ ਉਹਨੂੰ ਜਿਹੜੇ ਫੰਜੀਸਾਈਡ ਪਲੱਸ ਇਨਸੈਕਟੀਸਾਈਡ ਦੋਨਾਂ ਦੀ ਸਪਰੇਅ ਕਰਨੀ ਚਾਹੀਦੀ ਹੈ 2-3 ਦਿਨ, ਤਾਂ ਉਹਦਾ ਕੰਟਰੋਲ ਹੁੰਦਾ ਵਧੀਆ।
1: ਡਾਕਟਰ ਸਾਹਿਬ, ਇੱਕ ਫਲਦਾਰ ਬੂਟਿਆਂ ਦੇ ਵਿੱਚ ਸਭ ਤੋਂ ਜਿਹੜਾ ਵੱਡਾ ਰੋਗ ਦੇਖਣ ਨੂੰ ਕਈ ਵਾਰ ਮਿਲਦਾ ਕਿ ਫਲ ਬਹੁਤ ਲੱਗ ਜਾਂਦਾ
0: ਜੀ,
1: ਪਰ ਫਲ ਕਿਰਦਾ ਬਹੁਤ ਜ਼ਿਆਦਾ, ਬਿਨਾਂ ਹਵਾ ਤੋਂ ਹੀ ਫਲ ਕਿਰਦਾ ਰਹਿੰਦਾ।
0: ਹਾਂਜੀ ਹਾਂਜੀ,

0: ਉਹ ਕੀੜੇ ਦਾ ਹਮਲਾ ਜੀ, ਉਹ ਕੀੜੇ ਦਾ ਹਮਲਾ ਵਾ, ਜਦੋਂ ਫਲ ਉਹਦੇ ਵਿੱਚ ਮੱਖੀ ਕਰ ਫਲ ਇੰਟਰ ਕਰਦੀ ਆ, ਉਹ ਵਿੱਚੇ ਆਂਡੇ ਦੇ ਦਿੰਦੀ ਆ, ਉਹਦੇ ਵਿੱਚੋਂ ਨਿਕਲ ਕੇ ਆਂਡੇ, ਉਹ ਫਿਰ ਗਲ ਜਾਂਦਾ ਸਾਰਾ ਫਰੂਟ, ਉਹ ਦੂਜੇ 'ਚ ਵੀ ਡੰਗ ਦੇ ਡੰਗ ਮਾਰਦੀ ਆ ਉਹ। ਇਸ ਤਰ੍ਹਾਂ ਤੂੰ ਸਾਨੂੰ ਨਾ ਮਤਲਬ ਉਹ ਫਲ ਦੀ ਮੱਖੀ ਹੋਈ ਆ ਜਿਹੜੀ ਆ ਉਹਦੇ ਵਿੱਚ ਦਾਗ ਮਾਰਦੀ ਆ, ਅਤੇ ਹੋਰ ਉਹਦਾ ਇਲਾਜ ਤੁਹਾਨੂੰ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਇੱਦਾਂ ਵੀ ਕੀਤਾ ਜਾ ਸਕਦਾ ਵਾ।
1: ਡਾਕਟਰ ਸਾਹਿਬ, ਕੁਦਰਤੀ ਹੈ ਕਿ ਜਦੋਂ ਫਲ ਕਿਸੇ ਫਲਦਾਰ ਬੂਟੇ ਨੂੰ ਲੱਗਣਾ, ਉਸ ਦੇ ਉੱਤੇ ਜਾਨਵਰਾਂ ਨੇ ਵੀ ਆਉਣਾ, ਉਸ ਦੇ ਉੱਤੇ ਗੱਲ ਕੀਤੀ ਹੈ ਕਿ ਜਿਹੜੀ ਫਲ ਨੂੰ ਮੱਖੀ ਖਰਾਬ ਕਰ ਦਿੰਦੀ ਹੈ, ਗਲ ਜਾਂਦਾ ਜਿਸ ਨਾਲ ਫਲ, ਉਹ ਮੱਖੀ ਵੀ ਆਉਂਦੀ ਹੈ। ਕਿਸਾਨ ਵੀਰ ਕੀ ਕਰਦੇ ਨੇ ਕਿ ਜਦੋਂ ਜਿਸ ਬੂਟੇ ਦੇ ਉੱਤੇ ਜ਼ਿਆਦਾ ਫਲ ਲੱਗਿਆ ਹੁੰਦਾ, ਉਸ ਨੂੰ ਮੱਛਰਦਾਨੀ ਦੇ ਨਾਲ ਪੂਰੀ ਤਰ੍ਹਾਂ ਉਸ ਨੂੰ ਬੰਨ ਦਿੱਤਾ ਜਾਂਦਾ ਕਵਰ ਕਰਕੇ, ਇਹ ਤਰੀਕਾ ਸਹੀ ਹੁੰਦਾ?
0: ਨਹੀਂ, ਉਹ ਬਦਾ ਆ ਉਹ ਜਿਹੜੀ ਮੱਛਰਦਾਨੀ ਵਾਂਗੂ ਜਾਂ ਇੱਕ ਨੈੱਟ ਦੇ ਨਾਲ ਉੱਤੇ ਲਾ ਦੇਣਾ ਵਾਈਟ, ਉਹਦੇ ਤੋਂ ਇਹ ਜਿਵੇਂ ਤੋਤਾ ਹੋ ਗਿਆ, ਕਾਟੋ ਹੋ ਗਈ, ਬਹੁਤ ਫਲ ਦਾ ਨੁਕਸਾਨ ਕਰਦੀਆਂ ਨੇ ਇਹ, ਉਹਨਾਂ ਤੋਂ ਬਚਾਇਆ ਜਾ ਸਕਦਾ। ਪਰ ਜਿਹੜੀ ਇਨਫੈਕਸ਼ਨ ਵਗੈਰਾ ਵਾ ਉਹ ਵੀ ਘੱਟ ਸਕਦੀ ਆ, ਕਿਉਂਕਿ ਬਾਹਰੋਂ ਤੋਂ ਉਹਨੇ ਕਿਹੜਾ ਬਹੁਤ ਬਰੀਕ ਮਾਨਿਟ ਦੀਦੀ ਤਾਂ ਹੈ ਨਹੀਂ ਅੱਖਾਂ ਨਾਲ, ਜਿਹੜੀਆਂ ਬਿਮਾਰੀ ਪੈਣੀ, ਵਾਇਰਸ ਪੈਣੀ ਜਾਂ ਫੰਗਸ ਪੈਣੀ ਆ, ਉਹ ਤਾਂ ਐਂਟਰ ਕਰ ਸਕਦੀ, ਸਾਨੂੰ ਸਪਰੇਆਂ ਤਾਂ ਕਰਨੀਆਂ ਪੈਣੀਆਂ। ਹਾਂ, ਜਿਹੜਾ ਤੋਤਿਆਂ ਤੋਂ ਜਾਨਵਰਾਂ ਤੋਂ ਹੋਰ ਜਿਹੜੇ ਜਾਨਵਰ ਨੁਕਸਾਨ ਕਰਦੇ ਆ ਫਲ ਦਾ, ਉਹਨਾਂ ਤੋਂ ਜਿਹੜੀ ਨਿੱਟ ਪਾਉਂਦੇ ਆ ਉਹ ਬਹੁਤ ਵਧੀਆ ਗੱਲ ਆ
1: ਜੀ। ਡਾਕਟਰ ਸਾਹਿਬ, ਬਹੁਤ ਹੀ ਵਧੀਆ ਜਾਣਕਾਰੀ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦਿੱਤੀ। ਉਮੀਦ ਕਰਦੇ ਹਾਂ ਕਿ ਕਿਸਾਨ ਵੀਰ ਵੀ ਇਸ ਦਾ ਬਹੁਤ ਸਾਰਾ ਲਾਭ ਲੈਣਗੇ ਔਰ ਚੰਗੇ ਜਿਹੜੇ ਫਲਦਾਰ ਬੂਟੇ ਨੇ, ਚੰਗੀ ਕਿਸਮ ਦੇ ਬੂਟੇ ਨੇ, ਆਪਣੇ ਖੇਤਾਂ ਦੇ ਵਿੱਚ ਉਹਨਾਂ ਦੀ ਕਾਸ਼ਤ ਕਰਨਗੇ, ਉਹਨਾਂ ਨੂੰ ਲਗਾਉਣਗੇ। ਡਾਕਟਰ ਸਾਹਿਬ, ਇੱਕ ਅਖੀਰ ਦੇ ਵਿੱਚ ਮੇਰੇ ਮਨ ਦੇ ਵਿੱਚ ਹੁਣ ਸਵਾਲ ਆਇਆ ਕਿ ਜਿਹੜੀਆਂ ਖਾਲੀ ਥਾਵਾਂ ਨੇ ਜਾਂ ਮੋਟਰਾਂ ਨੇ ਜਾਂ ਜਿੱਥੇ ਵੱਡੀਆਂ ਵੱਟਾਂ ਨੇ ਸਾਡੀਆਂ ਜਿੱਥੇ ਖਾਲੀ, ਕੀ ਅਸੀਂ ਆਪਣੀ ਫਸਲ ਦੇ ਨਾਲ ਨਾਲ ਇਸ ਤਰ੍ਹਾਂ ਫਲਦਾਰ ਬੂਟਿਆਂ ਦੀ ਕਾਸ਼ਤ ਕਰ ਸਕਦੇ ਹਾਂ?
0: ਬਹੁਤ ਵਧੀਆ ਗੱਲ ਹੈ ਜੀ। ਤੁਸੀਂ ਜਿੱਥੇ ਪਾਣੀ ਜਿਵੇਂ ਆਪਣਾ ਬਾਹਰ ਵੱਟਾਂ ਨੇ ਜਿੱਥੇ ਦੂਰ ਜਿੱਥੇ ਪਾਣੀ ਨਹੀਂ ਲੱਗਦਾ, ਘੱਟ ਲੱਗਦਾ ਵਾ, ਉੱਥੇ ਆਮਲੇ ਦਾ ਬੂਟਾ, ਜਿਹਦੀ ਆਮਲੇ ਦੀ ਜਿਹਦੇ ਵਿੱਚ ਵਿਟਾਮਿਨ ਏ ਆ ਸੀ ਆ ਸਭ ਕੁਛ ਹੀ ਹੈ ਜੀ, ਅਤੇ ਮਿਨਰਲ ਉਹਦੇ ਵਿੱਚ, ਉਹ ਤੁਸੀਂ ਬਹੁਤ ਈਜ਼ੀਲੀ ਆਰਾਮ ਨਾਲ ਤੁਸੀਂ ਲਾ ਸਕਦੇ ਹੋ। ਵੱਟਾਂ 'ਤੇ ਜਿਹੜੇ ਹੋਰ ਜਿੱਥੇ ਪਾਣੀ ਘੱਟ ਲੱਗਦਾ ਉਦੋਂ ਤੁਸੀਂ ਲਾ ਸਕਦੇ ਹੋ। ਖੂਹ ਦੇ ਆਲੇ ਦੁਆਲੇ ਖੂਹ 'ਤੇ ਤਾਂ ਲਾਉਣੇ ਚਾਹੀਦੇ ਹੀ ਆ, ਪਰ ਇਹ ਨਾ ਹੋਵੇ ਨਿਰੇ ਪਾਣੀ ਦੇ ਖਾਲ ਦੇ ਵਿੱਚ ਨਹੀਂ ਲੱਗਣੇ ਚਾਹੀਦੇ। ਬਾਕੀ ਜਿੱਥੇ ਵੱਟਾਂ ਨੇ ਦੂਜੀਆਂ ਜਾਂ ਖੂਹ ਆਪਣਾ ਖੇਤ ਆ, ਉੱਥੇ ਤੁਸੀਂ ਬੂਟੇ ਲਾਓ ਵੱਧ ਤੋਂ ਵੱਧ, ਕਿਉਂਕਿ ਉਹ ਤਾਂ ਉਹ ਸਾਡੇ ਲਈ ਬੜੇ ਜ਼ਰੂਰੀ ਆ, ਕਿਉਂਕਿ ਕੁਦਰਤ ਦਾ ਇਹ ਵਾਤਾਵਰਨ ਦਾ ਜਿਹੜਾ ਉਹਨੂੰ ਵਿਗਾੜ ਆ, ਉਹਦੇ ਵਿੱਚ ਕੀੜੇ ਮਕੌੜੇ ਸਾਡੇ ਕੋਲ, ਮਿੱਤਰ ਕੀੜੇ ਵੀ ਰਹਿਣਗੇ ਉਹਦੇ 'ਤੇ, ਜਾਨਵਰ ਵੀ ਰਹਿਣਗੇ, ਘੁੱਗੀਆਂ ਘਟਾਰਾਂ ਵੀ ਰਹਿਣਗੀਆਂ, ਉਹ ਜਿਹੜੇ ਕੀੜਿਆਂ ਮਕੌੜਿਆਂ ਨੂੰ ਜਿਹੜੇ ਸਾਡੀ ਫਸਲ ਦੇ ਉੱਤੇ ਪੈਂਦੇ ਆ ਉਹ ਤੋਂ ਚੁੱਕ ਚੁੱਕ ਕੇ ਸਾਡਾ ਉਹ ਸਭ ਖਤਮ ਕਰ ਦਿੰਦੀਆਂ ਨੇ, ਸਾਨੂੰ ਸਪਰੇਆਂ ਦੀ ਨਹੀਂ ਲੋੜ ਪੈਂਦੀ। ਬੂਟੇ ਲਾਉਣੇ ਚਾਹੀਦੇ ਆ, ਜਾਮਣ ਦਾ ਹੋਇਆ, ਅੰਬ ਦਾ ਹੋਇਆ, ਇਹ ਸਾਰੇ ਬੂਟੇ ਸਾਨੂੰ ਖੂਹਾਂ 'ਤੇ ਲਾਉਣੇ ਚਾਹੀਦੇ। ਪਰ ਹਾਂ, ਪਾਣੀ ਦੀ ਤੋਂ ਥੋੜ੍ਹਾ ਜਿਹਾ ਵੱਖਰਾ ਹੋਣਾ ਚਾਹੀਦਾ, ਪਾਣੀ ਜ਼ਰੂਰ ਲੱਗਣਾ ਚਾਹੀਦਾ, ਇਹ ਨਾ ਹੋਵੇ ਪਾਣੀ ਖਾਲ ਦੇ ਵਿੱਚ ਹੀ ਲੱਗੀਏ ਆਪਾਂ, ਵੀ ਚਲੋ ਉਹ ਨਹੀਂ ਫਿਰ ਗੱਲ ਬਣਨੀ ਜੀ।
1: ਜੀ ਡਾਕਟਰ ਸਾਹਿਬ, ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕਰੀਏ, ਪਰ ਅਖੀਰ ਦੇ ਵਿੱਚ ਇੱਕ ਸਵਾਲ ਜ਼ਰੂਰ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਪਟਿਆਲਾ ਜ਼ਿਲ੍ਹੇ ਦੇ ਜਿਹੜੇ ਨਾਲ ਲੱਗਦੇ ਪਿੰਡ ਨੇ ਜਾਂ ਇਸ ਖੇਤਰ ਦੇ, ਇਸ ਖਿੱਤੇ ਦੇ ਜਿਹੜੇ ਪਿੰਡ ਨੇ, ਉੱਥੇ ਘੱਗਰ ਦਾ ਹੈ ਮਾਰ ਹੈ, ਨਦੀ ਹੈ ਪਟਿਆਲਾ ਨਦੀ, ਇਸ ਦੀ ਬਹੁਤ ਜ਼ਿਆਦਾ ਮਾਰ ਹੈ, ਕੀ ਅਸੀਂ ਜਿਹੜੇ ਹੜ੍ਹ ਮਾਰ ਦੇ ਇਲਾਕੇ ਨੇ ਜਿੱਥੇ ਪਾਣੀ ਦੀ ਮਾਰ ਹੈ, ਉੱਥੇ ਬਾਗਵਾਨੀ ਦਾ ਕੰਮ ਕਰ ਸਕਦੇ ਹਾਂ?
0: ਉੱਥੇ ਕਰ ਸਕਦੇ ਹੋ, ਜਿੱਥੇ ਪਾਣੀ ਆਉਂਦਾ ਹੁੰਦਾ ਸਾਲ ਬਾਅਦ ਆਉਂਦਾ ਪਾਣੀ, ਉੱਥੇ ਜਿਵੇਂ ਪਹਿਲਾਂ ਦੱਸ ਕੇ ਹਟਿਆ, ਤੁਸੀਂ ਵੱਡੇ ਨਾ ਮਤਲਬ ਵੱਡੇ ਵੱਡੇ ਖਾਲੇ ਪਾ ਕੇ, ਦੂਸਰੇ ਪਾ ਕੇ, ਵੱਟਾਂ ਪਾ ਕੇ ਉਹਦੇ ਵਿੱਚ ਲਾ ਸਕਦੇ ਹੋ, ਕਿ ਬੂਟੇ ਤੋਂ ਤਕਰੀਬਨ ਜੇ ਪਾਣੀ ਆਊਗਾ ਵੀ ਤਾਂ ਥੱਲੇ ਫੁੱਟ ਡੇਢ ਫੁੱਟ ਤੱਕ ਰਹੂਗਾ, ਜੇ ਆ ਵੀ ਗਿਆ ਉਹ ਥੋੜ੍ਹੇ ਚਿਰ ਬਾਅਦ ਨਿਕਲ ਵੀ ਜਾਊਗਾ, ਸਾਨੂੰ ਉਹ ਵੱਟਾਂ ਜਿੱਥੇ ਆਲੇ ਦੁਆਲੇ ਇੱਦਾਂ ਦਾ ਏਰੀਆ ਉੱਥੇ ਸਾਨੂੰ ਵੱਡੀਆਂ ਵੱਟਾਂ ਬਣਾ ਕੇ ਉਹਦੇ 'ਤੇ ਬੂਟੇ ਲਾਏ ਜਾ ਸਕਦੇ ਨੇ
1: ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ। ਕਿਸਾਨ ਵੀਰੋ, ਸਾਡਾ ਵੀ ਇਹ ਫਰਜ਼ ਬਣਦਾ ਕਿ ਅਸੀਂ ਹੁਣ ਬਾਗਵਾਨੀ ਵਾਲੇ ਪਾਸੇ ਜ਼ਰੂਰ ਆਈਏ, ਆਪਣੇ ਫਲਾਂ ਦੀ ਪ੍ਰੋਸੈਸਿੰਗ ਕਰੀਏ। ਬਹੁਤ ਸਾਰੀਆਂ ਵਿਧੀਆਂ ਨੇ, ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿੱਚ ਟ੍ਰੇਨਿੰਗਸ ਦਿੱਤੀਆਂ ਜਾਂਦੀਆਂ ਨੇ ਕਿ ਕਿਸ ਢੰਗ ਦੇ ਨਾਲ ਅਸੀਂ ਪ੍ਰੋਸੈਸਿੰਗ ਕਰਨੀ ਹੈ, ਕਿਵੇਂ ਅਸੀਂ ਆਪਣੇ ਫਲਦਾਰ ਫਲਾਂ ਨੂੰ ਵੇਚਣਾ, ਉਸ ਤੋਂ ਬਾਅਦ ਉਹਨਾਂ ਦੀ ਪ੍ਰੋਸੈਸਿੰਗ ਕਰਕੇ ਉਸ ਤੋਂ ਵੀ ਵੱਧ ਮੁਨਾਫਾ ਅਸੀਂ ਕਮਾ ਸਕਦੇ ਹਾਂ। ਡਾਕਟਰ ਸਾਹਿਬ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਔਰ ਬਹੁਤ ਹੀ ਲਾਹੇਵੰਦ ਜਾਣਕਾਰੀ ਕਿਸਾਨਾਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਬਹੁਤ ਬਹੁਤ ਧੰਨਵਾਦ ਜੀ। ਜੇ ਕਿਸੇ ਨੇ ਸੰਪਰਕ ਕਰਨਾ ਤਾਂ ਮੇਰੇ ਨਾਲ ਜੀ ਸੰਪਰਕ ਵੀ ਕਰ ਸਕਦਾ, 7508018901, 7508018901 ਮੇਰਾ ਕੰਟੈਕਟ ਨੰਬਰ ਆ। ਜੇ ਕਿਸੇ ਵੀਰ ਭਰਾ ਨੇ ਮੇਰੇ ਨਾਲ ਕੁਝ ਗੱਲਬਾਤ ਪੁੱਛਣੀ ਆ ਮੌਕੇ 'ਤੇ, ਉਹ ਸੰਪਰਕ ਕਰ ਸਕਦਾ। ਥੈਂਕ ਯੂ।
1: ਕਿਸਾਨ ਵੀਰੋ, ਇਹ ਸਨ ਰਿਟਾਇਰਡ ਸੰਯੁਕਤ ਡਾਇਰੈਕਟਰ ਬਾਗਵਾਨੀ ਡਾਕਟਰ ਜਗਦੀਰ ਸਿੰਘ। ਹੁਣ ਸਾਂਝਾ ਕਰਦੇ ਹਾਂ ਮੌਸਮ ਦਾ ਹਾਲ। ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਰਿਹਾ, ਰਾਤ ਨੂੰ ਘੱਟੋ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਤੱਕ ਰਹੇਗਾ। ਇਸੇ ਤਰ੍ਹਾਂ ਭਲਕੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਤੱਕ ਰਹੇਗਾ। ਆਉਣ ਵਾਲੇ 24 ਘੰਟਿਆਂ ਦੌਰਾਨ ਪਟਿਆਲਾ ਅਤੇ ਨਾਲ ਲੱਗਦੇ ਇਲਾਕਿਆਂ 'ਚ ਬੱਦਲਵਾਈ ਬਣੀ ਰਹੇਗੀ, ਕਈ ਥਾਵਾਂ 'ਤੇ ਛਿੱਟੇ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਵੀ ਉਮੀਦ ਹੈ। ਇਹ ਸੀ ਮੌਸਮ ਦਾ ਹਾਲ। ਇਸ ਦੇ ਨਾਲ ਹੀ ਅੱਜ ਦਾ ਕਿਸਾਨਵਾਣੀ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਰਣਬੀਰ ਸਿੰਘ ਰਾਣਾ ਨੂੰ ਦਿਓ ਇਜਾਜ਼ਤ।

AIR at 90. FM ਬੈਂਡ 100.2 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਤੇ ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਜ਼ਰੀਏ ਐਪ ਨਿਊਜ਼ ਔਨ AIR ਪ੍ਰਸਾਰ ਭਾਰਤੀ ਤੇ ਵੀ ਸੁਣ ਸਕਦੇ ਹੋ। ਸ਼ਾਮ ਦੇ 6 ਵਜਣ ਵਾਲੇ ਨੇ। ਹੁਣ ਤੋਂ ਕੁਝ ਚਿਰ ਬਾਅਦ ਸਮਾਚਾਰ ਨਸ਼ਰ ਹੋਣਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਤੁਸੀਂ ਲੁਤਫ ਲਓਗੇ ਦੇਸ਼ ਪਿਆਰ ਦੇ ਕੁਝ ਨਖਮਿਆਂ ਦਾ। ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਵਿਬ ਗਿਓਰ ਹਰ ਰੋਜ਼ ਵਾਂਗ ਸ਼ਾਮ 6:30 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

ਯੂਨੀਅਨ ਗਵਰਨਮੈਂਟ ਦੇ 12 ਸਾਲ ਪੂਰੇ ਹੋਣ 'ਤੇ ਇੱਕ ਬਹੁਭਾਸ਼ੀ ਪ੍ਰੋਗਰਾਮ ਤੁਸੀਂ ਸੁਣੋਗੇ 7:10 ਤੋਂ ਲੈ ਕੇ 8:15 ਤੱਕ। ਰਾਤ 8:15 ਤੋਂ 8:15 ਤੱਕ ਸਿਲਸਿਲਾ ਰਹੇਗਾ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਦਾ। ਪੇਸ਼ ਕਰਾਂਗੇ ਪ੍ਰੋਗਰਾਮ ਸ਼ਾਮ ਸੋਹਾਨੀ। ਇਹ ਪ੍ਰੋਗਰਾਮ ਸਜੀਵ ਫੋਨ ਇਨ ਹੁੰਦਾ ਹੈ।

ਸਾਇੰਸ ਮੈਗਜ਼ੀਨ ਤੇ ਆਧਾਰਿਤ ਪ੍ਰੋਗਰਾਮ ਵਿਗਿਆਨ ਜਗਤ ਪੇਸ਼ ਕਰਾਂਗੇ ਰਾਤ 8:15 ਵਜੇ। ਰਾਤ 9 ਵਜੇ ਤੋਂ 10 ਵਜੇ ਤੱਕ ਤੁਸੀਂ ਲੁਤਫ ਲਓਗੇ ਕੌਮੀ ਸੇਵਾ ਪ੍ਰਸਾਰਣ ਵਿਵਧ ਭਾਰਤੀ ਮੁੰਬਈ ਦੇ ਪ੍ਰੋਗਰਾਮਾਂ ਦਾ। ਰਾਤ 10 ਵਜੇ ਤੋਂ ਲੈ 10:02 ਵਜੇ ਤੋਂ ਲੈ ਕੇ 10:30 ਵਜੇ ਤੱਕ ਪੇਸ਼ ਖਿਦਮਤ ਪ੍ਰੋਗਰਾਮ ਪੰਜਾਬੀ ਤੜਕਾ। ਇਸ ਪ੍ਰੋਗਰਾਮ ਤਹਿਤ ਵਟਸਐਪ 'ਤੇ ਆਧਾਰਿਤ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਸਦਾਬਹਾਰ ਦੌਰ ਦੇ ਨਗਮਿਆਂ ਦਾ ਤੁਸੀਂ ਲੁਤਫ ਲਓਗੇ ਪ੍ਰੋਗਰਾਮ ਰਜਨੀਗੰਧਾ ਦਰਮਿਆਨ 10:30 ਵਜੇ ਤੋਂ ਲੈ ਕੇ 11 ਵਜੇ ਤੱਕ।

ਇਹਨਾਂ ਪ੍ਰੋਗਰਾਮਾਂ ਤੋਂ ਇਲਾਵਾ ਖਬਰਾਂ ਦੇ ਬੁਲੇਟਿਨ ਇਹਨਾਂ ਵੇਲਿਆਂ ਤੇ ਹੁੰਦੇ ਨੇ 6:20 ਤੇ ਰੁਖ ਕਰਾਂਗੇ ਪ੍ਰਾਦੇਸ਼ਿਕ ਖਬਰਾਂ ਲਈ ਜਲੰਧਰ ਕੇਂਦਰ ਦਾ 7:07 ਤੋਂ ਲੈ ਕੇ 7:10 ਤੱਕ ਪੰਜਾਬੀ 'ਚ ਖਬਰਾਂ ਹੋਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਰਾਤ 9:15 ਸਮਾਚਾਰ ਸੰਧਿਆ ਤਹਿਤ ਸਮਾਚਾਰ ਨਸ਼ਰ ਹੋਣਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਇਸ ਤੋਂ ਇਲਾਵਾ ਵੀ ਸਭਾ ਦੇ ਅਖੀਰ 'ਚ 11:00 ਹਿੰਦੀ 'ਚ ਅਤੇ 11:05 'ਤੇ ਅੰਗਰੇਜ਼ੀ 'ਚ ਖਬਰਾਂ ਤੁਸੀਂ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਇਹ ਸੀ ਸਾਡੇ ਕੇਂਦਰ ਤੋਂ ਅੱਜ ਪ੍ਰਸਾਰਿਤ ਹੋਣ ਵਾਲੇ ਕੁਝ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦੀ ਸਮਾਂ ਸਾਰਣੀ।

ਸ਼ੰਕਰ ਮਹਾਦੇਵਨ, ਸੋਨੂ ਨਿਗਮ, ਸ਼ਾਂਤ ਦੇ ਸਾਥੀਆਂ ਦੀਆਂ ਆਵਾਜ਼ਾਂ 'ਚ ਇਹ ਦੇਸ਼ ਪਿਆਰ ਦਾ ਗੀਤ ਤੁਸੀਂ ਸੁਣ ਰਹੇ ਸੀ। 100.2 ਮੈਗਾ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। 6:20 ਹੋਣ ਵਾਲੇ ਨੇ। ਹੁਣ ਰੁੱਖ ਕਰਦੇ ਹਾਂ ਸਾਡੇ ਜਲੰਧਰ ਕੇਂਦਰ ਦਾ ਪ੍ਰਾਦੇਸ਼ਿਕ ਖਬਰਾਂ ਲਈ।

0: ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣੇ ਗਏ ਨੇ। ਨਤੀਜਿਆਂ ਦੇ ਐਲਾਨ ਤੋਂ ਬਾਅਦ ਰਿਟਰਨਿੰਗ ਅਫਸਰ ਨੇ ਚੋਣ ਦਾ ਅਧਿਕਾਰਤ ਸਰਟੀਫਿਕੇਟ ਸੌਂਪਿਆ। ਬੀਜੇਪੀ ਦੇ ਰਾਸ਼ਟਰੀ ਢਾਂਚੇ ਵਿਚ ਇਕ ਪ੍ਰਮੁੱਖ ਪੰਜਾਬੀ ਚਿਹਰਾ ਅਤੇ ਅੰਮ੍ਰਿਤਸਰ ਦੇ ਇਕ ਸੀਨੀਅਰ ਨੇਤਾ ਸ੍ਰੀ ਚੋਗ ਤੋਂ ਹੁਣ ਤੋਂ ਸੰਸਦ ਵਿਚ ਮੱਧ ਪ੍ਰਦੇਸ਼ ਨਾਲ ਸਬੰਧਤ ਮੁੱਦੇ ਉਠਾਉਣ ਤੇ ਆਪਣੇ ਗ੍ਰਹਿ ਰਾਜ ਪੰਜਾਬ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਦੋਹਰੀ ਜ਼ਿੰਮੇਵਾਰੀ ਲੈਣ ਦੀ ਉਮੀਦ ਹੈ। ਹਰਿਆਣਾ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਦੇ 8ਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ ਚ ਸਿੱਖ ਗੁਰੂਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਸ਼ਾਮਲ ਕੀਤਾ। ਸਕੂਲੀ ਵਿਦਿਆਰਥੀਆਂ ਨੂੰ ਹੁਣ ਸਿੱਖ ਗੁਰੂਆਂ ਦੇ ਨਾਲੋਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ, ਸ਼ਹਾਦਤ, ਆਦਰਸ਼ਾਂ ਅਤੇ ਸਥਾਈ ਵਿਰਾਸਤ ਬਾਰੇ ਜਾਣਨ ਦਾ ਮੌਕਾ ਮਿਲੇਗਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਚ ਆਯੋਜਿਤ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੀਂ ਸ਼ਹੀਦੀ ਪੁਰਬ ਦੌਰਾਨ ਐਲਾਨ ਕੀਤਾ ਸੀ ਕਿ ਸਿੱਖ ਇਤਿਹਾਸ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ ਸਕੂਲ ਸਿੱਖਿਆ ਚ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਅਮੀਰ ਵਿਰਾਸਤ ਤੋਂ ਜਾਣੂ ਹੋ ਸਕਣ। ਸ੍ਰੀ ਸੈਣੀ ਨੇ ਕਿਹਾ ਕਿ ਸਾਰੇ ਸਿੱਖ ਗੁਰੂਆਂ ਨੇ ਮਨੁੱਖਤਾ, ਸਨਮਾਨਤਾ, ਨਿਸਵਾਰਥ ਸੇਵਾ, ਦਇਆ, ਭਾਈਚਾਰਾ ਅਤੇ ਸਮਾਜਿਕ ਨਿਆਂ ਦੀਆਂ ਕਦਰਾਂ ਕੀਮਤਾਂ ਦਾ ਪ੍ਰਚਾਰ ਕੀਤਾ। ਉਨ੍ਹਾਂ ਸਮਾਜ ਨੂੰ ਜਾਤ, ਧਰਮ ਅਤੇ ਵਰਗ ਦੀਆਂ ਵੰਡ ਤੋਂ ਉੱਪਰ ਉੱਠਣ ਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਅੱਜ ਵੀ ਓਨੀਆਂ ਹੀ ਪ੍ਰਸੰਗਕ ਨੇ ਕਿਉਂਕਿ ਉਹ ਸਮਾਜਿਕ ਸਦਭਾਵਨਾ, ਨੈਤਿਕ ਕਦਰਾਂ ਕੀਮਤਾਂ ਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਮਾਰਗ ਦਰਸ਼ਨ ਪ੍ਰਦਾਨ ਕਰਦੀਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਸੁਖਨਾ ਚੌ ਵਣ ਖੇਤਰ 'ਚ ਤਜਵੀਜ਼ਸ਼ੁਦਾ ਸਿਟੀ ਫਾਰਮ ਸੈੱਟ ਡਿਵੈਲਪਮੈਂਟ ਪ੍ਰੋਜੈਕਟ ਦੀ ਸਮੀਖਿਆ ਕੀਤੀ। ਰਾਜਪਾਲ ਨੇ ਸਬੰਧਤ ਵਿਭਾਗਾਂ ਨੂੰ ਚੁਗਿਰਦਾ ਸੁਰੱਖਿਆ ਉਪਾਵਾਂ ਅਤੇ ਸੰਭਾਲ ਸਿਧਾਂਤਾਂ ਦਾ ਪੂਰੀ ਤਰ੍ਹਾਂ ਪਾਲਣ ਕਰਦੇ ਹੋਏ ਇਸ ਪ੍ਰੋਜੈਕਟ ਨੂੰ ਸਮਾਬੱਧ ਤਰੀਕੇ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਤਜਵੀਜ਼ਸ਼ੁਦਾ ਸਿਟੀ ਫੋਰੈਸਟ ਦੀ ਯੋਜਨਾ ਚੁਗਿਰਦਾ ਸੰਭਾਲ, ਪ੍ਰਕਿਰਤੀ ਆਧਾਰਿਤ ਸਿੱਖਿਆ ਅਤੇ ਨਿਰੰਤਰ ਰਹਿਣਯੋਗ ਈਕੋ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਇਕ ਮਹੱਤਵਪੂਰਨ ਪਹਿਲ ਦੇ ਰੂਪ ਚ ਕੀਤੀ ਗਈ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਨਾਗਰਿਕਾਂ ਚ ਵਣਾਂ, ਵਣ ਜੀਵਾਂ ਅਤੇ ਚੁਗਿਰਦੇ ਦੀ ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਪ੍ਰੋਜੈਕਟ ਤਹਿਤ ਤਜਵੀਜ਼ਸ਼ੁਦਾ ਵਿਕਾਸ ਕਾਰਜਾਂ ਵਿਚ ਚੁਗਿਰਦੇ ਪ੍ਰਤੀ ਸੁਖਾਵੀਂ ਅਤੇ ਨਿਰੰਤਰ ਰਹਿਣਯੋਗ ਸਮੱਗਰੀ ਦੀ ਵਰਤੋਂ ਕੀਤੀ ਜਾਵੇਗੀ ਤਾਂ ਕਿ ਚੁਗਿਰਦੇ ਤੰਤਰ ਦੇ ਘੱਟੋ ਘੱਟ ਪ੍ਰਭਾਵ ਪਵੇ ਤੇ ਵਣ ਖੇਤਰ ਦੇ ਕੁਦਰਤੀ ਸਰੂਪ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਗੈਰ ਕਾਨੂੰਨੀ ਖਾਦਾਂ ਦੀ ਵਿਕਰੀ ਤੇ ਨਕੇਲ ਕਾਸਦਿਆਂ ਬਠਿੰਡਾ ਚ 140 ਕੁਇੰਟਲ ਗੈਰ ਕਾਨੂੰਨੀ ਖਾਦ ਜ਼ਬਤ ਕੀਤੀ ਹੈ। ਇਸ ਸਬੰਧੀ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਤੇ ਜ਼ਰੂਰੀ ਵਸਤਾਂ ਐਕਟ 1955 ਦੀ ਉਲੰਘਣਾ ਦੇ ਦੋਸ਼ ਹੇਠ ਮਹਾਰਾਸ਼ਟਰ ਦੇ ਥਾਣੇ ਸਥਿਤ ਕੰਪਨੀ ਮੈਸਰਸ KB ਬਾਇਓ ਆਰਗੈਨਿਕਸ ਪ੍ਰਾਈਵੇਟ ਲਿਮਟਿਡ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਬਠਿੰਡਾ ਵਿਖੇ ਦਰਜ ਮਾਮਲੇ ਵਿਚ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਾਸੀ ਰਵੀ ਕੁਮਾਰ ਤੇ ਮਹਾਰਾਸ਼ਟਰ ਦੇ ਸਾਂਬਲੇ ਅਸ਼ਾਂਤ ਹਨੁਮੰਤ ਨੂੰ ਨਾਮਜ਼ਦ ਕੀਤਾ ਗਿਆ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੋਡੀਆ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਬਠਿੰਡਾ ਵਿਖੇ ਗਣਪਤੀ ਕੰਪਲੈਕਸ ਸਥਿਤ ਇਕ ਗੋਦਾਮ ਤੇ ਛਾਪਾ ਮਾਰਿਆ ਗਿਆ। ਟੀਮ ਨੇ ਦੇਖਿਆ ਕਿ ਭੰਡਾਰ ਕੀਤੀਆਂ ਖਾਦਾਂ ਨਿਰਧਾਰਤ ਮਾਪਦੰਡ ਮੁਤਾਬਕ ਨਹੀਂ ਹਨ, ਕੰਪਨੀ ਕੋਲ ਖਾਦ ਦਾ ਲਾਇਸੈਂਸ ਵੀ ਨਹੀਂ ਸੀ ਅਤੇ ਉਹ ਕੀਟਨਾਸ਼ਕਾਂ ਦੇ ਕਾਰੋਬਾਰ ਲਈ ਜਾਰੀ ਲਾਇਸੈਂਸ ਉਤੇ ਗੈਰ ਕਾਨੂੰਨੀ ਖਾਦਾਂ ਵੇਚ ਰਹੀ ਸੀ। ਸ੍ਰੀ ਗੁੱਡੀਆ ਨੇ ਕਿਹਾ ਕਿ 140 ਕੁਇੰਟਲ ਗੈਰ ਕਾਨੂੰਨੀ ਖਾਦਾਂ ਸੈਂਕੜੇ ਏਕੜ ਫਸਲ ਨੂੰ ਖਰਾਬ ਕਰ ਸਕਦੀਆਂ ਨੇ ਤੇ ਕਿਸਾਨਾਂ ਨੂੰ ਵਿੱਤੀ ਨੁਕਸਾਨ ਪਹੁੰਚਾ ਸਕਦੀਆਂ ਨੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸੇ ਵੀ ਕੰਪਨੀ ਜਾਂ ਕਿਸੇ ਵੀ ਵਿਅਕਤੀ ਨੂੰ ਪੰਜਾਬ 'ਚ ਖੇਤੀਬਾੜੀ ਵਸਤਾਂ ਦੀ ਗੁਣਵੱਤਾ ਨਾਲ ਸਮਝੌਤਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਬੇ ਦੇ ਸਰਕਾਰੀ ਕਰਮਚਾਰੀਆਂ ਅਧਿਕਾਰੀਆਂ ਦੇ ਤਰੱਕੀ ਮਾਮਲਿਆਂ 'ਚ ਹੱਕਦਾਰਾਂ ਨੂੰ ਨਿਆਂ ਦੇਣ ਲਈ ਰੋਸਟਰ ਰਜਿਸਟਰ ਚੈਕਿੰਗ ਕਮੇਟੀਆਂ ਦੀ ਸਿਖਲਾਈ ਤੁਰੰਤ ਯਕੀਨੀ ਬਣਾਉਣ ਲਈ ਆਖਿਆ। ਇਸ ਦਾ ਉਦੇਸ਼ ਰੋਸਟਰ ਰਜਿਸਟਰ ਨੂੰ ਨਿਰਧਾਰਤ ਕਾਨੂੰਨ ਮੁਤਾਬਕ ਸਹੀ ਢੰਗ ਨਾਲ ਲਾਗੂ ਕਰਨ ਵਿਚ ਹੋਰ ਸਪਸ਼ਟਤਾ ਲਿਆਉਣਾ। ਅੱਜ ਚੰਡੀਗੜ੍ਹ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਗੜੀ ਨੇ ਦਸਿਆ ਕਿ ਪੁਲਿਸ ਵਿਭਾਗ ਨੂੰ ਉਪ ਕਪਤਾਨ ਤੇ ਕਪਤਾਨ ਪੱਧਰ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਸਿਖਲਾਈ ਯਕੀਨੀ ਬਣਾਉਣ ਲਈ ਕਿਹਾ ਗਿਆ ਤਾਂ ਜੋ ਵੱਖ ਵੱਖ ਜ਼ਿਲ੍ਹਿਆਂ 'ਚ ਸ਼ਿਕਾਇਤਾਂ ਪ੍ਰਾਪਤ ਹੋਣ ਮਗਰੋਂ ਕੀਤੀ ਜਾਣ ਵਾਲੀ ਪੁਲਿਸ ਕਾਰਵਾਈ ਅਤੇ ਜਾਂਚ ਦੌਰਾਨ ਹੋਰ ਸਪਸ਼ਟਤਾ ਆਵੇ ਅਤੇ ਸਬੰਧਤ ਮਾਮਲਿਆਂ ਦਾ ਛੇਤੀ ਹੱਲ ਕੀਤਾ ਜਾ ਸਕੇ। ਉਨ੍ਹਾਂ ਵੱਖ ਵੱਖ ਜ਼ਿਲ੍ਹਿਆਂ 'ਚ ਨਵੇਂ ਅੰਬੇਦਕਰ ਭਵਨਾਂ ਦੀ ਉਸਾਰੀ ਅਤੇ ਕਾਰਜਸ਼ੀਲ ਭਵਨਾਂ ਦੀ ਸਾਂਭ ਸੰਭਾਲ ਲਈ ਲੋੜੀਂਦੇ ਕਦਮ ਚੁੱਕਣ ਦੇ ਜ਼ੋਰ ਦਿੰਦਿਆਂ ਜ਼ਮੀਨ ਦੀ ਉਪਲਬਧਤਾ ਅਤੇ ਭਵਨ ਉਸਾਰੀ ਲਈ ਬਜਟ ਦੇ ਪ੍ਰਬੰਧ ਵਾਸਤੇ ਵਿੱਤ ਤੇ ਸਮਾਜਿਕ ਨਿਆਂ ਵਿਭਾਗ ਨੂੰ ਵੀ ਨਿਰਦੇਸ਼ ਦਿੱਤੇ। ਖੇਡਣ ਬਾਰੇ ਕੌਮਾਂਤਰੀ ਦਿਵਸ ਹਰ ਸਾਲ 11 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਮਾਪਿਆਂ, ਭਾਈਚਾਰਿਆਂ ਤੇ ਸਰਕਾਰਾਂ ਨੂੰ ਯਾਦ ਦਿਵਾਉਣਾ ਹੈ ਕਿ ਖੇਡਣਾ ਬੱਚਿਆਂ ਦੇ ਵਿਕਾਸ ਦਾ ਇੱਕ ਬੁਨਿਆਦੀ ਹਿੱਸਾ ਹੈ। ਖੇਡਣਾ ਬੱਚਿਆਂ ਲਈ ਕਿੰਨਾ ਜ਼ਰੂਰੀ ਹੈ, ਮਾਪਿਆਂ ਨੂੰ ਅਪੀਲ ਕਰਦਿਆਂ ਖੇਡ ਮਾਹਰਾਂ ਤੇ ਅਧਿਆਪਕਾਂ ਨੇ ਆਖਿਆ।
1: ਅਮਰਜੀਤ ਸ਼ਾਸਤਰੀ ਜੂਡੋ ਕੋਚ ਗੁਰਦਾਸਪੁਰ, ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਵਿੱਚ ਪਾਉਣਾ ਚਾਹੀਦਾ ਹੈ, ਕਿਉਂਕਿ ਖੇਡਾਂ ਹੀ ਜੀਵਨ ਦਾ ਇੱਕ ਉਹ ਅੰਗ ਹੈ ਜੋ ਕਿ ਮਨੁੱਖ ਦਾ ਸੰਪੂਰਨ ਵਿਕਾਸ ਕਰਦੇ ਆ। ਖੇਡਾਂ ਤੇ ਪੜ੍ਹਾਈ ਦੋਨੇ ਇੱਕ ਸਿੱਕੇ ਦੇ ਦੋ ਪਹਿਲੂ ਹਨ ਕਿ ਦੋਨਾਂ ਦੇ ਬਿਨਾਂ ਮਨੁੱਖ ਦੀ ਜ਼ਿੰਦਗੀ ਦਾ ਵਿਕਾਸ ਹੋਣਾ ਅਸੰਭਵ ਹੈ।
2: ਮੈਂ ਗੁਰਪ੍ਰੀਤ ਸਿੰਘ, ਪ੍ਰਿੰਸੀਪਲ ITI ਫਰੀਦਕੋਟ। ਖੇਡਣਾ ਸਿਰਫ ਮਨੋਰੰਜਨ ਨਹੀਂ, ਸਗੋਂ ਬੱਚਿਆਂ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਭਾਵਨਾਤਮਕ ਵਿਕਾਸ ਦਾ ਇੱਕ ਬੁਨਿਆਦੀ ਹਿੱਸਾ ਹੈ। ਅੱਜ ਦੇ ਸਮੇਂ ਵਿੱਚ ਬੱਚਿਆਂ ਦੀ ਜ਼ਿੰਦਗੀ ਪੜ੍ਹਾਈ, ਟਿਊਸ਼ਨਾਂ ਅਤੇ ਮੋਬਾਈਲ ਫੋਨਾਂ ਦੇ ਆਲੇ ਦੁਆਲੇ ਘੁੰਮਦੀ ਜਾ ਰਹੀ ਹੈ। ਇਸ ਕਾਰਨ ਖੇਡਣ ਲਈ ਸਮਾਂ ਘੱਟ ਹੁੰਦਾ ਜਾ ਰਿਹਾ ਹੈ, ਪਰ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਖੇਡ ਹੀ ਉਹ ਸਾਧਨ ਹੈ ਜਿਸ ਰਾਹੀਂ ਬੱਚੇ ਨਵੀਆਂ ਗੱਲਾਂ ਸਿੱਖਦੇ ਹਨ, ਆਪਣੀ ਕਲਪਨਾ ਸ਼ਕਤੀ ਨੂੰ ਵਿਕਸਿਤ ਕਰਦੇ ਹਨ, ਦੋਸਤੀਆਂ ਬਣਾਉਂਦੇ ਹਨ ਅਤੇ ਟੀਮ ਵਰਕ ਦੀ ਭਾਵਨਾ ਸਿੱਖਦੇ ਹਨ। ਉਹਨਾਂ ਦੀ ਸਰੀਰਕ ਤੰਦਰੁਸਤੀ ਵੱਧਦੀ ਹੈ, ਆਤਮ ਵਿਸ਼ਵਾਸ ਮਜ਼ਬੂਤ ਹੁੰਦਾ ਹੈ ਅਤੇ ਤਣਾਅ ਘਟਦਾ ਹੈ।
0: ਫਰੀਦਕੋਟ ਫਿਰੋਜ਼ਪੁਰ ਸੜਕ ਤੇ ਅੱਜ ਇੱਕ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਇੱਕੋ ਪਰਿਵਾਰ ਦੇ 3 ਜਣਿਆਂ ਦੀ ਮੌਤ ਹੋ ਗਈ ਜਦਕਿ 2 ਜਣੇ ਗੰਭੀਰ ਜ਼ਖਮੀ ਹੋਏ ਨੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਬੀੜ ਚਹਿਲ ਦੇ ਰਹਿਣ ਵਾਲੇ ਜਤਿੰਦਰ ਸਿੰਘ ਆਪਣੀ ਪਤਨੀ ਤੇ ਬੱਚਿਆਂ ਨਾਲ ਪਿਪਲੀ ਤੋਂ ਫਰੀਦਕੋਟ ਵੱਲ ਜਾ ਰਹੇ ਸਨ ਤਾਂ ਉਸ ਪਾਸੇ ਆਉਂਦੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਜਤਿੰਦਰ ਸਿੰਘ ਅਤੇ ਉਸ ਦੀਆਂ 2 ਧੀਆਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਹਰਪ੍ਰੀਤ ਕੌਰ ਤੇ 6 ਸਾਲਾ ਬੇਟਾ ਸ਼ਿਵਜੋਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਕਾਰ ਸਵਾਰ ਮੌਕੇ ਤੋਂ ਕਾਰ ਸਮੇਤ ਫਰਾਰ ਹੋ ਗਿਆ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਬੀਤੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਪੈ ਰਹੀ ਹੈ, ਪਰ ਛੇਤੀ ਹੀ ਇਸ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਜ਼ਾਹਰ ਕਰਦਿਆਂ ਮੌਸਮ ਵਿਭਾਗ ਨੇ ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ 2 ਦਿਨਾਂ ਲਈ ਗਰਜ ਚਮਕ ਦੇ ਨਾਲ ਗੜੇਮਾਰੀ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ ਅੱਜ ਤੇ ਕੱਲ੍ਹ 12 ਜੂਨ ਨੂੰ ਇਨ੍ਹਾਂ ਤਿੰਨਾਂ ਥਾਵਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਅਤੇ 15 ਜੂਨ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ। ਇਸ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਗਰਜ ਚਮਕ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ। ਇਸ ਦੌਰਾਨ ਪਠਾਨਕੋਟ ਅਤੇ ਮਾਨਸਾ ਸਮੇਤ ਹੋਰਨਾਂ ਕੁਝ ਥਾਵਾਂ 'ਤੇ ਮੀਂਹ ਪੈਣਾ ਸ਼ੁਰੂ ਹੋ ਗਿਆ ਜਦਕਿ ਜਲੰਧਰ ਸਮੇਤ ਕਈ ਥਾਵਾਂ 'ਤੇ ਬੱਦਲਵਾਈ ਬਣੀ ਹੋਈ ਹੈ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਸਰਵਉੱਚ ਅਦਾਲਤ ਨੇ ਇੱਕ ਇਤਿਹਾਸਕ ਫੈਸਲੇ 'ਚ ਕਿਹਾ ਘਰੇਲੂ ਔਰਤਾਂ ਦਾ ਕੰਮ ਸਿਰਫ਼ ਘਰੇਲੂ ਕੰਮਕਾਜ ਤੱਕ ਸੀਮਿਤ ਨਹੀਂ, ਉਹਨਾਂ ਦਾ ਪਰਿਵਾਰਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਨਿਰਮਾਣ 'ਚ ਬੇਮਿਸਾਲ ਯੋਗਦਾਨ ਹੈ। ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲੇ ਚੁਣੇ ਗਏ। ਹਰਿਆਣਾ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਦੇ 8ਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ 'ਚ ਸਿੱਖ ਗੁਰੂਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਸ਼ਾਮਲ ਕੀਤਾ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਠਿੰਡਾ 'ਚ 140 ਕੁਇੰਟਲ ਗੈਰ ਕਾਨੂੰਨੀ ਖਾਦ ਜ਼ਬਤ ਅਤੇ ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਅੱਜ ਦੇ ਕੱਲ੍ਹ ਲਈ ਗਰਜ ਚਮਕ ਦੇ ਨਾਲ ਗੜੇਮਾਰੀ ਹੋਣ ਬਾਰੇ ਔਰੇਂਜ ਅਲਰਟ ਜਾਰੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ।
3: ਸੋ ਸ਼ਰਿਆ 2 ਮੈਗਾ ਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਓਨ AIR ਪ੍ਰਸਾਰ ਭਾਰਤੀ ਐਪ 'ਤੇ ਤੁਸੀਂ ਟਿਊਨ ਇਨ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਰੋਤੇ, ਹੁਣ ਵੇਲਾ ਹੈ ਨੌਜਵਾਨਾਂ ਲਈ ਖਾਸ ਪ੍ਰੋਗਰਾਮ ਵਿਬਗਿਓਰ ਦਾ, ਅਤੇ ਅੱਜ ਦਾ ਪ੍ਰੋਗਰਾਮ ਵਿਬਗਿਓਰ ਲੈ ਕੇ ਹਾਜ਼ਰ ਹਾਂ ਮੈਂ, ਤਰੁਣ। ਸਰੋਤੇ, ਸ਼ੁਰੂਆਤ ਕਰਦੇ ਹਾਂ ਇੱਕ ਵਿਚਾਰ ਦੇ ਨਾਲ। ਤਾਂ ਵਿਚਾਰ ਹੈ ਕਿ ਸਲੋਲੀ ਇਜ਼ ਦਾ ਫਾਸਟੈਸਟ ਵੇ ਟੂ ਗੈਟ ਟੂ ਵੇਅਰ ਯੂ ਵਾਂਟ ਟੂ ਬੀ। ਇਹ ਕਹਿ ਦਈਏ ਕਿ ਨਿਰੰਤਰ ਚੱਲਣਾ ਹੀ ਸਭ ਤੋਂ ਤੇਜ਼ ਤਰੀਕਾ ਹੈ ਉੱਥੇ ਪਹੁੰਚਣ ਦਾ ਜਿੱਥੇ ਅਸੀਂ ਪਹੁੰਚਣਾ ਚਾਹੁੰਦੇ ਹਾਂ। ਸਰੋਤਿਓ, ਇਹੀ ਤਾਂ ਗੱਲ ਅਕਸਰ ਅਸੀਂ ਕਹਿੰਦੇ ਹਾਂ ਨਾ ਵੀ ਹਾਂ ਅਸੀਂ ਕਹਾਣੀਆਂ ਸੁਣੀਆਂ ਨੇ ਖਰਗੋਸ਼ ਅਤੇ ਕਛੂਏ ਵਾਲੀਆਂ, ਪਰ ਲੋਕ ਕਹਿੰਦੇ ਕਿ ਨਹੀਂ, ਅੱਜ ਦੀ ਜ਼ਿੰਦਗੀ ਤਾਂ ਐਵੇਂ ਹੈ ਕਿ ਤੇਜ਼ ਭੱਜੋਗੇ ਤਾਂ ਹੀ ਜਿੱਤੋਗੇ, ਤੇਜ਼ ਪਹੁੰਚੋਗੇ ਤਾਂ ਹੀ ਜਿੱਤੋਗੇ, ਪਰ ਅਸਲ ਦੇ ਵਿੱਚ ਤੇਜ਼ ਭੱਜਣਾ ਹੀ ਸਾਰਾ ਕੁਛ ਨਹੀਂ ਹੈ, ਨਿਰੰਤਰ ਭੱਜਣਾ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਇੱਕ ਚੀਜ਼ ਨੂੰ ਨਿਰੰਤਰ ਕਿੰਨੀ ਲੰਬੀ ਜ਼ਿਆਦਾ ਦੇਰ ਤੱਕ ਕਰ ਸਕਦੇ ਹੋ, ਵੀ ਹੌਲੀ ਹੌਲੀ ਇੱਕ ਸਪੀਡ 'ਤੇ। ਇਹ ਨਹੀਂ ਕਿ ਅੱਜ ਪੜ੍ਹਨਾ ਤਾਂ 20 ਘੰਟੇ ਹੀ ਪੜ੍ਹ ਦੇਣਾ, ਅੱਜ ਭੱਜਣਾ ਤਾਂ 10 ਕਿਲੋਮੀਟਰ ਹੀ ਭੱਜ ਲੈਣਾ, ਕੱਲ੍ਹ ਫਿਰ ਉੱਠਿਆ ਵੀ ਨਹੀਂ ਜਾਣਾ। ਘੱਟ ਆਪਣੇ ਆਪ ਨੂੰ ਉਸ ਮੋਮੈਂਟਮ 'ਤੇ ਰੱਖੋ ਕਿ ਜਿਹਨੂੰ ਤੁਸੀਂ ਬਹੁਤ ਲੰਬੇ ਸਮੇਂ ਤੱਕ ਬਿਨਾਂ ਐਗਜ਼ੋਸਟ ਹੋਏ, ਬਿਨਾਂ ਆਪਣਾ ਜਿਹੜਾ ਮਨੋਬਲਕ ਹੋਏ, ਕਿੰਨੀ ਨਿਰੰਤਰ ਤੱਕ ਤੁਸੀਂ ਉਸ ਝੇਲ ਸਕਦੇ ਹੋ, ਅਤੇ ਇਹੀ ਅੱਜ ਦੇ ਸਮੇਂ ਦੇ ਵਿੱਚ ਕੰਪੀਟੀਸ਼ਨ ਦੀ ਜਿਹੜੀ ਅਸਲੀ ਕੁੰਜੀ ਹੈ। ਅਤੇ ਆਓ ਵੱਧਦੇ ਹਾਂ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਪਹਿਲੇ ਗੀਤ ਵੱਲ।

0: ਕੈਨੇਡੀਅਨ ਇੰਸਟੀਚਿਊਟ ਪੰਜਾਬ ਦੇ ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDEC ਅਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98151011 48, 98880828048।
1: ਸਰੋਤਿਓ, ਹਰ ਸਾਲ 11 ਜੂਨ ਨੂੰ ਅੰਤਰਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। ਇਹ ਦਿਵਸ ਦਾ ਉਦੇਸ਼ ਖੇਡਾਂ ਦੀ ਮਹੱਤਤਾ ਨੂੰ ਉਜਾਗਰ ਕਰਨਾ ਅਤੇ ਬੱਚਿਆਂ ਦੇ ਸਮੁੱਚੇ ਵਿਕਾਸ ਲਈ ਖੇਡਾਂ ਦੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨਾ। ਸਰੋਤਿਓ, ਸੰਯੁਕਤ ਰਾਸ਼ਟਰ ਮਹਾਸਭਾ ਨੇ ਇਸ ਦਿਵਸ ਨੂੰ ਮਨਾਉਣ ਦੀ ਮਨਜ਼ੂਰੀ ਦਿੱਤੀ ਹੈ ਤਾਂ ਜੋ ਦੁਨੀਆ ਭਰ ਦੇ ਬੱਚਿਆਂ ਨੂੰ ਖੇਡਣ ਦਾ ਅਧਿਕਾਰ ਮਿਲ ਸਕੇ, ਉਹ ਸਿਹਤਮੰਦ ਜੀਵਨ ਜੀ ਸਕਣ। ਖੇਡ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ, ਸਗੋਂ ਇਹ ਬੱਚਿਆਂ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਭਾਵਨਾਤਮਕ ਵਿਕਾਸ ਲਈ ਵੀ ਬਹੁਤ ਜ਼ਰੂਰੀ ਨੇ। ਖੇਡਾਂ ਰਾਹੀਂ ਬੱਚੇ ਟੀਮ ਵਰਕ, ਅਨੁਸ਼ਾਸਨ, ਲੀਡਰਸ਼ਿਪ, ਸਹਿਯੋਗ ਅਤੇ ਸਮੱਸਿਆਵਾਂ ਦਾ ਹੱਲ ਲੱਭਣ ਵਰਗੀਆਂ ਮਹੱਤਵਪੂਰਨ ਜੀਵਨ ਕੌਸ਼ਲਾਂ ਸਿੱਖਦੇ ਨੇ। ਜਾਂ ਕਹਿ ਦਈਏ ਕਿ ਹਾਂ ਵੀ ਕਿਸ ਤਰੀਕੇ ਨਾਲ ਜਿਹੜਾ ਨਵਾਂ ਟੈਕਨੀਕਸ ਜਾਂ ਜੁਗਾੜ ਲਗਾਇਆ ਜਾ ਸਕਦਾ ਉਹ ਸਿੱਖਦੇ ਨੇ। ਇਹ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਅਤੇ ਰਚਨਾਤਮਕ ਨੂੰ ਵੀ ਵਧਾਉਂਦੀ ਹੈ। ਅੱਜ ਦੇ ਡਿਜੀਟਲ ਯੁੱਗ ਵਿੱਚ ਬੱਚੇ ਮੋਬਾਈਲ ਫੋਨ, ਕੰਪਿਊਟਰ ਅਤੇ ਟੈਲੀਵਿਜ਼ਨ ਨਾਲ ਵੱਧ ਸਮਾਂ ਬਿਤਾਉਂਦੇ ਨੇ, ਜਿਸ ਕਾਰਨ ਉਹਨਾਂ ਦੀ ਸਰੀਰਕ ਸਰਗਰਮੀ ਘੱਟ ਰਹੀ ਹੈ ਅਤੇ ਇਸ ਸਥਿਤੀ ਵਿੱਚ ਖੇਡਾਂ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਮਾਪਿਆਂ, ਅਧਿਆਪਕ ਅਤੇ ਸਮਾਜ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਖੇਡਾਂ ਲਈ ਪ੍ਰੇਰਿਤ ਕਰਨ ਅਤੇ ਉਹਨਾਂ ਲਈ ਸੁਰੱਖਿਅਤ ਖੇਡ ਮੈਦਾਨ ਉਪਲਬਧ ਕਰਵਾਉਣ। ਸਾਨੂੰ ਵੀ ਇਹ ਚਾਹੀਦਾ ਕਿ ਅਗਰ ਸਾਡੇ ਗਲੀ ਮੁਹੱਲੇ ਦੇ ਵਿੱਚ ਜਾਂ ਸਾਨੂੰ ਲੱਗਦਾ ਵੀ ਕਿਤੇ ਬੱਚੇ ਖੇਡ ਰਹੇ ਨੇ, ਉੱਥੇ ਅਸੀਂ ਜਿਸ ਤਰੀਕੇ ਨਾਲ ਯੋਗਦਾਨ ਦੇ ਸਕਦੇ ਹਾਂ ਉਹ ਦਈਏ। ਅੰਤਰਰਾਸ਼ਟਰੀ ਖੇਡ ਦਿਵਸ ਸਾਨੂੰ ਇਹ ਸੰਦੇਸ਼ ਦਿੰਦਾ ਕਿ ਖੇਡ ਹਰ ਬੱਚੇ ਦਾ ਅਧਿਕਾਰ ਹੈ। ਆਓ ਸਾਰੇ ਮਿਲ ਕੇ ਬੱਚਿਆਂ ਨੂੰ ਖੁੱਲ੍ਹ ਕੇ ਖੇਡਣ ਦੇ ਮੌਕੇ ਪ੍ਰਦਾਨ ਕਰੀਏ ਅਤੇ ਇੱਕ ਤੰਦਰੁਸਤ, ਖੁਸ਼ਹਾਲ ਅਤੇ ਰਚਨਾਤਮਕ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਈਏ।

0: ਸਰੋਤਿਓ, ਲਗਭਗ 50 ਸਾਲ ਦੀ ਲਗਾਤਾਰ ਮਿਹਨਤ ਤੋਂ ਬਾਅਦ ਖਗੋਲ ਵਿਗਿਆਨੀਆਂ ਨੇ ਲੱਭਿਆ ਕਿ ਸੈਗੀਟੇਰੀਅਸ ਏ ਦੇ ਵਿੱਚ ਜਿਹੜੀ ਹਵਾ ਹੈ ਉਹ ਬਲੋ ਹੋ ਰਹੀ ਹੈ। ਇਹਦਾ ਉਹਨਾਂ ਨੇ ਪੱਕਾ ਜਿਹੜਾ ਐਵੀਡੈਂਸ ਯਾਨੀ ਕਹਿ ਦਈਏ ਪਰੂਫ ਲੱਭ ਲਿਆ। ਤਾਂ ਸਰੋਤਿਓ, ਐਸਟਰੋਨੋਮਰਸ ਯਾਨੀ ਕਿ ਖਗੋਲ ਵਿਗਿਆਨੀਆਂ ਨੇ ਜਿਹੜਾ ਸੈਗੀਟੇਰੀਅਸ ਏ ਹੈ ਕੀ? ਸਭ ਤੋਂ ਪਹਿਲਾਂ ਅਸੀਂ ਤਾਰਾ ਮੰਡਲ ਬਾਰੇ ਪੜ੍ਹਦੇ ਹਾਂ ਕਿ ਵੱਖ ਵੱਖ ਤਾਰਾ ਮੰਡਲ ਹੁੰਦੇ ਨੇ, ਤਾਂ ਉਹਨਾਂ ਦੇ ਵਿੱਚੋਂ ਇੱਕ ਹੈ ਸੈਗੀਟੇਰੀਅਸ। ਤਾਂ ਉਹਦੇ ਵਿੱਚੋਂ ਜਿਹੜਾ ਇਹ ਹੈ ਤਾਂ ਕਿ ਉਹਦੇ ਵਿੱਚ ਇੱਕ ਬਲੈਕ ਹੋਲ ਵੀ ਹੈ। ਮਿਲਕੀ ਵੇ ਦੇ ਸੈਂਟਰ ਦੇ ਵਿੱਚ ਇੱਕ ਬਹੁਤ ਵੱਡਾ ਬਲੈਕ ਹੋਲ ਸੈਗੀਟੇਰੀਅਸ ਏ ਦੇ ਵਿੱਚ ਮਿਲਦਾ। ਤਾਂ ਅਕਸਰ ਅਸੀਂ ਜਾਣਦੇ ਹਾਂ ਕਿ ਜਿੱਥੇ ਬਲੈਕ ਹੋਲ ਹੁੰਦਾ ਇੱਕ ਬਹੁਤ ਵੱਡਾ ਰੀਜਨ ਹੁੰਦਾ ਜਿੱਥੇ ਗ੍ਰੈਵਿਟੀ ਜਾਂ ਗੁਰਤਵਾਕਰਸ਼ਣ ਜਿਹੜਾ ਉਹ ਇੰਨਾ ਜ਼ਿਆਦਾ ਉਹਦੀ ਪਾਵਰ ਵੱਧ ਜਾਂਦੀ ਹੈ ਕਿ ਉਹ ਚੀਜ਼ਾਂ ਨੂੰ ਇੰਨੀ ਤਰੀਕੇ ਨਾਲ ਜਿਹੜਾ ਖਿੱਚ ਆਪਣੇ ਆਪ 'ਚ ਬੰਨ ਦਿੰਦਾ, ਸੰਘੋੜ ਲੈਂਦਾ ਕਿ ਉਹਦੇ ਵਿੱਚੋਂ ਲਾਈਟ ਵੀ ਜਿਹੜੀ ਪਾਸ ਨਹੀਂ ਹੋ ਪਾਉਂਦੀ। ਅਗਰ ਲਾਈਟ ਪਾਸ ਨਾ ਹੋਣ ਕਾਰਨ ਸਾਨੂੰ ਉਸ 'ਚੋਂ ਕੋਈ ਲਾਈਟ ਦਿਖਦੀ ਨਹੀਂ ਤਾਂ ਉਹ ਬਲੈਕ ਦਿਖਦਾ, ਇਸ ਕਰਕੇ ਉਹਦਾ ਨਾਮ ਬਲੈਕ ਹੋਲ ਹੈ। ਅਸੀਂ ਐਵੇਂ ਵੀ ਸਮਝ ਸਕਦੇ ਹਾਂ ਕਿ ਪਾਈਪ ਦੇ ਇੱਕ ਦੂਜੇ ਪਾਸੇ ਜਿਹੜਾ ਮਤਲਬ ਅਸੀਂ ਚੀਜ਼ ਆ ਪਾ ਰਹੇ ਹਾਂ ਤਾਂ ਉਹ ਆਪਸ 'ਚ ਫਸ ਕੇ ਥੱਲੇ ਆਉਂਦੀ ਹੋਈਆਂ, ਵੀ ਗ੍ਰੈਵਿਟੀ ਦੇ ਨਾਲ ਥੱਲੇ ਆਉਂਦੀ ਹੋਈਆਂ ਫਸ ਜਾਂਦੀਆਂ ਨੇ, ਜਿਸ 'ਚੋਂ ਲਾਈਟ ਤਾਂ ਨਹੀਂ ਦਿਖਦੀ, ਸਾਨੂੰ ਦੇਖਣ 'ਤੇ ਲੱਗਦਾ ਕੁਛ ਦਿਖ ਨਹੀਂ ਰਿਹਾ, ਹਨੇਰਾ, ਕਿਉਂਕਿ ਉਹ ਬਲੈਕ ਹੋ ਜਾਂਦਾ, ਲਾਈਟ ਐਸਕੇਪ ਨਹੀਂ ਹੁੰਦੀ, ਪਰ ਵਿੰਡ ਉਸ 'ਚੋਂ ਫੇਰ ਵੀ ਲੰਘ ਸਕਦੀ ਹੈ, ਹੈ ਨਾ? ਅਤੇ ਇਹੀ ਚੀਜ਼ ਉਹਨੇ ਲੱਭਿਆ ਕਿ ਹਾਂਜੀ ਬਲੈਕ ਹੋਲ ਦੇ ਵਿੱਚੋਂ, ਹਾਲਾਂਕਿ ਬਹੁਤ ਜ਼ਿਆਦਾ ਜਿਹੜਾ ਬਲੈਕ ਹੋਲ ਦੇ ਏਰੀਆ ਅਸੀਂ ਸੁਣਦੇ ਹਾਂ ਕਿ ਰਿਕਵਰ ਹੋ ਰਿਹਾ, ਪਰ ਹਾਲੇ ਵੀ ਇੱਕ ਸੁਪਰ ਮੈਸਿਵ ਜਿਹੜਾ ਬਲੈਕ ਹੋਲ ਮੰਨਿਆ ਜਾਂਦਾ, ਜਿਹੜਾ ਕਿ 1 ਮਿਲੀਅਨ ਸਨਸ ਅਗਰ ਅਸੀਂ ਟੁਗੈਦਰ ਕਰ ਦਈਏ ਉਹਨਾਂ ਦੇ ਮਾਸ, ਤਾਂ ਜਾ ਕੇ ਉਹ ਇੱਕ ਬਣੇਗਾ। ਇੱਕ ਹਾਲੇ ਵੀ ਉਹਦਾ ਜਿਹੜਾ ਮਾਸ ਹੈ ਉਹ ਬਹੁਤ ਵੱਡਾ ਹੈ। ਅਤੇ ਤਕਰੀਬਨ 50 ਸਾਲ ਦੀ ਰਿਸਰਚ ਤੋਂ ਬਾਅਦ ਪਤਾ ਲੱਗਿਆ ਕਿ ਸੈਗੀਟੇਰੀਅਸ ਏ ਦੇ ਵਿੱਚ ਜਿਹੜੀ ਹਵਾ ਹੈ ਉਹ ਹਾਲੇ ਵੀ ਬਲੋ ਹੋ ਰਹੀ ਹੈ।
1: ਸਮਝ ਕੇ ਲੜੀਓ,
2: ਬਸ ਛੋਰੀ ਸਮਝ ਕੇ ਨਾ ਲੜੀਓ।

ਸਰੋਤਿਓ, ਹਾਲ ਹੀ ਦੇ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੁਆਰਾ 51 ਗਲੈਂਟਰੀ ਅਵਾਰਡਸ ਯਾਨੀ ਕਿ ਬਹਾਦਰੀ ਪੁਰਸਕਾਰ ਸਨਮਾਨਿਤ ਕੀਤੇ ਗਏ ਨੇ। ਸਰੋਤਿਓ, ਇਹ ਭਾਰਤ ਸਰਕਾਰ ਵੱਲੋਂ ਸਨਮਾਨ ਕਰਨ ਵਾਲੇ ਸਭ ਤੋਂ ਹਾਈਐਸਟ ਜਿਹੜੇ ਅਵਾਰਡਸ ਅਸੀਂ ਆ ਜਾਂ ਸਟੇਟ ਡੈਕੋਰੇਸ਼ਨ ਹੈ ਉਹਨਾਂ ਵਿੱਚ ਇਹਨਾਂ ਨੂੰ ਮੰਨਿਆ ਜਾਂਦਾ, ਜਿਹਦੇ ਵਿੱਚ ਆਰਮਡ ਫੋਰਸਿਸ, ਸੈਂਟਰਲ ਆਰਮਡ ਪੁਲਿਸ ਫੋਰਸਿਸ ਜਾਂ ਕਿਸੇ ਸਟੇਟ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਜਿਹੜੀ ਫੋਰਸਿਸ ਨੇ ਉਹਨਾਂ ਨੂੰ ਇਹਨਾਂ ਨਾਲ ਨਿਵਾਜਿਆ ਜਾਂਦਾ। ਅਗਰ ਅਸੀਂ ਗੱਲ ਕਰੀਏ ਸੁਪਰੀਮ ਸੈਲਫ ਸੈਕਰੀਫਾਈਸ ਲਈ ਲਾਈਨ ਆਫ ਡਿਊਟੀ ਦੇ ਵਿੱਚ ਅਗਰ ਤੁਸੀਂ ਇਹਦੇ ਵਿੱਚ ਕਰਦੇ ਹੋ ਤਾਂ ਤੁਹਾਨੂੰ ਇਹਦੇ ਸਨਮਾਨ ਮਿਲਦਾ ਹੈ। ਸਰੋਤੇ, ਇਹਨੂੰ ਦੋ ਕੈਟੇਗਰੀ ਦੇ ਵਿੱਚ ਵੰਡਿਆ ਜਾਂਦਾ ਹੈ। ਪਹਿਲੀ ਕੈਟੇਗਰੀ ਹੈ ਦਾ ਵੋਰ ਟਾਈਮ, ਦੂਜੀ ਹੈ ਦਾ ਪੀਸ ਟਾਈਮ। ਪਹਿਲੀ ਹੈ ਕਿ ਯੁੱਧ ਸਮੇਂ ਅਗਰ ਤੁਹਾਡੀ ਜਿਹੜੀ ਤੁਸੀਂ ਬਹਾਦਰੀ ਨਾਲ ਅਗਰ ਕੋਈ ਵੀ ਕਾਰਜ ਕਰਦੇ ਹੋ ਉਹਨੂੰ ਸਨਮਾਨ ਕਰਨ ਲਈ ਤਿੰਨ ਜਿਹੜੇ ਗਲੈਂਟਰੀ ਅਵਾਰਡਸ ਨੇ ਜਾਂ ਤਿੰਨ ਅਸੀਂ ਬਹਾਦਰੀ ਲਈ ਅਵਾਰਡਸ ਨੇ ਉਹ ਇਹਦੇ ਵਿੱਚ ਦਿੱਤੇ ਜਾਂਦੇ ਨੇ। ਸਭ ਤੋਂ ਉੱਪਰ ਆਉਂਦਾ ਪਰਮਵੀਰ ਚੱਕਰ, ਜਿਹੜਾ ਹਾਈਐਸਟ ਜਿਹੜਾ ਵੋਰ ਟਾਈਮ ਟ੍ਰਾਇਲੋਜੀ ਦੇ ਵਿੱਚ ਮੰਨਿਆ ਜਾਂਦਾ। ਫਿਰ ਆਉਂਦਾ ਮਹਾਂਵੀਰ ਚੱਕਰ, ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਵੀਰ ਚੱਕਰ। ਸਰੋਤਿਓ, 26 ਜਨਵਰੀ 1950 ਤੋਂ ਬਾਅਦ ਲਗਾਤਾਰ ਜਿਹੜੇ ਇਹ ਗਲੈਂਟਰੀ ਅਵਾਰਡਸ ਨੇ ਜਿਹੜੇ ਬਹਾਦਰੀ ਸਨਮਾਨ ਨੇ ਉਹ ਦਿੱਤੇ ਜਾ ਰਹੇ ਨੇ। ਅਤੇ ਸਰੋਤਿਓ, ਦੂਜੀ ਕੈਟੇਗਰੀ ਹੈ ਪੀਸ ਟਾਈਮ ਟ੍ਰਾਇਲੋਜੀ ਯਾਨੀ ਸ਼ਾਂਤੀ ਦੇ ਵਿੱਚ ਦੇਣ ਵਾਲੇ ਤਿੰਨ ਜਿਹੜੇ ਹੈ ਸਰਵੋਤਮ ਅਸੀਂ ਉੱਚਤਾ ਅਸੀਂ ਮੰਨਦੇ ਹਾਂ ਕਿ ਇਹ ਜਿਹੜੇ ਅਵਾਰਡ ਦਿੱਤੇ ਜਾਂਦੇ ਨੇ। ਇਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਅਸ਼ੋਕ ਚੱਕਰ, ਉਸ ਤੋਂ ਬਾਅਦ ਗੱਲ ਕਰਦੇ ਹਾਂ ਕੀਰਤੀ ਚੱਕਰ ਦੀ, ਅਤੇ ਤੀਜੇ ਨੰਬਰ 'ਤੇ ਸ਼ੌਰਿਆ ਚੱਕਰ। ਸਰੋਤਿਓ, ਗੱਲ ਕਰੀਏ ਕਿ ਇਸ ਵਾਰ ਜਿਹੜਾ ਕੀਰਤੀ ਚੱਕਰ ਹੈ ਉਹ ਪੰਜਾਬ ਦੀ ਚੋਲੀ ਆਇਆ, ਤਾਂ ਇਹਨਾਂ ਦਾ ਨਾਮ ਹੈ ਮੇਜਰ ਅਰਸ਼ਦੀਪ ਸਿੰਘ ਗਿੱਲ। ਅਸਮ ਰਾਈਫਲਸ ਦੇ ਵਿੱਚ ਇਹਨਾਂ ਨੇ ਇੰਡੋ ਮਿਆਂਮਾਰ ਬਾਰਡਰ ਦੇ ਵਿੱਚ ਇਨਸਰਜੈਂਸੀ ਦੁਆਰਾ ਕਾਊਂਟਰ ਓਪਰੇਸ਼ਨ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਨਿਭਾਇਆ, ਜਿਸ ਕਰਕੇ ਇਹਨਾਂ ਨੂੰ ਗਲੈਂਟਰੀ ਅਵਾਰਡਸ ਦੇ ਵਿੱਚ ਕੀਰਤੀ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ, ਜਿਹੜਾ ਕਿ ਭਾਰਤ ਦਾ ਸੈਕਿੰਡ ਹਾਈਐਸਟ ਪੀਸ ਟਾਈਮ ਗਲੈਂਟਰੀ ਅਵਾਰਡ ਹੈ।

ਸਰੋਤਿਓ, ਰੋਜ਼ਗਾਰ ਸਮਾਚਾਰ ਦੇ ਵਿੱਚ ਇੱਕ ਜ਼ਰੂਰੀ ਸੂਚਨਾ। ਪੰਜਾਬ ਦੇ ਯੁਵਕਾਂ ਲਈ ਸਿਖਲਾਈ ਦੇ ਰੋਜ਼ਗਾਰ ਕੇਂਦਰ ਸੀ ਪੁਆਇੰਟ ਕੈਂਪ ਸ਼ਹੀਦਗੜ੍ਹ ਵਿਖੇ ਆਰਮੀ ਅਗਨੀਵੀਰ ਜਨਰਲ ਡਿਊਟੀ ਦੇ ਫਿਜ਼ੀਕਲ ਪੇਪਰ ਲਈ ਤਿਆਰੀ ਲਈ ਬੈਚ 1 ਜੁਲਾਈ 2026 ਤੋਂ ਸ਼ੁਰੂ ਹੋ ਰਿਹਾ ਹੈ। ਪੰਜਾਬ ਪੁਲਿਸ ਦੇ ਲਿਖਤੀ ਪੇਪਰ ਦੀ ਤਿਆਰੀ ਦਾ ਬੈਚ ਪਹਿਲਾਂ ਹੀ ਚੱਲ ਰਿਹਾ ਹੈ। ਇਸ ਦੇ ਸੰਬੰਧੀ ਜਾਣਕਾਰੀ ਦਿੰਦਿਆਂ ਟ੍ਰੇਨਿੰਗ ਅਫਸਰ ਅਨਰੋਰੀ ਕੈਪਟਨ ਇੰਦਰਜੀਤ ਕੁਮਾਰ ਨੇ ਦੱਸਿਆ ਕਿ ਇਸ ਪੇਪਰ ਲਈ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ 25 ਜੂਨ 2026 ਹੈ। ਉਹਨਾਂ ਦੱਸਿਆ ਕਿ ਚਾਹਵਾਨ ਯੁਵਕ ਅਤੇ ਯੁਵਤੀਆਂ ਰਜਿਸਟ੍ਰੇਸ਼ਨ ਕਰਵਾ ਕੇ ਜਲਦੀ ਤੋਂ ਜਲਦੀ ਆਪਣਾ ਸਰਟੀਫਿਕੇਟ ਦੀਆਂ ਫੋਟੋਕਾਪੀਆਂ, ਰਜਿਸਟ੍ਰੇਸ਼ਨ ਦੀ ਸਲਿੱਪ ਅਤੇ 2 ਪਾਸਪੋਰਟ ਫੋਟੋਆਂ ਨਾਲ ਲੈ ਕੇ ਸੀ ਪੁਆਇੰਟ ਕੈਂਪ ਸ਼ਹੀਦਗੜ੍ਹ ਨੇੜੇ ਬੱਸੀ ਪਠਾਣਾ ਵਿਖੇ ਰਿਪੋਰਟ ਕਰਨ। ਉਹਨਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਖਾਣਾ, ਰਿਹਾਇਸ਼ ਪੰਜਾਬ ਸਰਕਾਰ ਵੱਲੋਂ ਮੁਫ਼ਤ ਦਿੱਤੀ ਜਾਏਗੀ। ਇਸ ਸੰਬੰਧੀ ਹੋਰ ਜਾਣਕਾਰੀ ਲਈ ਜਸਵੰਤ ਸਿੰਘ PTI ਨਾਲ ਤੁਸੀਂ ਨੰਬਰ 7788586296 ਜਾਂ ਮਿਸ ਪ੍ਰਿਯੰਕਾ ਮਾਸਟਰ 9876788994 ਫੋਨ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਸਰੋਤਿਓ, ਮੋਬਾਈਲ ਨੰਬਰ ਫਿਰ ਤੋਂ ਦੁਹਰਾ ਦਿਆਂ, 7885-86-296 ਜਾਂ 9876788994 'ਤੇ ਸੰਪਰਕ ਕਰ ਸਕਦੇ ਹੋ। ਸਰੋਤਿਓ, ਅਗਲੀ ਸੂਚਨਾ। ਡਿਪਟੀ ਕਮਿਸ਼ਨਰ ਵਿਰਾਜ ਐਸ ਟਿੜਕੇ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਦੇ ਬੇਰੁਜ਼ਗਾਰ ਪ੍ਰਿਆਰਥੀਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹਾ ਰੁਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਕਾਰੋਬਾਰ ਬਿਊਰੋ ਮਲੇਰਕੋਟਲਾ ਵੱਲੋਂ 24 ਜੂਨ ਦਿਨ ਬੁੱਧਵਾਰ ਨੂੰ ਸਵੇਰੇ 7:30 ਵਜੇ ਤੋਂ ਦੁਪਹਿਰ 12 ਵਜੇ ਤੱਕ ਸਥਾਨਕ ਸਰਕਾਰ ITI ਲੜਕੇ ਵਿਖੇ ਮੇਗਾ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ। ਇਸ ਮੇਲੇ ਵਿੱਚ ਨੌਜਵਾਨਾਂ ਨੂੰ ਵੱਖ ਵੱਖ ਖੇਤਰਾਂ ਦੀ ਪ੍ਰਮੁੱਖ ਕੰਪਨੀਆਂ ਨਾਲ ਸਿੱਧੇ ਤੌਰ 'ਤੇ ਜੁੜਨ ਅਤੇ ਰੁਜ਼ਗਾਰ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਜ਼ਿਲ੍ਹਾ ਰੁਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਕਮਲ ਪੁਨੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿੱਚ 30 ਤੋਂ ਵੱਧ ਨਾਮਵਰ ਕੰਪਨੀਆਂ ਭਾਗ ਲੈਣਗੀਆਂ। ਉਹ ਆਪਣੀ ਲੋੜ ਅਨੁਸਾਰ ਯੋਗ ਉਮੀਦਵਾਰਾਂ ਦੀ ਚੋਣ ਲਈ ਇੰਟਰਵਿਊ ਕਰਨਗੀਆਂ। ਜ਼ਿਲ੍ਹੇ ਦੇ ਵੱਧ ਤੋਂ ਵੱਧ ਯੋਗ ਨੌਜਵਾਨਾਂ ਨੂੰ ਇਸ ਮੇਗਾ ਰੁਜ਼ਗਾਰ ਮੇਲੇ ਦਾ ਲਾਭ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਜੋੜਨ ਲਈ, ਉਹਨਾਂ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਲਈ ਅਤੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਉਹਨਾਂ ਦੱਸਿਆ ਕਿ ਪ੍ਰਾਰਥੀਆਂ ਦੀ ਉਮਰ ਸੀਮਾ 18 ਸਾਲ ਤੋਂ ਲੈ ਕੇ 37 ਸਾਲ ਤੱਕ ਹੋਣੀ ਚਾਹੀਦੀ ਹੈ। ਇਸ ਰੁਜ਼ਗਾਰ ਮੇਲੇ ਵਿੱਚ 10+2 ਤੋਂ ਪੋਸਟ ਗ੍ਰੈਜੂਏਸ਼ਨ ਤੱਕ ਦੇ ਪ੍ਰਾਰਥੀ ਹਿੱਸਾ ਲੈ ਸਕਦੇ ਨੇ। ਉਹਨਾਂ ਦੱਸਿਆ ਕਿ ਯੁਕਤ ਅਸਾਮੀ ਵਾਲੀ ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜ਼ਿਊਮ, ਆਧਾਰ ਕਾਰਡ, ਯੋਗਤਾ ਦੇ ਸਰਟੀਫਿਕੇਟ ਹੋਣੇ ਲਾਜ਼ਮੀ ਨੇ। ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਨੇ।

ਸਰੋਤਿਓ ਪੰਡਿਤ ਰਾਮ ਪ੍ਰਸਾਦ ਬਿਸਮਿਲ ਭਾਰਤ ਦੇ ਮਹਾਨ ਕ੍ਰਾਂਤੀਕਾਰੀ ਕਵੀ ਅਤੇ ਆਜ਼ਾਦੀ ਸੈਨਾਨੀ ਸੀ। ਉਹਨਾਂ ਦਾ ਜਨਮ 11 ਜੂਨ ਸੰਨ 1897 ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਹੋਇਆ। ਬਚਪਨ ਤੋਂ ਹੀ ਉਹ ਦੇਸ਼ ਭਗਤੀ ਦੀ ਭਾਵਨਾ ਨਾਲ ਓਤਪੋਤ ਸਨ। ਭਾਰਤ ਨੂੰ ਅੰਗਰੇਜ਼ੀ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਸੰਕਲਪਬੱਧ ਸਨ। ਰਾਮ ਪ੍ਰਸਾਦ ਬਿਸਮਿਲ ਨੇ ਆਜ਼ਾਦੀ ਦੀ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਈ। ਉਹਨਾਂ ਨੇ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਯਾਨੀ ਕਿ HRA ਦੇ ਪ੍ਰਮੁੱਖ ਆਗੂਆਂ ਵਿੱਚੋਂ ਇੱਕ ਰਹੇ। ਉਹਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕ੍ਰਾਂਤੀਕਾਰੀ ਗਤੀਵਿਧੀਆਂ ਰਾਹੀਂ ਅੰਗਰੇਜ਼ ਸਰਕਾਰ ਨੂੰ ਚੁਣੌਤੀਆਂ ਦਿੱਤੀਆਂ ਅਤੇ ਕਾਕੋਰੀ ਕਾਂਡ 1925 ਵਿੱਚ ਉਹਨਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਰਹੀ, ਜਿਸ ਕਾਰਨ ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ। ਬਿਸਮਿਲ ਇੱਕ ਉੱਤਮ ਕਵੀ ਵੀ ਸਨ। ਉਹਨਾਂ ਦੀਆਂ ਦੇਸ਼ ਭਗਤੀ ਭਰੀਆਂ ਰਚਨਾਵਾਂ

ਸਰੋਤਿਓ, ਹਾਲ ਹੀ ਦੇ ਵਿੱਚ ਹੋਈ ਜੁਆਇੰਟ ਸਟੱਡੀ ਰਿਸਰਚ ਦੁਆਰਾ, ਜਿਹਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ PGIML ਚੰਡੀਗੜ੍ਹ ਵੱਲੋਂ ਇੱਕ ਆਰਟੀਫਿਸ਼ਲ ਇੰਟੈਲੀਜੈਂਸ ਬੇਸਡ ਇੱਕ ਤਰੀਕਾ ਤਿਆਰ ਕੀਤਾ ਗਿਆ ਜਿਹਦੇ ਨਾਲ ਆਟੋਇਮਿਊਨ ਬਲਿਸਟਿੰਗ ਡਿਸੀਜ਼ ਹੈ ਜਿਹੜੀ ਠੀਕ ਕੀਤੀ ਜਾ ਸਕਦੀ ਹੈ। ਸਰੋਤਿਓ, ਆਟੋਇਮਿਊਨ ਬਲਿਸਟਿੰਗ ਡਿਸੀਜ਼, ਜਿਹਨੂੰ ਅਕਸਰ ਅਸੀਂ ਆਟੋਇਮਿਊਨ ਬਲੋਸ ਡਿਸਆਰਡਰ ਕਹਿੰਦੇ ਹਾਂ, ਇੱਕ ਚਮੜੀ ਦਾ ਰੋਗ ਹੈ ਜਿਹਦੇ ਵਿੱਚ ਤੁਹਾਡਾ ਇਮਿਊਨ ਸਿਸਟਮ, ਜਿਹੜੀ ਸਾਡੀ ਪਾਚਨ ਸ਼ਕਤੀ ਹੈ, ਉਹ ਸਾਡੀ ਸਕਿਨ ਦੇ ਜਿਹੜੀ ਮਿਊਕਸ ਮੈਂਬਰੇਨ ਨੇ ਉਹਨੂੰ ਅਟੈਕ ਕਰ ਦਿੰਦੀ ਹੈ, ਜਿਹਦੇ ਨਾਲ ਸਾਡੇ ਮੂੰਹ ਦੇ ਵਿੱਚ, ਨੱਕ ਦੇ ਵਿੱਚ, ਜਾਂ ਕਹਿ ਸਕਦੇ ਹਾਂ ਕਿ ਜਿਹੜਾ ਪੇਸ਼ੈਂਟ ਹੈ ਉਹਦੀ ਸਕਿਨ ਦੇ ਅਲੱਗ ਅਲੱਗ ਤਰੀਕੇ ਨਾਲ, ਅਲੱਗ ਅਲੱਗ ਪੈਟਰਨ ਦੇ ਨਾਲ ਜਿਹੜੇ ਬਲਿਸਟਰ, ਯਾਨੀ ਕਿ ਛਾਲੇ ਜਿਹੜੇ ਬਣ ਜਾਂਦੇ ਨੇ, ਅਲੱਗ ਅਲੱਗ ਤਰੀਕੇ ਦੇ ਨਾਲ ਜਿਹੜਾ ਹੈ ਦੇਖਣ ਨੂੰ ਮਿਲਦਾ। ਸੋ ਉੱਥੇ ਸਿਮਟਮ ਤਾਂ ਇਹ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਛਾਲੇ ਨੇ ਉਹ ਤੁਹਾਡੇ ਡਿਸਆਰਡਰ 'ਤੇ ਡਿਪੈਂਡ ਕਰਦੇ ਨੇ ਵੀ ਤੁਹਾਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਡਿਸਆਰਡਰ ਹੋ ਰਿਹਾ। ਕਈਆਂ ਦੇ ਨੱਕ ਦੇ ਕੋਲ ਹੁੰਦੇ ਨੇ, ਕਈਆਂ ਦੇ ਮੂੰਹ ਦੇ ਪਾਰਟਸ 'ਤੇ ਹੁੰਦੇ, ਕਈਆਂ ਦੇ ਸਕਿਨ 'ਤੇ, ਕਿਤੇ ਵੀ ਹੋ ਸਕਦੇ ਨੇ। ਹਾਲਾਂਕਿ ਇਹ ਹੈ ਕਿ ਸਭ ਤੋਂ ਪਹਿਲਾਂ ਇਹਦਾ ਪਤਨ ਲੱਗਣ ਦਾ ਕਾਰਨ ਇਹ ਹੈ ਕਿ ਸਕਿਨ ਦੇ ਉੱਪਰ ਜਿਹੜਾ ਸਭ ਤੋਂ ਪਹਿਲਾਂ ਹੋਣੇ ਸ਼ੁਰੂ ਹੁੰਦੇ ਨੇ। ਹਾਲਾਂਕਿ ਬਹੁਤ ਕਹਿੰਦੇ ਕਿ ਬਹੁਤ ਪੇਨਫੁਲ ਹੁੰਦਾ, ਬਹੁਤ ਇੱਚ, ਯਾਨੀ ਕਿ ਬਹੁਤ ਖਾਰਿਸ਼ ਭਰਿਆ ਜਿਹੜਾ ਇਹ ਰਹਿੰਦਾ ਜਦ ਇਹ ਬਣਦੇ ਨੇ ਅਤੇ ਹੁਣ ਉਸ ਤੋਂ ਬਾਅਦ ਫੁੱਟਦੇ ਨੇ। ਟ੍ਰੀਟਮੈਂਟ ਜਿਹੜਾ ਆਰਟੀਫਿਸ਼ਲ ਇੰਟੈਲੀਜੈਂਸ ਬੇਸਡ ਲੱਭਿਆ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਇਮਿਊਨੋ ਸਪਰੈਸਿਵ ਡਰੱਗਸ ਨੇ, ਯਾਨੀ ਕਿ ਦਵਾਈਆਂ ਦੇ ਨਾਲ ਜਿਹੜਾ ਇਸ ਨੂੰ ਕਰ ਸਕਦੇ ਹਾਂ, ਅਤੇ ਇਸ ਤੋਂ ਇਲਾਵਾ ਬਾਇਓਲੋਜੀਕਲ ਥੈਰੇਪੀਜ਼ ਦੇ ਨਾਲ ਵੀ ਕਰ ਸਕਦੇ ਹਾਂ, ਜਿਹਦੇ ਵਿੱਚ ਰਿਟੂਸਜ਼ਿਮੈਬ ਜਿਹੜੀ ਹੈ ਯੂਜ਼ ਕੀਤੀ ਜਾਏਗੀ। ਇਸ ਤੋਂ ਇਲਾਵਾ ਜਿਹੜਾ ਜਿਹੜਾ ਸਾਡਾ ਜ਼ਖਮ ਹੈ ਉਹਦਾ ਅਸੀਂ ਧਿਆਨ ਰੱਖ ਕੇ ਇਨਫੈਕਸ਼ਨ ਤੋਂ ਬਚਾ ਕੇ ਜਿਹੜਾ ਉਹਨੂੰ ਬੜੀ ਜਲਦੀ ਜਿਹੜਾ ਹੀਲ ਕਰ ਸਕਦੇ ਹਾਂ। ਅਤੇ ਅਕਸਰ ਅਸੀਂ ਸੋਚਦੇ ਹਾਂ ਕਿ ਜਿਹੜੇ ਇੰਸਟੀਟਿਊਟਸ ਨੇ ਉਹ ਕੀ ਕਰ ਰਹੇ ਨੇ, ਅਤੇ ਇਸ 'ਚੋਂ ਪਤਾ ਲੱਗਦਾ ਕਿ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾਂ PGI ਚੰਡੀਗੜ੍ਹ ਜਿਹੜੇ ਇਹੋ ਜਿਹੇ ਜਿਹੜੀ ਆਟੋਇਮਿਊਨ ਡਿਸੀਜ਼ ਨੇ ਉਹਨਾਂ ਦੇ ਉੱਤੇ ਰਿਸਰਚ ਕਰਕੇ ਉਹਨਾਂ ਦੇ ਇੰਟੈਲੀਜੈਂਸ ਬੇਸਡ ਜਿਹੜੇ ਤਰੀਕੇ ਨੇ ਉਹ ਲੱਭ ਰਹੇ ਨੇ।

0: 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ 'ਤੇ ਤੁਸੀਂ ਟਿਊਨਿੰਗ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਰੋਤੇ ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਸਮਾਚਾਰ ਸੁਣਨ ਲਈ ਕੁਝ ਪਲ ਕਰੋ ਉਡੀਕ।
1: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨੀਤੀ ਆਯੋਗ ਦੀ ਮੀਟਿੰਗ ਵਿੱਚ ਵਿਕਸਿਤ ਭਾਰਤ ਦ੍ਰਿਸ਼ਟੀਕੋਣ ਲਈ ਕੇਂਦਰ ਅਤੇ ਰਾਜਾਂ ਦੇ ਸਮੂਹ ਖੇਤਰਾਂ 'ਤੇ ਜ਼ੋਰ ਦਿੱਤਾ। ਭਾਰਤ ਨੇ ਓਮਾਨ ਦੇ ਸਾਹਿਲ 'ਤੇ ਬਲਾਉ ਝੰਡੇ ਵਾਲੇ ਟੈਂਕਰ MT ਸਿਟਵਿਲ ਉੱਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਏ। ਸਰਕਾਰ ਨੇ ਸਾਈਬਰ ਅਪਰਾਧੀਆਂ ਵੱਲੋਂ ਸੁਰੱਖਿਆ ਪ੍ਰਣਾਲੀਆਂ ਅਤੇ ਵੱਧ ਰਹੇ ਮਾਲੀ ਬੁਨਿਆਦੀ ਢਾਂਚਾ ਖਤਰੇ ਬਾਰੇ ਇੱਕ ਚੇਤਾਵਨੀ ਜਾਰੀ ਕੀਤੀ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਗ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣੇ ਗਏ ਨੇ ਅਤੇ PV ਸਿੰਧੂ ਅਤੇ ਤਨਵੀ ਸ਼ਰਮਾ ਆਸਟ੍ਰੇਲੀਅਨ ਓਪਨ ਬੈਡਮਿੰਟਨ ਦੇ ਔਰਤਾਂ ਦੇ ਸਿੰਗਲਸ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈਆਂ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਵੇਂ ਦੁਨੀਆ ਅਨਿਸ਼ਚਿਤਤਾ ਅਤੇ ਅਸਥਿਰਤਾ ਦੇ ਦੌਰ ਵਿੱਚੋਂ ਗੁਜ਼ਰ ਰਹੀ ਏ ਪਰ ਭਾਰਤ ਵਿਸ਼ਵਾਸ ਅਤੇ ਦ੍ਰਿੜਤਾ ਨਾਲ ਵਿਕਾਸ ਸਿਰਾ ਤੇ ਅੱਗੇ ਵਧ ਰਿਹਾ ਹੈ। ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਜਿਵੇਂ ਜਿਵੇਂ ਭਾਰਤ ਵਿਕਸਿਤ ਭਾਰਤ ਦੇ ਟੀਚੇ ਵੱਲ ਅੱਗੇ ਵਧ ਰਿਹਾ ਹੈ ਕੇਂਦਰ ਅਤੇ ਰਾਜ ਸਰਕਾਰਾਂ ਦੀ ਸਮੂਹਕ ਜ਼ਿੰਮੇਵਾਰੀ ਵੀ ਵੱਧ ਜਾਂਦੀ ਏ। ਸ੍ਰੀ ਮੋਦੀ ਨੇ ਰਾਜਾਂ ਵਿੱਚ ਸਹਿਯੋਗ, ਗੱਲਬਾਤ ਅਤੇ ਵਿਚਾਰਾਂ ਦੇ ਵਟਾਂਦਰੇ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨੀਤੀ ਆਯੋਗ ਇਸ ਸਹਿਯੋਗ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ ਤਾਂ ਜੋ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿਚਾਰਾਂ ਦਾ ਸਹੀ ਵਟਾਂਦਰਾ ਹੋ ਸਕੇ ਅਤੇ ਵਿਕਸਿਤ ਭਾਰਤ ਦੇ ਟੀਚੇ ਵੱਲ ਸਮੂਹਕ ਯਤਨਾਂ ਨੂੰ ਮਜ਼ਬੂਤ ਕੀਤਾ ਜਾ ਸਕੇ। ਸ੍ਰੀ ਮੋਦੀ ਨੇ ਕਿਹਾ ਕਿ ਨੌਜਵਾਨਾਂ ਲਈ ਗੁਣਵੱਤਾਪੂਰਨ ਸਿੱਖਿਆ, ਹੁਨਰ ਵਿਕਾਸ ਅਤੇ ਰੁਜ਼ਗਾਰ ਤਰਜੀਹਾਂ ਲੈਣੀਆਂ ਚਾਹੀਦੀਆਂ ਨੇ। ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਵੱਲ ਯਾਤਰਾ ਵਿੱਚ ਮਜ਼ਬੂਤ ਨੌਜਵਾਨ ਪ੍ਰੇਰਕ ਸ਼ਕਤੀ ਹੋਣਗੇ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿਕਾਸ ਅਤੇ ਬਰਾਮਦ ਲਈ ਨਵੇਂ ਮੌਕੇ ਪੈਦਾ ਕਰਨ ਲਈ ਕਈ ਦੇਸ਼ਾਂ ਨਾਲ ਆਜ਼ਾਦ ਵਪਾਰ ਸਮਝੌਤਿਆਂ 'ਤੇ ਦਸਤਖਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤੇ ਛੋਟੇ ਅਤੇ ਦਰਮਿਆਨੇ ਉੱਦਮਾਂ ਲਈ ਵੀ ਮਹੱਤਵਪੂਰਨ ਮੌਕੇ ਪ੍ਰਦਾਨ ਕਰਦੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਔਰਤਾਂ ਦੀ ਅਗਵਾਈ ਵਾਲਾ ਵਿਕਾਸ ਇੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੀ ਨੀਂਹ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਸਟਾਰਟਅਪ ਤੋਂ ਲੈ ਕੇ ਵਿਗਿਆਨ ਅਤੇ ਕਾਢਾਂ ਤੱਕ ਸਾਰੇ ਖੇਤਰਾਂ ਵਿੱਚ ਨਾਰੀ ਸ਼ਕਤੀ ਯੋਗਦਾਨ ਪਾ ਰਹੀ ਏ। ਸ੍ਰੀ ਮੋਦੀ ਨੇ ਕਿਹਾ ਕਿ ਰਾਜਾਂ ਨੂੰ ਔਰਤਾਂ ਦੀ ਸਿੱਖਿਆ, ਹੁਨਰ ਵਿਕਾਸ, ਸੁਰੱਖਿਆ ਅਤੇ ਸ਼ਕਤੀਕਰਨ ਨੂੰ ਤਰਜੀਹ ਦੇਣੀ ਚਾਹੀਦੀ ਏ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ 11ਵੀਂ ਮੀਟਿੰਗ ਵਿੱਚ ਸ਼ਿਰਕਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸ਼ਾਹ ਨੇ ਕਿਹਾ ਕਿ ਨੀਤੀ ਆਯੋਗ ਭਾਰਤ ਨੂੰ ਬੁਨਿਆਦੀ ਤੌਰ 'ਤੇ ਮਜ਼ਬੂਤ ਕਰਨ ਲਈ ਇੱਕ ਮੁੱਖ ਸੰਸਥਾ ਏ। ਉਨ੍ਹਾਂ ਇਹ ਵੀ ਕਿਹਾ ਕਿ ਕਮਿਸ਼ਨ ਵਿਕਾਸ ਦੇ ਹਰ ਪਹਿਲੂ ਵਿੱਚ ਦੇਸ਼ ਨੂੰ ਵਿਸ਼ਵ ਪੱਧਰ 'ਤੇ ਮੁਕਾਬਲਾ ਕਰਨ ਲਈ ਤਿਆਰ ਕਰਨ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਲਾਗੂ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾ ਸਿਰਫ ਹਰ ਵੱਡੀ ਆਰਥਿਕਤਾ ਨਾਲ ਮੁਕਾਬਲਾ ਕਰ ਰਿਹਾ ਹੈ ਸਗੋਂ ਉਸ ਨੂੰ ਪਛਾੜਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਭਾਰਤ ਨੇ ਓਮਾਨ ਦੇ ਸਾਹਿਲ 'ਤੇ ਪਲਾਉ ਝੰਡੇ ਵਾਲੇ ਟੈਂਕਰ MT ਸਿਟਵੇਲੋ 'ਤੇ ਹਾਲ ਹੀ ਵਿੱਚ ਹੋਏ ਹਮਲੇ ਜਿਸ ਵਿੱਚ 3 ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ ਏ ਦੀ ਸਖ਼ਤ ਨਿਖੇਧੀ ਕੀਤੀ ਏ। ਨਵੀਂ ਦਿੱਲੀ ਵਿੱਚ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਸ ਸੰਬੰਧ ਵਿੱਚ ਸਰਕਾਰ ਨੇ ਅਮਰੀਕੀ 'ਚ ਰਾਸ਼ਟਰੀ ਅਫੇਅਰਸ ਨੂੰ ਤਲਬ ਕਰਕੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਖੇਤਰ ਵਿੱਚ ਹਾਜ਼ਰਾਨੀ 'ਤੇ ਲਗਾਤਾਰ ਹਮਲੇ ਬੇਹੱਦ ਚਿੰਤਾਜਨਕ ਨੇ ਅਤੇ ਚੱਲ ਰਹੇ ਸੰਘਰਸ਼ ਨਾਲ ਜੁੜੇ ਹੋਏ ਨੇ।
2: We attach high importance to the welfare and well-being.
3: हम अपनी नाविकों के कल्याण और सुरक्षा को बहुत महत्व देते हैं। हमने कल ओमान तट पर हुए जहाज पर हमले की कड़ी निंदा की, जिसमें दुर्भाग्यवश हमने 3 भारतीय नागरिकों को खो दिया। हमने इस घटना के विरोध में भारत अमरीकी मिशन उप प्रमुख को तलब किया था। क्षेत्र में जहाजों पर लगातार हो रहे हमले बेहद चिंताजनक हैं। ये हमले तुरंत बंद होने चाहिए। हम संवाद और कूटनीति का भी आह्वान करते हैं ताकि क्षेत्र में जल्द से जल्द शांति और स्थिरता बहाल हो सके।
1: ਖਾੜੀ ਡਿਵੀਜ਼ਨ ਦੇ ਵਧੀਕ ਸਕੱਤਰ ਅਸੀਮ ਆਰ ਮਹਾਜਨ ਨੇ ਕਿਹਾ ਕਿ ਸਰਕਾਰ ਖਾੜੀ ਅਤੇ ਪੱਛਮੀ ਏਸ਼ੀਆ ਵਿੱਚ ਬਣ ਰਹੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੀ ਏ। ਉਨ੍ਹਾਂ ਕਿਹਾ ਕਿ ਕੋਸ਼ਿਸ਼ਾਂ ਭਾਰਤੀ ਭਾਈਚਾਰੇ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ 'ਤੇ ਕੇਂਦਰਿਤ ਨੇ ਅਤੇ ਖੇਤਰ ਵਿੱਚ ਦੂਤਘਰ ਅਤੇ ਕੌਂਸਲਖਾਨਾ 24 ਘੰਟੇ ਹੈਲਪਲਾਈਨਾਂ ਚਲਾ ਰਹੇ ਨੇ ਅਤੇ ਸਥਾਨਕ ਅਧਿਕਾਰੀਆਂ ਨਾਲ ਨਜ਼ਦੀਕੀ ਤਾਲਮੇਲ ਨਾਲ ਕੰਮ ਕਰ ਰਹੇ ਨੇ। ਬੰਦਰਗਾਹਾਂ ਜਹਾਜ਼ ਰਾਣੀ ਤੇ ਜਲ ਮਾਰਗ ਮੰਤਰਾਲੇ ਦੇ ਵਧੀਕ ਸਕੱਤਰ ਮੁਕੇਸ਼ ਮੰਗਲ ਨੇ ਫਾਰਸ ਦੇ ਖਾੜੀ ਖੇਤਰ ਵਿਚ ਵਪਾਰੀ ਜਹਾਜ਼ਾਂ ਨਾਲ ਸਬੰਧਿਤ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕੀਤੀ ਤੇ ਭਾਰਤੀ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਤੇ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕੱਲ੍ਹ ਤੇਲ ਟੈਂਕਰ ਐਮ ਟੀ ਸਟੇਬੇਲੋ ਇੱਕ ਪਲਾਓ ਝੰਡੇ ਵਾਲਾ ਜਹਾਜ਼ ਹਮਲੇ ਦੀ ਲਪੇਟ ਵਿਚ ਆਇਆ ਸੀ। ਇਸ ਵਿਚ 24 ਭਾਰਤੀ ਵੀ ਸ਼ਾਮਲ ਸਨ, ਜਿਨ੍ਹਾਂ ਵਿਚ 28 ਚਾਲਕ ਦਲ ਦੇ ਮੈਂਬਰ ਸਨ। ਉਨ੍ਹਾਂ ਅੱਗੇ ਕਿਹਾ ਕਿ ਇਸ ਘਟਨਾ ਵਿਚ 3 ਭਾਰਤੀ ਨਾਗਰਿਕਾਂ ਨੇ ਆਪਣੀ ਜਾਨ ਗਵਾ ਦਿੱਤੀ, ਬਾਕੀ 25 ਚਾਲਕ ਦਲ ਦੇ ਮੈਂਬਰਾਂ, ਜਿਨ੍ਹਾਂ ਵਿਚ 21 ਭਾਰਤੀ ਸ਼ਾਮਲ ਸਨ, ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸ਼੍ਰੀ ਮੰਗਲ ਨੇ ਕਿਹਾ ਕਿ ਮੰਤਰਾਲਾ ਮ੍ਰਿਤਕਾਂ ਦੇ ਪਰਿਵਾਰਾਂ ਦੇ ਸੰਪਰਕ ਵਿਚ ਏ ਅਤੇ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਏ। ਸਮੁੰਦਰੀ ਜਹਾਜ਼ ਭਲਾਈ ਫੰਡ ਸੁਸਾਇਟੀ ਨੂੰ ਹਰੇਕ ਮ੍ਰਿਤਕ ਨਾਵਿਕ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਰਾਹਤ ਰਕਮ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਇੱਕ ਗਿਨੀ ਬਿਸਾਓ ਝੰਡੇ ਵਾਲਾ ਜਹਾਜ਼ ਬਿਟਮਨ ਟੈਂਕਰ ਐਮ ਟੀ ਜਲਵੀਰ ਓਮਾਨ ਵਿਚ ਸ਼ਿਨਾਸ ਬੰਦਰਗਾਹ ਦੇ ਨੇੜੇ ਇੱਕ ਸਮੁੰਦਰੀ ਘਟਨਾ ਦੀ ਚਪੇਟ ਚ ਆਇਆ ਹੈ। ਜਹਾਜ਼ ਵਿਚ ਭਾਰਤੀ ਚਾਲਕ ਦਲ ਦੇ 20 ਮੈਂਬਰ ਸਵਾਰ ਸਨ, ਜਿਨ੍ਹਾਂ ਸਾਰਿਆਂ ਦੇ ਸੁਰੱਖਿਅਤ ਹੋਣ ਦੀ ਖ਼ਬਰ ਹੈ ਤੇ ਇਸ ਸਮੇਂ ਉਨ੍ਹਾਂ ਨੂੰ ਕੱਢਣ ਦੇ ਕਾਰਜ ਚੱਲ ਰਹੇ ਨੇ। ਉਧਰ ਖਾਦ ਵਿਭਾਗ ਦੇ ਵਧੀਕ ਸਕੱਤਰ ਅਪਰਨਾ ਸ਼ਰਮਾ ਨੇ ਦੱਸਿਆ ਹੈ ਕਿ ਦੇਸ਼ ਵਿਚ ਖਾਦਾਂ ਦੀ ਸਮੁੱਚੀ ਭੰਡਾਰ ਸਥਿਤੀ ਸਥਿਰ ਏ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵੱਖ ਵੱਖ ਦੇਸ਼ਾਂ ਤੋਂ ਕੱਚੇ ਮਾਲ ਤੇ ਤਿਆਰ ਖਾਦਾਂ ਨੂੰ ਸੁਰੱਖਿਅਤ ਕਰਨ ਲਈ ਵਿਦੇਸ਼ਾਂ ਵਿਚ ਭਾਰਤੀ ਮਿਸ਼ਨਾਂ ਰਾਹੀਂ ਸਾਂਝੇ ਉਦਮਾਂ ਤੇ ਸਰਗਰਮ ਸ਼ਮੂਲੀਅਤ ਸਮੇਤ ਕਈ ਕਦਮ ਚੁੱਕੇ ਨੇ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਦੇਸ਼ ਵਿਚ ਕੱਚੇ ਤੇਲ, ਪੈਟਰੋਲ, ਡੀਜ਼ਲ, ਐਲ ਪੀ ਜੀ ਅਤੇ ਕੁਦਰਤੀ ਗੈਸ ਦੀ ਸਪਲਾਈ ਸਥਿਰ ਏ।
4: देश में क्रूड पेट्रोल डीजल एलपीजी और नेचुरल गैस की सप्लाई स्टेबल है। हमारी रिफाइनरीज उच्चतम क्षमता पर चल रही हैं। अभी भी कुछ रिटेल आउटलेट्स पर अधिक सेल देखी जा रही है, परंतु हम सरकारी ऑयल मार्केटिंग कंपनी स्मूथ सप्लाईज इंश्योर करने का प्रयत्न कर रही हैं। पिछले 3 दिनों में 1.40 करोड़ कुकिंग एलपीजी सिलेंडर्स की बुकिंग रिसीव हुई है। इसके अगेंस्ट 1.49 करोड़ डिलीवरी की गई है।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xnl@aarnew ਜਲੰਧਰ। ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਰਾਜਸਥਾਨ ਦੇ ਰਾਮਗੜ੍ਹ ਵਿਚ ਜੈਪੁਰ ਦੇ ਆਕਾਸ਼ਵਾਣੀ ਕੰਪਲੈਕਸ ਵਿਖੇ ਕਰਾਏ ਗਏ ਇਕ ਸਮਾਗਮ ਵਿਚ 20 ਕਿਲੋਵਾਟ ਦੇ ਐਫ ਐਮ ਟਰਾਂਸਮੀਟਰ ਦਾ ਵਰਚੁਅਲ ਤੌਰ ਤੇ ਉਦਘਾਟਨ ਕੀਤਾ। ਇਸ ਮੌਕੇ ਤੇ ਸ੍ਰੀ ਵੈਸ਼ਨੋ ਨੇ ਰਣਨੀਤਿਕ ਬੁਨਿਆਦੀ ਢਾਂਚੇ ਤੇ ਧਿਆਨ ਕੇਂਦਰਿਤ ਕਰਦੇ ਹੋਏ ਆਕਾਸ਼ਵਾਣੀ ਅਤੇ ਦੂਰਦਰਸ਼ਨ ਰਾਹੀਂ ਸਰਹੱਦੀ ਖੇਤਰਾਂ ਵਿਚ ਸੰਚਾਰ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸਮੇਂ ਦੇ ਨਾਲ ਬਦਲਾਅ ਦੀ ਜ਼ਰੂਰਤ ਤੇ ਜ਼ੋਰ ਦਿੱਤਾ।
5: मैं निवेदन करूंगा आकाशवाणी के सभी साथियों से और विशेषकर डीजी साहब से, राजीव जी से और हमारे प्रसार भारती के चेयरमैन श्री प्रसून जोशी जी से कि अब हम एक नए तरीके से सोचें आकाशवाणी के बारे में। हम आज के समय के हिसाब से आकाशवाणी को डिजिटल फर्स्ट और हाइपर लोकल इन दो सूत्रों में बांधे। जो भी डिजिटल प्लेटफॉर्म हमारे पास आज अवेलेबल है, अपना खुद का वेब्स ओटीटी है, उस प्लेटफॉर्म को यूज करें। लोकल आर्ट, लोकल संस्कृति, लोकल खान पान को आगे लाने का एक बहुत बड़ा प्लेटफॉर्म बनाए। अगले 1000 दिनों में एक मास्टर प्लान बना के आकाशवाणी और दूरदर्शन का

0: ट्रांसफॉर्मेशन करें, आपको पूरा फ्रीडम है, जो आप कहोगे वो पॉलिसी बनेगी, पॉलिसी बनाने वाले आप, इंप्लीमेंट करने वाले।
1: ਸਰਕਾਰ ਨੇ ਸਾਈਬਰ ਅਪਰਾਧੀਆਂ ਵੱਲੋਂ ਸੁਰੱਖਿਆ ਪ੍ਰਣਾਲੀਆਂ ਅਤੇ ਮਾਲੀ ਬੁਨਿਆਦੀ ਢਾਂਚੇ ਨੂੰ ਪੈਦਾ ਹੋਣ ਵਾਲੇ ਵੱਧ ਰਹੇ ਖਤਰੇ ਬਾਰੇ ਚੇਤਾਵਨੀ ਜਾਰੀ ਕੀਤੀ ਏ। ਗ੍ਰਹਿ ਮੰਤਰਾਲੇ ਅਧੀਨ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ ਵੱਲੋਂ ਜਾਰੀ ਚੇਤਾਵਨੀ ਮੁਤਾਬਕ ਸਾਈਬਰ ਅਪਰਾਧੀ ਮਾਲੀ ਅਤੇ ਨਿੱਜੀ ਧੋਖਾਧੜੀ ਲਈ AI ਸਮਰੱਥ ਡੀਪ ਫੇਕ ਵੀਡੀਓਜ਼ ਦੀ ਦੁਰਵਰਤੋਂ ਕਰ ਰਹੇ ਨੇ। ਸਰਕਾਰ ਨੇ ਫਿਨਟੈਕ ਕੰਪਨੀਆਂ ਸਮੇਤ ਮਾਲੀ ਸੰਸਥਾਵਾਂ ਨੂੰ ਡੀਪ ਫੇਕ ਖੋਜ ਵਿਧੀਆਂ ਨੂੰ ਮਜ਼ਬੂਤ ਕਰਨ ਅਤੇ ਗਾਹਕ ਸ਼ਾਮਿਲ ਕਰਨ ਦੀਆਂ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਦੀ ਸਲਾਹ ਦਿੱਤੀ ਏ। ਨਾਗਰਿਕਾਂ ਨੂੰ ਆਪਣੇ ਬਾਇਓਮੈਟ੍ਰਿਕਸ ਡੇਟਾ ਦੀ ਸੁਰੱਖਿਆ ਕਰਨ, ਸ਼ੱਕੀ ਲੌਗਇਨ ਕੋਸ਼ਿਸ਼ਾਂ ਲਈ ਚੌਕਸ ਰਹਿਣ ਅਤੇ ਮਾਲੀ ਗਤੀਵਿਧੀਆਂ ਨਾਲ ਸੰਬੰਧਿਤ ਈਮੇਲ ਜਾਂ SMS ਸੂਚਨਾਵਾਂ ਦੀ ਨਿਯਮਿਤ ਤੌਰ 'ਤੇ ਨਿਗਰਾਨੀ ਕਰਨ ਦੀ ਅਪੀਲ ਕੀਤੀ ਗਈ ਏ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣੇ ਗਏ ਨੇ। ਨਤੀਜਿਆਂ ਦੇ ਐਲਾਨ ਤੋਂ ਬਾਅਦ ਰਿਟਰਨਿੰਗ ਅਫਸਰ ਨੇ ਚੋਣ ਦਾ ਅਧਿਕਾਰਤ ਸਰਟੀਫਿਕੇਟ ਸੌਂਪਿਆ। PV ਸਿੰਧੂ ਅਤੇ ਤਨਵੀ ਸ਼ਰਮਾ ਆਸਟ੍ਰੇਲੀਅਨ ਓਪਨ ਬੈਡਮਿੰਟਨ ਦੇ ਔਰਤਾਂ ਦੇ ਸਿੰਗਲਸ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈਆਂ ਨੇ। ਮਰਦਾਂ ਦੇ ਡਬਲ ਵਿੱਚ MR ਅਰਜੁਨ ਅਤੇ ਹਰੀਹਰਨ ਆਸਮਾ ਕਰੁਣਨ ਦੀ ਜੋੜੀ ਨੇ ਆਖਰੀ 8 ਵਿੱਚ ਥਾਂ ਬਣਾਈ। ਆਖਿਰ 'ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਤੀ ਆਯੋਗ ਦੀ ਮੀਟਿੰਗ ਵਿੱਚ ਵਿਕਸਿਤ ਭਾਰਤ ਦ੍ਰਿਸ਼ਟੀਕੋਣ ਲਈ ਕੇਂਦਰ ਅਤੇ ਰਾਜਾਂ ਦੇ ਸਮੂਹਿਕ ਯਤਨਾਂ 'ਤੇ ਜ਼ੋਰ ਦਿੱਤਾ ਹੈ। ਭਾਰਤ ਨੇ ਓਮਾਨ ਦੇ ਸਾਹਿਲ ਤੇ ਪਲਾਓ ਝੰਡੇ ਵਾਲੇ ਟੈਂਕਰ MT ਸਿਟਬੈਲੋ ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਏ। ਸਰਕਾਰ ਨੇ ਸਾਈਬਰ ਅਪਰਾਧੀਆਂ ਵੱਲੋਂ ਸੁਰੱਖਿਆ ਪ੍ਰਣਾਲੀਆਂ ਅਤੇ ਵੱਧ ਰਹੇ ਮਾਲੀ ਬੁਨਿਆਦੀ ਢਾਂਚਾ ਖਤਰੇ ਬਾਰੇ ਚੇਤਾਵਨੀ ਜਾਰੀ ਕੀਤੀ ਏ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣੇ ਗਏ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
2: FM ਬੈਂਡ 100.6 MHz ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ ਤੇ ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਜ਼ਰੀਏ ਐਪ ਨਿਊਜ਼ ਔਨ AIR ਤੇ ਵੀ ਸੁਣ ਰਹੇ ਹੋ। 7:07 ਹੋਏ ਨੇ। ਸਾਡਾ ਅਗਲਾ ਪ੍ਰੋਗਰਾਮ ਰਿਲੇ ਹੋਵੇਗਾ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਯੂਨੀਅਨ ਗਵਰਨਮੈਂਟ ਦੇ 12 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ ਇਹ ਪ੍ਰੋਗਰਾਮ ਤੁਸੀਂ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।
3: ਨਮਸਕਾਰ। अब उपलब्धियों की बात होती है तो साल दर साल बात होती है। 12 साल एक लंबा समय होता है। केंद्र में नरेंद्र मोदी की सरकार ने 12 साल पूरे कर लिए हैं। एक के बाद एक कई रिकॉर्ड भी बन रहे हैं। एक रिकॉर्ड जिसकी चर्चा हो रही है वो ये कि जवाहरलाल नेहरू का रिकॉर्ड भी, अब अगर हम बात करें कि कितने समय के लिए और कितने दिन नरेंद्र मोदी प्रधानमंत्री के तौर पर रहे, तो वो रिकॉर्ड भी टूट रहा है। लेकिन सिर्फ बात इन रिकॉर्ड्स की नहीं है, बल्कि बात हो रही है क्या ये नया भारत कुछ विकास लेकर आया, विकसित भारत का नारा जो है वो साकार हुआ। और किसानों के लिए बहुत बात हो रही है, क्या किसान वाकई में खुश हैं, क्योंकि किसानों से सीधे जो जुड़ाव रखते हैं वो खास मंत्री इस वक्त हमारे साथ मौजूद हैं, जिनको मामा भी कहते हैं लोग, अब आप पहचान ही गए होंगे। केंद्रीय मंत्री शिवराज सिंह चौहान जी, बहुत बहुत स्वागत है आपका।
4: धन्यवाद आपका।
3: अब मैं आपको मामा जी तो नहीं कहूँ, लेकिन मैं आपको नेता के तौर पर पहले शुरुआत करती हूँ। गर्मी बहुत है, किसान खुश हैं?
4: किसान खुश रहे इसके लिए सरकार दिन और रात काम कर रही है। प्रधानमंत्री श्रीमान नरेंद्र मोदी जी ने तीसरी बार शपथ ग्रहण की थी, उनको बहुत बहुत बधाइयां, उनका अभिनंदन। एक वैभवशाली, गौरवशाली, संपन्न, समृद्ध, शक्तिशाली, आत्मनिर्भर और विकसित भारत का निर्माण उनके नेतृत्व में हो रहा है। और मैं अभी 2 साल से उनके साथ मंत्री हूँ। मेरे जैसे कार्यकर्ता का सौभाग्य है कि उनके साथ काम करने का अवसर मिला, उनको बहुत बहुत बधाई।
3: अब क्योंकि आपने नरेंद्र मोदी जी से ही शुरुआत की है, मैं अपने हाथ में आपकी किताब भी लेकर आई थी, अपनापन। ये किताब आपने नरेंद्र मोदी संग आपके अनुभव, तो 2 साल से तो प्रधानमंत्री के तौर पर आप उनको देख रहे हैं, आप उनके कैबिनेट का हिस्सा है, सरकार में एक अहम पद पर है आप, लेकिन आपने जो इस किताब में अपनापन बताया है, आजकल अपनापन ये शब्द ही इस्तेमाल होना ऐसा लगता है खत्म हो गया है। कोई रणनीति की बात करता है, भारी भरकम शब्दों की बात होती है, ये अपनापन क्या जुड़ाव है मोदी जी के साथ?
4: भारतीय संस्कृति का मूल है एक ही चेतना हम सब में है, इसलिए दूसरा कोई है ही नहीं, आत्मवत सर्वभूतेषु। और ये भाव मैंने सदैव आदरणीय नरेंद्र मोदी जी के मन में और उनके काम में देखा। अपनापन अपने सहयोगियों के लिए, अपनापन अपने कार्यकर्ताओं के लिए, अपनापन देश की संपूर्ण जनता के लिए, अपनापन पीड़ित विश्व मानवता की सेवा के लिए। और इसलिए जब कोविड जैसी महामारी आती है तो वैक्सीन केवल भारत

0: ਅਸੀਂ ਹਾਂ। ਕੁਦਰਤ ਤਾਂ ਲੱਖ ਆਕਾਸ਼ਾਂ 'ਚ ਆਕਾਸ਼ ਹੈ, ਕਤਾਰ 'ਚ ਤਾਂ ਅਸੀਂ ਹਾਂ। ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ। ਗੁੱਝੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ।
1: ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਭੁਪਿੰਦਰ ਸਿੰਘ ਬੋਲ ਰਿਹਾ ਜੀ, ਪਿੰਡ ਵੱਡੀਆਂ ਜਾਲਾਂ ਤੋਂ ਜੀ।
1: ਭੁਪਿੰਦਰ ਜੀ, ਪ੍ਰੋਗਰਾਮ 'ਚ ਸਵਾਗਤ ਹੈ। ਸਿਹਤਾਂ ਕਿੱਦਾਂ ਤੁਹਾਡੀਆਂ?
2: ਬਹੁਤ ਕਿਰਪਾ ਜੀ ਤੁਹਾਡੀ।
1: ਸਾਡੀ ਨਹੀਂ, ਅਕਾਲ ਪੁਰਖ ਦੀ ਕਿਰਪਾ ਚਾਹੀਦੀ ਹੈ ਜੀ।
2: ਹੋਰ ਸੁਣਾਓ ਜੀ, ਬਹੁਤ ਵਧੀਆ ਲੱਗਿਆ ਜੀ, ਹੁਣ ਕਿੰਨੇ ਚਿਰਾਂ ਮਗਰੋਂ ਫੋਨ ਲੱਗਿਆ ਜੀ ਮੇਰਾ।
1: ਚਲੋ, ਬਹੁਤ ਵਧੀਆ ਗੱਲ ਹੈ। ਅਤੇ ਆਪਣੀ ਫਰਮਾਇਸ਼ ਦੱਸੋ, ਕਿਹੜਾ ਗੀਤ ਸੁਣੋਗੇ ਅੱਜ?
2: ਗਾਣਾ ਸੁਣਨਾ ਜੀ, ਦਸਤਾਰ ਕਦੇ ਨਿਰਾਹੀ ਦੀ।
1: ਸਤਿੰਦਰ ਸਰਤਾਜ ਦੀ ਆਵਾਜ਼ ਤੁਹਾਡੇ ਰੇਡੀਓ ਸੈੱਟ 'ਤੇ ਆ ਰਹੀ ਹੈ ਜੀ।
2: ਠੀਕ ਹੈ ਸਰ ਜੀ, ਸਤਿ ਸ਼੍ਰੀ ਅਕਾਲ ਜੀ।

ਸਰੋਤਿਓ, ਪਹਿਲਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਇਸ ਪਲ ਦੀਆਂ ਕੁਝ ਖਾਸ ਖਬਰਾਂ। ਉਸ ਤੋਂ ਬਾਅਦ ਇਹ ਗੀਤ ਤੁਹਾਡੇ ਲਈ ਜਾਰੀ ਰੱਖਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਭਾਰਤ ਬੁਲਗੇਰੀਆ ਸਬੰਧਾਂ ਨੂੰ ਹੋਰ ਗਤੀਸ਼ੀਲ ਅਤੇ ਅਗਾਂਹ ਵਧੂ ਬਣਾਉਣ ਦਾ ਸੱਦਾ ਦਿੱਤਾ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਨਵੀ ਵੈਸ਼ਨਵ ਨੇ ਕਿਹਾ ਕਿ ਕਸ਼ਮੀਰ ਤੋਂ ਕੱਛ ਤੱਕ ਦੇਸ਼ ਦੇ ਸਰਹੱਦੀ ਇਲਾਕਿਆਂ 'ਚ ਆਕਾਸ਼ਵਾਣੀ ਅਤੇ ਦੂਰਦਰਸ਼ਨ ਕਵਰੇਜ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਪ੍ਰਬੰਧ ਵਿਕਸਿਤ ਕੀਤੇ ਜਾ ਰਹੇ ਨੇ। ਸਰਕਾਰ ਨੇ ਇਥਨੋਲ ਮਿਸ਼ਰਿਤ ਪੈਟਰੋਲ ਦੀਆਂ ਕੁਝ

ਕਿਸਮਾਂ ਤੇ ਐਕਸਾਈਜ਼ ਡਿਊਟੀ ਮਾਫ ਕਰ ਦਿੱਤੀ ਹੈ। ਪੰਜਾਬ ਦੇ ਮੁੱਖ ਚੋਣ ਦਫ਼ਤਰ ਵੱਲੋਂ ਅੱਜ ਤੋਂ 24 ਜੂਨ ਤੱਕ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ SIR ਦੇ ਸੰਬੰਧ ਵਿੱਚ BLOs ਅਤੇ BLAs ਲਈ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਸੁਖਨਾ ਚੋ ਵਣ ਖੇਤਰ ਵਿੱਚ ਤਜਵੀਜ਼ਸ਼ੁਦਾ ਸਿਟੀ ਫੋਰੈਸਟ ਡਿਵੈਲਪਮੈਂਟ ਪ੍ਰੋਜੈਕਟ ਦੀ ਸਮੀਖਿਆ ਕੀਤੀ। ਭਾਰਤ ਸਰਕਾਰ ਨੇ ਪੰਜਾਬ ਦੇ ਸਾਉਣੀ ਰੁੱਤ 2026 ਲਈ ਯੂਰੀਆ ਦੀ ਮਜ਼ਬੂਤ ਉਪਲਬਧਤਾ ਨੂੰ ਯਕੀਨੀ ਬਣਾਇਆ। ਸੂਬੇ ਵਿੱਚ ਯੂਰੀਆ ਦੀ ਕੋਈ ਕਮੀ ਨਹੀਂ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕਰਦਿਆਂ 6 ਮੁਲਜ਼ਮਾਂ ਨੂੰ 30 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਦੇ ਭਲਕੇ ਲਈ ਗਰਜ ਚਮਕ ਦੇ ਨਾਲ ਨਾਲ ਗੜੇਮਾਰੀ ਹੋਣ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਇੱਕ ਮਹੀਨੇ ਤੱਕ ਚੱਲਣ ਵਾਲਾ ਫੁੱਟਬਾਲ ਮੁਕਾਬਲਾ 2026 ਫੀਫਾ ਵਿਸ਼ਵ ਕੱਪ ਅੱਜ ਰਾਤ ਮੈਕਸੀਕੋ ਸਿਟੀ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ।

ਗੁਰਦਾਸ ਮਾਨ ਦੇ ਗਾਏ ਇਸੇ ਗੀਤ ਦੇ ਨਾਲ ਹੀ ਅੱਜ ਦਾ ਸ਼ਾਮ ਸੁਹਾਨੀ ਪ੍ਰੋਗਰਾਮ ਖਤਮ ਹੁੰਦਾ ਹੈ। 100.2 ਮੈਗਾ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 8:15 ਹੋ ਚੁੱਕੇ ਨੇ। ਪੇਸ਼ ਕਰ ਰਹੇ ਹਾਂ ਸਾਇੰਸ ਮੈਗਜ਼ੀਨ 'ਤੇ ਆਧਾਰਿਤ ਪ੍ਰੋਗਰਾਮ ਵਿਗਿਆਨ ਜਗਤ।

0: ਆਕਾਸ਼ਵਾਣੀ ਪਟਿਆਲਾ ਪੇਸ਼ ਕਰਦਾ ਹੈ ਵਿਗਿਆਨ ਦੀ ਰੋਚਕ ਦੁਨੀਆ ਨਵੀਆਂ ਖੋਜਾਂ ਅਤੇ ਟੈਕਨੋਲੋਜੀ ਦੇ ਖੇਤਰ ਦੀਆਂ ਦਿਲਚਸਪ ਗੱਲਾਂ ਦਾ ਪ੍ਰੋਗਰਾਮ ਵਿਗਿਆਨ ਜਗਤ। ਵਿਗਿਆਨ ਜੋ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ ਸਗੋਂ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਜਾਣਦੇ ਹਾਂ ਅਤੇ ਸਮਝਦੇ ਹਾਂ ਵਿਗਿਆਨ ਦੀ ਇਸ ਅਨੋਖੀ ਦੁਨੀਆ ਨੂੰ ਪ੍ਰੋਗਰਾਮ ਵਿਗਿਆਨ ਜਗਤ ਵਿੱਚ। ਪ੍ਰੋਗਰਾਮ ਵਿਗਿਆਨ ਜਗਤ ਵਿੱਚ ਸਾਥੀਓ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਯੂਨੀਵਰਸਿਟੀ ਦੇ ਜ਼ੂਲੋਜੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਓਮਕਾਰ ਸਿੰਘ ਬੜੈਚ ਉਹਨਾਂ ਦੇ ਨਾਲ ਅਤੇ ਗੱਲ ਅੱਜ ਕਰਾਂਗੇ ਜੀ ਪਾਣੀ ਬਾਰੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਜੀ ਤੁਹਾਡਾ।
0: ਅੱਜ ਪਾਣੀ ਬਾਰੇ ਗੱਲ ਕਰਨੀ ਹੈ ਅਤੇ ਗੱਲ ਕਰਨੀ ਜੀ ਗਰਾਊਂਡ ਵਾਟਰ ਲੈਵਲ ਬਾਰੇ ਅਤੇ ਸਰਫੇਸ ਲੈਵਲ ਵਾਟਰ ਬਾਰੇ। ਅਤੇ ਮੇਰਾ ਜਿਹੜਾ ਪਹਿਲਾ ਸਵਾਲ ਹੈ ਇਸ ਵਿਸ਼ੇ 'ਤੇ ਕਿ ਡਾਕਟਰ ਸਾਹਿਬ ਗਰਾਊਂਡ ਵਾਟਰ ਅਤੇ ਸਰਫੇਸ ਲੈਵਲ ਵਾਟਰ ਕੀ ਹੁੰਦਾ?
1: ਗਰਾਊਂਡ ਵਾਟਰ ਉਹ ਹੁੰਦਾ ਜਿਹੜਾ ਸਾਡੇ ਧਰਤੀ ਦੇ ਥੱਲੇ ਪਾਣੀ ਪੈ ਜਾਂਦਾ ਹੈ, ਜਿੱਥੋਂ ਅਸੀਂ ਪਾਣੀ ਟਿਊਬਵੈੱਲ ਨਾਲ ਬਾਹਰ ਕੱਢਦੇ ਹਾਂ ਜਾਂ ਅਸੀਂ ਨਲਕੇ ਨਾਲ ਪਾਣੀ ਬਾਹਰ ਕੱਢਦੇ ਹੈਗੇ ਹਾਂ। ਥੱਲੇ ਧਰਤੀ ਦੇ ਵਿੱਚ ਤਿੰਨ ਐਕੁਫਰ ਹੈਗੇ ਆ ਪੰਜਾਬ ਵਿੱਚ ਕਹਿ ਲਈਏ, ਉਹਨਾਂ ਤਿੰਨਾਂ ਐਕੁਫਰ ਦੇ ਵਿੱਚ ਪਾਣੀ ਜਿੱਥੇ ਰਿਜ਼ਾਈਡ ਕਰਦਾ ਹੈਗਾ, ਪਾਣੀ ਪ੍ਰੈਜੈਂਟ ਹੁੰਦਾ ਹੈਗਾ, ਉਹਨੂੰ ਅਸੀਂ ਗਰਾਊਂਡ ਵਾਟਰ ਕਹਿੰਦੇ ਹੈਗੇ ਹਾਂ। ਇਹ ਗਰਾਊਂਡ ਵਾਟਰ ਹੌਲੀ ਹੌਲੀ ਬਰਸਾਤ ਨਾਲ ਰੀਚਾਰਜ ਹੁੰਦਾ ਹੈਗਾ, ਅਸੀਂ ਦੁਬਾਰਾ ਫਿਰ ਇਹਨੂੰ ਕੱਢ ਕੇ ਪਾਣੀ 'ਤੇ ਵਰਤ ਸਕਦੇ ਹੈਗੇ ਹਾਂ। ਹੁਣ ਅਨਫੋਰਚੁਨੇਟਲੀ ਪੰਜਾਬ ਵਿੱਚ ਕੀ ਸਥਿਤੀ ਹੈਗੀ ਆ ਕਿ ਜਿਹੜੇ ਤਿੰਨ ਐਕੁਫਰ ਮੈਂ ਕਿਹਾ ਜਿੱਥੇ ਪਾਣੀ ਹੁੰਦਾ ਹੈਗਾ, ਅਸੀਂ ਉੱਪਰਲੇ ਦੋ ਐਕੁਫਰ ਖਾਲੀ ਕਰ ਚੁੱਕੇ ਹੈਗੇ ਹਾਂ ਅਤੇ ਹੁਣ ਅਸੀਂ ਤੀਜੇ ਐਕੁਫਰ ਨੂੰ ਟੱਕ ਲਾਇਆ ਹੋਇਆ। ਉਹ ਦਿਨ ਦੂਰ ਨਹੀਂ ਹੈਗਾ ਜਦੋਂ ਅਸੀਂ ਇਹ ਪਾਣੀ ਵੀ ਬਾਹਰ ਕੱਢ ਲਾਂਗੇ ਤਾਂ ਅਸੀਂ ਪਾਣੀ ਨੂੰ ਤਰਸਾਂਗੇ। ਅਤੇ ਨੰਬਰ ਦੋ ਗੱਲ ਹੈਗੀ ਸਰਫੇਸ ਵਾਟਰ ਦੀ। ਸਰਫੇਸ ਵਾਟਰ ਹੁੰਦਾ ਹੈ ਜਿਹੜਾ ਧਰਤੀ ਦੇ ਉੱਪਰ ਪਾਣੀ ਪੈ ਜਾਂਦਾ ਹੈਗਾ, ਜਿਹਦੇ ਵਿੱਚ ਸਾਡੇ ਕੋਲ ਨਦੀਆਂ, ਦਰਿਆ, ਤਲਾਬ, ਲੇਕਸ, ਪੌਂਡਸ ਹੈਗੇ ਆ। ਅਤੇ ਇਹ ਜਿਹੜਾ ਪਾਣੀ ਹੈਗਾ ਬਹੁਤ ਘੱਟ ਮਾਤਰਾ ਵਿੱਚ ਪਾਣੀ, ਪੂਰੇ ਗਲੋਬਲ ਦੀ ਅਸੀਂ ਗੱਲ ਕਰਦੇ ਹੈਗੇ ਹਾਂ ਤਾਂ 1% ਤੋਂ ਵੀ ਘੱਟ ਪਾਣੀ ਜਿਹੜਾ ਹੈਗਾ ਫਰੈਸ਼ ਵਾਟਰ ਹੈਗਾ, ਜਿਹਦੇ ਵਿੱਚ ਸਰਫੇਸ ਵਾਟਰ ਅਤੇ ਗਰਾਊਂਡ ਵਾਟਰ ਆਉਂਦਾ ਹੈਗਾ। ਸੋ ਇਹਨੂੰ ਅਸੀਂ ਗਰਾਊਂਡ ਅਤੇ ਸਰਫੇਸ ਵਾਟਰ ਵਿੱਚ ਅਸੀਂ ਭਾਗ ਕਰ ਸਕਦੇ ਹਾਂ।
0: ਮੈਂ ਜਾਣਨਾ ਚਾਹਾਂਗਾ ਕਿ ਗਰਾਊਂਡ ਵਾਟਰ ਅਤੇ ਸਰਫੇਸ ਵਾਟਰ ਦੀ, ਜਿਹੜੀ ਧਰਤੀ ਹੇਠਲਾ ਪਾਣੀ ਅਤੇ ਧਰਤੀ ਦੇ ਉੱਪਰਲਾ ਜਿਹੜਾ ਪਾਣੀ ਹੈ, ਉਹਦੀ ਦੁਨੀਆ ਭਰ ਦੇ ਵਿੱਚ, ਭਾਰਤ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਕੀ ਸਥਿਤੀ ਹੈ? ਪਰ ਉਸ ਤੋਂ ਪਹਿਲਾਂ ਤੁਸੀਂ ਸ਼ਬਦ ਇਸਤੇਮਾਲ ਕੀਤਾ ਅੰਗਰੇਜ਼ੀ ਦਾ, ਐਕੁਆਫਰ। ਡਾਕਟਰ ਸਾਹਿਬ ਐਕੁਆਫਰ ਕੀ ਹੁੰਦਾ?
1: ਐਕੁਆਫਰ ਉਹ ਹੁੰਦਾ ਜੀ ਜਿੱਥੇ ਪਾਣੀ, ਜਿਹਨੂੰ ਅਸੀਂ ਪੱਤਣ ਕਹਿੰਦੇ ਹਾਂ ਪੰਜਾਬੀ 'ਚ, ਜਦੋਂ ਅਸੀਂ ਟਿਊਬਵੈੱਲ ਲਾਉਂਦੇ ਹੈਗੇ ਅਸੀਂ ਕਹਿੰਦੇ ਪੱਤਣ ਆ ਗਿਆ ਤਾਂ ਹੁਣ ਇੱਥੋਂ ਪਾਣੀ ਸਾਨੂੰ ਮਿਲ ਜਾਏਗਾ, ਉਹਨੂੰ ਅਸੀਂ ਐਕੁਆਫਰ ਕਹਿੰਦੇ ਹੈਗੇ ਹਾਂ। ਸਾਡੇ ਧਰਤੀ ਦੇ ਵਿੱਚ, ਪੰਜਾਬ ਵਿੱਚ ਅਸੀਂ ਤਿੰਨ

0: ਕੁਫਰ ਹੈਗੇ ਸਾਡੇ ਕੋਲ ਜੀ, ਅਤੇ ਅਸੀਂ ਪਹਿਲਾਂ ਵੀ ਦੱਸ ਚੁੱਕਾ ਹੈਗਾ ਕਿ ਦੋ ਇੱਕ ਕੁਫਰ ਖਾਲੀ ਕਰ ਚੁੱਕੇ ਹੈਗੇ ਹਾਂ, ਅਤੇ ਤੀਜੀ ਨੂੰ ਅਸੀਂ ਟੱਕ ਲਾਇਆ ਹੋਇਆ, ਉਹ ਦਿਨ ਦੂਰ ਜਦੋਂ ਅਸੀਂ ਉਹ ਵੀ ਖਾਲੀ ਕਰ ਦਾਂਗੇ। ਅਤੇ ਜੇ ਅਸੀਂ ਸੰਸਾਰ ਦੀ ਗੱਲ ਕਰਦੇ ਹੈਗੇ ਹਾਂ, ਤਾਂ ਜੇ ਪਾਣੀ ਦੀ ਅਸੀਂ 100% ਲੈ ਕੇ ਚੱਲਦੇ ਹੈਗੇ ਹਾਂ, ਅਤੇ ਇਸ 100% ਪਾਣੀ 'ਚੋਂ ਪੂਰੇ ਸੰਸਾਰ ਵਿੱਚ 97.2% ਪਾਣੀ ਜਿਹੜਾ ਹੈਗਾ ਸਮੁੰਦਰ 'ਚ ਪਾਇਆ ਜਾਂਦਾ ਹੈਗਾ, ਉਹ ਸਾਡਾ ਪਾਣੀ ਅਸੀਂ ਯੂਜ ਨਹੀਂ ਕਰ ਸਕਦੇ। ਅਤੇ ਦੂਜੇ ਪਾਸੇ 2.15% ਪਾਣੀ ਉਹ ਹੈਗਾ ਜਿਹੜਾ ਕਿ ਸਾਡੇ ਗਲੇਸ਼ੀਅਰ ਦੇ ਵਿੱਚ ਲੋਕ ਹੈਗਾ। ਸੋ ਤੁਸੀਂ ਦੇਖੋ ਅਸੀਂ ਜਿਹਨੇ ਦੋਨਾਂ ਨੂੰ ਮਿਲਾ ਕੇ ਅਸੀਂ 99% ਪਾਣੀ ਇੱਦਾਂ ਦਾ ਹੈਗਾ ਜਿਹੜਾ ਕਿ ਅਸੀਂ ਯੂਜ ਨਹੀਂ ਕਰ ਸਕਦੇ। ਅਤੇ ਇਹ ਜਿਹੜਾ 1% ਪਾਣੀ ਹੈਗਾ, ਇਹਦੇ ਵਿੱਚ ਹੀ ਗਰਾਊਂਡ ਵਾਟਰ ਹੈਗਾ ਅਤੇ ਇਹਦੇ ਵਿੱਚ ਸਰਫੇਸ ਵਾਟਰ ਹੈਗਾ। ਸੋ ਇਸ ਕਰਕੇ ਪਾਣੀ ਦਾ ਬਹੁਤ ਹੀ ਬਹੁਤ ਕੀਮਤੀ ਪਾਣੀ ਸਾਡੇ ਕੋਲ ਧਰਤੀ ਦੇ ਉੱਪਰ ਹੈਗਾ, ਜਿਹੜਾ ਅਸੀਂ 1% ਪਾਣੀ ਬਚਿਆ ਹੈਗਾ ਗਰਾਊਂਡ ਵਾਟਰ ਅਤੇ ਸਰਫੇਸ ਵਾਟਰ, ਉਹਨੂੰ ਵੀ ਅਸੀਂ ਵੱਖ ਵੱਖ ਤਰ੍ਹਾਂ ਨਾਲ ਗੰਦਾ ਕਰੀ ਜਾ ਰਹੇ ਹੈਗੇ ਹਾਂ। ਜਿਹੜਾ ਸਰਫੇਸ ਵਾਟਰ ਹੈਗਾ ਨਦੀਆਂ ਦੇ ਵਿੱਚ, ਤਲਾਬਾਂ ਦੇ ਵਿੱਚ, ਲੇਕਸ ਦੇ ਵਿੱਚ, ਉਹਦੇ ਵਿੱਚ ਅਸੀਂ ਇੰਡਸਟਰੀ ਦਾ ਪੋਲਿਊਸ਼ਨ ਪਾ ਕੇ ਗੰਦਾ ਕਰੀ ਜਾ ਰਹੇ ਹੈਗੇ ਹਾਂ, ਜਿਹਦੇ ਨਾਲ ਸਾਡੇ ਜੀਵ ਜੰਤੂ ਮਰ ਰਹੇ ਹੈਗੇ ਆ, ਅਤੇ ਜਿੱਥੇ ਅਸੀਂ ਉਹ ਪਾਣੀ ਯੂਜ਼ ਕਰਦੇ ਹੈਗੇ ਸਾਨੂੰ ਉੱਥੇ ਬਿਮਾਰੀਆਂ ਲੱਗ ਰਹੀਆਂ ਹੈਗੀਆਂ। ਇਹ ਗੰਦਾ ਪਾਣੀ ਜਿਹੜਾ ਧਰਤੀ ਵਿੱਚ ਹੌਲੀ ਹੌਲੀ ਸੀਪੇਜ ਹੁੰਦੀ ਹੈਗੀ, ਇਹਦੀ ਸੀਪੇਜ ਹੋਣ ਨਾਲ ਅਸੀਂ ਪੰਪਾਂ ਨਾਲ ਬਾਹਰ ਕੱਢਦੇ ਹੈਗੇ ਹਾਂ, ਅਤੇ ਉਹ ਅਸੀਂ ਗੰਦਾ ਪਾਣੀ ਪੀ ਰਹੇ ਹੈਗੇ, ਉਹਦੇ ਨਾਲ ਬਹੁਤ ਹੀ ਭਿਆਨਕ ਬਿਮਾਰੀਆਂ ਸਾਡੀ ਜਿਹੜੀ ਹੈਗੀ ਆ ਜੀਵ ਜੰਤੂ ਜਿਹੜੇ ਉਹਨਾਂ ਨੂੰ ਲੱਗ ਰਹੀਆਂ ਹੈਗੀਆਂ।
1: ਡਾਕਟਰ ਸਾਹਿਬ, ਜਦੋਂ ਅਸੀਂ ਧਰਤੀ ਹੇਠਲੇ ਪਾਣੀ ਦੀ ਗੱਲ ਕਰਦੇ ਹਾਂ, ਤਾਂ ਪੰਜਾਬ ਦੇ ਵਿੱਚ ਇਸ ਵੇਲੇ ਕੀ ਸਥਿਤੀ ਹੈ?
0: ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਕਿ ਪੰਜਾਬ ਵਿੱਚ ਪਾਣੀ ਦੀ ਸਟੇਟਸ ਬਹੁਤ ਗੰਭੀਰ ਮੁੱਦਾ ਹੋ ਚੁੱਕਾ ਹੈਗਾ, ਅਤੇ ਸਾਡੇ ਕੋਲ ਪੰਜਾਬ ਦੇ ਵਿੱਚ 137 ਬਲੋਕ ਹੈਗੇ ਆ। 137 ਬਲੋਕਾਂ ਦੇ ਵਿੱਚੋਂ ਜਿਹੜੇ ਸਾਡੇ 103 ਬਲੋਕ ਹੈਗੇ ਆ, ਉਹਨਾਂ ਦਾ ਪਾਣੀ ਜਿਹੜਾ ਹੈਗਾ ਡਾਰਕ ਜ਼ੋਨ 'ਚ ਜਾ ਚੁੱਕਾ ਹੈਗਾ, ਅਤੇ ਉਹਨੇ ਰੈੱਡ ਕੈਟੇਗਰੀ 'ਚ ਆ ਚੁੱਕਾ ਹੈਗਾ, ਇੰਨਾ ਪਾਣੀ ਡੀਪ ਜਾ ਚੁੱਕਾ ਹੈਗਾ। ਉਹਦੇ ਵਿੱਚੋਂ 137 'ਚੋਂ ਜਿਹੜੇ 4 ਹੈਗੇ ਕ੍ਰਿਟੀਕਲ ਜ਼ੋਨ 'ਚ ਆ ਚੁੱਕੇ ਹੈਗੇ ਆ, ਜਿਹੜੇ 5 ਹੈਗੇ ਆ ਵਲਨਰੇਬਲ ਜ਼ੋਨ 'ਚ ਆ ਚੁੱਕੇ ਹੈਗੇ ਆ, ਅਤੇ 25 ਬਲੋਕ ਇੱਦਾਂ ਦੇ ਹੈਗੇ ਜਿੱਥੇ ਪਾਣੀ ਥੱਲੇ ਥੋੜ੍ਹਾ ਸਟੇਬਲ ਹੈਗਾ, ਉਹ ਵੀ ਆ ਜਿਹੜਾ ਹੈ ਕੰਢੀ ਏਰੀਆ ਦੇ ਹੈਗੇ ਨਾਲ ਲੱਗਦੇ ਜ਼ਿਲ੍ਹੇ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਇੱਥੇ ਸਾਡਾ ਕੁਛ ਪਾਣੀ ਬਚਿਆ ਹੈਗਾ ਸਾਡਾ, ਅਤੇ ਬਾਕੀ ਜਿਹੜੇ 137 ਚੋਂ 103 ਡਾਰਕ ਜ਼ੋਨ 'ਚ ਬਚਾ ਚੁੱਕੇ ਹੈ ਬਲੋਕ। ਇਸ ਲਈ ਸਾਡੀ ਕੰਡੀਸ਼ਨ ਪੰਜਾਬ ਦੇ ਵਿੱਚ ਬਹੁਤ ਹੀ ਪਤਲੀ ਹੈਗੀ ਆ, ਉਹ ਦਿਨ ਦੂਰ ਨਹੀਂ ਜਦੋਂ ਸਾਡਾ ਪੰਜਾਬ ਵੀ ਡੈਜ਼ਰਟ ਬਣ ਜਾਏਗਾ, ਅਸੀਂ ਪਾਣੀ ਦੀ ਬੂੰਦ ਬੂੰਦ ਨੂੰ ਤਰਸਾਂਗੇ।
1: ਪੰਜਾਬ ਦੀ ਅਕਸਰ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਗਿਰਦਾ ਜਾ ਰਿਹਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਐਕਵਾਫਰ ਜਿਹੜੀ ਹੈ 2 ਅਸੀਂ ਇਸਤੇਮਾਲ ਕਰ ਚੁੱਕੇ ਹਾਂ ਅਤੇ ਤੀਸਰੀ ਹੈ, ਅਗਰ ਤੀਸਰੀ ਵੀ ਐਕਵਾਫਰ ਵੀ ਖਤਮ ਹੋ ਜਾਵੇ ਤਾਂ ਫਿਰ ਉਸ ਤੋਂ ਬਾਅਦ ਕੀ ਕਰਾਂਗੇ ਅਸੀਂ?
0: ਉਸ ਤੋਂ ਬਾਅਦ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਪੰਜਾਬ ਵੀ ਜਿਹੜਾ ਹੈਗਾ ਰਾਜਸਥਾਨ ਦੀ ਧਰਤੀ ਵਾਂਗੂ ਬੰਜਰ ਹੋ ਜਾਏਗਾ। ਇਸ ਲਈ ਸਾਨੂੰ ਚਾਹੀਦਾ ਹੈਗਾ ਕਿ ਅਸੀਂ ਆਪਣੇ ਧਰਤੀ ਦੇ ਪਾਣੀ ਨੂੰ ਬਚਾਈ, ਜੇਕਰ ਅਸੀਂ ਇਹ ਐਫਰਟਸ ਨਾ ਕੀਤੀਆਂ ਤਾਂ ਸਾਨੂੰ ਇੱਕ ਹੋਰ ਚਾਹੀਦਾ ਹੈਗਾ, ਅਤੇ ਜਿਹੜੇ ਸਾਡੇ ਪਿੰਡਾਂ 'ਚ ਪੌਂਡ ਹੈਗੇ ਆ ਉਹਨਾਂ ਨੂੰ ਅਸੀਂ ਨਾ ਰੀਕਲੇਮ ਕਰੀਏ, ਨਾ ਪੂਰੀਏ, ਨਾ ਉੱਥੇ ਮਿੱਟੀ ਪਾ ਕੇ ਪਲੇਨ ਕਰੀਏ। ਸਾਡੇ ਪੰਜਾਬ ਦੇ ਵਿੱਚ ਕੋਈ 12,000-13,000 ਪਿੰਡ ਹੈਗੇ ਆ, ਪਹਿਲਾਂ ਹਰੇਕ ਪਿੰਡ ਵਿੱਚ ਪੌਂਡ ਹੁੰਦਾ ਸੀਗਾ, ਅਤੇ ਹੁਣ ਅਸੀਂ ਇੱਕ ਸਟੱਡੀ ਦੇ ਮੁਤਾਬਕ 70% ਪੌਂਡ ਜਿਹੜੇ ਹੈਗੇ ਆ ਉਹ ਅਸੀਂ ਮਿੱਟੀ ਪਾ ਕੇ ਪੂਰ ਲਏ ਹੈਗੇ ਆ। ਜਿਹੜਾ ਸਾਡਾ ਇਹ ਬਰਸਾਤ ਦਾ ਪਾਣੀ ਹੈਗਾ ਉਹ ਜਦੋਂ ਧਰਤੀ ਦੇ ਉੱਪਰ ਗਿਰਦਾ ਹੈਗਾ ਤਾਂ ਉਹਨੂੰ ਹਾਰਵੈਸਟ ਕਰਨ ਵਾਸਤੇ ਸਾਡੇ ਕੋਲ ਕੋਈ ਲੋ ਲਾਇੰਗ ਏਰੀਆ ਨਹੀਂ ਬਚਿਆ ਹੈਗਾ। ਇਸ ਕਰਕੇ ਸਾਨੂੰ ਚਾਹੀਦਾ ਹੈਗਾ ਕਿ ਅਸੀਂ ਆਪਣੇ ਪਿੰਡਾਂ ਜਿਹੜੇ ਪੌਂਡ ਹੈਗੇ ਉਹਨਾਂ ਨੂੰ ਬਚਾ ਕੇ ਰੱਖੀਏ, ਅਤੇ ਉਹਨਾਂ ਨੂੰ ਅਸੀਂ ਨਾ ਪੂਰੀਏ, ਜਿਹੜਾ ਸਾਡਾ ਬਰਸਾਤ ਦਾ ਪਾਣੀ ਉੱਥੇ ਇਕੱਠਾ ਹੋਵੇ, ਉਹ ਇਕੱਠਾ ਹੋਣ ਤੋਂ ਬਾਅਦ ਹੌਲੀ ਹੌਲੀ ਥੱਲੇ ਜਾਵੇ ਅਤੇ ਜਿਹੜਾ ਸਾਡਾ ਗਰਾਊਂਡ ਵਾਟਰ ਰੀਚਾਰਜ ਹੋਵੇ।
1: ਅਤੇ ਜਦੋਂ ਅਸੀਂ ਧਰਤੀ ਹੇਠਲੇ ਪਾਣੀ ਦੇ ਗਿਰਦੇ ਪੱਧਰ ਦੀ ਗੱਲ ਕਰਦੇ ਹਾਂ, ਤਾਂ ਇਹਦੇ ਮੁੱਖ ਕਾਰਨ ਕੀ ਨੇ ਡਾਕਟਰ ਸਾਹਿਬ?
0: ਮੁੱਖ ਕਾਰਨ ਬਹੁਤ ਹੀ ਜਿਹੜੇ ਹੈਗੇ ਆ ਭਿਆਨਕ ਹੈਗੇ ਆ। ਜਿਹੜੇ ਅਸੀਂ ਸਾਡੇ ਜਿਹੜੀ ਪੰਜਾਬ ਦੇ ਵਿੱਚ 1,500,000 ਟਿਊਬਵੈੱਲ ਸਾਡੇ ਪੰਜਾਬ 'ਚ ਹੈਗੇ ਆ, ਜਿਹੜੇ ਕਿ ਦਿਨ ਰਾਤ ਇਹ ਪਾਣੀ ਕੱਢ ਰਹੇ ਹੈਗੇ ਆ ਇਰੀਗੇਸ਼ਨ ਵਾਸਤੇ। ਇਹ ਸਾਡੀ ਜਿਹੜੀ ਝੋਨਾ ਹੈਗੀ ਉਹ ਸਾਡੀ ਪੰਜਾਬ ਦੀ ਫਸਲ ਨਹੀਂ ਹੈਗੀ, ਝੋਨਾ ਪੰਜਾਬੀ ਜਿਹੜੇ ਚਾਵਲ ਖਾਂਦੇ ਵੀ ਘੱਟ ਹੈਗੇ ਆ। ਇਹ ਅਸੀਂ ਪੂਰੇ ਹਿੰਦੁਸਤਾਨ ਦਾ ਢਿੱਡ ਭਰਨ ਵਾਸਤੇ ਪੰਜਾਬ ਦੀ ਧਰਤੀ 'ਚੋਂ ਪਾਣੀ ਕੱਢ ਕੇ ਅਸੀਂ ਝੋਨਾ ਉਗਾ ਰਹੇ ਹੈਗੇ ਹਾਂ। ਉਹਦੇ ਨਾਲ ਜਿਹੜਾ ਸਾਡਾ ਪਾਣੀ ਜਿਹੜਾ ਹੈਗਾ ਦਿਨ ਪਰ ਦਿਨ ਜਿਹੜਾ ਨੀਚੇ ਜਾ ਰਿਹਾ ਹੈਗਾ।
1: ਕੀ ਝੋਨੇ ਦੀ ਬਿਜਾਈ ਤੋਂ ਇਲਾਵਾ ਵੀ ਕੋਈ ਕਾਰਨ ਹੈ ਜਾਂ ਸਿਰਫ ਝੋਨੇ ਦੀ ਬਿਜਾਈ ਕਾਰਨ ਹੈ?
0: ਜ਼ਿਆਦਾਤਰ ਝੋਨੇ ਦੀ ਬਿਜਾਈ ਕਾਰਨ ਹੈਗਾ, ਅਤੇ ਅਸੀਂ ਪਾਣੀ ਕੱਢ ਰਹੇ ਹੈਗੇ। ਹੋਰ ਬਾਕੀ ਇੰਡਸਟਰੀ ਵੀ ਪਾਣੀ ਬਹੁਤ ਕੱਢ ਰਹੀ ਹੈਗੀ ਆ ਧਰਤੀ ਦੇ ਵਿੱਚੋਂ, ਪਰ ਉਹਦਾ ਇੰਨਾ ਇੰਪੈਕਟ ਨਹੀਂ ਹੈਗਾ ਜਿੰਨਾ ਕਿ ਸਾਨੂੰ ਅਸੀਂ ਇਰੀਗੇਸ਼ਨ ਵਾਸਤੇ ਪਾਣੀ ਥੱਲੇ ਕੱਢ ਰਹੇ ਹੈਗੇ।
1: ਅਤੇ ਜਿਹੜਾ ਇਹ ਡਾਕਟਰ ਸਾਹਿਬ ਪਾਣੀ ਘਟਦਾ ਜਾ ਰਿਹਾ ਧਰਤੀ ਹੇਠਲਾ, ਖਾਸ ਤੌਰ 'ਤੇ ਪੰਜਾਬ ਦੇ ਵਿੱਚ, ਇਹ ਪੇਂਡੂ ਖੇਤਰ ਨੂੰ ਪ੍ਰਭਾਵਿਤ ਕਰ ਰਿਹਾ ਕਿ ਸ਼ਹਿਰੀ ਖੇਤਰ, ਕਿ ਦੋਵਾਂ ਨੂੰ ਪ੍ਰਭਾਵਿਤ ਕਰ ਰਿਹਾ?
0: ਜਿਹੜਾ ਪਾਣੀ ਘੱਟ ਰਿਹਾ ਹੈਗਾ ਅਤੇ ਸਾਰੇ ਪਾਸੇ ਘੱਟ ਰਿਹਾ ਹੈਗਾ, ਇਹ 'ਚ ਪੇਂਡੂ ਅਤੇ ਸ਼ਹਿਰੀ ਸ਼ਹਿਰੀ ਵਾਲਾ ਕੋਈ ਇਹ 'ਚ ਮੁੱਦਾ ਨਹੀਂ ਹੈਗਾ। ਜੇ ਸਾਡਾ ਪਾਣੀ ਘੱਟ ਜਾਏਗਾ ਤਾਂ ਸਾਰੇ ਪਾਸੇ ਇੰਪੈਕਟ ਕਰੇਗਾ, ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਲੋਸ ਹੋਵੇਗਾ। ਸੋ ਇਸ ਕਰਕੇ ਸਾਨੂੰ ਚਾਹੀਦਾ ਹੈਗਾ ਕਿ ਅਸੀਂ ਪਾਣੀ ਆਪਣਾ ਬਚਾਈਏ ਮੈਕਸੀਮਮ।
1: ਅਤੇ ਡਾਕਟਰ ਸਾਹਿਬ, ਜਦੋਂ ਅਸੀਂ ਪਾਣੀ ਬਚਾਉਣ ਦੀ ਗੱਲ ਕਰਦੇ ਹਾਂ ਤਾਂ ਅੰਗਰੇਜ਼ੀ ਦੀ ਇੱਕ ਟਰਮ ਸਾਡੇ ਸਾਹਮਣੇ ਆਉਂਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਗਰਾਊਂਡ ਵਾਟਰ ਰੀਚਾਰਜ, ਇਹ ਕੀ ਹੁੰਦਾ?
0: ਗਰਾਊਂਡ ਵਾਟਰ ਰੀਚਾਰਜ, ਤੁਹਾਨੂੰ ਪਤਾ ਹੈਗਾ ਕਿ ਜਦੋਂ ਬਰਸਾਤ ਹੁੰਦੀ ਹੈਗੀ ਤਾਂ ਜਦੋਂ ਸਾਡੀ ਬਰਸਾਤ ਦਾ ਪਾਣੀ ਧਰਤੀ ਦੇ ਉੱਪਰ ਡਿੱਗਦਾ ਹੈਗਾ ਅਤੇ ਉਹ ਹੌਲੀ ਹੌਲੀ ਹੌਲੀ ਪਾਣੀ ਥੱਲੇ ਧਰਤੀ 'ਚ ਵਿੱਚ ਜਾਂਦਾ ਹੈਗਾ, ਉਹਨੂੰ ਅਸੀਂ ਗਰਾਊਂਡ ਵਾਟਰ ਰੀਚਾਰਜਿੰਗ ਕਹਿੰਦੇ ਹੈਗੇ ਹਾਂ। ਅਤੇ ਗਰਾਊਂਡ ਵਾਟਰ ਰੀਚਾਰਜਿੰਗ ਦੇ ਵੀ ਕਾਫੀ ਤਰੀਕੇ ਹੈਗੇ ਅਸੀਂ ਕਰ ਸਕਦੇ ਹੈਗੇ ਹਾਂ। ਇੱਕ ਤਾਂ ਹੈਗਾ ਇਹ ਆਪਣੇ ਜਿਹੜੇ ਸਾਡੇ ਲੋਨ ਹੈਗੇ ਆ ਉਹਨਾਂ ਦਾ ਪਾਣੀ ਅਸੀਂ ਧਰਤੀ ਵਿੱਚ ਸਿੱਧਾ ਇੰਜੈਕਟ ਕਰੀਏ, ਬਣਾ ਕੇ ਰੇਨ ਵਾਟਰ ਹਾਰਵੈਸਟਿੰਗ ਯੂਨਿਟਸ ਉੱਥੇ ਉੱਦਾਂ ਅਸੀਂ ਰੇਨ ਵਾਟਰ ਹਾਰਵੈਸਟ ਬਣਾ ਕੇ ਅਸੀਂ ਧਰਤੀ ਦਾ ਪਾਣੀ ਗਰਾਊਂਡ ਵਾਟਰ ਰੀਚਾਰਜਿੰਗ ਕਰ ਸਕਦੇ ਹੈਗੇ ਹਾਂ। ਨੰਬਰ 2 'ਤੇ ਰੂਫ ਟੋਪ ਰੇਨ ਵਾਟਰ ਹਾਰਵੈਸਟਿੰਗ, ਅਸੀਂ ਜਿਹੜੇ ਸਾਡੀਆਂ ਛੱਤਾਂ ਵੱਡੀਆਂ ਵੱਡੀਆਂ ਬਿਲਡਿੰਗਾਂ ਹੈਗੀਆਂ ਉਹ ਅਸੀਂ ਮੈਂਡੇਟਰੀ ਕਰੀਏ ਕਿ ਉੱਥੇ ਰੂਫ ਟੋਪ ਵਾਟਰ ਹੈਗਾ ਉਹਨੂੰ ਅਸੀਂ ਪਾਈਪ ਲਾ ਕੇ ਥੱਲੇ ਯੂਨਿਟ ਬਣਾ ਕੇ ਧਰਤੀ ਵਿੱਚ ਇੰਜੈਕਟ ਕਰੀਏ ਤਾਂ ਪਿਓਰ ਹੋ ਕੇ ਪਾਣੀ ਥੱਲੇ ਜਾਵੇ। ਇਸ ਤਰ੍ਹਾਂ ਸਾਡਾ ਜਿਹੜਾ ਗਰਾਊਂਡ ਵਾਟਰ ਰੀਚਾਰਜ ਹੋ ਸਕਦਾ ਹੈਗਾ। ਅਤੇ ਅਸੀਂ ਇੱਕ ਜਿਹੜੇ ਪੌਂਡ ਹੈਗੇ ਪਿੰਡਾਂ 'ਚ, ਤਲਾਬ ਹੈਗੇ ਆ ਜਾਂ ਕੋਈ ਆਪਣੇ ਲੇਕਸ ਹੈਗੀਆਂ ਉਹਨੂੰ ਅਸੀਂ ਨਾ ਰੀਕਲੇਮ ਕਰੀਏ ਤਾਂ ਪਾਣੀ ਉੱਥੇ ਇਕੱਠਾ ਹੋਵੇ ਤਾਂ ਹੌਲੀ ਹੌਲੀ ਪਾਣੀ ਜਿਹੜਾ ਹੈਗਾ ਥੱਲੇ ਗਰਾਊਂਡ ਵਾਟਰ ਨੂੰ ਰੀਚਾਰਜ ਕਰੇ।
1: ਤੁਸੀਂ ਵਾਰ ਵਾਰ ਡਾਕਟਰ ਸਾਹਿਬ ਇੱਕ ਗੱਲ ਦਾ ਜ਼ਿਕਰ ਕੀਤਾ ਕਿ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਤਲਾਬ ਨੇ ਉਹਨਾਂ ਨੂੰ ਰੀਕਲੇਮ ਨਾ ਕਰੀਏ, ਰੀਕਲੇਮ ਤੋਂ ਕੀ ਭਾਵ ਹੈ?
0: ਰੀਕਲੇਮ ਤੋਂ ਭਾਵ ਹੈਗਾ ਕਿ ਅਸੀਂ ਮਿੱਟੀ ਪਾ ਕੇ ਉਹਨੂੰ ਖਤਮ ਨਾ ਕਰੀਏ, ਉਹਨੂੰ ਪਲੇਨ ਨਾ ਕਰੀਏ, ਉੱਥੇ ਗਰਾਊਂਡ ਨਾ ਬਣਾਈਏ, ਉੱਥੇ ਕੁਝ ਹੋਰ ਕੋਈ ਅਸੀਂ ਉਸ ਉਸਾਰੀਆਂ ਨਾ ਕਰੀਏ, ਉਹਨੂੰ ਐਸ ਸੱਚ ਪੌਂਡ ਰਹਿਣ ਦਿੱਤਾ ਜਾਵੇ, ਜਿਹੜੇ ਹੈਗੇ ਛੱਪੜ ਰਹਿਣ ਦਿੱਤੇ ਜਾਣ ਤਾਂ ਉੱਥੇ ਪਾਣੀ ਇਕੱਠਾ ਹੋਏਗਾ, ਉਹ ਇਕੱਠਾ ਹੋ ਕੇ ਥੱਲੇ ਜਿਹੜਾ ਧਰਤੀ ਦਾ ਪਾਣੀ ਹੈਗਾ ਗਰਾਊਂਡ ਵਾਟਰ ਰੀਚਾਰਜ ਹੋਏਗਾ।
1: ਆਮ ਨਾਗਰਿਕਾਂ ਵੱਲੋਂ ਐਸਾ ਕੀ ਕੀਤਾ ਜਾਏ ਕਿ ਜਿਹੜਾ ਪਾਣੀ ਦਾ ਘਟਦਾ ਪੱਧਰ ਹੈ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਰਾਜਾਂ ਦੇ ਵਿੱਚ, ਆਮ ਨਾਗਰਿਕਾਂ ਵੱਲੋਂ, ਆਮ ਆਦਮੀ ਵੱਲੋਂ ਐਸੇ ਕਿਹੜੇ ਕਦਮ ਚੁੱਕੇ ਜਾਣ ਕਿ ਸਾਡਾ ਜਿਹੜੀ ਇਹ ਸਮੱਸਿਆ ਗਰਾਊਂਡ ਵਾਟਰ ਰੀਚਾਰਜ ਦੀ ਜਾਂ ਪਾਣੀ ਦੇ ਗਿਰਦੇ ਪੱਧਰ ਦੀ ਇਹਦਾ ਹੱਲ ਕੀਤਾ ਜਾ ਸਕੇ?
0: ਨੰਬਰ 1 ਜਿਹੜਾ ਸਾਡੇ ਕੋਲ ਇਰੀਗੇਸ਼ਨ ਦੀ ਜਿਹੜੀ ਸਾਨੂੰ ਸਮੱਸਿਆ ਆ ਰਹੀ ਹੈਗੀ ਆ, ਉੱਥੇ ਅਸੀਂ ਇੱਦਾਂ ਦੀਆਂ ਕਰੋਪਸ ਬੀਜੀਏ ਪੰਜਾਬ ਦੇ ਵਿੱਚ ਕਿ ਜਿਹੜੀਆਂ ਜਿਹਨਾਂ ਨੂੰ ਪਾਣੀ ਘੱਟ ਚਾਹੀਦਾ ਹੈਗਾ, ਜਿਹੜੀਆਂ ਕਿ ਵਾਟਰ ਗਜਲਿੰਗ ਕਰੋਪਸ ਨਾ ਹੋਣ, ਨੰਬਰ 1। ਨੰਬਰ 2 ਹੈਗਾ ਕਿ ਸਾਡਾ ਜਿਹੜਾ ਹਾਊਸ ਹੋਲਡ ਹੈਗਾ ਉਹਦੇ ਵਿੱਚ ਮੈਕਸੀਮਮ ਸਾਡਾ ਪਾਣੀ ਯੂਜ਼ ਹੁੰਦਾ 75% ਬਾਥਰੂਮ 'ਚ ਯੂਜ਼ ਹੁੰਦਾ ਹੈਗਾ, 15% ਯੂਜ਼ ਹੁੰਦਾ ਕਿਚਨ ਦੇ ਵਿੱਚ ਅਤੇ 10% ਸਾਡਾ ਹੋਰ ਕਿਸੇ ਕੰਮਾਂ ਲਈ ਯੂਜ਼ ਹੁੰਦਾ ਹੈਗਾ। ਜਿਹੜਾ ਸਾਡਾ 75% ਬਾਥਰੂਮ 'ਚ ਯੂਜ਼ ਹੁੰਦਾ ਹੈਗਾ ਪਾਣੀ ਕੱਪੜੇ ਧੋਣ ਲਈ, ਨਹਾਉਣ ਲਈ, ਉੱਥੇ ਜੇਕਰ ਅਸੀਂ ਕੁਝ ਕੱਟ ਲਗਾ ਸਕੀਏ ਤਾਂ ਸਾਨੂੰ ਚਾਹੀਦਾ ਹੈਗਾ ਕਿ ਉੱਥੇ ਸੰਜਮ ਨਾਲ ਪਾਣੀ ਯੂਜ਼ ਕਰੀਏ, ਕਿਚਨ 'ਚ ਅਸੀਂ ਸੰਜਮ ਨਾਲ ਯੂਜ਼ ਕਰੀਏ, ਜਿਹੜੀ ਕਿਚਨ ਗਾਰਡਨਿੰਗ ਹੈਗੀ ਉੱਥੇ ਸੰਜਮ ਨਾਲ ਯੂਜ਼ ਕਰੀਏ ਤਾਂ ਅਸੀਂ ਇਸ ਧਰਤੀ ਦਾ ਪਾਣੀ ਬਚਾ ਸਕਦੇ ਹਾਂ।
1: ਡਾਕਟਰ ਸਾਹਿਬ, ਜਿਹੜਾ ਸਮੁੰਦਰ ਦਾ ਪਾਣੀ ਹੈ, ਕਿਉਂਕਿ ਧਰਤੀ 'ਤੇ ਤਕਰੀਬਨ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਬਹੁਤਾਤ ਵਿੱਚ ਜਿਹੜਾ ਪਾਣੀ ਉਹ ਸਮੁੰਦਰ ਦਾ ਪਾਣੀ ਹੈਗਾ, ਤਾਂ ਸਾਡੇ ਕੋਲ ਕੀ ਦੁਨੀਆ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੁਝ ਅਜਿਹੀਆਂ ਤਕਨੀਕਾਂ ਆ ਗਈਆਂ ਨੇ ਕਿ ਅਸੀਂ ਸਮੁੰਦਰ ਦੇ ਪਾਣੀ ਨੂੰ ਇਸਤੇਮਾਲ ਕਰ ਸਕੀਏ ਕਿਸੇ ਤਰੀਕੇ ਨਾਲ? ਅਗਰ ਉਸ 'ਚੋਂ ਜਿਹੜਾ ਡੀਸੈਲੀਨੇਸ਼ਨ ਦਾ ਪ੍ਰੋਸੈਸ ਹੁੰਦਾ, ਨਮਕ ਕੱਢਣ ਦਾ ਪ੍ਰੋਸੈਸ ਹੁੰਦਾ, ਅਤੇ ਸਾਡੇ ਕੋਲ ਕੋਈ ਐਸੀਆਂ ਤਕਨੀਕਾਂ ਆ ਗਈਆਂ ਕਿ ਅਸੀਂ ਉਹਨੂੰ ਵੱਡੇ ਪੱਧਰ 'ਤੇ ਇਸਤੇਮਾਲ ਕਰਕੇ ਘਰੇਲੂ ਜ਼ਿੰਦਗੀ ਦੇ ਵਿੱਚ, ਆਮ ਜ਼ਿੰਦਗੀ ਦੇ ਵਿੱਚ ਉਹਨੂੰ ਕਰ ਸਕੀਏ?
0: ਜਿੱਦਾਂ ਤੁਸੀਂ ਮੈਨੂੰ ਪੁੱਛਿਆ ਹੈਗਾ ਕਿ ਸਮੁੰਦਰ ਦੇ ਪਾਣੀ ਦੀ ਜਿਹੜੀ ਗੱਲ ਹੈਗੀ ਹੈ, ਸਮੁੰਦਰ ਦਾ ਪਾਣੀ 97.2% ਪਾਣੀ ਹੈਗਾ ਪੂਰੇ ਗਲੋਬ ਦੇ ਵਿੱਚ, ਅਤੇ ਉਹ ਬਹੁਤ ਹੀ ਖਾਰਾ ਪਾਣੀ ਹੁੰਦਾ ਜਿਹਨੂੰ ਅਸੀਂ ਬਿਲਕੁਲ ਪੀ ਨਹੀਂ ਸਕਦੇ, ਕਿ ਨਮਕੀਨ ਪਾਣੀ ਹੁੰਦਾ ਹੈਗਾ। ਅਤੇ ਕੀ ਹੋ ਸਕਦਾ ਹੈਗਾ ਕਿ ਤੁਸੀਂ ਕਿਹਾ ਟੈਕਨੀਕਸ ਇਹਦੀਆਂ ਆ ਚੁੱਕੀਆਂ ਹੈਗੀਆਂ, ਪਰ ਹਿੰਦੁਸਤਾਨ ਇਹ ਟੈਕਨੀਕ ਨਾਲ ਪਾਣੀ ਨੂੰ ਪਿਓਰ ਕਰਨਾ ਜਾਂ ਉਹਨੂੰ ਪੋਰਟੇਬਲ ਬਣਾਉਣਾ, ਪੀਣ ਯੋਗ ਬਣਾਉਣਾ ਬੜਾ ਹੀ ਔਖਾ ਪ੍ਰੋਸੈਸ ਹੈਗਾ। ਇਹ ਜਿਹੜੀਆਂ ਵੱਡੀਆਂ ਵੱਡੀਆਂ ਕੰਟਰੀਆਂ ਹੈਗੀਆਂ ਜਿਹੜੀਆਂ ਕਿ ਡਿਵੈਲਪ ਹੋ ਚੁੱਕੀਆਂ ਹੈਗੀਆਂ, ਉਹਨਾਂ ਵਿੱਚ ਤਾਂ ਹੋ ਗਿਆ ਹੈਗਾ। ਇਜ਼ਰਾਈਲ ਦੇ ਵਿੱਚ ਪਾਣੀ ਅਸੀਂ ਸਮੁੰਦਰ ਦਾ ਪਾਣੀ ਡੀਸੈਲੀਨੇਟ ਕਰਕੇ ਅਸੀਂ ਆਪਣੇ ਲੋਕਾਂ ਨੂੰ ਪਿਲਾ ਰਹੇ ਹੈਗੇ ਹਾਂ, ਪਰ ਮੈਨੂੰ ਲੱਗਦਾ ਨਹੀਂ ਹੈਗਾ ਕਿ ਹਿੰਦੁਸਤਾਨ 'ਚ ਅਸੀਂ ਇਹ ਕਰ ਪਾਵਾਂਗੇ ਕਿ ਸਾਡੀ ਹਾਲੀ ਜਿਹੜੀ ਸਟੇਟ ਹੈਗੀ ਹੈ ਜਾਂ ਇੰਦਰ ਕੰਟਰੀ ਹੈਗੀ ਉਹ ਡਿਵੈਲਪਿੰਗ ਕੰਟਰੀ ਹੈ, ਅਤੇ ਸਾਡੇ ਕੋਲ ਅਸੀਂ ਇੰਨਾ ਖਰਚਾ ਕਰਕੇ ਅਸੀਂ ਉਹ ਸਮੁੰਦਰ ਦੇ ਪਾਣੀ ਨੂੰ ਜਿਹੜਾ ਹੈਗਾ ਡੀਸੈਲੀਨੇਟ ਕਰਕੇ ਆਮ ਜਨਤਾ ਤੱਕ ਨਹੀਂ ਦੇ ਸਕਦੇ ਹੈਗੇ ਹਾਂ। ਸਾਨੂੰ ਤਾਂ ਇਹੀ ਚਾਹੀਦਾ ਹੈਗਾ ਕਿ ਅਸੀਂ ਜਿਹੜਾ ਸਾਡੇ ਕੋਲ ਪਾਣੀ ਪ੍ਰੈਜ਼ੈਂਟ ਹੈਗਾ ਅਸੀਂ ਉਹਨੂੰ ਬਚਾ ਕੇ ਰੱਖੀਏ ਤਾਂ ਸਾਡਾ ਜਿਹੜਾ ਸਰ ਸਕਦਾ ਹੈ।
1: ਪਾਣੀ ਬਚਾਉਣ ਦੇ ਡਾਕਟਰ ਸਾਹਿਬ ਹੋਰ ਕੀ ਤਰੀਕੇ ਹੋ ਸਕਦੇ ਹਨ? ਤੁਸੀਂ ਜਿਸ ਤਰ੍ਹਾਂ ਕੀ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਕਿ ਟਿਊਬਵੈੱਲ ਨਾ ਇਸਤੇਮਾਲ ਕਰਨ ਜ਼ਿਆਦਾ, ਉਸ ਤੋਂ ਇਲਾਵਾ ਆਮ ਜ਼ਿੰਦਗੀ ਦੇ ਵਿੱਚ, ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਪਾਣੀ ਨੂੰ ਬਚਾਉਣ ਲਈ?
0: ਮੈਂ ਦੱਸਣਾ ਚਾਹਾਂਗਾ ਪੰਜਾਬ ਦੇ ਵਿੱਚ ਸਾਡੇ ਕੋਲ ਪਾਣੀ ਜਿਹੜੀ ਅਵੇਲੇਬਿਲਿਟੀ ਹੈਗੀ ਪੰਜਾਬ ਦੇ ਵਿੱਚ ਉਹ 3.34 million ਹੈਕਟੇਅਰ ਮੀਟਰ ਹੈਗੀ ਆ। ਜਿਹੜੀ ਸਾਡੀ ਰਿਕੁਆਇਰਮੈਂਟ ਹੈਗੀ ਉਹ 4.40 ਹੈਗੀ ਆ, ਅਤੇ ਇਹਦੇ ਵਿੱਚ ਸਾਡੇ ਕੋਲ ਜਿਹੜੀ ਪਾਣੀ ਦਾ ਡੈਫੀਸਿਟ ਹੈਗਾ ਉਹ ਲਗਭਗ ਸਾਡੇ ਕੋਲ 1.30-35 ਦੇ ਕਰੀਬ ਹੈਗਾ ਜਿਹੜਾ ਡੈਫੀਸਿਟ ਹੈਗਾ। ਸੋ ਸਾਨੂੰ ਚਾਹੀਦਾ ਹੈਗਾ ਕਿ ਜਿਹੜਾ ਉਹ ਡੈਫੀਸਿਟ ਕਦੀ ਪੂਰਾ ਨਹੀਂ ਹੋਣਾ ਹੈਗਾ ਜੇਕਰ ਅਸੀਂ ਇਹ ਪਾਣੀ ਨੂੰ ਸੰਜਮ ਨਾ ਵਰਤਿਆ। ਸਾਨੂੰ ਚਾਹੀਦਾ ਹੈਗਾ ਕਿ ਅਸੀਂ ਜਿਹੜਾ ਸਾਡੀਆਂ ਗਾਰਡਨਸ ਹੈਗੀਆਂ ਉੱਥੇ ਪਾਣੀ ਸੰਜਮ ਨਾ ਵਰਤੀਏ। ਜਿਹੜਾ ਸਾਡਾ ਕੋਈ RO ਅਸੀਂ ਘਰਾਂ 'ਚ ਲਾਏ ਹੋਏ ਆ, ਜਿਹੜਾ ਉਹਦਾ ਵੇਸਟ ਪਾਣੀ ਜਾ ਰਿਹਾ ਹੈਗਾ, ਅਸੀਂ ਉਹਨੂੰ ਇਕੱਠਾ ਕਰਕੇ ਅਤੇ ਅਸੀਂ ਜਿਹੜਾ ਹੈਗਾ ਆਪਣੇ ਗਾਰਡਨ ਨੂੰ ਦੇਈਏ ਅਤੇ ਜਾਂ ਅਸੀਂ ਆਪਣੇ ਬੂਟਿਆਂ ਨੂੰ ਦੇਈਏ। ਇਹ ਨੈਕਸਟ ਪੁਆਇੰਟ ਇਹ ਹੈਗਾ ਕਿ

0: ਬਾਹਰ ਦੀਆਂ ਕੰਟਰੀਆਂ ਦੇ ਵਿੱਚ ਜਿਹੜਾ ਸਾਡਾ ਰੂਫ ਟੋਪ ਰੇਨ ਵਾਟਰ ਹੈਗਾ ਉਹਨੂੰ ਲੋਕਾਂ ਨੇ ਆਪਣੀ ਧਰਤੀ ਦੇ ਵਿੱਚ ਬੇਸਮੈਂਟ ਦੇ ਵਿੱਚ ਟੈਂਕ ਬਣਾਏ ਹੋਏ ਵੱਡੇ ਵੱਡੇ ਟੈਂਕ, ਉਹ ਟੈਂਕ ਜਿਹੜੇ ਹੈਗੇ ਉਹ ਫਿਲਟਰ ਕਰਕੇ ਆਪਣਾ ਪਾਣੀ ਯੂਜ਼ ਵੀ ਕਰਦੇ ਹੈਗੇ ਪੀਣ ਵਾਸਤੇ ਵੀ, ਜਿਹੜਾ ਅਸੀਂ ਫਲੱਸ਼ ਕਰਦੇ ਹੈਗੇ ਹਾਂ ਟੋਇਲਟ ਦੇ ਵਿੱਚ, ਅਸੀਂ ਨਹਾਉਂਦੇ ਹੈਗੇ ਜਾਂ ਗਾਰਡਨਿੰਗ ਕਰਦੇ ਹੈਗੇ ਹਾਂ ਉਹਦੇ ਵਾਸਤੇ ਉਹ ਪਾਣੀ ਯੂਜ਼ ਕਰਦੇ ਹੈਗੇ। ਸਾਨੂੰ ਚਾਹੀਦਾ ਹੈਗਾ ਕਿ ਅਸੀਂ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਵਿੱਚ ਵੀ ਉਸ ਟੈਕਨੀਕ ਨੂੰ ਅਪਣਾਈਏ, ਅਤੇ ਆਪਣੀ ਸਾਰੀ ਸਰਕਾਰ ਨੂੰ ਚਾਹੀਦਾ ਕਿ ਅਸੀਂ ਮੈਂਡੇਟਰੀ ਕਰੀਏ ਆਪਣੇ ਲੋਕਾਂ ਲਈ ਕਿ ਉਹ ਆਪਣੇ ਘਰਾਂ ਦੇ ਥੱਲੇ ਟੈਂਕਸ ਬਣਾਉਣ, ਟੈਂਕਸ ਬਣਾ ਕੇ ਆਪਣਾ ਪਾਣੀ ਸਟੋਰ ਕਰਨ ਅਤੇ ਉਸ ਪਾਣੀ ਨੂੰ ਹੀ ਆਪਣਾ ਰੀਯੂਜ਼ ਕਰਨ।
1: ਅਤੇ ਮੇਰਾ ਆਖਰੀ ਸਵਾਲ ਡਾਕਟਰ ਸਾਹਿਬ ਕਿ ਉਹ ਕੀ ਪ੍ਰੋਗਰਾਮ ਵਿਗਿਆਨ ਜਗਤ ਹੈ ਅਤੇ ਪਾਣੀ ਨੂੰ ਬਚਾਉਣ ਦੇ ਲਈ ਅਸੀਂ ਆਪਣੇ ਵਿੱਚ ਇੱਕ ਵਿਗਿਆਨਕ ਸੋਚ, ਇੱਕ ਸਾਇੰਟੀਫਿਕ ਥਿੰਕਿੰਗ ਕਿਸ ਤਰ੍ਹਾਂ ਡਿਵੈਲਪ ਕਰ ਸਕਦੇ ਹਾਂ?
0: ਦੇਖੋ, ਇਹਦੇ ਵਾਸਤੇ ਸਾਨੂੰ ਚਾਹੀਦਾ ਹੈਗਾ ਕਿ ਜਿਹੜੀ ਯੂਨੀਵਰਸਿਟੀਆਂ ਦੀ ਬਹੁਤ ਦੇ ਵਿੱਚ ਰੋਲ ਹੈਗਾ, ਕਾਲਜਾਂ ਦਾ ਰੋਲ ਹੈਗਾ, ਸਕੂਲਾਂ ਦਾ ਰੋਲ ਹੈਗਾ, ਅਸੀਂ ਇਹਦੇ ਵਾਸਤੇ ਲੋਕਾਂ ਨੂੰ ਅਵੇਅਰ ਕਰੀਏ, ਇਹਦੇ ਵਾਸਤੇ ਸੈਮੀਨਾਰ ਔਰਗਨਾਈਜ਼ ਕਰੀਏ, ਸਿੰਪੋਜ਼ੀਅਮ ਕਰੀਏ, ਭਾਸ਼ਣ ਕਰੀਏ, ਕਿਊਜ਼ ਕਰੀਏ, ਅਸੀਂ ਹੋਰ ਕਈ ਚੀਜ਼ਾਂ ਕਰ ਸਕਦੇ ਹੈਗੇ ਹਾਂ, ਅਸੀਂ ਰੈਲੀਜ਼ ਕੱਢੀਏ ਪਿੰਡਾਂ 'ਚ, ਅਸੀਂ ਆਪਣੇ ਜਿਹੜੇ ਸਾਡੇ ਕਿਸਾਨ ਭਰਾ ਹੈਗੇ ਜਾਂ ਸਾਡੀ ਆਮ ਲੋਕਲ ਜਨਤਾ ਹੈਗੀ ਆ, ਅਸੀਂ ਉਹਨਾਂ ਨੂੰ ਇਹਨਾਂ ਪ੍ਰਬੰਧਾਂ ਦੇ ਨਾਲ ਅਸੀਂ ਉਹਨਾਂ ਨੂੰ ਅਵੇਅਰ ਕਰੀਏ। ਅਵੇਅਰਨੈਸ ਬਹੁਤ ਜ਼ਰੂਰੀ ਹੈਗੀ ਆ। ਮੈਨੂੰ ਲੱਗਦਾ ਹੈਗਾ ਕਿ ਜੇਕਰ ਸਾਡੇ ਕੋਲ ਅਵੇਅਰਨੈਸ ਹੁੰਦੀ ਕਿ ਸਾਡਾ ਪਾਣੀ ਇੰਨਾ ਇੰਪੋਰਟੈਂਟ ਹੈਗਾ ਜਾਂ ਇੰਨਾ ਪ੍ਰੀਸ਼ੀਅਸ ਹੈਗਾ, ਤਾਂ ਅਸੀਂ ਆਪਣੇ ਪੌਂਡ ਜਿਹੜੇ ਹੈਗੇ ਪਿੰਡਾਂ ਦੇ ਵਿੱਚ ਉਹਨੂੰ ਅਸੀਂ ਨਾ ਗਵਾਉਂਦੇ। ਇਹ ਸਾਰਾ ਅਨਅਵੇਅਰਨੈਸ ਦਾ ਕੰਮ ਹੈਗਾ। ਅਸੀਂ ਮੈਕਸੀਮਮ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੀ ਜਨਤਾ ਨੂੰ, ਆਪਣੀ ਪੜ੍ਹੀ ਲਿਖੀ ਜਿਹੜੀ ਸਾਡੇ ਜਿਹੜੇ ਸਟੂਡੈਂਟਸ ਹੈਗੇ ਆ, ਵਿਦਿਆਰਥੀ ਹੈਗੇ, ਉਹਨਾਂ ਨੂੰ ਅਸੀਂ ਇਸ ਬਾਰੇ ਸਮਝਾਈਏ ਕਿ ਸਾਡਾ ਪਾਣੀ ਬਹੁਤ ਇੰਪੋਰਟੈਂਟ ਹੈਗਾ, ਉਹਨੂੰ ਅਸੀਂ ਸੰਜਮ ਨਾਲ ਵਰਤੀਏ, ਅਤੇ ਆਪਣੀ ਜਨਤਾ ਨੂੰ ਸਮਝਾਈਏ, ਜਿਹੜੇ ਸਾਡੇ ਲੋਕ ਪਿੰਡਾਂ 'ਚ ਲੋਕ ਰਹਿੰਦੇ ਹੈ ਉਹਨਾਂ ਨੂੰ ਸਮਝਾਈਏ, ਇਸ ਤਰ੍ਹਾਂ ਅਸੀਂ ਆਪਣਾ ਪਾਣੀ ਜਿਹੜਾ ਹੈਗਾ ਕਰ ਸਕਦੇ ਹਾਂ ਕੰਜ਼ਰਵ।
1: ਜੀ, ਡਾਕਟਰ ਓਮਕਾਰ ਸਿੰਘ ਬੜੈਜ ਜੀ, ਤੁਸੀਂ ਸਾਡੇ ਨਾਲ ਜੁੜੇ ਵਿਗਿਆਨ ਜਗਤ ਦੇ ਵਿੱਚ, ਤੁਸੀਂ ਪਾਣੀ ਦੇ ਗਿਰਦੇ ਪੱਧਰ 'ਤੇ ਸਾਡੇ ਸੁਣਨ ਵਾਲੇ ਨਾਲ, ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਤੁਹਾਡਾ ਬਹੁਤ ਸ਼ੁਕਰੀਆ ਸਰ ਮੈਨੂੰ ਇੱਥੇ ਬੁਲਾਉਣ 'ਤੇ, ਲੋਕਾਂ ਨਾਲ ਰੂਬਰੂ ਕਰਨ ਦੇ ਲਈ।
1: ਸਾਥੀਓ, ਪ੍ਰੋਗਰਾਮ ਵਿਗਿਆਨ ਜਗਤ ਵਿੱਚ ਤੁਸੀਂ ਹੁਣੇ ਸੁਣ ਰਹੇ ਸੀ ਡਾਕਟਰ ਓਮਕਾਰ ਸਿੰਘ ਬੜੈਚ ਨਾਲ ਕੀਤੀ ਗੱਲਬਾਤ, ਜਿਸ ਵਿੱਚ ਧਰਤੀ ਹੇਠਲੇ ਪਾਣੀ ਦੇ ਗਿਰਦੇ ਪੱਧਰ ਅਤੇ ਉਸ ਦੀਆਂ ਸਮੱਸਿਆਵਾਂ ਅਤੇ ਉਸ ਦੇ ਹੱਲ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਸੀ। ਅਤੇ ਹੁਣ ਪ੍ਰੋਗਰਾਮ ਵਿਗਿਆਨ ਜਗਤ ਦੇ ਵਿੱਚ ਸਮਾਂ ਹੋ ਗਿਆ ਅੱਜ ਦੇ ਐਪੀਸੋਡ ਦੇ ਵਿਗਿਆਨੀ ਬਾਰੇ ਜਾਣਨ ਦਾ। ਸਾਥੀਓ, ਅੱਜ ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਮਹਾਨ ਵਿਗਿਆਨੀ ਜਗਦੀਸ਼ ਚੰਦਰ ਬੋਸ ਦੀ, ਜਿਨ੍ਹਾਂ ਨੂੰ ਆਧੁਨਿਕ ਭਾਰਤੀ ਵਿਗਿਆਨ ਦੇ ਮੋਢੀਆਂ ਵਿੱਚੋਂ ਇੱਕ ਮੰਨਿਆ ਜਾਂਦਾ। ਜਗਦੀਸ਼ ਚੰਦਰ ਬੋਸ ਦਾ ਜਨਮ 30 ਨਵੰਬਰ ਸੰਨ 1858 ਨੂੰ ਮੌਜੂਦਾ ਬਾਂਗਲਾਦੇਸ਼ ਦੇ ਮੈਮਨ ਸਿੰਘ ਵਿਖੇ ਹੋਇਆ ਸੀ। ਉਹਨਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਆਪਣੀ ਸਿੱਖਿਆ ਦੀ ਸ਼ੁਰੂਆਤ ਮਾਤ ਭਾਸ਼ਾ ਵਿੱਚ ਕਰਨ, ਤਾਂ ਜੋ ਕੋਈ ਆਪਣੇ ਸਮਾਜ ਅਤੇ ਲੋਕਾਂ ਨਾਲ ਜੁੜੇ ਰਹਿਣ। ਇਹੀ ਕਾਰਨ ਸੀ ਕਿ ਬਚਪਨ ਤੋਂ ਹੀ ਉਹਨਾਂ ਦੀ ਕੁਦਰਤ ਅਤੇ ਆਪਣੇ ਆਲੇ ਦੁਆਲੇ ਦੀ ਦੁਨੀਆ ਨੂੰ ਸਮਝਣ ਦੀ ਡੂੰਘੀ ਜਿਗਿਆਸਾ ਪੈਦਾ ਹੋ ਗਈ। ਮੁੱਢਲੀ ਸਿੱਖਿਆ ਤੋਂ ਬਾਅਦ ਉਹ ਇੰਗਲੈਂਡ ਚਲੇ ਗਏ, ਜਿੱਥੇ ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਵਿੱਚ ਨੈਚੁਰਲ ਸਾਇੰਸਿਸ ਦੀ ਪੜ੍ਹਾਈ ਕੀਤੀ। ਭਾਰਤ ਵਾਪਸ ਆ ਕੇ ਉਹ ਕੋਲਕਾਤਾ ਦੇ ਪ੍ਰੈਜ਼ੀਡੈਂਸੀ ਕਾਲਜ ਵਿੱਚ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਬਣੇ। ਉਸ ਸਮੇਂ ਭਾਰਤ ਬ੍ਰਿਟਿਸ਼ ਸ਼ਾਸਨ ਅਧੀਨ ਸੀ ਅਤੇ ਭਾਰਤੀ ਅਧਿਆਪਕਾਂ ਨਾਲ ਅਕਸਰ ਭੇਦਭਾਵ ਕੀਤਾ ਜਾਂਦਾ ਸੀ। ਜਗਦੀਸ਼ ਚੰਦਰ ਬੋਸ ਨੂੰ ਵੀ ਯੂਰਪੀ ਅਧਿਆਪਕਾਂ ਨਾਲੋਂ ਘੱਟ ਤਨਖਾਹ ਦੀ ਪੇਸ਼ਕਸ਼ ਕੀਤੀ ਗਈ। ਉਹਨਾਂ ਨੇ ਇਸ ਭੇਦਭਾਵ ਦਾ ਵਿਰੋਧ ਕੀਤਾ ਅਤੇ ਕਈ ਸਾਲਾਂ ਤੱਕ ਤਨਖਾਹ ਲੈਣ ਤੋਂ ਇਨਕਾਰ ਕਰ ਦਿੱਤਾ। ਅੰਤ ਵਿੱਚ ਪ੍ਰਸ਼ਾਸਨ ਨੂੰ ਆਪਣਾ ਫੈਸਲਾ ਬਦਲਣਾ ਪਿਆ ਅਤੇ ਉਹਨਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ। ਵਿਗਿਆਨ ਦੇ ਖੇਤਰ ਵਿੱਚ ਉਹਨਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਉਹਨਾਂ ਨੇ ਰੇਡੀਓ ਤਰੰਗਾਂ ਅਤੇ ਵਾਇਰਲੈਸ ਸੰਚਾਰ ਉੱਤੇ ਅਹਿਮ ਪ੍ਰਯੋਗ ਕੀਤੇ। ਕਈ ਵਿਗਿਆਨ ਇਤਿਹਾਸਕਾਰ ਮੰਨਦੇ ਨੇ ਕਿ ਵਾਇਰਲੈਸ ਸੰਚਾਰ ਦੇ ਵਿਕਾਸ ਵਿੱਚ ਉਹਨਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਸੀ। ਪਰ ਜਗਦੀਸ਼ ਚੰਦਰ ਬੋਸ ਨੂੰ ਸਭ ਤੋਂ ਵੱਧ ਯਾਦ ਉਹਨਾਂ ਦੀਆਂ ਪੌਦਿਆਂ ਉੱਤੇ ਕੀਤੀਆਂ ਖੋਜਾਂ ਲਈ ਕੀਤਾ ਜਾਂਦਾ। ਉਸ ਸਮੇਂ ਇਹ ਧਾਰਨਾ ਸੀ ਕਿ ਪੌਦੇ ਸਿਰਫ ਜੀਵਿਤ ਤਾਂ ਹਨ ਪਰ ਉਹਨਾਂ ਵਿੱਚ ਕਿਸੇ ਕਿਸਮ ਦੀ ਸੰਵੇਦਨਸ਼ੀਲਤਾ ਨਹੀਂ ਹੁੰਦੀ। ਜਗਦੀਸ਼ ਚੰਦਰ ਬੋਸ ਨੇ ਆਪਣੇ ਪ੍ਰਯੋਗਾਂ ਰਾਹੀਂ ਦਿਖਾਇਆ ਕਿ ਪੌਦੇ ਵੀ ਬਾਹਰੀ ਉਤੇਜਨਾਵਾਂ ਪ੍ਰਤੀ ਪ੍ਰਤੀਕਿਰਿਆ ਕਰਦੇ ਨੇ। ਉਹਨਾਂ ਨੇ ਕ੍ਰੈਸਕੋਗ੍ਰਾਫ ਨਾਮ ਦਾ ਇੱਕ ਯੰਤਰ ਤਿਆਰ ਕੀਤਾ, ਜਿਸ ਨਾਲ ਪੌਦਿਆਂ ਦੀ ਬਹੁਤ ਹੀ ਸੂਖਮ ਗਤੀ ਅਤੇ ਵਿਕਾਸ ਨੂੰ ਮਾਪਿਆ ਜਾ ਸਕਦਾ ਸੀ। ਉਹਨਾਂ ਦੀਆਂ ਖੋਜਾਂ ਨੇ ਦੁਨੀਆ ਨੂੰ ਪੌਦਿਆਂ ਬਾਰੇ ਸੋਚਣ ਦਾ ਇੱਕ ਨਵਾਂ ਨਜ਼ਰੀਆ ਦਿੱਤਾ। ਅੱਜ ਵੀ ਉਹਨਾਂ ਨੂੰ ਪੌਦਿਆਂ ਦੀ ਸਰੀਰਕ ਕਿਰਿਆਵਾਂ ਦੇ ਅਧਿਐਨ ਦੇ ਮੋਢੀਆਂ ਵਿੱਚੋਂ ਇੱਕ ਮੰਨਿਆ ਜਾਂਦਾ। ਸੰਨ 1917 ਵਿੱਚ ਉਹਨਾਂ ਨੇ ਬੋਸ ਇੰਸਟੀਚਿਊਟ ਦੀ ਸਥਾਪਨਾ ਕੀਤੀ, ਜੋ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਵਿਗਿਆਨਕ ਖੋਜ ਸੰਸਥਾਵਾਂ ਵਿੱਚੋਂ ਇੱਕ ਹੈ। ਇਹ ਸੰਸਥਾ ਅੱਜ ਵੀ ਵਿਗਿਆਨਕ ਖੋਜ ਵਿੱਚ ਮਹੱਤਵਪੂਰਨ ਯੋਗਦਾਨ

0: ਸਾਥੀਓ, ਜਗਦੀਸ਼ ਚੰਦਰ ਬੋਸ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਵਿਗਿਆਨ ਦੀ ਅਸਲ ਤਾਕਤ ਜਿਗਿਆਸਾ, ਲਗਨ ਅਤੇ ਨਿਰੰਤਰ ਸਿੱਖਣ ਵਿੱਚ ਹੈ। ਉਹਨਾਂ ਨੇ ਨਾ ਸਿਰਫ ਵਿਗਿਆਨ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ, ਸਗੋਂ ਇਹ ਵੀ ਸਾਬਤ ਕੀਤਾ ਕਿ ਭਾਰਤੀ ਵਿਗਿਆਨੀ ਵਿਸ਼ਵ ਪੱਧਰ 'ਤੇ ਮਹੱਤਵਪੂਰਨ ਯੋਗਦਾਨ ਦੇ ਸਕਦੇ ਨੇ। ਪ੍ਰੋਗਰਾਮ ਵਿਗਿਆਨ ਜਗਤ ਰਾਹੀਂ ਅਸੀਂ ਇਸ ਭਾਰਤ ਦੇ ਮਹਾਨ ਵਿਗਿਆਨੀ ਨੂੰ ਨਮਨ ਕਰਦੇ ਹਾਂ। ਪ੍ਰੋਗਰਾਮ 'ਚ ਹੁਣ ਵਾਰੀ ਹੈ ਸਾਥੀਓ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਨਾਲ ਜੁੜੀਆਂ ਕੁਝ ਅਹਿਮ ਖਬਰਾਂ ਦੀ। ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਜੰਮੂ ਕਸ਼ਮੀਰ ਦੇ ਬੱਦਲ ਫੱਟਣ ਤੋਂ ਪ੍ਰਭਾਵਿਤ ਚਸੌਤੀ ਖੇਤਰ ਵਿੱਚ ਇੱਕ ਆਟੋਮੈਟਿਕ ਵੈਦਰ ਸਟੇਸ਼ਨ ਸਥਾਪਿਤ ਕੀਤਾ ਜਾਵੇਗਾ। ਇਸ ਦਾ ਉਦੇਸ਼ ਮੌਸਮ ਦੀ ਵਧੇਰੇ ਸਟੀਕ ਭਵਿੱਖਬਾਣੀ ਅਤੇ ਕੁਦਰਤੀ ਆਫਤਾਂ ਬਾਰੇ ਸਮੇਂ ਸਿਰ ਚੇਤਾਵਨੀ ਦੇਣਾ। ਖਗੋਲ ਵਿਗਿਆਨੀਆਂ ਨੇ ਪਹਿਲੀ ਵਾਰ ਸਾਡੀ ਆਕਾਸ਼ ਗੰਗਾ ਦੇ ਕੇਂਦਰ ਵਿੱਚ ਮੌਜੂਦ ਇੱਕ ਬਹੁਤ ਵੱਡੇ ਬਲੈਕ ਹੋਲ ਸੈਜੀਟੇਰੀਅਸ ਏ ਤੋਂ ਨਿਕਲ ਰਹੀਆਂ ਸ਼ਕਤੀਸ਼ਾਲੀ ਹਵਾਵਾਂ ਦੇ ਸਬੂਤ ਲੱਭੇ ਨੇ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਖੋਜ ਸਾਡੀ ਆਕਾਸ਼ ਗੰਗਾ ਦੇ ਵਿਕਾਸ ਨੂੰ ਸਮਝਣ ਵਿੱਚ ਮਦਦ ਕਰੇਗੀ। ਅਮਰੀਕਾ ਵਿੱਚ ਲਗਭਗ 40 ਸਾਲਾਂ ਬਾਅਦ ਪਹਿਲੇ ਨਿੱਜੀ ਤੌਰ 'ਤੇ ਵਿਕਸਿਤ ਕੀਤੇ ਗਏ ਨਿਊਕਲੀਅਰ ਰਿਐਕਟਰ ਨੇ ਸਫਲਤਾਪੂਰਵਕ ਕ੍ਰਿਟੀਕੈਲਿਟੀ ਹਾਸਲ ਕਰ ਲਈ ਹੈ। ਇਸ ਦਾ ਅਰਥ ਹੈ ਕਿ ਹੁਣ ਇਹ ਨਿਯੰਤਰਿਤ ਢੰਗ ਨਾਲ ਊਰਜਾ ਪੈਦਾ ਕਰਨ ਦੇ ਯੋਗ ਹੋ ਗਿਆ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਾਫ਼ ਊਰਜਾ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇੱਕ ਨਵੀਂ ਜਨੋਮ ਸਟੱਡੀ ਵਿੱਚ ਵਿਗਿਆਨੀਆਂ ਨੇ ਆਈਸ ਏਜ ਦੌਰ ਦੇ ਕੇਵ ਲੋਇਨ ਬਾਰੇ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕੀਤੀਆਂ ਨੇ। ਖੋਜ ਤੋਂ ਪਤਾ ਲੱਗਿਆ ਕਿ ਇਹ ਸ਼ੇਰ ਅੱਜ ਦੇ ਸ਼ੇਰਾਂ ਨਾਲੋਂ ਕਾਫ਼ੀ ਵੱਖਰੇ ਸਨ। ਇਹ ਅਧਿਐਨ ਧਰਤੀ ਉੱਤੇ ਜੀਵਨ ਦੇ ਵਿਕਾਸ ਅਤੇ ਵਿਲੁਪਤ ਹੋ ਚੁੱਕੀਆਂ ਪ੍ਰਜਾਤੀਆਂ ਨੂੰ ਸਮਝਣ ਵਿੱਚ ਮਦਦ ਕਰੇਗਾ। ਭਾਰਤ ਦੇ ਪਹਿਲੇ ਨਿੱਜੀ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਨੂੰ ਸਫਲਤਾਪੂਰਵਕ ਪੁਲਾੜ ਵਿੱਚ ਸਥਾਪਿਤ ਕੀਤਾ ਗਿਆ। ਇਸ ਉਪਗ੍ਰਹਿ ਦੀ ਮਦਦ ਨਾਲ ਖੇਤੀਬਾੜੀ, ਆਫਤ ਪ੍ਰਬੰਧਨ, ਸ਼ਹਿਰੀ ਯੋਜਨਾਬੰਦੀ ਅਤੇ ਵਾਤਾਵਰਣ ਨਿਗਰਾਨੀ ਵਰਗੇ ਖੇਤਰਾਂ ਵਿੱਚ ਵਧੇਰੇ ਸਟੀਕ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇਗੀ। IIT ਦਿੱਲੀ ਅਤੇ ਦੇਸ਼ ਦੇ 18 ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀਜ਼ ਯਾਨੀ NITs ਨੇ ਸਾਂਝੀ ਖੋਜ, ਨਵੀਨਤਾ ਅਤੇ ਵਿਦਿਆਰਥੀ ਆਦਾਨ ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵਾਂ ਰਾਸ਼ਟਰੀ ਨੈੱਟਵਰਕ ਬਣਾਇਆ। ਇਸ ਪਹਿਲ ਨਾਲ ਦੇਸ਼ ਵਿੱਚ ਵਿਗਿਆਨਕ ਖੋਜ ਅਤੇ ਤਕਨੀਕੀ ਸਿੱਖਿਆ ਨੂੰ ਨਵਾਂ ਬਲ ਮਿਲਣ ਦੀ ਉਮੀਦ ਹੈ। ਸਾਥੀਓ, ਇਹ ਸਨ ਇਸ ਐਪੀਸੋਡ ਦੀਆਂ ਵਿਗਿਆਨਕ ਖ਼ਬਰਾਂ। ਅਤੇ ਹੁਣ ਸਮਾਂ ਹੋ ਗਿਆ ਅੱਜ ਦੇ ਐਪੀਸੋਡ ਦੇ ਸਵਾਲ ਦਾ। ਅਤੇ ਸਵਾਲ ਇਹ ਹੈ, ਪਿਆਜ਼ ਕੱਟਣ ਸਮੇਂ ਅੱਖਾਂ ਵਿੱਚੋਂ ਹੰਝੂ ਕਿਉਂ ਆਉਂਦੇ ਨੇ? ਤਾਂ ਸਵਾਲ ਦਾ ਸਹੀ ਜਵਾਬ ਇਹ ਹੈ ਕਿ ਜਦੋਂ ਅਸੀਂ ਪਿਆਜ਼ ਕੱਟਦੇ ਹਾਂ ਤਾਂ ਉਸਦੇ ਸੈੱਲ ਟੁੱਟ ਜਾਂਦੇ ਨੇ ਅਤੇ ਇੱਕ ਰਸਾਇਣਕ ਕ੍ਰਿਆ ਸ਼ੁਰੂ ਹੋ ਜਾਂਦੀ ਹੈ। ਇਸ ਦੌਰਾਨ ਇੱਕ ਗੈਸ ਬਣਦੀ ਹੈ ਜੋ ਹਵਾ ਵਿੱਚ ਫੈਲ ਕੇ ਸਾਡੀਆਂ ਅੱਖਾਂ ਤੱਕ ਪਹੁੰਚ ਜਾਂਦੀ ਹੈ। ਸਾਡੀਆਂ ਅੱਖਾਂ ਇਸ ਗੈਸ ਨੂੰ ਇੱਕ ਜਲਨ ਪੈਦਾ ਕਰਨ ਵਾਲੇ ਪਦਾਰਥ ਵਜੋਂ ਮਹਿਸੂਸ ਕਰਦੀਆਂ ਨੇ ਅਤੇ ਇਸ ਲਈ ਆਪਣੇ ਬਚਾਅ ਲਈ ਉਹ ਵੱਧ ਹੰਝੂ ਪੈਦਾ ਕਰਦੀਆਂ ਨੇ। ਇਹ ਹੰਝੂ ਉਸ ਰਸਾਇਣ ਨੂੰ ਧੋ ਕੇ ਅੱਖਾਂ ਨੂੰ ਸੁਰੱਖਿਅਤ ਰੱਖਣ ਦਾ ਕੰਮ ਕਰਦੇ ਨੇ। ਸਾਥੀਓ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿਗਿਆਨ ਜਗਤ ਇੱਥੇ ਹੀ ਸਮਾਪਤ ਹੁੰਦਾ ਹੈ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੇ ਐਪੀਸੋਡ ਵਿੱਚ ਇੱਕ ਹੋਰ ਦਿਲਚਸਪ ਵਿਗਿਆਨਕ ਵਿਸ਼ੇ, ਇੱਕ ਹੋਰ ਪ੍ਰੇਰਣਾਦਾਇਕ ਵਿਗਿਆਨੀ ਅਤੇ ਵਿਗਿਆਨ ਜਗਤ ਦੀਆਂ ਨਵੀਆਂ ਸੁਰਖੀਆਂ ਦੇ ਨਾਲ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਮੈਨੂੰ ਰਿਪੂਦਮਨ ਸਿੰਘ ਨੂੰ ਦਿਓ ਇਜਾਜ਼ਤ।
1: ਏਸੀ ਸਾਇੰਸ ਮੈਗਜ਼ੀਨ 'ਤੇ ਆਧਾਰਿਤ ਪ੍ਰੋਗਰਾਮ ਵਿਗਿਆਨ ਜਗਤ 100.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਕੁਝ ਪੰਜਾਬੀ ਗੀਤ ਤੁਹਾਡੀ ਨਜ਼ਰ ਕਰਦੇ ਹਾਂ।

ਹਰਜੀਤ ਹਰਮਨ ਅਤੇ ਸਾਥੀਆਂ ਦੀਆਂ ਆਵਾਜ਼ਾਂ ਤੁਸੀਂ ਸੁਣ ਰਹੇ ਸੀ। 100.2 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਪੌਣੇ ਨੌਂ ਹੋਣ ਵਾਲੇ ਨੇ। ਹੁਣ ਤੋਂ ਕੁਝ ਚਿਰ ਬਾਅਦ ਸਮਾਚਾਰ ਸੰਧਿਆ ਤਹਿਤ ਸਮਾਚਾਰ ਨਸ਼ਰ ਹੋਣਗੇ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਵਿਵ ਪ੍ਰਸਾਰਣ ਸੇਵਾ ਵਿਵਧ ਭਾਰਤੀ ਮੁੰਬਈ ਦੇ ਪ੍ਰੋਗਰਾਮ।

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣੇ ਗਏ ਨੇ। ਸਰਵਉੱਚ ਅਦਾਲਤ ਨੇ ਇੱਕ ਇਤਿਹਾਸਕ ਫੈਸਲੇ ਵਿੱਚ ਕਿਹਾ ਕਿ ਘਰੇਲੂ ਔਰਤਾਂ ਦਾ ਕੰਮ ਸਿਰਫ ਘਰੇਲੂ ਕੰਮਕਾਜ ਤੱਕ ਸੀਮਿਤ ਨਹੀਂ, ਉਹਨਾਂ ਦਾ ਪਰਿਵਾਰਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਨਿਰਮਾਣ ਵਿੱਚ ਬੇਮਿਸਾਲ ਯੋਗਦਾਨ ਹੈ। ਹਰਿਆਣਾ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਵਿੱਚ 8ਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ ਵਿੱਚ ਸਿੱਖ ਗੁਰੂਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਸ਼ਾਮਲ ਕੀਤਾ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਤਰੱਕੀ ਮਾਮਲਿਆਂ 'ਚ ਹੱਕਦਾਰਾਂ ਨੂੰ ਨਿਆਂ ਦਿਵਾਉਣ ਲਈ ਰੋਸਟਰ ਰਜਿਸਟਰ ਚੈਕਿੰਗ ਕਮੇਟੀਆਂ ਦੀ ਸਿਖਲਾਈ ਤੁਰੰਤ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਠਿੰਡਾ ਵਿੱਚ 140 ਕੁਇੰਟਲ ਗੈਰ ਕਾਨੂੰਨੀ ਖਾਦ ਜ਼ਬਤ ਅਫਸਰਾਂ ਨੂੰ ਅਚਨਚੇਤ ਚੈਕਿੰਗ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਨੇ। ਫਰੀਦਕੋਟ ਫਿਰੋਜ਼ਪੁਰ ਸੜਕ 'ਤੇ ਇੱਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ 'ਚ ਇੱਕੋ ਪਰਿਵਾਰ ਦੇ 3 ਜਣਿਆਂ ਦੀ ਮੌਤ ਅਤੇ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਅਤੇ ਕੱਲ੍ਹ ਲਈ ਗਰਜ ਚਮਕ ਦੇ ਨਾਲ ਨਾਲ ਗੜੇਮਾਰੀ ਹੋਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਗਿਆ। ਪੀ ਵੀ ਸਿੰਧੂ ਅਤੇ ਤਨਵੀ ਸ਼ਰਮਾ ਆਸਟ੍ਰੇਲੀਅਨ ਓਪਨ ਬੈਡਮਿੰਟਨ ਦੇ ਔਰਤਾਂ ਦੇ ਸਿੰਗਲਜ਼ ਦੇ ਕੁਆਟਰ ਫਾਈਨਲ ਵਿੱਚ ਪਹੁੰਚੀਆਂ।

100.2 MHz ਤੇ ਆਵਾਜ਼ ਦੀਆਂ ਤਰੰਗਾਂ ਨਾਲ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਤੇ ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਜ਼ਰੀਏ ਐਪ ਨਿਊਜ਼ ਔਨ AIR ਤੇ ਵੀ ਸੁਣ ਰਹੇ ਹੋ। ਸਮਾਂ ਇਸ ਵੇਲੇ 10:03 ਹੋ ਗਏ ਨੇ। ਵੇਲਾ ਹੋ ਗਿਆ ਤੁਹਾਡੇ ਪਸੰਦੀਦਾ ਪ੍ਰੋਗਰਾਮ ਪੰਜਾਬੀ ਤੜਕਾ ਦਾ। ਇਹ ਸਜੀਵ ਪੰਜਾਬੀ ਫਰਮਾਇਸ਼ੀ ਪ੍ਰੋਗਰਾਮ 'ਚ ਆਕਾਸ਼ਵਾਣੀ ਪਟਿਆਲਾ ਦੇ ਤਮਾਮ ਸਰੋਤਿਆਂ ਦਾ ਸਵਾਗਤ ਹੈ। ਅਸੀਂ ਤੁਹਾਡੇ ਸਾਰਿਆਂ ਦਾ ਇਸਤਕਬਾਲ ਕਰਦੇ ਹਾਂ। ਗਗਨਦੀਪ ਸਿੰਘ ਵੱਲੋਂ ਦੋਵੇਂ ਹੱਥ ਜੋੜ ਬੁਲਾਈ ਸਤਿ ਸ਼੍ਰੀ ਅਕਾਲ ਨਮਸਕਾਰ ਕਬੂਲ ਕਰੋ। ਇਸ ਪ੍ਰੋਗਰਾਮ 'ਚ ਸਿਲਸਿਲਾ ਹੁੰਦਾ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਦਾ ਜ਼ਰੀਆ ਬਣਦਾ ਜੀ ਵਟਸਐਪ। ਵਟਸਐਪ 'ਤੇ ਤੁਸੀਂ ਸੁਨੇਹਾ ਭੇਜਣਾ ਹੈ ਨੰਬਰ 94-650-0-2668 'ਤੇ। ਅੱਜ ਦੇ ਇਸ ਪ੍ਰੋਗਰਾਮ 'ਚ ਪਹਿਲੇ ਫਰਮਾਇਸ਼ਕਰਤਾ ਨੇ ਕਿਸ਼ੋਰ ਨਗਰ ਅਮਰਾਵਤੀ ਤੋਂ ਹੀਰਾਮਨ ਸ਼ੇਂਡੇ, ਸ਼ਿਲਾ ਦੇਵੀ ਅਤੇ ਸਿਧਾਰਥ ਗੁੰਡਾ ਨੇ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ ਆਰਜ਼ੂ ਅਤੇ ਗੁੱਡੂ ਜਾਜੋਰੀਆ। ਮਜਨੂੰ ਕਟੇਲਾ ਦਿੱਲੀ ਤੋਂ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ, ਉਮੰਗ, ਆਕਾਂਸ਼ਾ, ਮਾਹੀ ਮਲਿਕ ਅਤੇ ਇਸ਼ਿਤਾ ਅਰੋੜਾ। ਸਿਧਾਰਥ ਨਗਰ ਦਰਿਆਪੁਰ ਬਬਲੀ ਤੋਂ ਗਜਾਨੰਦ ਜੇਲੇ, ਨਵਦੀਪ, ਸ਼ੈਰੀ, ਆਦਿਤਿਆ ਦਮੋਦਰ ਅਤੇ ਅਰੁਣਾ ਦਮੋਦਰ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਪ੍ਰੀਆ, ਦਿਮਾਨਸ਼ੀ ਅਤੇ ਨਿਮਿਤ ਆਹੂਜਾ। ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ, ਸ਼ੈਫੀ ਅਤੇ ਮਾਸਟਰ ਡੈਵਿਸ। ਸੰਬਲਪੁਰ ਕਾਂਕੇਰ ਤੋਂ ਫਾਗੂ ਰਾਮ ਯਾਦਵ, ਜਯੋਤੀ ਯਾਦਵ ਅਤੇ ਓਜਸਵੀ ਯਾਦਵ। ਵਰਲੀ ਮੁੰਬਈ ਤੋਂ ਨਵਾਬ ਖਾਨ, ਇਸ਼ਰਤ ਜਹਾਨ, ਮਾਸਟਰ ਅਜ਼ਹਰ ਖਾਨ ਅਤੇ ਅਜ਼ੀਮ ਖਾਨ। ਪਿੰਡ ਜਲਵੇੜਾ ਤੋਂ ਭੁਪਿੰਦਰ ਸਿੱਧੂ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਾਉਂਦੇ ਨੇ। ਅਗਲੇ ਸਰੋਤਾ ਨੇ ਮੰਡੀ ਡੱਬ ਵਾਲੀ ਹਰਿਆਣਾ ਤੋਂ ਆਸ਼ਾ, ਜੀਆ, ਵਿਜੇ, ਵਿਜੇਤਾ, ਵਿਕਰਾਂਤ ਅਤੇ ਸਪਨਾ। ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਸ਼ਿਖਾ, ਪ੍ਰੀਤਿਸ਼ਾ ਅਤੇ ਮੈਕਸ। ਇਹਨਾਂ ਸਭ ਸਰੋਤਿਆਂ ਦੀ ਫਰਮਾਇਸ਼ 'ਤੇ ਯੁੱਧਵੀਰ ਮਾਨਕ ਦੀ ਆਵਾਜ਼ ਤੁਹਾਡੇ ਰੇਡੀਓ ਸੈੱਟ 'ਤੇ ਆ ਰਹੀ ਹੈ।

0: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
1: ਪੰਜਾਬੀ ਤੜਕਾ ਪ੍ਰੋਗਰਾਮ ਦਾ ਤੁਸੀਂ ਲੁਤਫ ਲੈ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਅੱਜ ਦਾ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰ ਰਿਹਾ ਮੈਂ ਗਗਨਦੀਪ ਸਿੰਘ। ਇਹ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਐਪ ਨਿਊਜ਼ ਔਨ AIR 'ਤੇ ਵੀ ਦੁਨੀਆ ਭਰ 'ਚ ਕਿਸੇ ਵੀ ਕੋਨੇ 'ਚ ਸੁਣ ਸਕਦੇ ਹੋ। ਅਗਲੇ ਫਰਮਾਇਸ਼ਕਰਤਾ ਨੇ ਬ੍ਰੈਂਪਟਨ ਕੈਨੇਡਾ ਤੋਂ ਜਸਪ੍ਰੀਤ ਸਿੰਘ ਦੇਵੇ। ਭਾਸੋਂ ਤੋਂ ਲਿਖਣ ਵਾਲੇ ਸਰੋਤਾ ਨੇ ਰਣਜੀਤ ਕੌਰ, ਪਰਮਜੀਤ ਸਿੰਘ ਅਤੇ ਰੁਪਿੰਦਰ ਕੌਰ। ਪਟਿਆਲਾ ਤੋਂ ਲਿਖਣ ਵਾਲੇ ਸਰੋਤਾ ਨੇ ਮਨਪ੍ਰੀਤ ਕੌਰ, ਪਰਮਜੀਤ ਸਿੰਘ, ਤੇਜਿੰਦਰ ਕੌਰ ਅਤੇ ਨਵਦੀਪ ਕੌਰ। ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ ਲਿਖਦੇ ਨੇ ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ ਅਤੇ ਰੌਸ਼ਨਪ੍ਰੀਤ ਸਿੰਘ। ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਭਾਟੀਆ ਅਤੇ ਮਯੰਕ ਭਾਟੀਆ ਸਾਡੇ ਤੱਕ ਫਰਮਾਇਸ਼ ਪਹੁੰਚਾਉਂਦੇ ਨੇ। ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਅਤੇ ਮਦਨ ਲਾਲ ਵਰਮਾ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ ਅਤੇ ਸੀ ਟੀ ਦੀਵਾਨਾ। ਗੰਜ ਡੁੰਡਵਾਰਾ ਤੋਂ ਸ਼ਮਸੁਲ ਕਮਰ ਰਾਹੀ, ਸ਼ਾਹੀਨ ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ ਅਤੇ ਕਲੀਮ ਅੰਸਾਰੀ। ਅਗਲੇ ਫਰਮਾਇਸ਼ਕਰਤਾ ਨੇ ਮੁੰਬਈ ਤੋਂ ਅਹਿਮਦ ਬਾਈ ਫੁੱਲਵਾਲੇ, ਦੁਖਨਾ ਸਦਫ, ਜੂਹੀ ਇਕਬਾਲ, ਇਮਰਾਨ ਅਹਿਮਦ, ਆਮਨਾ ਨਸਰੀਨ, ਆਸਮਾ ਪਰੀ, ਰਾਬੀਆ ਅਤੇ ਆਸ਼ੂ ਅਹਿਮਦ। ਮੇਰਠ ਕੈਂਟ ਤੋਂ ਦਿਗਦਰਸ਼ਨ ਅਤੇ ਕਵਿਤਾ ਗੌੜ। ਬੰਗਾਲੀ ਪੰਜਾ ਨਾਗਪੁਰ ਤੋਂ ਪ੍ਰਕਾਸ਼ ਰੰਭਾੜੇ, ਆ ਭਾਰਤੀ ਅਤੇ ਜਾਨਵੀ ਰੰਭਾੜੇ। ਨਾਗਪੁਰ ਤੋਂ ਹੀ ਲਿਖਣ ਵਾਲੇ ਸਰੋਤਾ ਨੇ ਹਰਸ਼ਲ ਅਤੇ ਵੈਸ਼ਨਵੀ। ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁੱਲਾਪੁਰ, ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ, ਸੋਨੂ, ਸੁਰੇਸ਼, ਰਾਜਪਾਲ, ਪੰਕਜ ਅਤੇ ਇਹਨਾਂ ਦੇ ਸਾਥੀ। ਸੁਰਿੰਦਰ ਸਿੰਘ ਲਾਡੀ ਪਿੰਡ ਸੂਲਰ ਤੋਂ ਲਿਖਦੇ ਨੇ। ਅਗਲੀ ਫਰਮਾਇਸ਼ਕਰਤਾ ਵਿਜੇ ਸੁਰਲਕਰ, ਰਤਨਾਮਾਲਾ ਸੁਰਲਕਰ, ਆਰਤੀ ਗੌਰੀ, ਓਮ ਕੁਮਾਰ ਅਤੇ ਲਿਖਦੇ ਨੇ ਮੋਤਾਲਾ, ਮਹਾਰਾਸ਼ਟਰ ਤੋਂ।

0: ਰੁੱਖ ਲਗਾਈਏ ਰੁੱਖ ਬੇਲੀਓ, ਰੁੱਖ ਲਗਾਈਏ ਰੁੱਖ, ਫੇਰ ਮਿਲੇਗਾ ਸੁੱਖ ਬੇਲੀਓ, ਫੇਰ ਮਿਲੇਗਾ ਸੁੱਖ। ਰੁੱਖਾਂ ਤੋਂ ਮੈਂ ਸਦਕੇ ਜਾਵਾਂ, ਦਿੰਦੇ ਸਾਨੂੰ ਠੰਡੀਆਂ ਛਾਵਾਂ। ਆਪ ਹੰਢਾਉਂਦੇ ਧੁੱਪ ਬੇਲੀਓ, ਆਪ ਹੰਢਾਉਂਦੇ ਧੁੱਪ, ਸਾਫ਼ ਰਹੇਗਾ ਪੌਣ ਤੇ ਪਾਣੀ, ਵਧੇ ਫੁੱਲੇਗੀ ਕੁਦਰਤ ਰਾਣੀ, ਜੇ ਲਾਵਾਂਗੇ ਰੁੱਖ ਬੇਲੀਓ, ਜੇ ਲਾਵਾਂਗੇ ਰੁੱਖ। ਰੁੱਖ ਲਗਾਓ, ਵਾਤਾਵਰਨ ਬਚਾਓ।
1: ਪ੍ਰੋਗਰਾਮ 'ਚ ਅਗਲਾ ਗੀਤ ਤੁਹਾਡੀ ਨਜ਼ਰ ਕਰਾਂਗੇ, ਮਰਹੂਮ ਸਰਦੂਲ ਸਿਕੰਦਰ ਦਾ ਗਾਇਆ, ਸੁਣਨਾ ਚਾਹੁੰਦੇ ਨੇ। ਪੁੱਛੋ ਕੈਂਚੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ। ਮਨਾਲੀ ਹਿਮਾਚਲ ਤੋਂ ਹਰਸ਼, ਵਿਨੈ, ਵਿਨੀਤ ਅਤੇ ਰੋਜਸ ਭਾਈ। ਚੰਡੀਗੜ੍ਹ ਸਿਟੀ ਤੋਂ ਬਿਮਲਾ ਅਤੇ ਸਤੀਸ਼ ਅਨੇਜਾ। ਕੋਟਵਾ ਨਰਾਇਣਪੁਰ, ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਊਸ਼ਾ ਰਾਏ, ਅਮਿਤ ਕੁਮਾਰ ਰਾਏ ਅਤੇ ਹੈਪੀ ਰਾਏ। ਮੰਡੀ ਹਰਜੀ ਰਾਮ, ਮਲੋਟ ਤੋਂ ਨੱਥੂ ਰਾਮ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਅਤੇ ਇਹਨਾਂ ਦੇ ਸਾਥੀ। ਮੱਧ ਪ੍ਰਦੇਸ਼ ਤੋਂ ਜਗਦੀਸ਼ ਧਾਕੜ, ਰੰਜੂ ਬਾਈ ਧਾਕੜ, ਯੁਵਰਾਜ ਸਿੰਘ ਅਤੇ ਸ਼ਿਵਾਂਗੀ ਧਾਕੜ। ਨਵੀਂ ਦਿੱਲੀ ਤੋਂ ਆਮਨਾ ਨਸਰੀਨ, ਆਸਮਾ ਪਰਵੀਨ, ਅਹਿਮਦ ਬਾਗਬਾਨ ਅਤੇ ਇਹਨਾਂ ਦੇ ਸਾਥੀ। ਜ਼ਿਲ੍ਹਾ ਬਠਿੰਡਾ ਤੋਂ ਹੀ ਲਿਖਣ ਵਾਲੇ ਸਰੋਤਾਂ ਨੇ ਪਰਮਿੰਦਰ ਸਿੰਘ ਸੋਨੀ, ਕਰਨ ਰਾਣੋ, ਵੀਰਪਾਲ, ਕੁਲਦੀਪ ਅਤੇ ਇਹਨਾਂ ਦੇ ਸਾਥੀ। ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੋਤਮ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਪ੍ਰਤਿਭਾ ਸ਼ਰਮਾ ਅਤੇ ਇਹਨਾਂ ਦੇ ਸਾਥੀ।

ਅੱਜ ਦੇ ਪੰਜਾਬੀ ਤੜਕਾ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਤੁਹਾਡੇ ਰੇਡੀਓ ਸੈੱਟ 'ਤੇ ਆਏਗੀ। ਲਵਲੀ ਨਿਰਮਾਨ ਦੀ ਆਵਾਜ਼ ਸੁਣਨਾ ਚਾਹੁੰਦੇ ਨੇ ਰਾਏਗੜ੍ਹ ਬਿਹਾਰ ਤੋਂ ਉਮਾ ਰਾਜ ਪਵਨ, ਸੰਜੇ ਉਮਾ, ਦੀਪਕ ਉਮਾ ਅਤੇ ਕਮਲ ਉਮਾ। ਬਿਹਾਰ ਰੇਡੀਓ ਲਿਸਨਰਸ ਕਲੱਬ ਨੇ ਲਿਖਿਆ ਹੈ, ਉਹਨਾਂ ਦੇ ਸਰੋਤਿਆਂ ਦੇ ਨਾਮ ਨੇ ਸੁਧਾ ਸ਼ਰਮਾ, ਕਾਜਲ, ਮੀਰਾ ਅਤੇ ਅਨਾਮਿਕਾ ਸ਼ਰਮਾ। ਹਰਦੋਈ ਰੋਡ ਲਖਨਊ ਤੋਂ ਮਾਸਟਰ ਖੇਲੂ ਪਰਵੇਜ਼, ਬੇਗਮ ਇਮਰਾਨਾ ਨਾਜ਼, ਨਵਾਜ਼ਿਸ਼ ਸ਼ੇਖ, ਦਾਨਿਸ਼ ਸ਼ੇਖ, ਅਮਨ ਆਫਰੀਦੀ ਅਤੇ ਰਾਧਾ ਨਾਮਦੇਵ। ਤਖਤਪੁਰ ਛੱਤੀਸਗੜ੍ਹ ਤੋਂ ਮਿਸ਼ਰੀ ਲਾਲ ਵਿਸ਼ਵਕਰਮਾ, ਮੀਰਾ ਦੇਵੀ ਵਿਸ਼ਾਲ ਮਾਨਸ ਅਤੇ ਗੰਗਾ ਦੇਵੀ ਵਿਸ਼ਵਕਰਮਾ। ਸਰਗੁਜ਼ਾ ਮੇਨਪਾਟ ਤੋਂ ਪ੍ਰਭਾ ਡੋਮਿਨ, ਪ੍ਰਮਿਲਾ, ਆਸ਼ਾ, ਨਿਸ਼ਾ ਅਤੇ ਇਹਨਾਂ ਦਾ ਸਾਰਾ ਡੋਮਿਨ ਪਰਿਵਾਰ। ਛੱਤੀਸਗੜ੍ਹ ਤੋਂ ਰਮੇਸ਼ ਕੁਮਾਰ ਸਾਹੂ, ਮੀਰਾ ਦੇਵੀ, ਗੰਗਾ ਦੇਵੀ ਅਤੇ ਮਿਸ਼ਰੀ ਦੇਵੀ ਸਾਹੂ। ਹਿੰਗੋਲੀ ਮਹਾਰਾਸ਼ਟਰ ਤੋਂ ਸ਼ਾਹਜੀ ਬੋੜਖੇ, ਨੰਦਾ ਬੋੜਖੇ, ਹਨੂੰਮਾਨ ਅਤੇ ਉੱਤਮ ਜਮਦਾਵੇ।

ਦੇ ਗਾਏ ਇਸੇ ਗੀਤ ਦੇ ਨਾਲ ਹੀ ਅੱਜ ਦਾ ਪੰਜਾਬੀ ਤੜਕਾ ਪ੍ਰੋਗਰਾਮ ਖਤਮ ਕਰਨ ਦੀ ਗਗਨਦੀਪ ਸਿੰਘ ਚਾਹੁੰਦਾ ਆ ਗਿਆ, ਜਿਨ੍ਹਾਂ ਸਰੋਤਿਆਂ ਨੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਨਾਲ ਸਾਂਝ ਪਾਈ, ਆਪਣੀਆਂ ਫਰਮਾਇਸ਼ਾਂ ਪੂਰੀਆਂ ਕਰਵਾਈਆਂ, ਉਹਨਾਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ। ਅਤੇ ਸਮੇਂ ਦੀ ਕਮੀ ਕਰਕੇ ਜਿਨ੍ਹਾਂ ਸਰੋਤਿਆਂ ਨੂੰ ਅਸੀਂ ਪ੍ਰੋਗਰਾਮ 'ਚ ਸ਼ਾਮਲ ਨਹੀਂ ਕਰ ਪਾਏ, ਉਹਨਾਂ ਤੋਂ ਅਸੀਂ ਖਿਮਾ ਦੇ ਯਾਚਕ ਹਾਂ। 100.2 MHz 'ਤੇ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਸਟੂਡੀਓਜ਼ ਦੀ ਘੜੀ ਇਸ ਵੇਲੇ ਰਾਤ ਦੇ 10:30 ਵਜਾ ਰਹੀ ਹੈ। ਹੁਣ ਤੋਂ ਲੈ ਕੇ 11 ਵਜੇ ਤੱਕ ਤੁਸੀਂ ਸੁਨਹਿਰੀ ਅਤੇ ਸਦਾਬਹਾਰ ਦੌਰ ਦੇ ਹਿੰਦੀ ਫਿਲਮੀ ਨਖਮਿਆਂ ਦਾ ਲੁਤਫ ਲਓਗੇ। ਪੇਸ਼ਾ ਖਿਦਮਤ ਪ੍ਰੋਗਰਾਮ ਰਜਨੀ ਗੰਥਾ। ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਤੁਹਾਡੀ ਨਜ਼ਰ ਲਤਾ ਮੰਗੇਸ਼ਕਰ ਦੀ ਆਵਾਜ਼ ਏ ਨਖਮਾ ਫਿਲਮ ਅਨਪੜ੍ਹ 'ਚੋਂ, ਰਾਜਾ ਮਹਿਦੀ ਅਲੀ ਖਾਨ ਦੇ ਬੋਲ ਅਤੇ ਮਦਨ ਮੋਹਨ ਦਾ ਸੰਗੀਤ।

अब हम गए काम से। आ! आ! आ! आ!

0: लगता है कि अब हम गए काम से, धड़कने लगता है।
1: अच्छा।

ਨੂਰ ਜਹਾਂ ਦੀ ਆਵਾਜ਼ ਤੁਸੀਂ ਸੁਣੀ ਫਿਲਮ ਮਿਰਜ਼ਾ ਸਾਹਿਬਾਂ 'ਚੋਂ। ਸੰਗੀਤ ਹੰਸ ਲਾਲ ਭਗਤ ਰਾਮ ਦਾ ਸੀਗਾ ਅਤੇ ਬੋਲ ਕਮਰ ਜਲਾਲਾਬਾਦੀ ਦੇ। ਅਗਲੀਆਂ ਆਵਾਜ਼ਾਂ ਮੁਹੰਮਦ ਰਫੀ ਅਤੇ ਸੁਮਨ ਕਲਿਆਣਪੁਰ ਦੀਆਂ।

0: ਆਵਾਜ਼ ਤੁਸੀਂ ਸੁਣੀ ਮਹਿੰਦਰ ਕਪੂਰ ਦੀ। ਇਹ ਨਗਮਾ ਸੀ ਫਿਲਮ ਗੁਮਰਾਹ 'ਚੋਂ, ਰਵੀ ਦਾ ਸੰਗੀਤ ਅਤੇ ਸਾਹਿਰ ਲੁਧਿਆਣਵੀ ਦੇ ਬੋਲ। ਇਸੇ ਦੇ ਨਾਲ ਹੀ ਅੱਜ ਦਾ ਰਜਨੀਗੰਧਾ ਪ੍ਰੋਗਰਾਮ ਖਤਮ ਹੁੰਦਾ ਹੈ। 100.2 MHz 'ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। 11 ਵਜਣ ਵਾਲੇ ਨੇ। ਹੁਣ ਤੋਂ ਕੁਝ ਚਿਰ ਬਾਅਦ ਤੁਸੀਂ ਹਿੰਦੀ 'ਚ ਸਮਾਚਾਰ ਅਤੇ 11:05 'ਤੇ ਅੰਗਰੇਜ਼ੀ 'ਚ ਖਬਰਾਂ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।
1: आकाशवाणी समाचार के साथ मैं रत्ना पांडे। प्रधानमंत्री नरेंद्र मोदी ने कहा कि दुनिया की प्रमुख अर्थव्यवस्थाओं में अनिश्चितता के माहौल के बीच भारत की विकास गाथा विश्व को निरंतर प्रेरित कर रही है। उन्होंने आत्मनिर्भरता के प्रति राष्ट्र के संकल्प को और मजबूत करने पर बल दिया और विशेष